0: AM530.ca. This is AM530, CHLO AM, serving Brampton, Mississauga, Toronto, the GTA, and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM530.
1: ਵੀ 7 ਵਜੇ ਤੱਕ ਤੁਸੀਂ ਇਸ ਪ੍ਰੋਗਰਾਮ ਦਾ ਆਨੰਦ ਮਾਣੋਗੇ ਤੇ ਸਟੂਡੀਓ 'ਚ ਗੱਲਬਾਤ ਕਰਨ ਦੇ ਲਈ ਨੰਬਰ 416-233-7368 416-233-7368 416-233-7368 ਦੇ ਉੱਤੇ ਗੱਲਬਾਤ ਕੀਤੀ ਜਾ ਸਕਦੀ ਹੈ। ਸੋ ਆਓ ਇੱਕ ਗੀਤ ਸੁਣੀਏ ਤੇ ਇਸ ਤੋਂ ਬਾਅਦ ਜਿਹੜਾ ਵੈਸੇ ਤਾਂ ਆਹ ਗੀਤ ਵੀ ਮੇਰਾ ਸੁਣਾਉਣ ਦਾ ਨਾ ਚਿੱਤ ਕਰਦਾ ਪਰ ਇਹ ਤੁਹਾਨੂੰ ਕਿਸੇ ਦਿਨ ਫੇਰ ਸੁਣਾਵਾਂਗੇ ਤੇ ਆਓ ਗੀਤ ਸੁਣੀਏ।

0: ਨੇਹਾ ਚੜ੍ਹਦੀ ਕਲਾ ਰੇਡੀਓ ਪ੍ਰੋਗਰਾਮ ਦੇ ਵਿੱਚ ਜੁੜੇ ਹੋਏ ਹੋ ਤੇ 7 ਵਜੇ ਤੱਕ ਤੁਸੀਂ ਇਸ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹੋ। ਅੱਜ ਨਾ ਸੁਬਹ ਸੁਬਹ ਅਰਲੀ ਮਾਰਨਿੰਗ 3-4 ਵਜੇ ਬਰੈਂਪਟਨ ਦੇ ਇੱਕ ਰੈਸਟੋਰੈਂਟ ਦੇ ਵਿੱਚ ਲੜਾਈ ਹੋਈ, ਖਾਸੀ ਭਿਆਨਕ ਲੜਾਈ। ਕਹਿੰਦੇ 7-8 ਬੰਦੇ ਲੜ ਪਏ, ਸੱਟਾਂ ਵੀ ਵੱਜੀਆਂ, ਇੱਕ ਬੰਦੇ ਦੀ ਲੱਤ 'ਤੇ ਵੀ ਕੱਟ ਲੱਗਿਆ। ਇਹ ਦੋ ਤਿੰਨ, ਇੱਕ ਤਾਂ ਬੰਦਾ ਕਹਿੰਦਾ ਯਾਰ ਬਿੱਲ ਦੇਣ ਪਿੱਛੇ ਲੜ ਪਏ, ਕਿ ਬਹੁਤ ਬੰਦਾ ਇਹ ਹੁੰਦਾ ਕਿ ਗੋਰੇ ਤਾਂ ਇੱਦਾਂ ਕਰ ਲੈਂਦੇ ਨੇ ਕਿ ਭਾਈ ਸ਼ੇਅਰਿੰਗ 'ਚ ਕੋਈ ਵੈਸੇ ਬਿੱਲ, ਬਾਈ ਜੀ ਜਦੋਂ ਕਿਤੇ ਇਕੱਠੇ ਬੈਠੇ ਹੋਈਏ ਬਿੱਲ ਨੂੰ ਅੱਡ ਅੱਡ ਕਰ ਲੈਣਾ ਚਾਹੀਦਾ ਹੁੰਦਾ, ਜਾਂ ਇੱਕ ਤਾਂ ਆਪਾਂ ਉੱਥੇ ਲੜਾਈ, ਉਹ ਤਾਂ ਫਰੈਂਡਲੀ ਲੜਾਈ ਹੁੰਦੀ ਹੈ ਕਿ ਬਿੱਲ ਮੈਂ ਦਿਓ ਮੈਂ ਦਿਓ ਮੈਂ ਦਿਓ, ਅਤੇ ਜਾਂ ਫਿਰ ਪੈੱਗ ਲਾ ਕੇ ਪਤਾ ਹੀ ਨਹੀਂ ਕਿਹੜੀ ਗੱਲ ਕਿੱਥੋਂ ਨਿਕਲ ਕੇ ਅਤੇ ਉੱਥੇ ਲੜਾਈ ਹੋ ਜਾਂਦੀ ਆ। ਜੇ ਬਿੱਲ ਵਾਲੀ ਗੱਲ ਨਹੀਂ ਕਰੀਏ ਮਨ ਸਾਹਿਬ, ਤੁਸੀਂ ਕੀ ਸੋਚਦੇ ਹੋ, ਬਿੱਲ ਨੂੰ ਸ਼ੇਅਰ ਕਰ ਲੈਣਾ ਚਾਹੀਦਾ? ਕਿਉਂਕਿ ਹੁਣ ਜਿੰਨੀ ਮਹਿੰਗਾਈ ਹੋ ਗਈ, ਰੈਸਟੋਰੈਂਟਾਂ 'ਚ $500-600 ਦਾ ਬਿੱਲ ਬਣ ਜਾਂਦਾ, ਅਤੇ $500-600 ਬਿੱਗ ਅਮਾਊਂਟ।
1: ਬਿਲਕੁਲ ਜੀ, ਪਹਿਲਾਂ ਜਿਵੇਂ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਤਾਂ ਇੱਦਾਂ ਆਪਾਂ ਕਦੇ ਸੋਚਿਆ ਨਹੀਂ ਸੀਗਾ ਕਿ ਬਿੱਲ ਕੌਣ ਦਊਗਾ, ਜਾਂ ਕਿਉਂਕਿ ਜਿਹੜਾ ਬੰਦਾ ਇਨਵਾਈਟ ਕਰਦਾ ਹੁੰਦਾ ਕਿ ਆ ਜਾਓ ਅੱਜ ਮੈਂ ਕਿਸੇ ਚੀਜ਼ ਨੂੰ ਲੈ ਕੇ ਕੋਈ ਪਾਰਟੀ ਕਰਦਾ ਜਾਂ ਮੇਰੇ ਵੱਲੋਂ ਅੱਜ ਤੁਹਾਨੂੰ ਸਾਰਿਆਂ ਨੂੰ ਖਾਣਾ ਪੀਣਾ, ਤਾਂ ਓਬਵੀਅਸ ਜੀ ਉੱਥੇ ਹੁੰਦਾ ਕਿ ਵੀ ਬੰਦਾ ਉਹੀ ਪੇ ਕਰੇਗਾ ਜੋ ਇਨਵਾਈਟ ਕਰ ਰਿਹਾ। ਪਰ ਜਿਵੇਂ ਤੁਸੀਂ ਗੱਲ ਕਰੀਏ ਜੀ, ਅੱਜ ਕੱਲ੍ਹ ਇੱਕ ਨਵਾਂ ਟਰੈਂਡ ਜਾਂ ਤਰੀਕਾ ਜੋ ਕਿ ਕਹਾਂਗੇ ਇੱਧਰੋਂ ਵੈਸਟਰਨ ਸਾਈਡ ਤੋਂ ਆਪਣੀ ਕਮਿਊਨਿਟੀ ਦੇ ਵਿੱਚ ਵੀ ਆ ਰਿਹਾ, ਉਹ ਇਹ ਹੁੰਦਾ ਕਿ ਤੁਸੀਂ ਸ਼ੇਅਰ ਕਰ ਲਓ ਜਿੰਨੇ ਦਾ ਬਿੱਲ ਬਣਿਆ, ਤੁਸੀਂ ਡਿਵਾਈਡ ਕਰ ਲਓ। ਮੰਨ ਲਓ ਤੁਸੀਂ 5 ਜਣੇ ਖਾਣ ਗਏ ਅਤੇ 500 ਬਿੱਲ ਬਣ ਗਿਆ, ਤੁਸੀਂ ਬਿੱਲ ਵਾਲੇ ਨੂੰ ਕਹਿ ਦਿਓ ਜੀ ਇਹਨੂੰ ਤੁਸੀਂ ਪੋਰਸ਼ਨ ਆਊਟ ਕਰ ਦਿਓ, ਉਹ ਕਰ ਦਿਓ ਭਾਈ ਵੀ ਡਿਵਾਈਡ ਕਰ ਦਿਓ। ਸੋ ਉਹਨਾਂ ਨੇ ਮਸ਼ੀਨ ਲੈ ਕੇ ਜਿਹੜਾ 100-100 ਤੁਹਾਡੇ ਸਾਰਿਆਂ ਤੋਂ ਪੇ ਕਰਾ ਲੈਣਾ। ਮੇਰੇ ਖਿਆਲ ਦੇ ਵਿੱਚ ਜੀ ਇਹ ਸਭ ਤੋਂ ਵਧੀਆ ਤਰੀਕਾ। ਜੇ ਤੁਸੀਂ ਮੰਨ ਲਓ ਆਪਾਂ ਕਈ ਵਾਰੀ ਫਰੈਂਡਸ ਕੱਟ,
0: ਮੇਰੇ ਨਾਲ ਨਾ 2 ਕੁ ਵਾਰੀ ਇੱਦਾਂ ਹੋਇਆ, ਅਤੇ ਚਲੋ ਕਲੋਜ਼ ਸਰਕਲ ਦੇ ਵਿੱਚ ਤਾਂ ਨਹੀਂ, ਥੋੜ੍ਹਾ ਆਊਟਰ ਸਰਕਲ ਦੇ ਵਿੱਚ, ਹਨਾ ਭਾਜੀ ਤੁਸੀਂ ਕਰ ਦਿਓ ਬਾਅਦ 'ਚ ਅਸੀਂ ਤੁਹਾਨੂੰ ਕਰ ਦਾਂਗੇ, ਉਹ ਕਦੇ ਕਦੇ ਨਹੀਂ ਕੋਈ ਦਿੰਦਾ ਵੈਸੇ।
1: ਹਾਂਜੀ ਐਵੇਂ ਵੀ ਹੁੰਦਾ, ਅਤੇ ਕਈ ਵਾਰੀ ਇਹ ਵੀ ਹੁੰਦਾ ਜੀ ਜਿੱਦਾਂ ਮੰਨ ਲਓ ਪੇ ਕਰਨ ਲਈ ਟਾਈਮ ਆਇਆ ਤਾਂ ਕਈ ਵਾਰੀ ਲੋਕ ਫੋਨ ਨੂੰ ਕੰਨ ਤੇ ਲਾ ਕੇ ਤੁਰ ਕੇ ਨਿਕਲ ਜਾਂਦੇ ਆ,
0: ਅਰਜੈਂਟ ਫੋਨ ਜਾਂ ਵੀ ਮੈਂ ਬਾਥਰੂਮ ਜਾ ਕੇ ਆਇਆ,
1: ਹਾਂ ਬਸ ਫਿਰ ਆ ਕੇ ਕਿਹਾ ਜਾਂਦਾ ਅੱਛਾ ਪੇ ਕਰ ਵੀ ਦਿੱਤਾ, ਉਹ ਵੇਟ ਤਾਂ ਕਰ ਲੈਣੀ ਸੀ।
0: ਸਟੂਡੀਓ ਦਾ ਨੰਬਰ ਹੈ 416-233-7368। ਵੈਸੇ ਨਾ ਹਰ ਇੱਕ ਦੇ ਸਰਕਲ 'ਚ ਇੱਕ ਇੱਦਾਂ ਦਾ ਦੋਸਤ ਹੁੰਦਾ, ਕੰਜੂਸ ਕਹਿ ਸਕਦੇ ਹਾਂ, ਸਮਾਰਟ ਕਹਿ ਸਕਦੇ ਹਾਂ, ਜਾਂ ਭੋਲਾ ਕਹਿ ਸਕਦੇ ਹਾਂ, ਜਿਹਨੂੰ ਬਿੱਲ ਵੇਲੇ ਸਾਰਿਆਂ ਨੂੰ ਅਰਜੈਂਟ ਫੋਨ ਜਾਂ ਫਿਰ ਥੋੜ੍ਹਾ ਪਾਸੇ ਹੋਣ ਦਾ ਬਹਾਨਾ ਚਾਹੀਦਾ ਹੁੰਦਾ।
1: ਹਾਂਜੀ ਹਾਂ, ਇਹ ਕੰਜੂਸ ਨਹੀਂ ਕਹਾਂਗੇ, ਕੰਜੂਸ ਦਾ ਅਲੱਗ ਇੱਕ ਤਰੀਕਾ ਜਿਹਾ ਹੁੰਦਾ ਵੀ ਕੰਜੂਸ ਦਾ ਪਤਾ ਲੱਗ ਜਾਂਦਾ ਕਿ ਬੰਦਾ ਸੂਮ ਆ ਜਾਂ ਕੰਜੂਸ ਆ। ਪਰ ਜਿਹੜੀ ਤੁਸੀਂ ਜੋ ਤੁਸੀਂ ਫੀਚਰਸ ਦੱਸੇ, ਜੋ ਤੁਸੀਂ ਹੁਣ ਵਿਸ਼ੇਸ਼ਤਾਵਾਂ ਦੱਸੀਆਂ ਨੇ, ਇਹ ਥੋੜ੍ਹੇ ਸਮਾਰਟਫੋਨ ਦੀਆਂ ਵਿਸ਼ੇਸ਼ਤਾਵਾਂ ਨੇ ਜੀ।
0: ਤਾਂ ਤੁਹਾਡਾ ਕਿਹੜਾ ਕੋਈ ਦੋਸਤ ਆ ਜਿਹੜਾ ਬਿੱਲ ਦੇਣ ਵੇਲੇ ਜਿਹਨੂੰ ਫੋਨ ਆਉਂਦਾ, ਅਤੇ ਜਾਂ ਇੱਦਾਂ ਦੇ ਦੋਸਤ ਹੁੰਦੇ ਨੇ ਹਰ ਗਰੁੱਪ 'ਚ? ਦੱਸਿਓ 416-233-7368, ਸਟੂਡੀਓ ਦਾ ਨੰਬਰ ਆ 416-233-7368, 416-233-7368।

0: ਹਾਂਜੀ, ਸਾਡੇ ਨਾਲ ਗੁਰਚਰਨ ਜੀ ਨੇ। ਬਾਈ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ।
1: ਤਿੰਨ ਗੱਲਾਂ ਦੱਸਣੀਆਂ। ਇੱਕ ਵਾਰੀ ਤਾਂ ਆਪਣੇ ਨਾਇਗਰਾ ਫਾਲ ਉੱਥੇ ਕੀ ਉਹ ਹੈਗਾ ਆਪਣੇ ਮਰੀਨ ਲੈਂਡ, ਉੱਥੇ ਚੱਲ ਗਏ 12-14 ਜਾਣੇ ਇਕੱਠੇ ਹੋ ਕੇ, ਟਿਕਟਾਂ ਤੁਸੀਂ ਲੈ ਲਓ ਜੀ ਬਾਅਦ ਚ ਕਰਦੇ।
0: ਅੱਛਾ,
1: ਮੇਰਾ ਖਿਆਲ ਕੋਈ 35 ਸਾਲ ਦੀ ਗੱਲ ਆ।
0: ਅੱਛਾ,
1: ਅਜੇ ਤੱਕ ਉਹ ਨੀ ਮਿਲੇ।
0: ਓਕੇ,
1: ਉਹ ਤੋਂ ਪਹਿਲਾਂ ਇੱਕ ਵਾਰੀ ਮੇਰਾ ਕੱਲ ਮਲਕੀਤ ਆਇਆ ਇੱਥੇ ਗਾਉਣ ਨੂੰ, 1984 ਦੀ ਗੱਲ, 85 ਦੀ ਗੱਲ।
0: ਅੱਛਾ ਜੀ।
1: ਉਹ ਸਾਡੇ ਮਿੱਤਰ ਹੀ ਸੀਗੇ ਜਿਹੜੇ ਕਰਾਉਣੇ ਵਾਲੇ ਸੀਗੇ ਸ਼ੋ
0: ਜੀ।
1: ਤਾਂ ਉਦੋਂ ਮੇਰੇ ਕੋਲ $20 ਦੀ ਟਿਕਟ ਹੁੰਦੀ ਸੀਗੀ, ਤਾਂ ਸਾਨੂੰ $2 $25 ਮਿਲਦੇ ਹੁੰਦੇ ਸੀਗੇ ਘੰਟੇ ਦੇ। ਤਾਂ ਉਹਨਾਂ ਨੇ ਟਿਕਟਾਂ ਦੇ ਦਿੱਤੀਆਂ ਮੈਨੂੰ ਮੇਰੇ ਖਿਆਲ $500 ਦੀਆਂ। ਜਿਹਨੂੰ ਫੜਾਈਏ ਪੈਸੇ ਕਿਸੇ ਨੂੰ ਵੀ ਨੀ ਦਿੱਤੇ ਅਜੇ ਤੱਕ।
0: ਸੋ ਆਉਂਦੇ ਨੀ ਜਿਹੜੇ ਬੰਦਾ ਕੇਰਾ, ਜਾਂ ਤਾਂ ਉੱਥੇ ਆਦਤ ਹੋ ਜਾਣ ਕਿ ਏਦਾਂ ਆਦਤ ਕਰਨਾ ਚੀਪ ਲੱਗਦਾ ਵੀ ਕੋਈ ਨਾ ਖੁੱਲੇ ਕਿਹੜਾ ਹੁੰਦਾ ਖੁੱਲੇ ਖਾਤੇ ਰੱਖੇ ਜਾ ਰਹੀ ਆ ਪਗਾਉਣ ਨੂੰ।
1: ਮੈਂ ਤੁਹਾਨੂੰ ਇੱਕ ਹੋਰ ਲੱਗਾ ਜੀ ਦੱਸਣ, ਨਿਊਯਾਰਕ ਨਾ ਇੱਕ ਹੈਗੀ ਆ ਬੋਟ, ਉਹ ਸਾਰੇ ਨਿਊਯਾਰਕ ਦਾ ਗੇੜਾ ਲਵਾਉਂਦੇ ਆ। ਉੱਥੇ ਅਸੀਂ 22 ਜਾਣੇ ਚੱਲ ਗਏ, ਉੱਥੇ ਵੀ ਕਾਰਡ ਦੇ ਦਿੱਤਾ, ਕਦੇ ਨੀ ਕਿਸੇ ਨੇ ਕਿਹਾ। ਪਰ ਮੈਂ ਇੱਥੇ ਇੱਕ ਗੱਲ ਲਰਨ ਕੀਤੀ ਆਪਣੇ ਇੱਥੋਂ ਨਿਆਣਿਆਂ ਦੇ ਕੋਲੋਂ, ਉਹ ਜਾਂਦੇ ਇਕੱਠੇ ਹੋ ਕੇ ਆ ਖਾਣ, ਪਰ ਜਿਹਨੇ ਜਿਹੜੀ ਜਿਹੜੀ ਚੀਜ਼ ਖਾਧੀ ਆ ਉਹ ਬਿੱਲ ਆਪਣਾ ਹੀ ਉੱਥੇ ਰੱਖਦੇ ਆ। ਯਾਨੀ ਕਿ ਜੇ ਕਿਸੇ ਨੇ
0: ਇਹ ਵਧੀਆ ਗੱਲ ਆ ਕਿ ਮਾੜੀ ਗੱਲ ਆ?
1: ਹਾਂਜੀ,
0: ਇਹ ਵਧੀਆ ਗੱਲ ਆ ਕਿ ਮਾੜੀ ਗੱਲ ਆ?
1: ਇਹ ਵਧੀਆ ਆ।

0: ਆ ਗਿਆ ਸੀ ਸ਼ੋਲ ਮੇਲਾ, ਸਾਲ ਕੁ ਬਾਅਦ ਕਰਨਾ ਹੁੰਦਾ ਇਕੱਠੇ ਹੋ ਕੇ, ਏਦਾਂ ਮੈਂ ਕਿਹਾ ਜ਼ਿਆਦਾ ਵਧੀਆ ਰਹਿੰਦਾ।
1: ਪਹਿਲਾਂ ਇੱਕ ਸਾਂਝੇ ਖਾਤੇ ਚ ਪੈਸੇ ਇਕੱਠੇ ਕਰ ਲਓ, ਕਿਉਂਕਿ ਜੇ ਕਵੀ ਹੈ ਵੀ ਤੂੰ ਲਾਈ ਚੱਲ ਆਉਂਦੇ ਹੋਏ ਦੇਖ ਲਾਂਗੇ, ਉਹ ਨੀ ਫਿਰ ਆਉਂਦੇ।
0: ਹਾਂ ਉਹ ਨੀ ਆਉਂਦੇ ਹੈਗੇ, ਪਰ ਓਦਾਂ ਇਹ ਇੱਥੇ ਹੁਣ ਹਰੋਂ ਪਤਾ ਨੀ ਸਾਨੂੰ ਆਇਆਂ ਨੂੰ 45-46 ਸਾਲ ਹੋ ਗਏ, ਪਰ ਮੇਰੇ ਹਿਸਾਬ ਦੇ ਨਾਲ ਨਿਆਣੇ ਦੇ ਜਾਂਦੇ ਵੀ ਹੈ ਨਾ ਆਪਣੇ, ਈਵਨ ਮਾਸੀਆਂ ਚਾਚੀਆਂ ਤੂੰ ਤਾਏ ਭੂਆ ਫੁੱਫੜਾਂ ਦੇ ਨਿਆਣਿਆਂ ਦੇ ਨਾਲ ਵੀ ਉਹ ਜੋ ਕਿਸੇ ਨੇ ਖਾਧਾ ਕੌਂਪਣੀ ਜ਼ਰੂਰ ਕਰਦੇ ਆ, ਜੋ ਕਿਸੇ ਨੇ ਖਾਧਾ ਆ
1: ਗੱਲਬਾਤ ਕੀਤੀ। ਸਾਡੇ ਕਾਲਜ ਦੇ ਵਿਚ ਨਾ ਇੱਕ ਮਿੱਤਰ ਸੀ ਐਂਡ ਓਹਦੇ ਕੋਲ ਕ੍ਰੈਡਿਟ ਕਾਰਡ ਸੀ ਜੀ, ਤੇ ਜਦੋਂ ਸ਼ਿਮਲੇ ਟ੍ਰਿਪ ਤੇ ਗਏ ਉਹ ਚੱਲ ਤੂੰ ਆਪਦੇ ਵਾਲਾ ਕਾਰਡ ਜਾ ਉਹ ਕਰੀ ਚੱਲ ਤੇ ਆਉਂਦੇ ਹੋਏ ਦੇਖ ਲਾਂਗੇ।
2: ਇੱਕ ਬੋਲਰ ਸਾਹਿਬ ਇਹ ਵੀ ਹੁੰਦਾ ਜਿੱਦਾਂ ਮੰਨ ਲਓ ਆਪਾਂ 5-7 ਜਣੇ ਚਲੇ ਗਏ, ਇੱਕ ਜਣਾ ਪੈਸੇ ਲਾਈ ਗਿਆ, ਮੰਨ ਲਓ ਤੁਸੀਂ ਪੈਸੇ ਲਾਈ ਗਏ, ਠੀਕ ਹੈ ਜੀ, ਹੁਣ ਤੁਹਾਡਾ ਚਲੋ ਮੰਨ ਲਓ ਚੱਲ ਪਿਆ $2000 ਚੱਲ ਪਿਆ, ਚਲੋ ਇੱਕ ਰਾਤ ਦੇ ਵਿੱਚ $2000 ਬਹੁਤ ਵੱਡੀ ਅਮਾਊਂਟ ਆ, ਅਤੇ ਆਪਾਂ ਹੈਗੇ ਸੀ 5-6 ਜਣੇ ਅਤੇ ਚਲੋ 3-3, 4-4 ਸੌ ਸਾਰਿਆਂ ਨੂੰ ਆ ਗਿਆ ਐਗਜ਼ਾਮਪਲ ਲਾ ਲਓ, ਅਤੇ ਤੁਸੀਂ ਕਦੇ ਚਲੋ ਬੰਦੇ ਨੇ ਕਿਸੇ ਨੇ ਦੇ ਤੇ ਕਿਸੇ ਨੇ ਨਹੀਂ ਦਿੱਤੇ ਤਾਂ ਤੁਸੀਂ ਫੋਨ ਕਰਕੇ ਕਹੋਗੇ ਯਾਰ ਵੀ ਆਪਾਂ ਯਾਰ ਉੱਥੇ ਗਏ ਸੀਗੇ, ਆਪਣਾ ਹਿਸਾਬ ਜਾ ਰਹਿੰਦਾ,
1: ਇਹੀ ਤਾਂ ਕਹੀ ਨਹੀਂ ਜਾਂਦਾ ਨਾ।
2: ਹਾਂਜੀ ਹਾਂ, ਕਿਹਾ ਵੀ ਨਹੀਂ ਜਾਂਦਾ, ਤੇ ਕਈ ਵਾਰੀ ਕੀ ਹੁੰਦਾ ਚਲੋ ਬੰਦਾ ਕਈ ਵਾਰੀ ਕਹਿ ਵੀ ਦਿੰਦਾ ਤੇ ਅੱਗੋਂ ਬੰਦਾ ਪਤਾ ਦੂਜੇ ਕੋਲ ਜਾ ਕੇ ਕੀ ਕਹਿੰਦਾ, ਉਹ ਯਾਰ ਉੱਥੇ ਗਏ ਸੀਗੇ ਕੀ 100-50 ਲੱਗ ਗਿਆ, ਉਹਦਾ ਉਸੇ ਪਿੱਛੇ ਹੀ ਫੋਨ ਕਰੀ ਜਾਂਦਾ, ਨਾਲੇ ਬਦਨਾਮੀ ਵੀ ਹੁੰਦੀ ਹੈ ਨਾਲੇ ਤੁਸੀਂ ਖਰਚਾ ਕਰਦੇ ਹੋ।
1: ਸੋ ਇਹਦਾ ਹੱਲ ਕੀ ਹੈ ਵੀ ਫਿਰ ਜੇ ਇਕੱਠੇ ਹੋਣ, ਕਿਉਂਕਿ ਸਮਰ ਪਾਰਟੀਜ਼ ਬਹੁਤ ਹੁੰਦੀਆਂ ਨੇ ਇਕੱਠੇ ਹੋ ਕੇ, ਹੁਣ ਫੁੱਟਬਾਲ ਦਾ ਬੰਦਾ ਕਹਿੰਦਾ ਯਾਰ ਆ ਜਾ ਸ਼ਾਮ ਨੂੰ, ਜਾਂ ਆਪਾਂ ਬੋਸਟਨ ਪੀਜ਼ਾ ਬਹਿੰਦੇ ਹਾਂ ਅਤੇ ਕੋਈ ਸਪੋਰਟਸ ਬਾਰ ਦੇ ਵਿੱਚ ਬਹਿੰਦੇ ਹਾਂ ਅਤੇ ਖਾਣੇ ਪੀਂਦੇ ਹਾਂ ਅਤੇ ਮੈਚ ਇੰਜੋਏ ਕਰਦੇ ਹਾਂ, ਪਹਿਲੇ ਪੈਸੇ ਇਕੱਠੇ ਹੋਣ ਜਾਂ ਖੁੱਲ੍ਹੇ ਖਾਤੇ ਰੱਖੇ ਜਾ ਰਹੀ ਹੈ ਪਗਾਉਣ ਨੂੰ, ਕੋਈ ਚੱਕਰ ਨਹੀਂ। ਦੱਸੋ ਸਾਨੂੰ ਵੀ 416-233-7368 463-233-7868 'ਤੇ ਗੱਲਬਾਤ ਕੀਤੀ ਜਾ ਸਕਦੀ ਹੈ।

0: ਜੀ ਹਾਂ, ਸਾਡੇ ਨਾਲ ਬਾਈ ਜੀ ਜੁੜ ਚੁੱਕੇ ਨੇ। ਬਾਈ ਸੁੱਖ ਸੁੱਖ ਸੁਨੇਹਾ ਲੈ ਕੇ 294 ਵਾਕ ਡਰਾਈਵ ਤੋਂ ਠੰਡੀ ਹਵਾ ਦਾ ਬੁੱਲਾ, ਇੱਕ ਨਾਲ ਇੱਕ ਫ੍ਰੀ ਆਉਂਦਾ ਬਾਈ ਜੀ।
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭੁੱਲਰ ਸਾਹਿਬ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇ ਰਹੇ ਹਾਂ ਜੀ ਪਰਿਵਾਰਾਂ ਤੱਕ। ਕਿਸੇ ਵੀ ਤਰ੍ਹਾਂ ਦੀ ਪਰਿਵਾਰ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਨੇ ਇਸ ਵੀਕਐਂਡ ਦੇ ਉੱਪਰ, ਤੇ ਸਪੈਸ਼ਲ ਜਿਹੜੇ ਆਫਰ ਚੱਲ ਰਹੇ ਨੇ ਅੱਜ, ਕਿਉਂਕਿ ਫਰਨੀਚਰ ਇੰਡਸਟਰੀ ਚ ਪਹਿਲੀ ਵਾਰੀ ਹੁਣ ਜਾ ਰਿਹਾ ਕਿ ਬਾਏ ਵਨ ਗੈਟ ਵਨ ਫ੍ਰੀ ਵਾਲੀਆਂ ਡੀਲਾਂ। ਇੱਕ ਚੀਜ਼ ਲਓ ਦੂਜੀ ਫ੍ਰੀ, ਸੋਫਾ ਲਓ ਸੋਫਾ ਫ੍ਰੀ, ਬੈੱਡ ਲਓ ਬੈੱਡ ਫ੍ਰੀ, ਮੈਟਰਸ ਲਓ ਮੈਟਰਸ ਫ੍ਰੀ, ਕੰਫਰਟੇਬਲ ਲਓ ਕੰਫਰਟੇਬਲ ਫ੍ਰੀ, ਇਹੋ ਜਿਹੀਆਂ ਡੀਲਾਂ ਚੱਲ ਰਹੀਆਂ ਨੇ। 294 ਵੋਕਲ ਡਰਾਈਵ ਦੇ ਉੱਪਰ, 294 ਵੋਕਲ ਡਰਾਈਵ, 294 ਵੋਕਰ ਵੋਕਰ ਵੋਕਰ ਡਰਾਈਵ ਦੇ ਉੱਪਰ ਪਰਿਵਾਰ ਫਟਾਫਟ ਪਹੁੰਚਣ, ਡੀਲਾਂ ਨੂੰ ਆ ਕੇ ਲੋਕ ਕਰ ਲੈਣ, ਕਿਉਂਕਿ ਇੱਕ ਚੀਜ਼ ਬਾਏ ਕਰਨੀ ਹੈ ਡਿਸਕਾਊਂਟ ਤੇ, ਦੂਜੀ ਬਿਲਕੁਲ ਫ੍ਰੀ ਮਿਲ ਜਾਣੀ ਆ। ਸੋ ਇਹੋ ਜਿਹੀਆਂ ਡੀਲਾਂ ਇਹ ਮੰਡੇ ਤੱਕ ਨਹੀਂ ਮਿਲਣੀਆਂ, ਸੋ ਸੈਟਰਡੇ ਸੰਡੇ 2 ਦਿਨ ਦੀਆਂ ਜਿਹੜੀਆਂ ਡੀਲਾਂ ਅਵੇਲੇਬਲ ਹੈਗੀਆਂ, ਜ਼ਰੂਰ ਇੱਕ ਚੱਕਰ ਲਾਓ। 294 ਵੋਕਲ ਡਰਾਈਵ, 294 ਵੋਕਲ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵ ਸੰਤਾਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ। ਘਰ ਘਰ ਚੱਲੀ ਇੱਕੋ ਗੱਲ, ਘਰ ਘਰ ਚੱਲੀ ਇੱਕੋ ਗੱਲ, ਫਰਨੀਚਰ ਲੈਣਾ ਤਾਂ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ, ਚੱਲ ਚੱਲ ਚੱਲ ਬਾਜੀ।
0: ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮੱਚ, ਗ੍ਰੈਂਡ ਹੋਮ ਫਰਨੀਚਰ ਤੇ ਜੁੜੇ ਹੋਏ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਚ ਸਟੂਡੀਓ ਦੇ

0: ਅਠਾਰਾਂ 416-233 ਤਿਹੱਤਰ 868-416-233 ਸਾਡੇ ਨਾਲ ਬਾਈ ਸਾਹਲ ਹੋਣੀ ਨੇ। ਬਾਈ ਜੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਭਾਜੀ, ਕੀ ਹਾਲ ਚਾਲ ਜੀ?
0: ਵਧੀਆ ਜੀ, ਠੀਕ ਠਾਕ। ਚੜ੍ਹਦੀ ਕਲਾ
1: ਭਾਜੀ, ਕੱਲ ਦੀ ਗੱਲ ਆ, ਇਹ ਮੇਰੇ ਹਿਸਾਬ ਨਾਲ ਭਾਜੀ ਪੈਸੇ ਵੰਡ ਹੀ ਲੈਣੇ ਚਾਹੀਦੇ ਉਦੋਂ ਹੀ।
0: ਅੱਛਾ, ਮਹਿੰਗਾਈ ਬਹੁਤ ਹੋ ਗਈ।
1: ਹਾਂਜੀ ਹਾਂਜੀ, ਮਹਿੰਗਾਈ ਬਹੁਤ ਆ, ਸਭ ਨੂੰ ਜੇਬ ਪਿਆਰੀ ਆਪਣੀ। ਤੇ ਮੇਰੀ ਦਾਦੀ ਕਹਿੰਦੀ ਹੁੰਦੀ ਸੀਗੀ ਵੀ ਘੜੀ ਭਰ ਦੀ ਸ਼ਰਮਿੰਦਗੀ ਸਾਰੀ ਉਮਰ ਦਾ ਆਰਾਮ। ਇਹ ਵੰਡ ਲੈਣੇ ਚਾਹੀਦੇ ਭਾਜੀ, ਯਾਰੀ ਲੰਬੀ ਚੱਲਦੀ ਆ ਇਹਦੇ ਨਾਲ, ਨਹੀਂ ਤਾਂ ਬੰਦਾ ਬਹਿਣਾ ਉੱਠਣਾ ਹੀ ਹਟ ਜਾਂਦਾ।
0: ਸੋ ਚਾਹੇ ਮੇਰੇ ਮੇਰਾ ਦੋਸਤ ਆ, ਉਹ ਨਾ ਚਾਹੇ $10 ਵੀ ਲੱਗੇ ਹੋਣ, ਉਹ $10 ਨੂੰ ਮੈਂ ਕਹਿੰਦਾ ਯਾਰ ਵੀ ਕੋਈ ਨਾ, ਵੀ ਚੱਲਦਾ 50-100 ਤੱਕ ਦਾ ਕੋਈ ਚੱਕਰ ਨੀ, ਚਲੋ ਹਜ਼ਾਰਾਂ ਚ ਗੱਲ ਹੋ ਜੇ ਬੰਦਾ ਫਿਰ ਉਹ ਕਰਦਾ ਗਾ। ਤੇ ਉਹ ਕਹਿੰਦਾ ਨਹੀਂ ਬਾਈ, $10 ਵੀ ਜੇ ਤੂੰ ਲਾਏ ਆ, ਕਹਿੰਦਾ ਮੈਂ ਤਾਂ ਕਲੀਅਰ ਰੱਖਣਾ।
1: ਬਿਲਕੁਲ ਸਹੀ ਗੱਲ ਬਾਈ, ਕਰਨਾ ਚਾਹੀਦਾ, ਬਹੁਤ ਵਧੀਆ ਚੀਜ਼ ਆ ਇਹ।
0: ਥੈਂਕ ਯੂ ਜੀ, ਸ਼ੁਕਰੀਆ। ਦੇਖਦੇ ਹੋਰ ਕਿੰਨੇ ਕੁ ਬੰਦੇ ਸਾਨੂੰ ਕਹਿੰਦੇ ਨੇ ਕਿ ਖੁੱਲੇ ਖਾਤੇ ਰੱਖਣੇ ਚਾਹੀਦੇ ਨੇ, ਵੀ ਇਹ ਚੀਜ਼ਾਂ ਚੀਪ ਲੱਗਦੀਆਂ ਨੇ, ਜਾਂ ਫਿਰ ਜੇ ਬਾਈ ਨੇ ਕਿਹਾ ਕਿ ਥੋੜੇ ਪਲ ਦੀ ਸ਼ਰਮਿੰਦਗੀ, ਸ਼ਰਮਿੰਦਾ ਵਾਲੀ ਤਾਂ ਕੀ ਗੱਲ ਆ। ਚਲੋ ਅਗਲੀ ਕਾਲ ਤੇ ਜਾਂਦੇ। 1792 ਨੰਬਰ ਆ, ਸਤਿ ਸ੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ ਜੀ
0: ਜੀ।
2: ਵੈਸੇ ਤੇ ਨਾ ਜਿੱਦਾਂ ਗੋਰਿਆਂ ਦਾ ਸਿਸਟਮ ਹੈ ਨਾ, ਓਦਾਂ ਹੀ ਹੋਣਾ ਚਾਹੀਦਾ, ਆਪਣਾ ਆਪਣਾ ਬਿੱਲ ਦੇਣ, ਕਿਉਂਕਿ ਜੇ ਇਕੱਠੇ ਵੀ ਕਰੀਏ ਨਾ, ਫਰਜ਼ ਕਰ ਲਓ ਵੀ $1000 ਤੇ ਮੁੜ ਕੇ ਖਰਚਾ ਆ ਜਾਏ 1500, ਉਹ ਕੌਣ ਦਊ?
0: ਤੇ ਜਦੋਂ ਰੈਸਟੋਰੈਂਟ ਦੇ ਵਿੱਚ ਆਪਾਂ 5 ਜਣੇ ਬੈਠੇ ਆ, ਉੱਥੇ ਬਿੱਲ ਬਣ ਕੇ ਆ ਗਿਆ, ਉੱਥੇ ਆਪਾਂ ਵੇਟਰ ਨੂੰ ਕਹਿਤਾ ਵੀ ਇਹਨੂੰ 200-200 ਕਰ ਦੇ ਸਾਡੇ 50 ਦੇ ਵਿੱਚ, ਉਹ ਕਹਿਣਾ ਚੀਪ ਲੱਗਦਾ ਕਿ ਠੀਕ ਹੈ, ਕਲੀਅਰ ਚੱਲੋ ਕੰਮ?
2: ਮਤਲਬ ਆਪਣਾ ਆਪਣਾ ਖਰਚਾ ਹੋਵੇ ਤਾਂ ਸਭ ਤੋਂ ਵਧੀਆ ਵਾ ਉਦਾਂ ਦੇ।
0: ਹਾਂਜੀ, ਨਹੀਂ ਫਰਕ ਪੈ ਜਾਂਦੇ ਥੋੜੀ ਥੋੜੀ ਗੱਲ ਤੋਂ।
2: ਹਾਂਜੀ,
0: ਥੈਂਕ ਯੂ ਜੀ, ਸ਼ੁਕਰੀਆ। ਨੰਬਰ ਸਟੂਡੀਓ ਦਾ ਜੀ 416-233-73-68, 416-233-73-68, 416-233-73-68 ਤੇ ਸਟੂਡੀਓ 'ਚ ਗੱਲਬਾਤ ਕੀਤੀ ਜਾ ਸਕਦੀ ਹੈ।

0: ਅਗਲੀ ਕਾਲ 9592 ਨੰਬਰ। ਸਤਿ ਸ੍ਰੀ ਅਕਾਲ ਬਾਈ ਜੀ।
1: ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ।
1: ਆਪਣੇ ਨਾ ਮੇਰੇ ਖਿਆਲ ਦੇ ਵਿੱਚ ਤਾਂ ਜਿਹੜਾ ਹੈ ਕਿ ਆਪਣਾ ਆਪਣਾ ਬਿੱਲ ਦੇਣਾ ਹੀ ਬੈਸਟ ਰਹਿੰਦਾ ਆ, ਕਿਉਂਕਿ ਨਹੀਂ ਤਾਂ ਕੋਈ ਨਾ ਕੋਈ ਗਰੁੱਪ ਦੇ ਵਿੱਚ ਇਹੋ ਜਿਹੇ ਜ਼ਰੂਰ ਹੁੰਦੇ ਨੇ ਕਿ ਹਰ ਇੱਕ ਵਾਰੀ ਚੱਲ ਅੱਜ ਉਹਨੇ ਦੇ ਦੇਣਾ, ਅੱਜ ਉਹਨੇ ਦੇ ਦੇਣਾ, ਅੱਜ ਉਹਨੇ ਦੇਣਾ, ਜਦੋਂ ਉਹਨਾਂ ਦੀ ਆਪਣੀ ਵਾਰੀ ਆਣੇ ਉੱਠ ਜਾਂਦੇ ਨੇ।
0: ਹਾਂਜੀ ਟ੍ਰੂ, ਵੈਰੀ ਟ੍ਰੂ।
1: ਆਪਾਂ ਇੰਨੀਆਂ ਚੀਜ਼ਾਂ ਵੈਸਟਰਨ ਜਿਹੜੀਆਂ ਚੀਜ਼ਾਂ ਆਪਾਂ ਉਹਨਾਂ ਨੂੰ ਅਪਣਾ ਰਹੇ ਆ, ਇਹ ਚੀਜ਼ ਵੀ ਅਪਣਾ ਲੈਣੀ ਚਾਹੀਦੀ ਆ। ਇੱਕ ਭਾਈ ਸਾਹਿਬ ਪਹਿਲਾਂ ਬੋਲ ਕੇ ਗਏ ਨੇ ਕਿ ਯਾਰੀਆਂ ਦੋਸਤੀਆਂ ਲੰਬੀਆਂ ਚੱਲਦੀਆਂ ਇਹ ਤਾਂ,
0: ਨਹੀਂ ਤਾਂ ਘਰੇ ਵੀ ਜੀ ਜੇ ਆਪਾਂ ਕਿਤੇ ਬੈਠ ਕੇ ਬਿੱਲ ਦੇ ਦਈਏ ਨਾ ਨਾਲ ਦੀ, ਉਹਦੇ ਕਹਿੰਦੇ ਆ ਕਿ ਤੁਸੀਂ ਕਿਉਂ ਬਿੱਲ ਦਿੱਤਾ, ਹਨਾ, ਇਹ ਵੀ ਚੱਕਰ ਹੋ ਜਾਂਦਾ ਕਈ ਵਾਰ।
1: ਆਪਣਾ ਕਲਚਰ ਜ਼ਰੂਰ ਇਹੀ ਸਿਖਾਉਂਦਾ ਕਿ ਖੁੱਲੇ ਦਿਲ ਦੀਆਂ ਯਾਰੀਆਂ ਜ਼ਰੂਰ ਲਾਉਣੀਆਂ ਚਾਹੀਦੀਆਂ, ਪਰ ਗੱਲ ਇਹ ਆਉਂਦੀ ਹੈ ਕਿ ਖੁੱਲੇ ਦਿਲ ਵਾਲੇ ਵਿੱਚ ਇੱਕ ਦੋ ਹੀ ਹੁੰਦੇ ਨੇ, ਬਾਕੀ ਖਾਣ ਵਾਲੇ ਹੁੰਦੇ ਆ।
0: ਸੋ ਮੈਨੂੰ ਲੱਗਦਾ ਜਿੰਨੀਆਂ ਕਾਲਾਂ ਆਈਆਂ ਸਾਰੇ ਇਹੀ ਕਹਿ ਰਹੇ ਕਿ ਬਿੱਲ ਆਪਣਾ ਆਪਣਾ ਹੀ ਦਿਓ।
1: ਹਾਂਜੀ, ਜਿੱਦਾਂ ਤੁਸੀਂ ਕਹਿੰਦੇ ਜੇ 1000 ਹੈਗਾ ਤਾਂ ਚਲੋ ਵੰਡ ਲਓ, ਵਿੱਚ ਕਿਸੇ ਨੇ ਕਹਿਣਾ ਚਲੋ ਵੰਡ ਕੇ ਹੀ ਖਾਣਾ, ਮੈਂ ਭਾਵੇਂ 400 ਦਾ ਖਾ ਲਵਾਂ, ਦੂਜਾ ਭਾਵੇਂ ਵਿਚਾਰਾ ਬਜਾਹਾਂ ਦਾ ਖਾ ਕੇ ਬੈਠਾ, ਮੈਂ ਤਾਂ ਪਾਣੀ ਲੈ ਕੇ ਬੈਠਾ ਸੀ, ਮੈਨੂੰ ਪਾਣੀ 200 ਚ ਪੈ ਗਿਆ।
0: ਠੀਕ ਹੈ ਜੀ, ਥੈਂਕ ਯੂ ਸੋ ਮਚ ਮੈਨ। ਸਟੂਡੀਓ ਨੰਬਰ 416-233-73-68। ਮਨ ਸਾਹਿਬ ਤੁਸੀਂ ਵੀ ਦੱਸਿਓ, ਜਦੋਂ ਕਈ ਵਾਰ ਨਾ ਬੰਦੇ ਜਿਹੜੇ ਨਵੇਂ ਜੋੜੇ ਨੇ ਉਹ ਡੇਟ 'ਤੇ ਜਾਂਦੇ ਨੇ, ਜਾਂ ਹਸਬੈਂਡ ਵਾਈਫ ਵੀ, ਵੈਸੇ ਤਾਂ ਜਿਹੜੇ ਇੱਧਰਲੇ ਕਲਚਰ ਉਹ ਹਸਬੈਂਡ ਵਾਈਫ ਵੀ ਸ਼ੇਅਰ ਕਰਦੇ ਨੇ ਇਹ ਚੀਜ਼ਾਂ, ਅਤੇ ਜੇ ਕੋਈ ਮੰਨ ਲਓ ਪਾਰਟਨਰ ਆ ਉਹ, ਉੱਥੇ ਵੀ ਇੱਕ ਕਲਚਰ ਬਣਿਆ ਹੋਇਆ ਬੰਦੇ ਦੀ ਹੁੰਦਾ ਕਿ ਯਾਰ ਮੈਂ ਬਿੱਲ ਪੇ ਕਰਨਾ ਗਾ, ਬੰਦੇ ਦੀ ਹੀ ਬਣਦੀ ਆ। ਜੇ ਕੋਈ ਇੱਕ ਕੁੜੀ ਇੱਕ ਮੁੰਡਾ ਗਿਆ, ਉੱਥੇ ਮੁੰਡੇ ਦਾ ਫਰਜ਼ ਬਣਦਾ, ਮੁੰਡੇ ਦਾ ਫਰਜ਼ ਬਣਦਾ ਕਿ ਉੱਥੇ ਵੀ ਅੱਧਾ ਹੋਣਾ ਚਾਹੀਦਾ।
2: ਨਹੀਂ ਜੀ, ਮੇਰੇ ਹਿਸਾਬ ਨਾਲ ਕਿਉਂਕਿ ਸਾਰੇ ਬਰਾਬਰ ਨੇ, ਕਿਉਂਕਿ ਹਰ ਕਿਤੇ ਇਹੀ ਤਰਕ ਦਿੱਤਾ ਜਾਂਦਾ ਕਿ ਵੀ ਸਾਰੇ ਬਰਾਬਰ ਨੇ, ਮੁੰਡੇ ਦੇ ਕੁੜੀ 'ਚ ਕੋਈ ਫਰਕ ਨਹੀਂ, ਕੁੜੀਆਂ ਵੀ ਬਰਾਬਰ ਕੰਮ ਕਰਦੀਆਂ, ਕੁੜੀਆਂ ਵੀ ਸੇਮ ਕਮਾਉਂਦੀਆਂ, ਅਤੇ ਬਿੱਲ ਦੇਣ ਵੇਲੇ ਫਿਰ ਮੁੰਡੇ ਨੂੰ ਅੱਗੇ ਕਿਉਂ ਕਰ ਦਿੱਤਾ ਜਾਂਦਾ?
0: ਤੁਸੀਂ ਕਹਿੰਦੇ ਬਰਾਬਰ ਤਾਂ ਉੱਥੇ ਵੀ ਚਾਹੀਦੀ ਆ,
2: ਉੱਥੇ ਵੀ ਚਾਹੀਦੀ ਆ ਜੀ। ਅਤੇ ਜੇ ਮੰਨ ਲਓ ਦੋ ਜਣੇ ਕਿਤੇ ਬਾਹਰ ਖਾਣ ਪੀਣ ਜਾਂਦੇ ਆ, ਚਾਹੇ ਉਹ ਮੀਨਸ ਫਰੈਂਡਸ ਨੇ ਚਾਹੇ ਉਹ ਗਰਲਫਰੈਂਡ ਬੋਏਫਰੈਂਡ ਨੇ, ਤਾਂ ਮੇਰੇ ਹਿਸਾਬ ਨਾਲ ਉੱਥੇ ਵੀ ਉਹਨਾਂ ਨੂੰ ਬਿਲਿੰਗ ਸ਼ੇਅਰ ਕਰਨੀ ਚਾਹੀਦੀ ਹੈ, ਕਿਵੇਂ ਨਾ ਕਿਵੇਂ।
0: ਚਲੋ ਦੇਖਦੇ ਹਾਂ ਸਾਡੇ ਸਰੋਤੇ ਕੀ ਕਹਿੰਦੇ। 416-233-73-68 ਅਗਲੀ ਕਾਲ ਗਿੱਲ ਸਾਹਿਬ ਨੂੰ ਸਰਨਾ। ਸਤਿ ਸ਼੍ਰੀ ਅਕਾਲ ਜੀ।
3: ਸਤਿ ਸ਼੍ਰੀ ਅਕਾਲ ਭਾਜੀ
0: ਜੀ, ਕੀ ਕਹਿੰਦੇ ਸੁਣੇ?
3: ਭਾਜੀ ਇੱਕ ਪੁਰਾਣੀ ਕਹਾਵਤ ਆ, ਕਹਿੰਦੇ ਹੁੰਦੇ ਆ ਵੀ ਆਪਣਾ ਯਾਰੀ ਪੱਕੀ ਖਰਚਾ ਪਵਾ ਆਪਣਾ, ਹਨਾ। ਸੋ ਵਧੀਆ ਗੱਲ ਆ ਜੇ ਤੁਸੀਂ ਲੌਂਗ ਟਰਮ ਕਹਿ ਲਓ ਮੇਲੇ ਮੌਜਾਂ ਮੰਨਣੀਆਂ, ਤੇ ਆਪਦੀ ਗਠੜੀ ਤੇ ਆਪਦਾ ਆਪਦਾ ਸਮਾਨ ਚੱਕ ਕੇ ਰੱਖਣਾ ਚਾਹੀਦਾ।
0: ਸੋ ਆਪਦੇ ਮੈਨੂੰ ਤਾਂ ਸਾਰੀਆਂ ਕੋਲਾਂ ਆ ਰਹੀਆਂ ਨੇ ਕਿ ਬਿੱਲ ਆਪੋ ਆਪਣਾ, ਪਰ ਜਦੋਂ ਮਹਿਫਲ 'ਚ ਬਹਿੰਦੇ ਉਦੋਂ ਜਾਣ ਤਾਂ ਕੁਝ ਬੰਦੇ ਇੱਦਾਂ ਲੜਦੇ ਕਿ ਬਿੱਲ ਮੈਂ ਪੇ ਕਰੂੰ ਮੈਂ ਪੇ ਕਰੂੰ। ਖਾਸ ਤੌਰ 'ਤੇ ਜਦੋਂ ਦੋ ਸਾਧੂ ਇਕੱਠੇ ਬੈਠੇ ਹੋਣ ਤਾਂ ਇੱਕ ਨੂੰ ਹੁੰਦਾ ਕਿ ਮੈਂ ਪੇ ਕਰਾਂ।
3: ਜਿਹੜਾ ਦੇਖੋ ਇਹ ਨਾ ਜਿਹੜੇ ਕਲਚਰ 'ਚ ਆਪਾਂ ਆਏ ਹਾਂ ਤੇ ਜਿਹੜੇ ਕਲਚਰ 'ਚ ਆਪਾਂ ਵਿਚਰ ਰਹੇ ਹਾਂ, ਉਹ ਬਹੁਤ ਫਰਕ ਹੈ ਭਾਜੀ ਉਹਦੇ ਵਿੱਚ।
0: ਬਿਲਕੁਲ ਜੀ,
3: ਠੀਕ ਆ ਜੀ। ਅਸੀਂ ਜਿਹੜੇ ਕਲਚਰ 'ਚੋਂ ਆਏ ਹਾਂ ਉੱਥੇ ਕਹਿ ਲਓ ਥੋੜਾ ਜਿਹਾ ਇਮੋਸ਼ਨਲ ਵੀ
4: ਬਿਲਕੁਲ, ਪਰ ਰੱਖਣੇ ਉਹਨਾਂ ਲਈ ਚਾਹੀਦੇ ਜਿਹੜਾ ਤੁਹਾਨੂੰ ਪਤਾ ਵੀ ਜੇ ਤੁਸੀਂ ਅੱਜ 1000 ਲਾਇਆ ਤਾਂ ਅਗਲਾ ਤੁਹਾਡੀ ਵਾਰੀ ਨੂੰ 2000 ਤੱਕ ਵੀ ਲਾਊਗਾ।
0: ਅੱਛਾ, ਇਹੋ ਜਿਹੇ ਹੁੰਦੇ ਨੇ ਲੋਕ ਬਈ ਜਿਹੜੇ ਖੁੱਲੇ ਖਾਤੇ ਰੱਖਦੇ ਨੇ, ਕੋਈ ਚੱਕਰ ਹੀ ਨਹੀਂ ਇਹਨਾਂ ਨੂੰ।
4: ਬਿਲਕੁਲ ਜੀ ਬਿਲਕੁਲ, ਬਥੇਰੇ ਆਪਣੇ ਬੰਦੇ ਗਿਣਵੇਂ ਚੁਣਵੇਂ ਰੱਖੋ, ਤੁਹਾਨੂੰ ਪਤਾ ਵੀ ਇਹ ਨਾਲ ਖੜਨ ਵਾਲੇ ਆ, ਗੱਲ ਪੈਸਿਆਂ ਦੀ ਵੀ ਬਾਅਦ ਚ ਪਹਿਲਾਂ ਜ਼ਿੰਦਗੀ ਚ ਜੇ ਕੋਈ ਬੰਦਾ ਵਧੀਆ ਹੋਵੇ ਤਾਂ ਉਹਨੂੰ ਜ਼ਰੂਰ ਨਾਲ ਰੱਖੋ, ਜੇ ਤੁਹਾਨੂੰ ਪਤਾ ਵੀ ਆਹ ਬੰਦਾ ਹੈ ਹੀ ਉਵੇਂ ਦਾ, ਤੇ ਉਸ ਹਿਸਾਬ ਨਾਲ ਉਹਨਾਂ ਵੀ ਬੰਦਾ ਹਿਸਾਬ ਰੱਖੇ। ਖੁੱਲੇ ਖਾਤੇ ਪਿੱਛੇ ਰੱਖਦੇ ਆਏ ਆਪਾਂ ਤੇ ਬਣਦਾ ਵੀ ਹੈ ਰੱਖਣਾ, ਪਰ ਉਹ
0: ਅੱਛਾ ਜੀ ਆਧਾਰ ਦੇਣਾ ਹੋਵੇ, ਦੋਸਤੀ ਮਿੱਤਰਤੀ ਚ ਆਧਾਰ ਦੇਣਾ ਹੋਵੇ, ਚਲੋ 2000 5000 10000 ਤਾਂ ਬੰਦਾ ਕਰ ਲੈਂਦਾ, ਜੇ 20000 40000 50000 ਦੀ ਅਮਾਉਂਟ ਆ ਕੀ ਕੋਈ ਸਾਂਝਾ ਬੰਦਾ ਵਿੱਚ ਕੋਲ ਬਿਠਾਉਣਾ ਚਾਹੀਦਾ ਜਾਂ ਫਿਰ ਡਾਕੂਮੈਂਟੇਸ਼ਨ ਹੀ ਕਰਨੀ ਚਾਹੀਦੀ ਆ?
4: ਭਾਜੀ ਗੱਲ ਉਹੀ, ਜਿਹਦੇ ਪੈਰ ਝੱਲਦੇ ਆ ਫਿਰ 1000 ਕੀਤੇ ਤੇ 50000 ਕੀ, ਹਨਾ। ਜੇ ਤੁਹਾਨੂੰ ਭਰੋਸਾ ਹੀ ਆ ਜਿਹੜੇ ਨਾਲ ਨਾਲ ਬਹਿ ਕੇ ਖਾ ਲਿਆ ਤੇ ਫਿਰ ਇੰਨਾ ਕੁ ਭਰੋਸਾ ਹੋਵੇ ਕਿ ਹਾਂ ਬਾਈ ਇਹ ਬੰਦਾ ਦੌੜੂਗਾ ਨੀ, ਜੇ ਤੁਹਾਡੇ ਮਨ 'ਚ ਇੱਕ ਵਾਰ ਵੀ ਡਾਊਟ ਆ ਗਿਆ ਫਿਰ ਭਾਵੇਂ ਉਹਨਾਂ ਕੀ ਰੱਖੇ ਬੰਦਾ, ਫਿਰ ਵੀ ਜਿੰਨਾ ਪਤਾ ਵੀ ਇਹ ਜੇ 2000 ਦਾ ਘਾਟਾ ਮੈਨੂੰ ਪੈ ਗਿਆ ਤੇ ਆ ਬੰਦੇ ਦੀ ਅਸਲੀਅਤ ਪਤਾ ਲੱਗ ਜਾਵੇ, ਹੋਰ ਕੀ ਆ।
0: थैंक यू जी, शुक्रिया कमल जी, बहुत शुक्रिया जी। स्टूडियो नंबर है दोस्तों 416-233-7368, तुहाडे की विचार ने जरूर सानू कॉल करके दस्यो। बिल दे उत्ते क्योंकि रात लड़ाई हुई, चलो होर रीजन करके हुई हो आपां नहीं पता किहड़े रीजन करके सी, पर आपां वैसे गल याद आ गई कि आपां बिल पिछे भी लड़दे भी हाँ, तो एक अद्धा बंदा इदा का भी होंगे जिहड़ा पासे जे हो जाता कि मैनूं बिल ना देना पवे। सो इट्स सो बैटर आ जदों इकट्ठा 1000-2000 लगना भी बंदा कहिंदा यार पासे हो जाइए, वह तो बैटर आ फिर डिवाइड ही कर लो, तो वह 2-2, 4-400 जिहड़ा भी आना गा वह बंदे नूं किसी भी एक बंदे नूं पिंच नहीं हुंदा। तुहाडी की टिप्पणी आ 416-233-7368 ते सानूं कॉल करके जरूर दस्सिओ। एक ये भी दस्सिओ जदों दो फैमिलियां साडू फैमिलियां कट्ठियां होण, एक बड़ा साडू एक छोटा साडू ते भैणां उधरों दो कट्ठियां ने, ते जदों फिर इदां फैमिली बहिंदी आ उदों की हुंदा कि साडू नूं ये हुंदा वी जिहड़ा पैसे पे करूगा उहदी चढ़ाई वधदा, जां ये हुंदा कि यार इहदे पैसे लवाइए, किदां दी मैंटैलिटी उदों होनी आ, ते उदों भी डिवाइड ही करना चाहिए। जे दो साडू फैमिली आ वी भाई मैं पे करता मेरी चढ़ाई आ, जां दूजे दे लवाउणे चाहीदे आ, इहदे बारे जरूर दस्सो। वड्डे साडू दा फर्ज आ जां छोटे साडू दा फर्ज आ पे करना? 416-233-7368।

0: ਮਾਨ ਸਾਹਿਬ ਤੁਸੀਂ ਵੀ ਜ਼ਰੂਰ ਦੱਸੋ, ਜਦੋਂ ਦੋ ਫੈਮਲੀਆਂ ਸਾਧੂ ਫੈਮਲੀਆਂ ਇਕੱਠੀਆਂ ਬੈਠਣ ਤੇ ਉਦੋਂ ਵੱਡੇ ਸਾਧੂ ਦਾ ਫਰਜ਼ ਹੁੰਦਾ ਪੇ ਕਰਨਾ ਜਾਂ ਛੋਟੇ ਸਾਧੂ ਦਾ ਫਰਜ਼ ਹੁੰਦਾ ਪੇ ਕਰਨਾ? ਜਿਹੜਾ ਪੇ ਕਰਦਾ ਉਹਦੇ ਨੰਬਰ ਜ਼ਿਆਦਾ ਬਣਦੇ ਨੇ ਜਾਂ ਉਹਨੂੰ ਚੂਨਾ ਜ਼ਿਆਦਾ ਲੱਗਦਾ?
1: ਮੇਰੇ ਹਿਸਾਬ ਨਾਲ ਜਿਹੜੀ
0: ਡਿਵਾਈਡ ਹੋਣਾ ਚਾਹੀਦਾ,
1: ਜਿਹੜੀ ਸਾਡੂ ਵਾਲੀ ਰਿਸ਼ਤੇਦਾਰੀ ਮੇਰੇ ਹਿਸਾਬ ਨਾਲ ਬਰਾਬਰ ਦੀ ਹੁੰਦੀ ਆ, ਵੀ ਵੱਡੇ ਛੋਟੇ ਦਾ ਉੱਥੇ ਕੋਈ ਨਹੀਂ ਹੈਗਾ। ਜੇ ਵੱਡਾ ਤਾਂ ਉਹੀ ਪੇ ਕਰੂਗਾ ਜਾਂ ਜੇ ਛੋਟਾ ਤਾਂ ਉਹਦੇ ਨੰਬਰ ਵੱਧ ਬਣਨਗੇ। ਤੇ ਮੇਰੇ ਹਿਸਾਬ ਨਾਲ ਤਾਂ ਜੀ, ਵੈਸੇ ਸਵਾਲ ਬਹੁਤ, ਮੈਨੂੰ ਜਵਾਬ ਨਹੀਂ ਆ ਰਿਹਾ ਤੁਹਾਡੇ ਸਵਾਲ ਦਾ,
0: ਤੇ ਸਾਡੇ ਸਰੋਤੇ ਇਹਦਾ ਜਵਾਬ ਦੇਣਗੇ। ਨੰਬਰ ਆ 416-233-73-68, 416-233-73-68, ਤੇ ਕਾਲ ਕਰਕੇ ਦੱਸੋ ਵੀ ਕਿਹਦਾ ਫਰਜ਼ ਆ। 416-233-7368 ਤੇ ਗੱਲਬਾਤ ਕੀਤੀ ਜਾ ਸਕਦੀ ਹੈ।

0: ਸਾਡੇ ਨਾਲ ਕਾਲਰ ਨੇ 9592 ਨੰਬਰ ਆ। ਸਤਿ ਸ੍ਰੀ ਅਕਾਲ ਜੀ।
1: ਲਵਾਦ ਮਤ ਤਾਂ ਮੇਰਾ ਵਧੀਆ, ਇਹ ਫੁਕਰਾਪਣ ਚ ਆ ਜਾਂਦਾ। ਇਹ ਨੀ ਹੋਣੀ ਚਾਹੀਦੀ। ਆਪਾਂ ਇਹ ਹੁੰਦਾ ਕਿਤੇ ਵੀ ਆਪਾਂ ਜਿੱਦਾਂ ਇੱਕ ਭਾਜੀ ਕਹਿ ਕੇ ਗਏ ਨੇ ਪਹਿਲਾਂ ਕਿ ਖਾਤੇ ਖੁੱਲੇ ਰੱਖੋ, ਪਰ ਉਹਨਾਂ ਦੇ ਨਾਲ ਜਿਨ੍ਹਾਂ ਦੇ ਨਾਲ ਸਾਡੇ ਦਿਲ ਮਿਲਦੇ ਨੇ।
0: ਠੀਕ ਹੈ। ਸੋ ਸਾਡੂ ਫੈਮਿਲੀ ਚ ਤੁਸੀਂ ਚਾਹੁੰਦੇ ਹੋ ਵੀ ਉੱਥੇ ਇਦਾਂ ਦਾ ਚੀਜ਼ ਨਾ ਹੋਵੇ ਵੀ ਬੰਦਾ ਪੇ ਕਰਕੇ ਮੁੱਛਾਂ ਚੜਾਈ ਜਾਵੇ, ਮੇਰੀ ਚੜਾਈ ਵੱਧਾ।
1: ਬਿਲਕੁਲ ਨੀ, ਬਿਲਕੁਲ ਨੀ।
0: ਵੈਰੀ ਗੁੱਡ, ਥੈਂਕ ਯੂ ਜੀ, ਸ਼ੁਕਰੀਆ ਫਿਰ, ਧੰਨਵਾਦ ਜੀ। ਕੀ ਨਾਮ ਹੈ ਤੁਹਾਡਾ?
1: ਸੋਨੀਆ
0: ਜੀ, ਥੈਂਕ ਯੂ ਵੈਰੀ ਮਚ। ਅਗਲੀ ਕਾਲ 9522 ਨੰਬਰ ਆ। ਸਤਿ ਸ੍ਰੀ ਅਕਾਲ ਜੀ।
2: ਅਸੀਂ ਤਾਂ ਜੀ ਏਦਾਂ, ਅਸੀਂ 4-5 ਅਸੀਂ ਫਰੰਟ ਜਾਂਦੇ ਹੁੰਦੇ ਸੀ। ਪਹਿਲਾਂ ਵਾਲੇ ਕਹਿਣਾ ਵੀ ਆਪਣਾ ਬਡੂਆ ਪਰੇ ਰੱਖ ਦੇ, ਆਹ 500 ਸਾਰਿਆਂ ਨੇ ਪਾ ਦੇਣਾ। ਜਦੋਂ ਇਤਨੇ ਨੇੜੇ ਹੋਵੇ ਦੱਸਦੀ ਸਾਨੂੰ, ਉਹਨੂੰ ਹੋਰ ਪਾ ਦੇਣਾ ਨੇ।
0: ਪਹਿਲੀ ਪੈਸੇ ਇਕੱਠੇ ਕਰ ਲੋ, ਇਹ ਵਧੀਆ ਰਹਿੰਦਾ। ਜਾਂਦਾ ਹੋਇਆ ਵੀ ਹਿਸਾਬ ਸਿੱਧਾ ਜਰੂਰ, ਜਾਂਦਾ ਹੋਇਆ ਵੀ ਤੂੰ ਖਰਚੀ ਚੱਲ, ਆਪਾਂ ਵਾਪਸ ਆ ਕੇ ਹਿਸਾਬ ਕਰ ਲਾਂਗੇ। ਠੀਕ ਹੈ ਜੀ,
2: ਆਪਣਾ ਬਟੂਆ ਪਰੇ ਕਰ ਦੇ ਬਸ, ਆਪਣਾ ਬਟੂਆ ਨਹੀਂ ਖੋਲਣਾ ਹੋਇਆ।
0: ਠੀਕ ਹੈ, ਠੀਕ ਹੈ, ਠੀਕ ਹੈ,
2: ਚਲ ਆਹੀ ਜਿਹੜੇ ਤੈਨੂੰ ਪਾ ਤੇ ਇਹੀ ਤੇ ਯੂਜ਼ ਕਰਨੇ ਨੇ।
0: ਵੈਰੀ ਗੁੱਡ।
2: ਉਹਦੇ ਚ ਕੁਛ ਨੀ ਹੁੰਦਾ, ਨਾਲ ਤਾਂ ਮਿਕਸ ਨੀ ਹੁੰਦੇ ਹੈਗੇ, ਨਾਲੇ ਬੰਦੇ ਦਾ ਹੁੰਦਾ ਵੀ ਸਾਰਿਆਂ ਦੇ
0: ਪੂਰੀ ਹੈਰੀਟੇਜ ਤੋਂ ਰਾਹੁਲ ਜੀ ਜੁੜੇ ਨੇ। ਬਾਈ ਜੀ, ਸਤਿ ਸ੍ਰੀ ਅਕਾਲ ਜੀ, ਐਨ ਵੈਲਕਮ।
3: ਸਤਿ ਸ੍ਰੀ ਅਕਾਲ ਜੀ।
0: ਸੋ ਬਾਈ ਜੀ, ਅੱਜ ਅਸੀਂ ਨਾ ਮੂਜ਼ ਬਲਾਈਨ ਨਾਲ ਗੱਲਬਾਤ ਕਰ ਰਹੇ ਸੀ। ਇਹ ਕਹਿੰਦਾ ਬਾਈ, ਖਾਸ ਤੌਰ ਤੇ ਜਿਹੜੇ ਆਹ ਦਿਨ ਹੁੰਦੇ ਨੇ ਗਰਮੀਆਂ ਜਦੋਂ ਪੀਕ ਤੇ ਹੁੰਦੀਆਂ ਨੇ, ਉਦੋਂ ਚਾਹੇ ਗੱਡੀ ਆ ਚਾਹੇ ਘਰ ਆ, ਉੱਥੇ ਬਲਾਈਂਡਸ ਜਾਂ ਵਿੰਡੋ ਟਿੰਟਿੰਗ ਦੀ ਬੜੀ ਯਾਦ ਆਉਂਦੀ ਆ, ਤੇ ਜਿਹਦੇ ਕੋਲ ਹੁੰਦੀ ਆ ਤਾਂ ਸੁੱਖ ਵੀ ਬਹੁਤ ਹੁੰਦਾ ਗਾ। ਸੋ ਵਿੰਡੋ ਟਿੰਟਿੰਗ ਬਾਰੇ ਪਹਿਲਾਂ ਤਾਂ ਜ਼ਰੂਰ ਸਪੈਸ਼ਲ ਲਾ ਦਿਓ ਜੀ ਅੱਜ।
3: ਵਿੰਡੋ ਟਿੰਟਿੰਗ ਦਾ ਸਪੈਸ਼ਲ ਹੈਗੀ ਜੀ ਆਪਣੀ ਸਪੈਸ਼ਲ ਕੁਆਲਿਟੀ ਤੇ ਸਪੈਸ਼ਲ ਪ੍ਰਾਈਸ ਉਹਦਾ, ਤੇ ਉਹਦੀ ਸਪੈਸ਼ਲ ਬਾਅਦ ਚ ਵਾਰੰਟੀ ਤੇ ਉਹਦੀ ਸਰਵਿਸ, ਤੇ ਤੁਹਾਨੂੰ ਸਿਰਫ ਪੂਰੀ ਹੈਰੀਟੇਜ ਤੇ ਹੀ ਬਣਨੀ ਹੈ, ਜਿਹਦੇ ਵਿੱਚ ਤੁਹਾਨੂੰ ਵਾਰੰਟੀ ਜਿਹੜੀ ਲਾਈਫ ਟਾਈਮ ਮਿਲੂਗੀ, ਤੇ ਉੱਥੇ ਕਦੀ ਖਰਾਬ ਹੁੰਦੀ ਹੈ, ਕਦੀ ਪੀਲ ਆਫ ਹੁੰਦੀ ਹੈ, ਕਦੀ ਬਬਲ ਆਉਂਦੇ ਨੇ, ਤੁਹਾਡੀ ਬਿਨਾਂ ਕਿਸੇ ਚਾਰਜਸ ਤੋਂ ਲਾ ਕੇ ਦੁਬਾਰਾ ਲਾਈ ਜਾਏਗੀ, ਤੇ ਤੁਹਾਡੀ ਜਿਹੜੀ ਟਿੰਟ ਹੋਏਗੀ ਗੱਡੀ ਦੀ ਉਹ ਨੰਬਰ 1 ਕੁਆਲਿਟੀ ਹੋਏਗੀ, ਜਿਹਨੂੰ ਆਪਾਂ ਸਰਾਮਿਕ ਟਿੰਟਿੰਗ ਕਹਿੰਦੇ ਹਾਂ, ਤੇ ਉਹਦੇ ਵਿੱਚ ਵੀ ਕਈ ਤਰ੍ਹਾਂ ਦੇ ਵੇਰੀਏਸ਼ਨ ਆਉਂਦੇ ਆ, ਆਪਾਂ ਸਿਰਫ ਬੈਸਟ ਵਾਲੀ ਰੱਖਦੇ ਹਾਂ।
0: ਜੀ
3: ਜੀ,
0: ਤੇ ਨਾਲ ਦੇ ਨਾਲ ਰਾਹੁਲ ਜੀ ਇਹ ਵੀ ਜਾਣਕਾਰੀ ਸਾਡੇ ਸਰੋਤਿਆਂ ਨਾਲ ਸਾਂਝੀ ਕਰੋ, ਵਿੰਡੋ ਟਿੰਟਿੰਗ ਤਾਂ ਤੁਹਾਡੀ $149 ਦੱਸੇ? ਹਾਂਜੀ ਬਾਈ ਜੀ ਇੱਕ ਮਿੰਟ ਲਈ ਮਿਊਟ ਕਰਿਓ ਸੋ ਰਾਹੁਲ ਜੀ ਨਾਲ ਗੱਲਬਾਤ ਚੱਲ ਰਹੀ ਨੇ ਜੀ ਪੂਰੀ ਹੈਰੀਟੇਜ ਤੋਂ। ਰਾਹ ਸਾਹਿਬ, $149 ਦੇ ਵਿੱਚ ਵਿੰਡੋ ਟਿੰਟ ਹੋ ਗਏ, ਗੱਡੀ ਦੇ ਪੰਜੇ ਸ਼ੀਸ਼ੇ ਜਿਹੜੇ ਕਾਲੇ ਹੋ ਗਏ, ਤੇ ਸਾਨੂੰ ਸੌਖ ਹੋ ਗਈ ਚਾਰੇ ਪਾਸੇ। ਇਸ ਤੋਂ ਬਾਅਦ ਆਉਂਦੀ ਹੈ ਗੱਡੀ ਨੂੰ ਹਾਰ ਸ਼ਿੰਗਾਰ ਕਰਨ ਦੀ ਗੱਲਬਾਤ। ਲੋਕ ਲੌਂਗ ਡਰਾਈਵ ਤੇ ਵੀ ਜਾਂਦੇ ਨੇ ਜਾਂ ਫਿਰ ਗੱਡੀਆਂ ਮੋਡੀਫਾਈ ਵੀ ਕਰਦੇ ਨੇ, ਗੱਡੀਆਂ ਨੂੰ ਸਾਂਭ ਕੇ ਰੱਖਦੇ ਨੇ। ਜਿਹੜੀ ਗੱਡੀ ਤੇ ਪੈਸੇ ਲੱਗੇ ਹੁੰਦੇ ਆ 50,000 70,000 80,000, ਉਹਨੂੰ ਫਿਰ ਪ੍ਰੋਟੈਕਸ਼ਨ ਦੇ ਲਈ ਕੀ ਚੀਜ਼ਾਂ ਨੇ ਆਪਣੇ ਕੋਲ?
3: ਗੱਡੀ ਨੂੰ ਪ੍ਰੋਟੈਕਟ ਕਰਨ ਲਈ ਜੀ ਆਪਣੇ ਕੋਲ ਕਾਫੀ ਪ੍ਰੋਡਕਟ ਹੈਗੇ ਨੇ ਜੀ। ਸਭ ਤੋਂ ਪਹਿਲੀ ਗੱਲ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਹੈਗੀ ਹੈ ਜੀ PPF, ਜਿਹਨੂੰ ਆਪਾਂ ਪੰਜਾਬੀ ਭਾਸ਼ਾ ਚ ਕਹਿ ਦਿੰਦੇ ਲੈਮੀਨੇਸ਼ਨ।
0: ਵੈਰੀ ਗੁੱਡ।
3: ਤੇ ਉਹ ਲੈਮੀਨੇਸ਼ਨ ਆਪਾਂ ਗੱਡੀ ਦੇ ਕਰਦੇ ਹਾਂ, ਸਾਰੀ ਗੱਡੀ ਫੁੱਲ ਲੈਮੀਨੇਟ ਹੋ ਜਾਂਦੀ ਹੈ ਜੀ, ਟ੍ਰਾਂਸਪੇਰੈਂਟ ਵੀ ਕਰਾ ਸਕਦੇ ਹਾਂ ਤਾਂ ਕਿ ਤੁਹਾਡੀ ਗੱਡੀ ਦਾ ਕਲਰ ਸੇਮ ਰਹੇਗਾ ਜਿਹੜਾ ਪਹਿਲਾਂ ਸੀਗਾ। ਕਲਰਡ ਵੀ ਕਰਵਾ ਸਕਦੇ ਹਾਂ, ਜਿਵੇਂ ਤੁਹਾਡੀ ਗੱਡੀ ਕਾਲੀ ਆ ਤੁਸੀਂ ਚਿੱਟੀ ਕਰਾਉਣੀ ਉਹ ਵੀ ਹੋ ਸਕਦੀ
0: ਜਾਂ ਗੱਡੀ ਦਾ ਰੰਗ ਬਦਲ ਜੂ।
3: ਜੀ ਬਿਲਕੁਲ, ਉਹ ਬੇਸਿਕਲੀ ਪਹਿਲਾਂ ਕੱਲੇ ਰੈਪ ਹੀ ਆਉਂਦੇ ਸੀ ਜੋ ਰੰਗ ਚ ਹੁੰਦਾ ਸੀਗਾ, ਹੁਣ ਆਪਣੀ ਪ੍ਰੋਟੈਕਸ਼ਨ PPF ਹੈ ਉਹਦੇ ਵਿੱਚ ਵੀ ਰੰਗ ਆਉਣ ਲੱਗ ਗਏ, ਤਾਂ ਰੰਗ ਨਾਲ ਆਪਾਂ ਤੁਹਾਡਾ ਕਲਰ ਵੀ ਚੇਂਜ ਹੋ ਜਾਏਗਾ, ਨਾਲੇ ਕਲਰ ਪ੍ਰੋਟੈਕਟ ਵੀ ਹੋਏਗਾ, ਲੈਮੀਨੇਸ਼ਨ ਜਿਵੇਂ ਤੁਸੀਂ ਫੋਨ ਤੇ ਸਕਰੀਨ ਗਾਰਡ ਲਾਉਂਦੇ ਹੋ ਉਵੇਂ ਗੱਡੀ ਤੇ ਪੀਪੀਐਫ ਜ਼ਰੂਰ ਕਰਾਓ।
0: ਵੈਰੀ ਗੁੱਡ ਜੀ, ਤੇ ਇੱਕ ਰਾਹੁਲ ਜੀ ਐਕਸੈਸਰੀਜ਼ ਬਾਰੇ ਵੀ ਦੱਸ ਦਿਓ ਸਾਨੂੰ, ਕਿਹੜੀਆਂ ਕਿਹੜੀਆਂ ਐਕਸੈਸਰੀਜ਼ ਨੇ ਤੁਹਾਡੇ ਗੱਡੀਆਂ ਦੀਆਂ ਟਰੱਕਾਂ ਦੀਆਂ, ਉਬਰ ਲਈ ਤੁਹਾਡੇ ਕੋਲ ਕੀ ਪ੍ਰੋਡਕਟ ਨੇ?
3: ਬਹੁਤ ਪ੍ਰੋਡਕਟ ਨੇ ਭਾਈ, 1000 ਪਲੱਸ ਪ੍ਰੋਡਕਟਸ ਨੇ ਸਾਡੀ ਪੂਰੀ ਹੈਰੀਟੇ .ca ਵੈਬਸਾਈਟ ਹੈਗੀ, ਸਾਰੇ ਪ੍ਰੋਡਕਟ ਉਹਦੇ ਉੱਪਰ ਪਾਏ ਹੋਏ ਨੇ, ਬਟ ਨਿਊਸ ਇਨਵੈਂਟਰੀ ਸਾਡੀ ਲੋਕੇਸ਼ਨਾਂ ਤੇ ਇਨ ਹਾਊਸ ਅਵੇਲੇਬਲ ਆ। ਤੁਸੀਂ ਟਰੱਕਾਂ ਲਈ ਤਾਂ ਬਹੁਤ ਸਮਾਨ ਹੈ, ਝਾਲਰਾਂ, ਗੋਟਾ, ਆਪਣੇ ਝੂਮਰ,
0: ਤੇ ਤੁਹਾਡੇ ਕੋਲ ਇੰਡੀਆ ਵਾਲੇ ਹਾਰਨ ਹੈਗੇ ਨੇ?
3: ਹਾਂਜੀ, ਫਰੈਸ਼ ਹਾਰਨ ਪੰਜਾਬ ਰੋਡਵੇ ਵਾਲੇ ਹੈਗੇ ਨੇ।
0: ਵੈਰੀ ਗੁੱਡ, ਵੈਰੀ ਗੁੱਡ। ਓਕੇ, ਅੱਜ ਪ੍ਰੋਗਰਾਮ ਦਾ, ਚੜ੍ਹਦੀ ਕਲਾ ਪ੍ਰੋਗਰਾਮ ਦਾ ਆਗਾਜ਼ ਆ, ਤੇ ਸਾਰੇ ਸਪੌਂਸਰ ਸਮਾਨ ਆਪਦਾ ਹਿੱਸਾ ਪਾ ਰਹੇ ਨੇ, ਤੇ ਪੂਰੀ ਹੈਰੀਟੇਜ ਕੀ ਹਿੱਸਾ ਪਊਗਾ ਜੀ?
3: ਪੂਰੀ ਹੈਰੀਟੇਜ ਤੁਹਾਡਾ ਚੜ੍ਹਦੀ ਕਲਾ ਨਾਮ ਚੜ੍ਹਦੀ ਕਲਾ ਚ ਰੱਖੇ ਜੀ, ਕੋਈ ਗੱਲ ਨੀ, ਤੁਹਾਡੇ ਕਲਰਸ ਨੂੰ ਆਪਾਂ ਫ੍ਰੀ ਸਟਿੱਕਰ ਲਾ ਕੇ ਦੇਵਾਂਗੇ ਜੀ।
0: ਚੜ੍ਹਦੀ ਕਲਾ ਦੇ ਸਟਿੱਕਰ ਜੇ ਲਵਾਉਣੇ ਹੋਣ?
3: ਹਾਂਜੀ, ਕੋਈ ਨੀ, ਲਾ ਦਾਂਗੇ ਜੀ,
0: ਕੋਈ ਚਾਰਜ ਨੀ,
3: ਕਲਰ ਲਾ ਕੇ ਦਈਏ।
0: ਵੈਰੀ ਗੁੱਡ ਜੀ। ਸੋ ਚਾਹੇ ਕਿਸੇ ਨੇ ਸਰਨੇਮ ਲਿਖਾਉਣਾ, ਪਹਿਲੀਆਂ 13 ਕਾਲਾਂ ਨੂੰ ਇੱਦਾਂ ਕਰੋ, ਚਾਹੇ ਚੜ੍ਹਦੀ ਕਲਾ ਕਿਸੇ ਨੇ ਆਪਦੀ ਗੱਡੀ ਦੇ ਪਿੱਛੇ ਸ਼ੀਸ਼ੇ ਤੇ ਚੜ੍ਹਦੀ ਕਲਾ ਲਿਖਾਉਣਾ ਜਾਂ ਆਪਦਾ ਕੋਈ ਸਰਨੇਮ ਲਿਖਾਉਣਾ, ਕੋਈ ਕਾਸਟ ਨੀ ਜੀ, ਫ੍ਰੀ,
3: ਤੁਹਾਡੇ ਲਈ ਫ੍ਰੀ ਕਰ ਦਾਂਗੇ ਜੀ, ਕੋਈ ਗੱਲ ਨੀ, ਭੇਜ ਦਿਓ।
0: ਵੈਰੀ ਗੁੱਡ, ਆਹ ਬਣਦੀ ਹੈ ਗੱਲ। ਪੂਰੀ ਹੈਰੀਟੇਜ ਤੋਂ ਰਾਹੁਲ ਜੀ, ਪੂਰੀ ਹੈਰੀਟੇਜ ਦੀਆਂ 3 ਲੋਕੇਸ਼ਨਾਂ ਨੇ, ਕਿਸੇ ਮਰਜ਼ੀ ਲੋਕੇਸ਼ਨ ਤੇ ਜਾ ਸਕਦੇ ਹੋ, ਅਸੀਂ ਨੰਬਰ ਸਾਂਝਾ ਕਰ ਰਹੇ ਹਾਂ। ਪਹਿਲੀਆਂ 13 ਕਾਲਾਂ ਨੂੰ ਗੱਡੀ ਦੇ ਸ਼ੀਸ਼ੇ ਤੇ ਸਟਿੱਕਰ ਫ੍ਰੀ, ਚਾਹੇ ਚੜ੍ਹਦੀ ਕਲਾ ਲਿਖਾਓ, ਚਾਹੇ ਤੁਸੀਂ ਆਪਣਾ ਸਰਨੇਮ ਲਿਖਾਓ, ਕੋਈ ਵੀ ਚੀਜ਼ ਲਿਖਾ ਸਕਦੇ ਹੋ। ਨੰਬਰ ਟੂ ਕਾਲ 647-962-10-23, 647-962-10-23, 647-962-1023, 647-962-10-23, 647-962-1023, 647-962-10-23 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਪੂਰੀ ਹੈਰੀਟੇਜ, ਆਪਣੀਆਂ ਗੱਡੀਆਂ ਦੇ ਸ਼ੀਸ਼ੇ ਟਿੰਟ ਕਰਵਾਉਣੇ ਆ ਜਾਂ ਫਿਰ ਸਿਰਾਮਿਕ ਕੋਟਿੰਗ ਕਰਵਾਉਣੀ ਆ, ਕੋਈ ਵੀ ਪ੍ਰੋਡਕਟ ਡਿਟੇਲਿੰਗ ਕਰਵਾਉਣੀ ਆ ਜਾਂ ਫਿਰ ਇਹਨਾਂ ਤੋਂ ਕੋਈ ਗਿਫਟ ਬਾਏ ਕਰਨੇ, ਨੰਬਰ ਆ 647-962-10-23। ਬਹੁਤ ਸ਼ੁਕਰੀਆ ਰਾਹੁਲ ਜੀ, ਧੰਨਵਾਦ।
3: ਧੰਨਵਾਦ ਜੀ,
0: ਥੈਂਕ ਯੂ ਵੈਰੀ ਮੱਚ ਸਰ। ਤੇ ਜਿਹੜੇ ਪ੍ਰੋਗਰਾਮ ਚੜ੍ਹਦੀ ਕਲਾ 7 ਵਜੇ ਤੱਕ ਪ੍ਰੋਗਰਾਮ ਦੇ ਹਿੱਸੇ ਦਾ ਆਨੰਦ ਮਾਣੋਗੇ ਸਾਡੇ ਨਾਲ, 1792-1792। ਸਤਿ ਸ਼੍ਰੀ ਅਕਾਲ ਜੀ।
4: ਸਤਿ ਸ਼੍ਰੀ ਅਕਾਲ, ਮੈਂ ਆਪਣਾ ਐਕਸਪੀਰੀਅੰਸ ਦੱਸਣਾ ਹੈ ਤੁਹਾਨੂੰ।
0: ਹਾਂਜੀ,
4: ਮੈਂ ਇੱਕ ਮੇਰਾ ਵਾਕਫ ਬੰਦਾ ਸੀ, ਉਹ ਕਹਿੰਦਾ ਚਲੋ ਅੱਜ ਤੁਹਾਨੂੰ ਮੈਂ ਖਾਣਾ ਖਵਾਉਣਾ, ਤੇ ਰੈਸਟੋਰੈਂਟ ਚਲੇ ਗਏ, ਤੇ ਜਦੋਂ ਬਿੱਲ ਦੇਣ ਦੀ ਵਾਰੀ ਆਈ ਤੇ ਉਹ ਕਹਿੰਦਾ ਵੀ ਮੇਰਾ ਬਟੂਆ ਦੇ ਕਾਰ ਚ ਰਹਿ ਗਿਆ ਵਾ, ਮੈਨੂੰ ਵੀ ਬਿੱਲ ਦੇਣਾ ਪਿਆ। ਮਤਲਬ ਏਦਾਂ ਦੇ ਬੰਦੇ ਵੀ ਬੜੇ ਜੇ
0: ਸਾਡੇ ਨਾਲ ਹੁੰਦਾ ਸੀ ਜੀ, ਉਹ ਜਿਹੜਾ ਜਦੋਂ ਪੀਜ਼ਾ ਲੈ ਕੇ ਆਉਣਾ, ਆਹ ਮੇਰਾ ਕਾਰਡ ਲੈ ਜਾਓ, ਉਹ ਕਾਰਡ ਕਦੇ ਚੱਲਦੇ ਨਹੀਂ ਸੀ। ਅਸੀਂ ਉੱਥੇ ਬਈ ਜੀ ਪਾਸਵਰਡ ਨਹੀਂ ਲੱਗ ਰਿਹਾ, ਟਾਈਪ ਕਰ ਦਿਓ, ਬਈ ਟਾਈਪ ਵੀ ਨਹੀਂ ਹੋ ਰਿਹਾ, ਓਹੋ ਚਲ ਕੋਈ ਨਾ ਦੂਜਾ ਕਾਰਡ ਦਿੱਤਾ ਗਿਆ, ਤੁਸੀਂ ਇਹ ਕਰ ਦੋ।
4: ਹਾਂਜੀ,
0: ਥੈਂਕ ਯੂ ਜੀ, ਸ਼ੁਕਰੀਆ ਬਾਈ ਜੀ, ਧੰਨਵਾਦ। ਅਗਲੀ ਕਾਲ 2020 ਨੰਬਰ ਆ। ਹੈਲੋ,
5: ਹੈਲੋ,
0: ਸਤਿ ਸ਼੍ਰੀ ਅਕਾਲ ਬਾਈ ਜੀ, ਆਉਣੇ ਹੋ?
5: ਹਾਂਜੀ, ਹੈਲੋ,
0: ਹਾਂਜੀ ਹਾਂਜੀ, ਤੁਸੀਂ ਆਉਣੇ ਹੋ ਬਾਈ ਜੀ, ਕੀ ਕਹਿਣਾ ਚਾਹੁੰਦੇ?
5: ਹਾਂਜੀ, ਇੱਦਾਂ ਇਹ ਟੌਪਿਕ ਜਿਹੜਾ ਨਾ, ਇਹ ਦਰਅਸਲ ਇਹਦੇ ਪਿੱਛੇ 90% ਦੇ ਸੰਸਕਾਰ ਨੇ। ਬਾਕੀ ਖਾਣ ਪੀਣ ਦੀਆਂ ਜਿਹੜੀਆਂ ਚੀਜ਼ਾਂ ਨੇ ਭੈਣ ਭਰਾਵਾਂ ਦੇ ਵਿੱਚ, ਦੂਜਿਆਂ ਚ, ਜਿਹੜੇ ਜਿਹੜੇ ਕਹਿੰਦੇ ਨੇ ਕਿ ਜਿਹਨਾਂ ਨੂੰ ਤੁਹਾਡੇ ਦੇ ਨਾਲ, ਤੁਹਾਡੇ ਨਾਲ ਦਰੇਗ ਹੈ, ਜਿਹੜੇ ਤੁਹਾਡੇ ਆਪਣੇ ਜੀ ਨੇ, ਦੋਸਤ ਹੈ, ਮਿੱਤਰ ਹੈ, ਰਿਸ਼ਤੇਦਾਰ ਹੈ, ਸਾਂਡੂ ਸਾਂਡੂ ਹੈ, ਜੀਜਾ, ਜੋ ਵੀ ਆਪਸ ਚ, ਜਿਹੜਾ ਬੰਦਾ ਦੂਜੇ ਦੀ ਕੰਡ ਦੇ ਪਿੱਛੇ ਹੱਥ ਰੱਖ ਕੇ ਟੇਬਲ ਤੇ ਬਹਿੰਦਾ ਨਾ ਮੇਰੇ ਵੀਰ, ਉਹੀ ਬੰਦਾ ਤੁਹਾਡਾ ਦੋਸਤ ਹੈ। ਸਾਡੇ ਨਾਲ ਜਦੋਂ, ਮੈਨੂੰ ਵੀ ਬਹੁਤ ਸਾਲ ਹੋ ਗਏ ਬਾਹਰ, ਔਰ ਜਦੋਂ ਵੱਡੇ ਸੀਗੇ, ਜਦੋਂ ਵੱਡੇ ਹੁੰਦੇ ਸੀ ਉਦੋਂ ਵੀ, ਇੱਕੋ ਮੈਨੂੰ ਯਾਦ ਆ ਬਹੁਤ ਸਾਲ ਪਹਿਲਾਂ ਮੇਰੇ ਦਾਦੇ ਨੇ ਇੱਕ ਸਮਝਾਈ ਸੀ ਗੱਲ ਕਿ ਪੁੱਤਰ ਆਪਣੇ ਘਰ ਖੰਡ ਹੋਵੇ ਨਾ ਹੋਵੇ, ਤੁਹਾਡੇ ਗੁਆਂਢੀ ਦੇ ਘਰ ਜ਼ਰੂਰ ਆਉਣੀ ਚਾਹੀਦੀ ਹੈ। ਮੇਰੀ ਗੱਲ ਸਮਝਦੇ ਹੋ? ਜਜ਼ਬਾ ਇਹ ਵੇ ਤੇ ਅਗਲਾ ਵੀ, ਇਹ ਤੁਹਾਨੂੰ ਹੁਣ ਜੇ ਤੁਸੀਂ ਪਰਮਾਤਮਾ ਨੇ ਸਭ ਕੁਛ ਸੁੱਖ ਜਿੱਤੇ, ਇਹਦਾ ਕੀ ਹੁੰਦਾ ਕਿ ਇਸ ਚੀਜ਼ ਦਾ, ਇਸ ਇਮੋਸ਼ਨ ਦਾ ਉਹ ਲੋਕ ਸਰਕਲ ਦੇ ਰਿਸ਼ਤੇਦਾਰ ਹੋਣ, ਮਿੱਤਰ ਹੋਣ, ਫਾਇਦਾ ਉਠਾਉਂਦੇ ਨੇ। ਅਗਲੇ ਕਹਿੰਦੇ ਨੇ ਇਹ ਬੰਦਾ ਹੈਗਾ ਸਾਊ ਜਿਹਾ ਹੈਗਾ, ਇਹਨੂੰ ਕੋਈ ਫਰਕ ਨੀ ਪੈਣਾ, ਇਹ ਦਿਖਾਈਆਂ ਸ਼ੋਭਾ ਜੀ ਜਿਹਨੇ ਪੈਸੇ ਸਾਡੇ ਤੇ ਖਰਚ ਕਰ ਦੇਣੇ ਨੇ, ਤੇ ਕਈ ਵਿੱਚੋਂ ਏਦਾਂ ਦੇ ਵੀ ਹੁੰਦੇ ਨੇ। ਹੁਣ ਉਹਨਾਂ ਲੋਕਾਂ ਨੂੰ ਤੁਸੀਂ ਬਦਲ ਨੀ ਸਕਦੇ, ਉਹ ਹਰ ਸੋਸਾਇਟੀ ਚ ਨੇ, ਪਰ ਜੇ ਤੁਹਾਡਾ ਜਿਗਰਾ ਨਹੀਂ ਹੈਗਾ, ਚਾਰ ਜਣਿਆਂ ਦੇ ਨਾਲ ਉਹਨਾਂ ਨੂੰ ਟ੍ਰੀਟਮੈਂਟ, ਹੁਣ 2000 ਲਾਉਣਗੇ, 1500 ਲਾਉਣਗੇ, ਉਹਨਾਂ ਨੂੰ ਤੁਹਾਨੂੰ ਪਤਾ ਆਹ ਹੈ ਗੱਲ, ਮੈਂ $700 ਤੋਂ ਜ਼ਿਆਦਾ ਨਹੀਂ ਜੇ ਲਾਣਾ ਮੁੰਡਿਓ। ਮੇਰੀ ਗੱਲ ਸਮਝ ਲਓ, ਅਸੀਂ ਸਾਰੀ ਉਮਰ ਕਰਦੇ ਰਹੇ ਆਪਸ, ਆਵੇ ਕਿਆ ਬਜਟ ਬਣ ਗਿਆ, ਇੰਨਾ ਬਜਟ ਬਣਦਾ ਜੀ, ਠੀਕ ਹੈ ਸਾਰਿਆਂ ਨੇ ਲਾ ਲੇ, ਪਾਰਟੀਆਂ ਵੀ ਕਰਨੀਆਂ ਇਕੱਠੇ, ਅੱਛਾ ਤੂੰ ਕੀ ਲਿਆ ਰਿਹਾ, ਮੈਂ ਆਹ ਲਿਆ ਰਿਹਾ, ਆਹ ਲਿਆ ਰਿਹਾ, ਉਹ ਫਿਰ ਮਜ਼ਾ ਆਉਂਦਾ। ਤੇ ਜਿਹੜੇ ਹੁਣ ਜਿੰਨਾ ਜਿਹਨੂੰ ਕੀ ਕਹਿੰਦੇ ਨੇ ਲੇਂਜ ਬਣੇ, ਔਰ ਭੁੱਖ ਪੁਣੇ ਚ ਫਰਕ ਹੁੰਦਾ ਨਾ,
0: ਸਮਝ ਗਏ,
5: ਲੇਂਜ ਦਾ ਕੋਈ ਇਲਾਜ ਨੀ, ਲੇਂਜ ਦਾ ਕੋਈ ਇਲਾਜ ਨੀ, ਭੁੱਖ ਦਾ ਇਲਾਜ ਹੈ।
0: ਬਿਲਕੁਲ ਜੀ ਬਿਲਕੁਲ, ਬਹੁਤ ਸੋਹਣੀ ਗੱਲ ਬਾਈ ਜੀ, ਥੈਂਕ ਯੂ ਸੋ ਮਚ।
5: ਹਾਂ ਓਕੇ ਜੀ,
0: ਬਹੁਤ ਸੋਹਣੀ ਗੱਲ ਕੀਤੀ ਤੁਸੀਂ। ਨੰਬਰ ਆ 416-233-73 68, ਮਨ ਸਾਹਿਬ ਤੁਸੀਂ ਐਗਰੀ ਕਰਦੇ?
6: ਪੁੱਲ ਸਾਹਿਬ ਬਿਲਕੁਲ ਐਗਰੀ ਕਰਦੇ ਜੀ, ਤੇ ਇੱਕ ਛੋਟਾ ਜਿਹਾ ਕਿੱਸਾ ਮੇਰੇ ਦਿਮਾਗ ਦੇ ਵਿੱਚ ਆ ਗਿਆ, ਮੈਂ ਸ਼ੇਅਰ ਕਰਨਾ ਚਾਹੂੰਗਾ। ਆਪਣੇ ਨਾਲ ਤਾਂ ਪਹਿਲਾਂ ਵੀ ਗੱਲ ਹੁੰਦੀ ਰਹਿੰਦੀ ਆ, ਪਰ ਮੈਂ ਆਪਣੇ ਸਰੋਤਿਆਂ ਨਾਲ ਸ਼ੇਅਰ ਕਰਨਾ ਚਾਹੂੰਗਾ। ਸਾਡਾ ਇੱਕ ਮਿੱਤਰ ਹੁੰਦਾ ਸੀਗਾ, ਆਪਣਾ ਕਾਮਨ ਮਿੱਤਰ ਹੁੰਦਾ ਸੀਗਾ, ਤੇ ਆਪਾਂ ਜਦੋਂ ਮੈਂ ਇੱਧਰ ਆਇਆ ਸੀਗਾ ਤੇ ਉਦੋਂ ਐਜ਼ ਅ ਸਟੂਡੈਂਟ ਜਦੋਂ ਆਪਾਂ ਆਏ ਸੀਗੇ ਤਾਂ ਸਟੂਡੈਂਟ ਤੇ ਹੁੰਦੇ ਸੀਗੇ, ਬੇਸਿਕ ਪੇ ਹੁੰਦੀ ਸੀ, ਚਲੋ ਕੁਛ ਵੀ ਸੀਗਾ, ਤੇ ਉਹ ਨਾਲ ਦਾ ਮਿੱਤਰ ਸੀਗਾ, ਚਲੋ ਉਹ ਐਜ਼ ਅ ਪਰਮਾਨੈਂਟ ਰੈਜੀਡੈਂਟ ਆਇਆ ਸੀਗਾ, ਫੈਮਿਲੀ ਸੀ, ਏ ਟੂ ਜੈਡ ਸਾਰਾ ਕੁਝ ਵਧੀਆ ਸੀਗਾ, ਠੀਕ ਸੀਗਾ, ਤੇ ਉਹਨੇ ਕਿਤੇ ਪਿਕਅਪ ਟਰੱਕ ਜਿਹਨੂੰ ਆਪਾਂ ਪਿੱਕਾ ਕਹਿ ਦਿੰਦੇ ਹਾਂ, ਪਿੱਕਾ ਲਿਆ, ਤੇ ਮੈਨੂੰ ਕਹਿੰਦਾ ਵੀ ਆਪਾਂ ਪਿੱਕਾ ਲੈ ਲਿਆ GMC ਦਾ, ਵੀ ਤੂੰ ਆ ਜਾਈ, ਆਪਾਂ ਕੋਈ ਨਹੀਂ ਪਾਰਟੀ ਕਰਦੇ ਹਾਂ, ਤੇ ਨਾਲੇ ਤੂੰ ਚਲਾ ਕੇ ਦੇਖੀ ਤੇ ਆਪਾਂ ਐਂ ਕਰਕੇ, ਤੇ ਚਲੋ ਆਪਾਂ ਜੀ ਹੁਣ ਆਪਣੇ ਭੈਣ ਭਾਈ ਦੀ ਖੁਸ਼ੀ ਦੇ ਵਿੱਚ ਖੁਸ਼ੀ ਹੁੰਦੇ ਹਾਂ, ਤੇ ਚਲੋ ਮੈਂ ਚਲਿਆ ਗਿਆ। ਜਿੱਦਣ ਟਾਈਮ ਲੱਗਿਆ ਤੇ ਮੈਨੂੰ ਕਹਿੰਦਾ ਟੈਸਟ ਡਰਾਈਵ ਲੈ ਕੇ ਦੇਖ, ਤੇ ਮੈਂ ਕਿਹਾ ਜੀ ਚਲੋ ਚਲਾ ਲੈਂਦੇ ਹਾਂ, ਤੇ ਚਲੋ ਟੈਸਟ ਡਰਾਈਵ ਲੈਂਦੇ ਥੋੜ੍ਹਾ ਗਾਹਾਂ ਚਲੇ ਗਏ, ਕਹਿੰਦੇ ਚਲੋ ਚਾਹ ਫੜ ਲੈਂਦੇ ਹਾਂ। ਹੁਣ ਜੀ ਆਪਾਂ ਡਰਾਈਵਿੰਗ ਸੀਟ 'ਤੇ ਮੈਂ ਸੀਗਾ, ਅਤੇ ਚਲੋ ਆਪਾਂ ਟਿਮ ਹੋਟਨ ਦੀ ਡਰਾਈਵ ਥਰੂ ਪਾ ਲਿਆ, ਅਤੇ ਚਲੋ ਕੌਫੀ ਲਈ, ਪੇ ਕਰਤਾ ਆਪਾਂ, ਕੋਈ ਚੱਕਰ ਨਹੀਂ ਗਾ, ਚਲੋ ਆਪਾਂ ਚੀਜ਼ਾਂ ਆਪਾਂ ਕਾਊਂਟ ਨਹੀਂ ਕਰਦੇ। ਹੱਦ ਉਦੋਂ ਹੋਈ ਜੀ, ਫਿਰ ਕਹਿੰਦਾ ਯਾਰ ਜਾਂਦਾ ਜਾਂਦਾ ਉਹ ਕਹਿੰਦਾ ਕੱਚੇ ਰਾਹ ਪੈ ਗਿਆ, ਕੱਲ੍ਹ ਪਿੱਕਾ ਗੰਦਾ ਹੋ ਗਿਆ, ਯਾਰ ਧਵਾਈ ਨਾ ਲਈਏ, ਅਤੇ ਮੈਂ ਕਿਹਾ ਵੀ ਯਾਰ ਧਵਾ ਲੈਂਦੇ ਹਾਂ ਭਾਈ, ਵੀ ਕਿੱਡੀ ਗੱਲ ਆ। ਅਤੇ ਬਾਈ ਜੀ ਨੇ ਫਿਰ ਕੀ ਕਹਿੰਦਾ ਵੀ ਸਰਚ ਜਿਹਾ ਕਰਕੇ ਗੂਗਲ ਮੈਪਸ 'ਤੇ, ਕਹਿੰਦਾ ਯਾਰ ਨੇੜੇ ਨੇੜੇ ਇੱਕ ਕਹਿੰਦਾ ਟਨਲ ਵਾਸ਼ ਆ, ਐਸੋਰੀ ਮਹਿੰਗੀ ਜੀ ਕੋਈ ਐਵੇਂ ਜੇ, ਅਤੇ ਮੈਨੂੰ ਕਹਿੰਦਾ ਯਾਰ ਇੱਥੇ ਪਾ ਲਾ, ਆਪਾਂ ਇੱਥੋਂ ਧਵਾ ਲੈਂਦੇ ਹਾਂ। ਮੈਂ ਹਾਂ ਵੀ ਧਵਾ ਲੈਂਦੇ ਹਾਂ, ਅਤੇ ਜਦੋਂ ਉੱਥੇ ਗਏ ਅਤੇ ਮੈਂ ਚਲੋ ਉਹ ਸੀ ਕਾਰਡ ਤੋਂ ਪੇਮੈਂਟ ਕਰਨੀ ਸੀਗੀ, ਅਤੇ ਹੁਣ ਐਵੇਂ ਸੀਗਾ ਜੀ ਪਿੱਕਾ ਉਹਦਾ ਧਵਾਉਣਾ, ਉਹਨੇ ਯੂਜ਼ ਉਹਨੇ ਕਰਨਾ, ਉੱਥੇ ਤਾਂ ਹੁਣ ਆਪਣਾ ਪੇ ਕਰਨ ਦਾ ਕੋਈ ਹੱਕ ਹੈ ਨਹੀਂ ਗਾ, ਅਤੇ ਉੱਥੇ ਜਾ ਕੇ ਜੇਬਾਂ 'ਚ ਹੱਥ ਪਾ ਕੇ ਬਹਿ ਗਿਆ। ਕਿਹੜਾ ਸਿਲੈਕਟ ਕਰਨਾ, ਉਹ ਕਰ ਲਓ ਦੇਖ ਕੇ ਜੇ, ਕਹਿੰਦਾ ਕੋਈ 25-30 ਕਾਲਾ, ਤੇ ਚਲੋ ਮੈਂ ਕਰ ਲਿਆ। ਤੇ ਯਾਰ ਕਾਰਡ ਤਾਂ ਕਹਿੰਦਾ ਯਾਰ ਮੇਰਾ ਘਰੇ ਰਹਿ ਗਿਆ, ਮੈਂ ਪਰਸ ਚੱਕੀ ਨੀ, ਮੈਨੂੰ ਠੀਕ ਪਿੱਕਾ ਤਾਂ ਤੂੰ ਚਲਾਏਗਾ, ਤੇ ਚਲੋ ਫਿਰ ਮੈਨੂੰ ਵੀ ਉੱਥੇ ਪੇ ਕਰਨਾ ਪਿਆ। ਸੋ ਕਹਿਣ ਦੀ ਗੱਲ ਇਹ ਆ ਗਈ ਕਿ ਵੀ ਪਿੱਕੇ ਦੀ ਟੈਸਟ ਡਰਾਈਵ ਮੈਨੂੰ
0: ਸਮਾਰਟਗਰੀ ਆ ਜਾਂ ਉਹ ਸੂਪਣਾ ਜਾਂ ਕੰਜੂਸੀ ਚਾਹੁੰਦਾ?
6: ਉਹ ਸਮਾਰਟਪੂਣਾ ਕਹੂੰਗਾ ਜੀ ਮੈਂ ਤਾਂ।
0: ਵੈ ਫਰਕ ਹੁੰਦਾ ਸੂਮ ਤੇ ਕੰਜੂਸ, ਸੂਮ ਕੌਣ ਹੁੰਦੇ ਨੇ? ਆਪਾਂ ਕਹਿੰਦੇ ਵੀ ਯਾਰ ਸੂਮ ਪੁਣਾ ਬਹੁਤ ਕਰਦਾ, ਇਹਦਾ ਮਤ ਕੰਜੂਸ ਦਾ ਮਤਲਬ ਤਾਂ ਸਾਰਿਆਂ ਨੂੰ ਪਤਾ, ਸੂਮ ਪੁਣਾ ਕੀ ਵੱਖਰਾ ਗਾ ਵੀ ਸੂਮ ਪੁਣਾ? ਬਹੁਤ ਲੋਕ ਕਹਿੰਦੇ ਯਾਰ ਸੂਮ ਪੁਣੇ ਨਾਲ ਘਰ ਪੋਜ਼ਿਟਿਵ ਵਰਡ ਆ ਕਿ ਇਹ ਸੂਮ ਪੁਣਾ ਕਰਕੇ ਘਰ ਜੋੜੇ ਜਾਂਦੇ ਨੇ। ਕੰਜੂਸੀ ਨਾਲ ਕਈ ਵਾਰ ਨੁਕਸਾਨ ਵੀ ਹੁੰਦਾ ਕਿ ਕੰਜੂਸ ਨੈਗੇਟਿਵ ਅਤੇ ਸੂਮ ਪੋਜ਼ਿਟਿਵ ਵਰਡ ਆ, ਜਾਂ ਫਿਰ ਦੋਨੇ ਇੱਕ ਬਰਾਬਰ ਹੀ ਨੇ? ਇਹਦੇ ਬਾਰੇ ਵੀ ਜ਼ਰੂਰ ਦੱਸਿਓ। 416-233-73-68 416-233-73-68 ਪਰ ਮਨ ਸਾਹਿਬ ਤੁਸੀਂ ਜਿਹੜੀ ਬਲਾਈਂਡ 'ਤੇ ਡੀਲ ਦੇਣੀ ਆ ਉਹਦੇ 'ਚ ਕੋਈ ਕੰਜੂਸੀ ਨਹੀਂ ਕਰਨੀ, ਕੋਈ ਸੂਮ ਪੁਣਾ ਨਹੀਂ ਕਰਨਾ, ਅਤੇ ਡੀਲ ਦਿਓ ਫਿਰ ਆਉਣ ਦਿਓ।
6: ਕੋਈ ਕੰਜੂਸੀ ਨਹੀਂ ਜੀ, ਕੋਈ ਸੂਮ ਪੁਣਾ ਨਹੀਂ ਅਤੇ ਕੋਈ ਸਮਾਰਟ ਪੁਣਾ ਨਹੀਂ ਹੈਗਾ, ਅਤੇ ਡੀਲ ਇਹ ਹੈ ਜੀ ਕੈਨੇਡੀਅਨ ਮੇਡ ਬਲਾਈਂਡਸ ਨੇ, ਕਸਟਮ ਮੇਡ ਬਲਾਈਂਡਸ ਨੇ, 5 ਸਾਲ ਦੀ ਵਾਰੰਟੀ ਦੇ ਨਾਲ, ਪ੍ਰੀਮੀਅਮ ਕੁਆਲਿਟੀ, 50 ਤਰ੍ਹਾਂ ਦੇ ਕਲਰ ਆਪਸ਼ਨਸ ਨੇ। ਡੀਲ ਇਹ ਹੈ ਜੀ, ਡੀਲ ਆਫ ਦਾ ਵੀਕ, 50% ਫਲੈਟ ਡਿਸਕਾਊਂਟ ਹੈ, ਇੰਸਟਾਲੇਸ਼ਨ ਬਿਲਕੁਲ ਫਰੀ ਹੈ, ਅਤੇ ਜੇ ਨਾਲ ਦੀ ਨਾਲ ਤੁਸੀਂ ਸਾਡੇ ਤੋਂ ਸਾਰੇ ਘਰ ਦੀਆਂ ਬਲਾਈਂਡਸ ਲਗਵਾਉਂਦੇ ਹੋ, ਆਪਾਂ ਇੱਕ ਬਲਾਈਂਡ ਨੂੰ ਫਰੀ ਆਫ ਕੋਸਟ ਰਿਮੋਟ ਨਾਲ ਅਪਗ੍ਰੇਡ ਕਰਕੇ ਦੇਵਾਂਗੇ, ਜਿਹੜੀ ਵੀ ਤੁਸੀਂ ਵਿੰਡੋ 'ਤੇ ਹੱਥ ਲਾ ਦੋਗੇ। ਤੁਸੀਂ ਕਹੋਗੇ ਸਟੇਅਰਸ ਵਾਲੀ ਕਰਨੀ, ਆਪਾਂ ਉਹ ਕਰ ਦਾਂਗੇ, ਤੁਸੀਂ ਕਹੋਗੇ ਕਿਚਨ ਵਾਲੀ ਕਰਨੀ, ਆਪਾਂ ਉਹ ਕਰ ਦਾਂਗੇ, ਇੱਕ ਵਿੰਡੋ ਨੂੰ ਕਿਸੇ ਨੂੰ ਵੀ ਆਪਾਂ ਫਰੀ ਆਫ ਕੋਸਟ ਅਪਗ੍ਰੇਡ ਕਰਕੇ ਦੇਵਾਂਗੇ, ਮੋਟਰ ਐਂਡ ਰਿਮੋਟ ਦੇ ਨਾਲ, ਜੇ ਤੁਸੀਂ ਸਾਡੇ ਤੋਂ ਸਾਰੇ ਘਰ ਦੀਆਂ ਬਲਾਈਂਡਸ ਲਗਵਾਉਂਦੇ ਹੋ, ਅਤੇ 50% ਡਿਸਕਾਊਂਟ ਤਾਂ ਸਾਰਿਆਂ ਵਾਸਤੇ ਹੈਗਾ ਹੀ ਹੈਗਾ ਜੀ।
0: ਨੰਬਰ ਬੋਲ
6: 600
0: 647-389-4646 ਤੇ ਕਾਲ ਕਰੋ, ਬਲਾਈਂਡ ਤੇ ਮਿਲੂਗਾ 50% ਆਫ, ਤੇ ਇੱਕ ਵਿੰਡੋ ਕਰਨਗੇ ਫ੍ਰੀ ਅਪਗ੍ਰੇਡ ਰਿਮੋਟ ਵਾਲੀ ਵਿੰਡੋ, ਤੇ ਇਹ ਡੀਲ ਦੇ ਲਈ 647-399-4646 ਤੇ ਕਾਲ ਕੀਤੀ ਜਾ ਸਕਦੀ ਹੈ। ਤੇ ਅਗਲੀ ਕਾਲ ਤੇ ਚੱਲਦੇ ਆ, 3308 ਨੰਬਰ ਆ। ਸਤਿ ਸ਼੍ਰੀ ਅਕਾਲ ਜੀ,
7: ਮੇਰੇ ਫਾਦਰ ਨੇ ਤਾਂ ਮੈਨੂੰ ਜਦੋਂ ਮੈਂ ਕਾਲਜ ਗਿਆ ਸੀਗਾ ਤੇ ਉਹਨਾਂ ਨੇ ਇਹ ਸਮਝਾ ਦਿੱਤਾ ਸੀ ਕਿ ਅੱਜ ਤੋਂ ਬਾਅਦ ਕਿਸੇ ਤੋਂ ਖਾਣਾ ਨਹੀਂ ਹੈ, ਕਿਸੇ ਨੂੰ ਖਿਲਾ ਦੇਣਾ, ਔਰ ਜੇ ਨਾ ਇੱਕ ਸਰਟਨ ਅਮਾਊਂਟ ਤੱਕ ਹੈ ਤੇ ਖਿਲਾ ਦੇਣਾ, ਨਹੀਂ ਤਾਂ ਸ਼ੇਅਰ ਕਰਨਾ ਜ਼ਰੂਰ 100%।
0: ਤੇ ਕੰਜੂਸ ਤੇ ਸੂਪਣਾ ਇੱਕ ਹੀ ਗੱਲ ਹੁੰਦੀ ਹੈ ਜੀ? ਕੰਜੂਸ ਤੇ ਸੂਪ ਹੋਣਾ ਇੱਕੋ ਹੀ ਗੱਲ ਹੁੰਦੀ ਆ? ਬਹੁਤ ਚੰਗੀ ਗੱਲ, ਬਹੁਤ ਚੰਗੀ ਗੱਲ, ਥੈਂਕ ਯੂ ਜੀ, ਬਹੁਤ ਚੰਗੀ ਗੱਲ. ਕਸ਼ਮੀਰ ਜੀ ਨੇ ਸਾਡਾ, ਸਤਿ ਸ੍ਰੀ ਅਕਾਲ ਜੀ. ਜੇ ਆਪਾਂ ਜ਼ਿਆਦਾ ਖੁੱਲੇ ਖਾਤੇ ਰੱਖਦੇ ਆ,
8: ਖੁੱਲੇ ਖਾਤੇ ਵੀ ਰੱਖਦੇ ਆ, ਸਾਂਝ ਬਹੁਤਾ ਲੰਮਾ ਟਾਈਮ ਨੀ ਪਊਗਾ.
0: ਅੱਛਾ,
8: ਇੱਕ ਦਿਨ ਤਾਂ ਤੁਹਾਡੀ ਖੋਣੀ ਹੋਣੀ ਆ.
0: ਡਿਵਾਈਡ ਹੀ ਕਰ ਲੋ, ਇਕੱਠੇ ਹੀ ਕਰ ਲੋ, ਰੈਦਰ ਦੈਨ ਇੱਕ ਦੇ ਸਿਰ ਤੇ ਵੜਨ ਨਾਲੋਂ ਦੁਬਾਰੇ ਕਦੋਂ ਬੈਠਾਂਗੇ, ਕਦੋਂ ਦੂਜੇ ਦੀ ਵਾਰੀ ਆਊਗੀ, ਤੇ ਇਸ ਤੋਂ ਬੈਟਰ ਆ ਕਿ ਫਰਕ ਪਾਉਣ ਨਾਲੋਂ ਡਿਵਾਈਡ ਹੀ ਕਰ ਲੋ.
8: ਹਾਂ, ਉਹ ਕਈ ਬੰਦੇ ਵਿੱਚੋਂ ਵਿੱਚੋਂ ਫਿਰ ਹੁੰਦੇ ਆ, ਵਿੱਚ ਕਈ ਵੀ ਨਹੀਂ ਵੀ ਹੁੰਦੇ, ਮਿਸਿੰਗ ਵੀ ਹੋ ਜਾਂਦੇ ਆ ਕਈ ਜਗ੍ਹਾ ਤੇ. ਕਿਹੜੇ ਸੂਪਣਾ ਦੇ ਕਹਿੰਦੇ ਆ ਜਾਂ ਕੰਜੂਸ, ਇੱਕੋ ਹੀ ਚੀਜ਼
0: ਉਹ, ਇੱਕੋ ਹੀ ਚੀਜ਼ ਆ,
8: ਕੋਈ ਫਰਕ ਨੀ.
0: ਅੱਛਾ, ਥੈਂਕ ਯੂ
8: ਜੀ, ਥੈਂਕ ਯੂ,
0: ਸ਼ੁਕਰੀਆ ਕਸ਼ਮੀਰ ਜੀ, ਧੰਨਵਾਦ. ਸੋ ਕਸ਼ਮੀਰ ਜੀ ਤਾਂ ਕਹਿੰਦੇ ਇੱਕੋ ਹੀ ਗੱਲ ਆ, ਸੂਪਣਾ ਤੇ ਕੰਜੂਸੀ. ਤੁਸੀਂ ਵੀ ਦੱਸੋ ਮੈਨੂੰ ਇਹਦੇ ਬਾਰੇ, ਹਜੇ ਮੈਂ ਐਗਰੀ ਨੀ ਕਰ ਸਕਦਾ ਕਿਉਂਕਿ ਮੈਨੂੰ ਲੱਗਦਾ ਫਰਕ ਹੁੰਦਾ, ਕਿਉਂਕਿ ਕਈ ਵਾਰ ਆਪਾਂ ਕਹਿੰਦੇ ਹਾਂ ਕਿ ਸੂਪਣਾ ਵਧੀਆ ਚੀਜ਼ ਆ, ਪੋਜ਼ਿਟਿਵ ਵਰਡ, ਕੰਜੂਸ ਕਈ ਵਾਰ ਨੈਗੇਟਿਵ ਚ ਗਿਣਿਆ ਜਾਂਦਾ. ਤੁਸੀਂ ਇਹਦੇ ਬਾਰੇ ਜ਼ਰੂਰ ਦੱਸਿਓ. 416-233-7368 ਸਾਡੇ ਕੋਲ ਜੁੜ ਚੁੱਕੀ ਆ ਢੀਂਡਸਾ ਸਾਹਿਬ ਨੂੰ, ਦਮ ਐਪਲ ਕਲੀਨਿਕ ਤੋਂ. ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ. ਸਫਾਈ ਕਰਨ ਲੱਗੇ ਤੁਸੀਂ ਤਾਂ ਨੀ ਸੂਪਣਾ ਕਰਦੇ ਕਿ ਇਹ ਕੈਮੀਕਲ ਘੱਟ ਛਿੜਕਣਾ ਬਚਾ ਲਈਏ ਥੋੜਾ ਜਿਹਾ?
8: ਜੇ ਬਾਈ ਜੀ ਅਸੀਂ ਸੂਪਣਾ ਕਰਨ ਲੱਗ ਗਏ ਫਿਰ ਲੋਕਾਂ ਨੇ ਸੂਪਣਾ ਸਟਾਰਟ ਕਰ ਦੇਣਾ
0: ਠੀਕ ਹੈ ਜੀ,
8: ਕਿਉਂਕਿ ਸਾਡੇ ਲਈ ਜੋ ਵੀ ਕਸਟਮਰ ਆ ਉਹ ਰੱਬ ਦੇ ਬਰਾਬਰ ਆ ਜੀ. ਜੇ ਕੰਮ ਨੀ ਪ੍ਰੋਪਰ ਕਰਕੇ ਦੇਵਾਂਗੇ ਫਿਰ ਸਾਨੂੰ ਦੁਬਾਰਾ ਕਿਉਂ ਸੁੱਟਣਗੇ ਅਗਲੇ?
0: ਸੋ ਤੁਹਾਡਾ ਜਿਹੜਾ ਕੰਮ ਆ ਉਹ ਇੱਕ ਵਾਰੀ ਪੈਸੇ ਲੈ ਕੇ ਕਰਨ ਦੇ ਨਾਲੋਂ ਤੁਹਾਨੂੰ ਤਾਂ ਫਾਇਦਾ, ਕੰਮ ਵਧੀਆ ਹੋਊ ਤੇ ਅਗਲਾ ਦੁਬਾਰੇ ਬੁਲਾਵੇ, ਇਹਦੇ ਵਿੱਚ ਹੀ ਫਾਇਦਾ. ਸਵਾਲ ਇਹੀ ਆ, ਛੋਟਾ ਸਵਾਲ ਹੀ ਆ, ਸੂਪਣਾ ਤੇ ਕੰਜੂਸ ਅਲੱਗ ਅਲੱਗ ਚੀਜ਼ਾਂ ਨੇ ਕਿ ਇੱਕੋ ਹੀ ਗੱਲ ਆ?
9: ਮੈਂ ਤਾਂ ਸਮਝਦਾ ਕਿ ਦੋਵੇਂ ਇੱਕੋ ਚੀਜ਼ ਨੇ, ਪਰ ਕੰਜੂਸ ਹੋਵੇ ਜਾਂ ਸੂਪਣਾ ਹੋਵੇ, ਮੇਰਾ ਇੱਕ ਦੋਸਤ ਹੈਗਾ ਸੀ, ਬਲਕਿ ਹੁਣ ਵੀ ਹੈ, ਤੇ ਉਹ ਜ਼ਿੰਦਗੀ ਦੇ ਵਿੱਚ ਉਸ ਬੰਦੇ ਨੇ ਨਾ ਕਦੇ ਇੱਕ ਰੁਪਈਆ ਨਹੀਂ ਖਰਚ ਕੀਤਾ. ਜਿੱਧਰ ਵੀ ਗਏ, ਖਾਣਾ ਖਾਣੇ ਚਲੇ, ਖਾਣਾ ਖਾਣ ਗਏ ਜਾਂ ਕਿੱਧਰੇ ਵੀ ਗਏ, ਉਹਨੇ ਆਪਣੀ ਜੇਬ ਵਿੱਚੋਂ ਮੇਰਾ ਖਿਆਲ ਹੈ 25 ਸਾਲਾਂ ਦੇ ਵਿੱਚ ਇੱਕ ਰੁਪਈਆ ਨਹੀਂ ਕੱਢਿਆ.
0: ਤੇ ਦੋਸਤੀ ਹਜੇ ਵੀ ਕਾਇਮ ਆ ਤੁਹਾਡੀ?
9: ਬਸ ਦੋਸਤੀ ਕਾਇਮ
0: ਹੈ, ਚਲੋ ਇਹ ਵੀ ਇੱਕ ਵੱਡੀ ਗੱਲ ਆ
9: ਮੇਰੇ ਵੱਲੋਂ ਕਾਇਮ ਹੈ, ਕਿਉਂਕਿ
0: ਇਹ ਵੀ ਵੱਡੀ ਗੱਲ ਆ. ਥੈਂਕ ਯੂ ਸੋ ਮਚ, ਪਰ ਧੰਨਵਾਦ ਜੀ, ਪ੍ਰੋਗਰਾਮ ਸਮਾਪਤ ਹੋ ਗਿਆ, ਹੁਣ ਛੋਟੀਆਂ ਕਾਲਾਂ ਹੀ ਰੱਖਾਂਗੇ. 20-20 ਨੰਬਰ ਆ, ਸਤਿ ਸ੍ਰੀ ਅਕਾਲ ਜੀ.
10: ਹਾਂਜੀ ਸਤਿ ਸ੍ਰੀ ਅਕਾਲ ਵੀਰ
0: ਜੀ.
10: ਜਿਹੜਾ ਸੂਮ ਹੈ ਨਾ, ਸੂਮ ਲਫ਼ਜ਼ ਕਹਿੰਦੇ ਨੇ, ਸਮਝ ਨੂੰ ਵਾਈਡਲੀ ਜਿਹਨੂੰ ਇੰਗਲਿਸ਼ ਕਹਿੰਦਾ.
0: ਅੱਛਾ,
10: ਸੂਮ ਦਾ ਮਤਲਬ ਹੁੰਦਾ ਸੂਮ ਕੇ ਚੱਲਣ ਵਾਲਾ ਬੰਦਾ, ਸੂਮ ਨੂੰ ਵਰਡ ਨੂੰ
0: ਸੋਚ ਸਮਝ ਕੇ ਚੱਲਣ ਵਾਲੇ ਨੂੰ ਸੂਮ ਕਹਿ ਸਕਦੇ.
10: ਸੋ ਵਾਈਸ ਜਿਹਨੂੰ ਕਹਿੰਦੇ, ਸਪੈਂਡ ਵਾਈਸਲੀ, ਉਹ ਹੋ ਗਿਆ ਸੂਮ.
0: ਓਕੇ,
10: ਕੰਜੂਸ ਹੋ ਗਿਆ ਜਿਹੜਾ, ਯੂ ਨੋ, ਕੰਜੂਸ ਜਿਹਨੂੰ ਕਹੀਦਾ, ਕੰਜੂਸ ਤੱਕ
0: ਜਿਹਨੂੰ ਜਿਹੜਾ ਹੱਥ ਕੁੱਟ ਲੈਂਦਾ ਪੈਸੇ ਦੇਣ ਕੇ.
10: ਹਾਂਜੀ, ਇੱਕ ਹੋਰ ਹੁੰਦਾ, ਉਹਦਾ ਮੈਨੂੰ ਲਫ਼ਜ਼ ਪੰਜਾਬੀ ਦਾ ਇਸ ਵੇਲੇ ਇੱਕਦਮ ਜ਼ਬਾਨ ਚ ਨਹੀਂ ਆ ਰਿਹਾ, ਉਹਨੂੰ ਜਿਹਨੂੰ ਕਹੀਦਾ ਸੀ ਚੀਪ, ਜਿਹਨੂੰ ਮਤਲਬ ਹੁਣ ਮੈਨੂੰ ਉਹਦਾ ਲਫ਼ਜ਼ ਹੈਗਾ ਬੜਾ ਸੋਹਣਾ, ਪਰ ਉਹਨੂੰ ਚੇਤੇ ਨਹੀਂ ਆਉਂਦਾ ਪਿਆ. ਉਹ ਇਹ ਜਿਹੜਾ ਸੂਮ ਦਾ ਮਤਲਬ ਹੈ ਵੀ ਬੰਦਾ ਸੋਚ ਕੇ, ਵੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ ਬਹਿਣਾ, ਵੀ ਮੈਂ 700 ਖਰਚਣਾ, ਤੁਸੀਂ ਦੱਸੋ ਲਾਓ ਆਪਾਂ ਆਪਣਾ ਸਾਰਾ ਜਣਾ. ਹੁਣ ਇਹ ਚ ਹੋ ਗਿਆ, ਮੈਂ ਵਾਈਜ਼ਲੀ ਵੀ ਮੈਂ ਪੜ੍ਹ ਕੇ ਆਪਣਾ ਵੀ ਦੇਖਣਾ ਨਾ, ਜਿਉਂਦੇ ਰਹੋਗੇ ਤੇ
0: ਬਾਅਦ ਘਰ ਜ਼ਰੂਰ ਦੇਖਣਾ. ਥੈਂਕ ਯੂ ਜੀ, ਇਹ ਚ ਉਹੀ ਆ ਕਿ ਮੇਰੇ ਕੋਲ ਇੰਨਾ ਬਜਟ ਆ ਭਾਈ, ਮੇਰਾ ਇਹ ਆ ਤੇ ਇਹਦੇ ਵਿੱਚ ਜੋ ਹੁੰਦਾ ਕਰ ਲੈਣਾ. ਥੈਂਕ ਯੂ ਜੀ, ਸ਼ੁਕਰੀਆ.
10: ਦੋਸਤੀ ਹੁੰਦੀ ਵੀ ਆਈ ਹੈ ਨਾ ਮੇਰੇ ਵੀ, ਦੋਸਤੀ ਹੁੰਦੀ ਕੀ ਆ
0: ਜਿਹੜਾ ਦੂਜੇ ਦੀ ਫਾਈਨੈਂਸ਼ੀਅਲ ਕੰਡੀਸ਼ਨ ਨੂੰ ਸਮਝੇ.
10: ਹਾਂ ਨਹੀਂ ਕੰਡ ਦੇ ਭਾਈ ਦਾ ਹੱਥ ਹੈ ਇਹ ਦੋਸਤੀ ਹੋਰ ਕੀ ਆ
0: ਸ਼ੁਕਰੀਆ ਭਾਈ ਜੀ ਧੰਨਵਾਦ ਤੁਹਾਡਾ ਢੀਂਡਸਾ ਸਾਹਿਬ ਤੁਹਾਡੇ ਹਰ ਗਰੁੱਪ ਦੇ ਵਿੱਚ ਕੋਈ ਏਦਾਂ ਦਾ ਮਿੱਤਰ ਹੁੰਦਾ ਜਿਹੜਾ ਜਦੋਂ ਬਿੱਲ ਪੇ ਕਰਨ ਦੀ ਵਾਰੀ ਆਉਂਦੀ ਹੈ ਉਹਨੂੰ ਅਰਜੈਂਟ ਫੋਨ ਆ ਜਾਂਦਾ ਜਾਂ ਪਾਸੇ ਹੋ ਜਾਂਦਾ ਜਾਂ ਜਿਹੜਾ ਉਹ ਕਾਰਡ ਦਿੱਤਾ ਹੁੰਦਾ ਉਹ ਕਾਰਡ ਚੱਲਦਾ ਹੀ ਨਹੀਂ ਜਾਂ ਬਟੂਆ ਘਰੇ ਭੁੱਲ ਜਾਂਦਾ ਤੁਹਾਡਾ ਵੀ ਕੋਈ ਏਦਾਂ ਦਾ ਦੋਸਤ ਹੈ
11: ਬਿਲਕੁਲ ਸਰ ਹੁੰਦਾ ਸੀ ਦੋਸਤ ਹੁਣ ਨਹੀਂ ਹੈ ਕਿਉਂਕਿ ਉਹ ਇਹ ਜਿਹੀਆਂ ਆਦਤਾਂ ਤੋਂ ਸਟਾਰਟ ਹੋਇਆ ਹੋਇਆ ਹੁਣ ਉਹਦੀਆਂ ਟੱਗੀਆਂ ਲੱਖਾਂ ਡਾਲਰਾਂ ਚ ਪਹੁੰਚ ਗਈਆਂ ਜੀ ਉਹਦੇ ਕਰਕੇ ਵੀ ਉਹਦਾ ਇਹੀ ਹਿਸਾਬ ਹੁੰਦਾ ਸੀਗਾ ਜੀ ਤੇ ਵੀ ਕਿਤੇ ਵੀ ਕਿਤੇ ਬੈਠੇ ਆ ਜਾਂ ਤਾਂ ਉਹਨੇ ਵਾਸ਼ਰੂਮ ਚਲਿਆ ਜਾਣਾ ਜਾਂ ਉਹਨੂੰ ਕਾਲ ਆ ਜਾਣੀ ਹੈ
0: ਜਿਹੜਾ
11: ਬੰਦਾ ਹੁਣ ਰਿਪੀਟ ਹੀ ਇਹ ਕਰੇ ਜਾਂ ਜਿਹਦੇ ਰਿਵਿਊ ਕੱਲੇ ਕੱਲੇ ਫਰੈਂਡ ਤੋਂ ਇਹ ਆਉਣ ਉਹ ਗਲਤ ਹੋ ਸਕਦਾ ਮੈਂ ਤਾਂ ਇਹ ਵੀ ਯਾਰੀ ਦੋਸਤੀ ਚ
0: ਸਮਝਾਇਓ ਤੇ ਨੰਬਰ ਜਰੂਰ ਸ਼ੇਅਰ ਕਰਿਓ ਜੀ
11: ਸਰ ਮੈਪਲ ਕਲੀਨਿੰਗ ਨੂੰ ਤੁਸੀਂ ਤਾਂ ਚੁਣੋਗੇ ਜੀ ਕਿਉਂਕਿ ਅਸੀਂ ਸਫਾਈ ਦੇ ਨਾਲ ਨਾਲ ਲੋਕਾਂ ਦੀ ਸਿਹਤ ਦਾ ਖਿਆਲ ਤੇ ਵੀ ਸਾਡਾ ਜ਼ਿਆਦਾ ਹੁੰਦਾ ਧਿਆਨ ਕਿਉਂਕਿ ਉਹ ਕਿਵੇਂ ਹੁੰਦਾ ਜੀ ਇੱਕ ਤਾਂ ਅਸੀਂ ਸੇਫ ਕੈਮੀਕਲ ਯੂਜ ਕਰਦੇ ਹਾਂ ਜੀ ਦੂਜਾ ਜੇ ਕਿਸੇ ਨੇ ਕੈਮੀਕਲ ਬਿਲਕੁਲ ਵੀ ਨਹੀਂ ਯੂਜ ਕਰਨੇ ਤਾਂ ਆਪਣੇ ਕੋਲ ਸਟੀਮ ਕਲੀਨਿੰਗ ਦੀ ਆਪਸ਼ਨ ਹੁੰਦੀ ਹੈ ਤੇ ਬਾਕੀ ਇਹਦੇ ਤੋਂ ਇਲਾਵਾ ਜੇ ਹੁਣ ਆਪਾਂ ਦੇਖੀਏ ਵੀ ਜਿਹੜੀ ਕਲੀਨਿੰਗ ਡੀਪ ਹੈ ਉਹ ਪ੍ਰੋਪਰ ਕਰਨੀ ਹੈ ਜੇ ਉਹਦੇ ਨਾਲ ਘਰ ਦਾ ਜਿਹੜਾ ਮਾਹੌਲ ਆ ਉਹ ਚੇਂਜ ਹੁੰਦਾ ਜੀ ਉਹ ਚੇਂਜ ਤਾਂ ਹੁੰਦਾ ਹੈਗਾ ਕਿਉਂਕਿ ਜਦੋਂ ਕਲੀਨਿੰਗ ਜਿਹੜੀ ਮੋਲਡ ਹੈ ਮੋਲਡ ਨੂੰ ਆਪਾਂ ਪ੍ਰੋਪਰ ਰਿਮੂਵ ਕਰ ਦਿੰਦੇ ਹਾਂ ਜੇ ਆਪਣੇ ਕਿਚਨ ਦੇ ਵਿੱਚ ਜਿਹੜਾ ਆਇਲ ਹੈ ਉਹ ਚੜਿਆ ਹੁੰਦਾ
0: ਜੀ
11: ਉਹ ਸਿਹਤ ਦੇ ਲਈ ਅੱਗੇ ਜਾ ਕੇ ਨੁਕਸਾਨ ਕਰ
0: ਸੋ ਜਿਹੜੀ ਡੀਪ ਕਲੀਨਿੰਗ ਆ ਜਿਵੇਂ ਤੁਸੀਂ ਉਹਨਾਂ ਦਾ ਵੀ ਦੱਸਿਆ ਸੀ ਕਿ ਜਿਹੜੀਆਂ ਰੈਂਟਲ ਪ੍ਰੋਪਰਟੀਜ਼ ਹੁੰਦੀਆਂ ਨੇ ਕਈ ਵਾਰ ਉੱਥੇ ਟੈਨੈਂਟਸ ਇੰਨਾ ਡੀਪ ਕਲੀਨਿੰਗ ਨਹੀਂ ਕਰਦੇ ਵੈਸੇ ਤਾਂ ਘਰ ਨੂੰ ਸਾਫ਼ ਰੱਖਦੇ ਨੇ ਪਰ ਉੱਥੇ ਪ੍ਰੋਪਰਟੀ ਪੁਰਾਣੀ ਆ ਜਾਂ ਫਿਰ ਕਈ ਸਾਲਾਂ ਤੋਂ ਰੈਂਟਲ ਆ ਤਾਂ ਬੱਗ ਬੜਾ ਜਲਦੀ ਪੈ ਜਾਂਦੇ ਨੇ ਉਹਦਾ ਰੀਜ਼ਨ ਡੀਪ ਕਲੀਨਿੰਗ ਦੀ ਘਾਟ ਹੈ ਜੀ
11: ਜੀ ਸਰ ਬਿਲਕੁਲ ਜੀ ਕਿਉਂਕਿ ਸਾਡੇ ਨਾਲ ਹਮੇਸ਼ਾ ਹੀ ਇਹ ਹੁੰਦਾ ਵੀ ਜਦੋਂ ਆਪਾਂ ਟੈਨੈਂਟ ਵਾਲੀ ਪ੍ਰੋਪਰਟੀ ਤੇ ਜਾਈਦਾ ਜੀ ਜਿਹੜੇ ਏਰੀਏ ਦੇ ਵਿੱਚ ਬੈੱਡ ਹੁੰਦਾ ਉਹ ਏਰੀਏ ਦੇ ਵਿੱਚ ਜਾਂ ਤਾਂ ਮੋਸਟਲੀ ਸਲਾਬ ਜਾਂ ਮੋਲਡ ਥੱਲੇ ਲੱਗੀ ਹੁੰਦੀ ਹੈ ਕਿਉਂਕਿ ਥੋੜਾ ਜਿਹਾ ਨਾ ਜਦੋਂ ਪ੍ਰੋਪਰਟੀ ਆਪਣੀ ਨੀ ਹੁੰਦੀ ਤਾਂ ਆਪਾਂ ਉਹ ਜਿਹਾ ਧਿਆਨ ਨੀ ਦਿੰਦੇ ਮੂਵ ਕਰਕੇ ਕਲੀਨਿੰਗ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਜੀ ਵਨਸ ਅ ਯੀਅਰ ਤਾਂ ਉਹਦੇ ਨਾਲ ਪ੍ਰੋਪਰਟੀ ਦੀ ਜਿਹੜੀ ਲਾਈਫ ਆ ਉਹ ਆਲਮੋਸਟ ਡਬਲ ਹੋ ਜਾਂਦੀ ਹੈ
0: ਅੱਖਾਂ
11: ਦੇ ਕੋਟ ਅਸੀਂ ਦੇਣਾ ਉਹ ਤੋਂ ਬਾਅਦ ਕੋਈ ਪ੍ਰਾਈਸ ਚੇਂਜ ਨੀ
0: ਹੋਊ ਸੋ ਜੋ ਉਹ ਐਗਜ਼ੈਕਟ ਕੋਟ ਜਿਹੜਾ ਤੁਸੀਂ ਪ੍ਰੋਪਰਟੀ ਦੀ ਕੰਡੀਸ਼ਨ ਦੇਖ ਕੇ ਦਿੰਦੇ ਹੋ ਸੋ ਜੇ ਤੁਸੀਂ ਅਸੀਂ ਰਾਈਟ ਹੋਏ ਤਾਂ ਅਸੀਂ ਤੁਹਾਨੂੰ ਕਾਲ ਕਰ ਲਈ ਜਿਹੜਾ 15% ਵਾਲਾ ਐਲੀਜੀਬਲ ਆ ਤੁਸੀਂ ਓਵਰਆਲ ਬਿੱਲ ਤੇ 15% ਮਾਫੀ ਦਿਓਗੇ
11: ਤੁਹਾਡੇ ਰੇਡੀਓ ਦੀ ਰੈਫਰੈਂਸ ਤੇ ਅੱਜ ਦੇ ਦਿਨ ਜਿਹੜੀਆਂ ਵੀ ਕਾਲ ਸਾਨੂੰ ਆਉਣਗੀਆਂ ਜੀ ਉਹਨਾਂ ਨੂੰ ਆਪਾਂ 15% ਆਫ ਦੇਵਾਂਗੇ ਕਿਸੇ ਵੀ ਤਰ੍ਹਾਂ ਦੀ ਕਲੀਨਿੰਗ ਚਾਹੇ ਉਹ ਕਰਵਾ ਰਹੇ ਆ ਸਾਡੇ ਤੋਂ
0: ਜੀ ਸੋ ਦੋਸਤੋ ਤੁਸੀਂ ਆਪਣੇ ਘਰ ਦੀ ਮੂਵ ਇਨ ਮੂਵ ਆਊਟ ਕਿਤੇ ਮੂਵ ਇਨ ਮੂਵ ਆਊਟ ਹੋ ਰਹੇ ਹੋ ਪ੍ਰੋਪਰਟੀ ਦੀ ਮੂਵ ਹੋਣ ਤੋਂ ਪਹਿਲਾਂ ਕਲੀਨਿੰਗ ਕਰਵਾਉਣੀ ਆ ਪੋਸਟ ਕੰਸਟਰਕਸ਼ਨ ਕਲੀਨਿੰਗ ਬਿਜ਼ਨਸ ਆ ਜਾਂ ਘਰ ਆ ਨਵਾਂ ਬਣਿਆ ਨਵੀਂ ਰੈਨੋਵੇਸ਼ਨ ਹੋਈ ਆ ਇਸ ਤੋਂ ਬਾਅਦ ਕਲੀਨਿੰਗ ਕਰਵਾਉਣੀ ਆ ਬੈਕਯਾਰਡ ਸਾਈਡ ਵਾਕਾਂ ਡਰਾਈਵੇ ਰੈਗੂਲਰ ਕਲੀਨਿੰਗ ਆ ਚਾਹੇ ਕਮਰਸ਼ੀਅਲ ਆ ਚਾਹੇ ਰੈਜੀਡੈਂਸ਼ੀਅਲ ਆ ਜਾਂ ਫਿਰ ਡੀਪ ਕਲੀਨਿੰਗ ਜਿਹਦੇ ਵਿੱਚ ਐਕਸਪਰਟ ਨੇ ਇੱਕੋ ਇੱਕ ਨੰਬਰ ਦਾ ਮੈਪਲ ਕਲੀਨਿੰਗ ਨੰਬਰ 1 ਕੰਮ ਆ ਜੀ ਤੇ ਪਹਿਲਾਂ ਜਦੋਂ ਕੰਮ ਪੂਰਾ ਹੋ ਜਾਊਗਾ ਓਨਰ ਹਾਊਸ ਓਨਰ ਆਪਣੀ ਪ੍ਰੋਪਰਟੀ ਨੂੰ ਦੇਖਦਾ ਇਸ ਤੋਂ ਬਾਅਦ ਇਹ ਕਹਿੰਦੇ ਅਸੀਂ ਪੈਸੇ ਲੈਂਦੇ ਹਾਂ ਜੀ ਕਿਉਂਕਿ ਕੰਮ ਕਰਦੇ ਨੇ ਤੇ ਰਸੀਦ ਕੱਟ ਕਹਿੰਦੇ ਨੇ ਨੰਬਰ ਟੂ ਕਾਲ 647-286-0077 647-286-0077 ਅੱਜ ਕਾਲ ਕਰੋਗੇ ਤਾਂ 15% ਡਿਸਕਾਊਂਟ ਵੀ ਤੁਹਾਨੂੰ ਦਿੱਤਾ ਜਾਊਗਾ ਸਿਰਫ ਅੱਜ ਦੇ ਦਿਨ ਲਈ ਵੈਸੇ ਤਾਂ ਬਾਈ ਜੀ ਬਹੁਤ ਬਿਜ਼ੀ ਰਹਿੰਦੇ ਨੇ ਪਰ ਅੱਜ ਮੈਂ ਕਿਹਾ ਚੜ੍ਹਦੀ ਕਲਾ ਰੇਡੀਓ ਪ੍ਰੋਗਰਾਮ ਆ ਤੇ ਰਿਕੁਐਸਟ ਕੀਤੀ ਬਾਈ ਜੀ ਨੇ ਸਾਡਾ ਮਾਣ ਰੱਖਿਆ ਬਹੁਤ ਬਹੁਤ ਧੰਨਵਾਦ ਤੁਸੀਂ ਦੋਸਤੋ ਕਾਲ ਕਰਨੀ ਆ 647-286-0077 647-286-0077 647-0077 ਤੇ ਗੱਲਬਾਤ ਕੀਤੀ ਜਾ ਸਕਦੀ। ਬਹੁਤ ਸ਼ੁਕਰੀਆ ਬਾਈ ਜੀ, ਧੰਨਵਾਦ, ਸਤਿ ਸ਼੍ਰੀ
11: ਅਕਾਲ,
0: ਥੈਂਕ ਯੂ ਜੀ। ਐਂਡ ਅਪਲਾਇੰਸ ਰਿਪੇਅਰ ਦਾ ਨੰਬਰ ਦੇਣਾ ਦੋਸਤੋ, ਮੈਨੂੰ ਵੀ ਯਾਦ ਹੈ, ਤੁਹਾਨੂੰ ਸ਼ਾਇਦ ਭੁੱਲ ਗਏ ਹੋਵੋਗੇ, ਐਸ ਜੀ ਅਪਲਾਇੰਸ ਰਿਪੇਅਰ, ਇਹ ਨੰਬਰ ਨਹੀਂ ਕਦੇ ਭੁੱਲਣਾ, ਨਾ ਹੀ ਇਹ ਕਦੇ ਨਾਮ ਭੁੱਲਣਾ, ਕਿਉਂਕਿ ਜਦੋਂ ਕੋਈ ਅਪਲਾਇੰਸ ਦੇ ਵਿੱਚ 1921 ਹੁੰਦੀ ਆ, ਕਈ ਵਾਰ ਹੁੰਦਾ ਕਿ ਪੈਸੇ ਬਚਾ ਲਓ, ਘੱਟ ਪੈਸੇ ਦੇ ਵਿੱਚ ਰਿਪੇਅਰ ਕਰਾਉਣੀ ਆ ਵਿਦ ਵਾਰੰਟੀ, ਐਸ ਜੀ ਅਪਲਾਇੰਸ ਹਾਜ਼ਰ ਆ। ਬਾਈ ਜੀ ਇੱਕ ਵਾਰ ਦੱਸ ਦਿਓ ਕਿਹੜੇ ਕਿਹੜੇ ਅਪਲਾਇੰਸ ਰਿਪੇਅਰ ਕਰਦੇ ਹੋ, ਬਿਲਟਨ ਕਰਦੇ ਹੋ ਜਾਂ ਨਹੀਂ ਕਰਦੇ?
12: ਬਿਲਕੁਲ ਜੀ, ਅਸੀਂ ਸਾਰੇ ਤਰ੍ਹਾਂ ਦੇ ਅਪਲਾਇੰਸ ਰਿਪੇਅਰ ਕਰਦੇ ਹਾਂ ਜੀ, ਜਿਹਦੇ ਵਿੱਚ ਕਿ ਆਪਣੇ ਬਿਲਟਿਨ ਅਪਲਾਇੰਸ ਵੀ ਆਉਂਦੇ ਨੇ ਤੇ ਆਪਣੇ ਨਾਰਮਲ ਅਪਲਾਇੰਸ ਵੀ ਆਉਂਦੇ ਨੇ, ਜਿਵੇਂ ਕਿ ਫਰਿੱਜਸ ਹੋ ਗਏ, ਸਟੋਵ ਹੋ ਗਏ, ਓਵਨ, ਰੈਫਰੀਜਰੇਟਰ, ਸਾਰੇ ਤਰ੍ਹਾਂ ਦੇ ਰੈਫਰੀਜਰੇਟਰ ਅਸੀਂ ਕਰਦੇ ਹਾਂ।
0: ਥੋੜਾ ਲਾਊਡ ਬੋਲੋ, ਤੁਹਾਡਾ ਆਵਾਜ਼ ਨਾ ਥੋੜਾ ਪਿੱਛੇ ਡਿਸਟਰਬੈਂਸ ਆ ਰਹੀ ਸੀ।
12: ਹਾਂਜੀ
0: ਜੀ,
12: ਹਾਂਜੀ ਹਾਂਜੀ, ਅਸੀਂ ਸਾਰੇ ਤਰ੍ਹਾਂ ਦੇ ਫਰਿੱਜਸ ਕਰਦੇ ਹਾਂ, ਸਾਰੇ ਤਰ੍ਹਾਂ ਦੇ ਬਿਲਟਿਨ ਅਪਲਾਇੰਸਸ ਕਰਦੇ ਹਾਂ।
0: ਸੋ ਬਾਈ ਜੀ, ਜੇ ਅਸੀਂ ਤੁਹਾਨੂੰ ਕਾਲ ਕਰਦੇ ਹਾਂ ਵੀ ਸਾਡੀ ਜੀ ਡਰਾਇਰ ਸਹੀ ਨਹੀਂ ਚੱਲ ਰਿਹਾ, ਜਾਂ ਫਿਰ ਲੌਂਡਰੀ ਮਸ਼ੀਨ ਹਿੱਲੀ ਜੇ ਜਾਂਦੀ ਆ, ਫਰਿੱਜ ਦੀ ਲੱਗਦਾ ਗੈਸ ਖਤਮ ਹੋ ਗਈ, ਜਾਂ ਕੁੱਕ ਟੌਪ ਦਾ ਬਰਨਰ ਘਰੇ ਗੈਸਟ ਨੇ ਆਉਣੇ ਆ, ਦੋ ਹੀ ਚੱਲਦੇ, ਅਸੀਂ ਚਾਰੇ ਚੱਲਦੇ ਕਰਨੇ ਆ, ਤੁਸੀਂ ਪਹਿਲਾਂ ਕਿ ਪ੍ਰੋਬਲਮ ਦੇਖਦੇ ਹੋ ਫਿਰ ਠੀਕ ਕਰਦੇ ਹੋ, ਜਾਂ ਮੌਕੇ 'ਤੇ ਰਿਪੇਅਰ ਹੋ ਜਾਂਦੀ ਹੈ ਜੇ ਕੋਈ ਪਾਰਟਸ ਪੂਰਟਸ ਪਾਉਣਾ ਹੋਵੇ, ਉਹਦਾ ਕੀ ਸਬਕ ਤਵੇ
12: ਜੀ? 95% ਆਫ ਟਾਈਮ ਕਿ ਸਾਡੀਆਂ ਜਿਹੜੀਆਂ ਰਿਪੇਅਰ ਨੇ ਅਸੀਂ ਮੌਕੇ 'ਤੇ ਹੀ ਰਿਪੇਅਰ ਉਹਨਾਂ ਨੂੰ ਕਰ ਦਿੰਦੇ ਹਾਂ, ਕਿਉਂਕਿ ਜਿੰਨੇ ਵੀ ਮਾਡਲ ਐਂਡ ਬ੍ਰਾਂਡ ਨੇ ਅਸੀਂ ਉਹਨਾਂ ਸਾਰਿਆਂ ਦੇ ਪਾਰਟਸ ਜੋ ਮੇਜਰ ਪਾਰਟਸ ਨੇ ਉਹ ਅਸੀਂ ਕੈਰੀ ਕਰਦੇ ਹਾਂ। ਸੋ ਜੇ ਕਸਟਮਰ ਨੂੰ ਫਰਿੱਜ ਦਾ ਇਸ਼ੂ ਹੁੰਦਾ, ਉਹਨਾਂ ਨੂੰ ਇਹ ਨਹੀਂ ਹੁੰਦਾ ਕਿ ਉਹਨਾਂ ਨੂੰ 3-4 ਦਿਨ ਵੇਟ ਕਰਨੀ ਪਊਗੀ, ਕਿਉਂਕਿ ਫਰਿੱਜ ਤੋਂ ਬਿਨਾਂ ਤਾਂ ਇਸ ਕੰਟਰੀ ਦੇ ਵਿੱਚ 1 ਦਿਨ ਕੱਢਣਾ ਵੀ ਮੁਸ਼ਕਿਲ ਹੈ। ਸੋ ਅਸੀਂ ਰਾਈਟ ਵੇ ਉਹਨਾਂ ਦੀ ਰਿਪੇਅਰ ਕਰ ਦਿੰਦੇ ਹਾਂ ਜੀ।
0: ਸੋ ਨੰਬਰ ਇੱਕ ਵਾਰੀ ਸਾਂਝਾ ਕਰ ਦਿਓ ਜੀ।
12: ਜੀ ਸਾਡਾ ਇੱਕੋ ਇੱਕ ਨੰਬਰ ਹੈ ਜੀ, 6479460042, 647-946-0042।
0: ਇੱਕ ਵਾਰੀ ਹੋਰ ਬੋਲੋ ਜੀ,
12: 6479460042।
0: ਸੋ ਜੇ ਮੈਂ ਰਿਪੀਟ ਕਰਾਂ, ਮੈਨੂੰ ਦੱਸਿਓ ਸਹੀ ਬੋਲ ਰਿਹਾ ਨੰਬਰ ਮੈਂ, 647-946-0042
12: ਜੀ,
0: 647-946-0042, 6479460042। ਆਪਣੇ ਅਪਲਾਇੰਸਿਸ, ਤੁਹਾਡੇ ਘਰ ਜਾਂ ਕੋਈ ਵੀ ਪ੍ਰੋਪਰਟੀ 'ਤੇ ਅਪਲਾਇੰਸ ਖਰਾਬ ਆ, ਲੋਅ ਕੋਸਟ 'ਤੇ ਰਿਪੇਅਰ ਵਿਦ ਵਾਰੰਟੀ, ਆਹ ਲਓ ਨੰਬਰ 647-946-0042, 6479460042, 647-946-0042 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਫੀਫਾ ਵਰਲਡ ਕੱਪ ਇਸ ਸਮੇਂ ਚਰਚਾ ਦੇ ਵਿੱਚ ਆ ਦੋਸਤੋ, ਟੀਵੀ 'ਤੇ ਦੇਖਣਾ, ਟੀਵੀ ਕਿੱਥੋਂ ਲੈ ਕੇ ਆਉਣਾ, ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੋਂ, ਅਤੇ ਨਾਲ ਦੇ ਨਾਲ ਜੇ ਤੁਸੀਂ ਆਈ ਪੀ ਟੀਵੀ ਢਿੱਲੋਂ ਵੀਡੀਓ ਦਾ ਆਈ ਪੀ ਟੀਵੀ ਲੈ ਕੇ ਆਓ, ਜਿੱਥੇ ਤੁਹਾਨੂੰ 4K ਕੁਆਲਿਟੀ ਦੇ ਵਿੱਚ ਘਰ ਬੈਠ ਕੇ ਤੁਸੀਂ ਇਹ ਮੈਚ ਨੇ ਜਿਹੜੇ ਇੰਜੋਏ ਕਰੋਗੇ। ਐਂਡ ਆਈ ਪੀ ਟੀਵੀ ਤੋਂ ਬਿਨਾਂ ਇਹਨਾਂ ਨੇ ਗੁਰਬਾਣੀ ਪਲੱਗ, ਇੱਕ ਪਲੱਗ ਐਂਡ ਪਲੇ ਜਿਨ੍ਹਾਂ ਨੂੰ ਕਿਹਾ ਜਾਂਦਾ, ਐਂਡ $20 ਦਾ ਉਹ ਮਿਲ ਰਿਹਾ ਇਹਦੇ ਲਈ। ਢਿੱਲੋਂ ਵੀਡੀਓ 905-204-1313, 905-204-1313 'ਤੇ ਗੱਲਬਾਤ ਕੀਤੀ ਜਾ ਸਕਦੀ। ਅਤੇ ਮੋਜ਼ ਬਲਾਇੰਡ ਬਾਈ ਜੀ, ਇੱਕ ਵਾਰੀ ਡੀਲ ਕੁਇਕਲੀ ਫਿਰ ਦੱਸ ਦਿਓ ਪਰਿਵਾਰਾਂ ਨੂੰ।
13: ਮੋਜ਼ ਬਲਾਇੰਡ ਲੈ ਕੇ ਆਇਆ ਜੀ, ਜ਼ੇਬਰਾ ਬਲਾਇੰਡ ਅਤੇ ਰੋਲਰ ਸ਼ੇਡਸ 'ਤੇ ਡੀਲ ਲੈ ਕੇ ਆਇਆ, 50% ਡਿਸਕਾਊਂਟ ਜਿੱਥੇ ਆਪਾਂ ਸਾਰੇ ਸਰੋਤਿਆਂ ਨੂੰ ਦੇ ਰਹੇ ਹਾਂ। ਉੱਥੇ ਨਾਲ ਦੀ ਨਾਲ ਜੇ ਤੁਸੀਂ ਸਾਡੇ ਤੋਂ ਸਾਰੇ ਘਰ ਦੀਆਂ ਬਲਾਇੰਡਸ ਲਗਵਾਉਣੇ ਹੋ ਤਾਂ ਆਪਾਂ ਇੱਕ ਵਿੰਡੋ ਨੂੰ ਫਰੀ ਆਫ ਕੋਸਟ ਅਪਗ੍ਰੇਡ ਕਰਕੇ ਦੇਵਾਂਗੇ ਵਿਦ ਮੋਟਰ ਐਂਡ ਰਿਮੋਟ, ਅਤੇ ਇਹਦੇ ਨਾਲ ਜਿਹੜੀ ਤੁਹਾਨੂੰ ਗਰੰਟੀ ਮਿਲੇਗੀ, 5 ਸਾਲ ਦੀ ਵਾਰੰਟੀ ਮਿਲੇਗੀ, ਅਤੇ ਪ੍ਰੀਮੀਅਮ ਕੁਆਲਿਟੀ ਮਿਲੇਗੀ, ਅਤੇ ਨਾਲ ਦੀ ਨਾਲ ਤੁਹਾਡੇ ਕੋਲ 50 ਕਲਰ ਆਪਸ਼ਨਸ ਹੋਣਗੇ, ਤੁਸੀਂ ਚੂਜ਼ ਕਰ ਸਕਦੇ ਹੋ, ਤੁਸੀਂ ਮੈਚ ਕਰ ਸਕਦੇ ਹੋ ਪੇਂਟ ਨਾਲ, ਫਰਨੀਚਰ ਨਾਲ, ਫਲੋਰ ਨਾਲ, ਕਿਚਨ ਨਾਲ, ਕੈਬਿਨੇਟਸ ਨਾਲ। ਅਤੇ ਨੰਬਰ ਇੱਕੋ ਇੱਕ ਆ ਜੀ, 647-399-4646, 647-399-4646, 6473894-64।
14: This is AM 530, CHLO AM, serving Brampton, Mississauga, Toronto, the GTA, and the world at AM530.ca.

ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ ਜੀ। ਮੈਂ ਹਾਂ ਤੁਹਾਡਾ ਆਪਣਾ ਸਰਬਜੀਤ ਸਿੰਘ ਤੇ ਲੈ ਕੇ ਹਾਜ਼ਰ ਆ ਪ੍ਰੋਗਰਾਮ ਸਰਬ ਰੇਡੀਓ।

ਤੇ ਸਾਰਿਆਂ ਦਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਵੈਲਕਮ ਤੇ ਜੀ ਆਇਆਂ ਨੂੰ ਅਸੀਂ ਆਖਦੇ ਹਾਂ ਤੇ ਉਮੀਦ ਹੈ ਅੱਜ ਦਾ ਦਿਨ ਤੁਸੀਂ ਬੜੇ ਹੀ ਵਧੀਆ ਅੰਦਾਜ਼ ਨਾਲ ਹੰਡਾਇਆ ਹੋਵੇਗਾ। ਦਿਨ ਅੱਜ ਸ਼ਨੀਵਾਰ ਦਾ ਸੈਟਰਡੇ ਦਾ ਤੇ ਬਿਲਕੁਲ ਹਮੇਸ਼ਾ ਵਾਂਗ ਪ੍ਰੋਗਰਾਮ ਆਪਾਂ ਪੂਰੀ ਕੋਸ਼ਿਸ਼ ਹੋਏਗੀ ਓਦਾਂ ਹੀ ਪ੍ਰੋਗਰਾਮ ਕਰੀਏ ਜਿਵੇਂ ਤੁਸੀਂ ਪਸੰਦ ਕਰਦੇ ਹੋ। ਹਰ ਸ਼ਨੀਵਾਰ ਸ਼ਾਮੀ 9 ਤੋਂ 10 AM 530 ਤੇ ਸਰਬ ਰੇਡੀਓ ਤੁਹਾਡੇ ਹੋਸਟ ਸਰਬਜੀਤ ਸਿੰਘ ਦੇ ਨਾਲ।

ਤੇ ਕਹਿੰਦੇ ਆ ਜ਼ਿੰਦਗੀ ਦੇ ਵਿੱਚ ਰਿਸ਼ਤੇ, ਰਿਸ਼ਤਿਆਂ ਦੀ ਬੜੀ ਵੱਡੀ ਅਹਿਮੀਅਤ ਆ, ਤੇ ਰਿਸ਼ਤੇ ਕਿੱਦਾਂ ਨਿਭਾਏ ਜਾ ਸਕਦੇ ਆ, ਰਿਸ਼ਤੇ ਮੰਗਦੇ ਕੀ ਨੇ, ਤੇ ਕਹਿੰਦੇ ਆ ਸੱਚੇ ਰਿਸ਼ਤੇ ਕੁਝ ਨਹੀਂ ਮੰਗਦੇ ਸਿਵਾਏ ਵਕਤ ਤੇ ਇੱਜ਼ਤ ਦੇ। ਆਪਾਂ ਮਾਣ ਸਨਮਾਨ ਕਰਦੇ ਰਹੀਏ, ਸਮੇਂ ਸਿਰ ਟਾਈਮ ਆਪਾਂ ਦਿੰਦੇ ਰਹੀਏ ਰਿਸ਼ਤਿਆਂ ਨੂੰ, ਤੇ ਜਿਵੇਂ ਬੂਟਾ ਹੁੰਦਾ ਪਾਣੀ ਦਾ ਤੇ ਉਹਨੂੰ ਟਾਈਮ ਸਿਰ ਪਾਣੀ ਦਿੰਦੇ ਰਹੀਏ ਨਾ, ਤੇ ਬੂਟਾ ਬੜਾ ਵਧੀਆ ਫੁੱਲਦਾ ਫਲਦਾ। ਤੇ ਏਦਾਂ ਹੀ ਰਿਸ਼ਤੇ ਹੁੰਦੇ ਨੇ, ਤੇ ਰਿਸ਼ਤਿਆਂ ਨੂੰ ਅਸੀਂ ਟਾਈਮ ਸਿਰ ਵਕਤ ਦਿੰਦੇ ਰਹੀਏ, ਰਿਸ਼ਤਿਆਂ ਨੂੰ ਇੱਜ਼ਤ ਮਾਣ ਕਰਦੇ ਰਹੀਏ, ਤੇ ਰਿਸ਼ਤੇ ਵੀ ਪੂਰੇ ਫੁੱਲ ਵਾਂਗੂ ਫੁੱਲਾਂ ਵਾਂਗੂ ਖਿੜੇ ਰਹਿੰਦੇ ਆ। ਤੇ ਬਸ ਇੰਨਾ ਕੁ ਕੰਮ, ਕੋਈ ਵੱਡੀ ਗੱਲ ਨਹੀਂ। ਤੇ ਸੱਚੇ ਰਿਸ਼ਤੇ ਵਾਕਈ ਹੀ ਹਰ ਇੱਕ ਨਾਲ ਨਹੀਂ ਨਿਭਾਏ ਜਾ ਸਕਦੇ। ਇਹ ਕੁਛ ਕੁ ਚੀਜ਼ਾਂ ਹੁੰਦੀਆਂ ਨੇ ਦਿਲਾਂ ਨੂੰ, ਦਿਲਾਂ ਦੀ ਖਿੱਚ ਹੁੰਦੀ ਹੈ, ਤੇ ਉੱਥੇ ਰਿਸ਼ਤੇ ਇਹ ਨਿਭਦੇ ਨੇ, ਭਾਵੇਂ ਕੋਈ ਰਿਸ਼ਤੇਦਾਰ ਹੋਵੇ ਜਾਂ ਕੋਈ ਸਾਡਾ ਯਾਰ ਦੋਸਤ ਹੋਵੇ। ਕਈ ਵਾਰ ਕੋਈ ਸੱਜਣ ਸਾਨੂੰ ਬਹੁਤ ਘੱਟ, ਬੜੇ ਥੋੜੇ ਟਾਈਮ ਲਈ ਹੀ ਮਿਲਦੇ ਨੇ, ਪਰ ਜਦੋਂ ਵੀ ਮਿਲਦੇ ਨੇ ਖਿੜੇ ਮੱਥੇ ਹੱਸ ਕੇ, ਤੇ ਉੱਥੇ ਬੰਦੇ ਨੂੰ ਮਿਲ ਕੇ ਇਨਸਾਨ ਦੀ ਰੂਹ ਰਾਜ਼ੀ ਹੋ ਜਾਂਦੀ ਹੈ। ਤੇ ਬਸ ਇਹੋ ਜਿਹੇ ਰਿਸ਼ਤੇ ਜ਼ਿੰਦਗੀ ਦੇ ਵਿੱਚ ਹੋਣੇ ਚਾਹੀਦੇ ਨੇ, ਤੇ ਉਹ ਤਾਂ ਹੀ ਹੋਣਗੇ ਜੇ ਅਸੀਂ ਉਹਨਾਂ ਨੂੰ ਵਕਤ ਤੇ ਮਾਣ ਸਨਮਾਨ ਇੱਜ਼ਤ ਦਿੰਦੇ ਰਵਾਂਗੇ। ਪ੍ਰੋਗਰਾਮ ਸਰਬ ਰੇਡੀਓ, ਤੁਹਾਡੇ ਹੋਸਟ ਸਰਬਜੀਤ ਸਿੰਘ ਦੇ ਨਾਲ।

ਕਿਆ ਬਾਤ ਹੈ। ਬਿਲਕੁਲ ਜੀ, ਤੇ ਸਟੂਡੀਓ ਦੇ ਵਿੱਚ ਵੀ ਗੱਲਬਾਤ ਹੁੰਦੀ ਰਹੇਗੀ। ਸਟੂਡੀਓ ਦਾ ਨੰਬਰ 905-673-3337 ਤੇ ਗੱਲਬਾਤ ਕਰਾਂਗੇ, ਤੇ ਨਾਲ ਦੀ ਨਾਲ ਸੈਟਰਡੇ ਦੀ ਸ਼ਾਮ ਹੈ, ਤੇ ਸੈਟਰਡੇ ਦੀ ਸ਼ਾਮ ਨੂੰ ਜੇ ਸਾਡਾ ਦਿਲ, ਜੇ ਤੇ ਨਹੀਂ ਅਕਸਰ ਦਿਲ ਹੁੰਦਾ ਹੀ ਹੈ ਵੀ ਯਾਰ ਵੀਕਐਂਡ ਆ ਗਿਆ ਤੇ ਸ਼ਾਨਦਾਰ ਖਾਣਾ ਇੰਜੋਏ ਕਰੀਏ, ਤੇ ਅਸੀਂ ਰੈਕਮੈਂਡ ਕਰਦੇ ਹਾਂ ਹਮੇਸ਼ਾ ਤੰਦੂਰੀ ਬੋਇਜ਼, ਬੜਾ ਸ਼ਾਨਦਾਰ ਰੈਸਟੋਰੈਂਟ, ਬੜਾ ਸ਼ਾਨਦਾਰ ਤੁਹਾਨੂੰ ਇਹਦਾ ਐਂਬੀਅੰਸ ਤੇ ਖਾਣਾ ਬਹੁਤ ਵਧੀਆ। ਤੇ ਏਦਾਂ ਨਹੀਂ ਇੱਕ ਰੈਸਟੋਰੈਂਟ ਖੁੱਲਦਾ ਜਾਂ ਦੋ ਖੁੱਲਦੇ ਜਾਂ ਤਿੰਨ ਖੁੱਲਦੇ, ਤੇ ਹੁਣ 4 ਰੈਸਟੋਰੈਂਟ ਤੰਦੂਰੀ ਬੋਇਜ਼ ਦੇ ਖੁੱਲ ਚੁੱਕੇ ਹੈ। ਤੁਸੀਂ ਵੀ ਆਪਣੇ ਨੇੜੇ ਦੀ ਲੋਕੇਸ਼ਨ ਤੇ ਜਾ ਕੇ ਫੂਡ ਇੰਜੋਏ ਕਰ ਸਕਦੇ ਹੋ। ਜੇ ਹਜੇ ਤੱਕ ਟਰਾਈ ਨਹੀਂ ਕੀਤਾ ਤੇ ਤੁਸੀਂ ਬੜੀ ਵੱਡੀ ਚੀਜ਼ ਮਿਸ ਕਰ ਰਹੇ ਹੋ ਫੂਡ ਖਾਣੇ ਦੇ ਮਾਮਲੇ ਦੇ ਵਿੱਚ। ਤੇ ਤੰਦੂਰੀ ਬੋਇਜ਼ ਡਾਈਨ ਇਨ ਕਰਨਾ 24 ਘੰਟੇ ਤੇ 7171 ਟੋਰਬਰਮ ਰੋਡ ਦੇ ਉੱਤੇ, ਟੇਕ ਆਊਟ ਐਂਡ ਡਿਲੀਵਰੀ ਕੁਈਨ ਐਂਡ ਮੈਕਲੋਗਲੈਂਡ। ਤੁਸੀਂ ਢਾਬੇ ਤੇ ਬਹਿ ਕੇ ਖਾਣਾ, ਤੇ ਤੰਦੂਰੀ ਬੋਇਜ਼ ਢਾਬਾ ਵੀ ਨੌਰਥ ਵਾਲੇ ਪਾਸੇ, ਜਦੋਂ ਆਪਾਂ ਔਰੇਂਜਵਿਲ ਤੋਂ ਸ਼ੈਲਬਰਨ ਵਾਲੇ ਪਾਸੇ ਜਾਂਦੇ ਹਾਂ, ਤੇ ਉੱਥੇ ਵੀ ਤੁਸੀਂ ਇੰਜੋਏ ਕਰ ਸਕਦੇ ਹੋ ਤੰਦੂਰੀ ਬੋਇਜ਼ ਢਾਬਾ। ਤੇ ਨਵੀਂ ਲੋਕੇਸ਼ਨ ਵੀ ਇੱਕ ਹੋਰ ਖੋਲ ਦਿੱਤੀ ਗਈ ਹੈ ਤੰਦੂਰੀ ਬੋਇਜ਼ ਦੀ, ਤੇ ਜ਼ਰੂਰ ਤੁਸੀਂ ਆਪਣਾ ਆਰਡਰ ਪਲੇਸ ਕਰੋ 905-956-2111-905-956-2111 ਤੰਦੂਰੀ ਬੋਇਜ਼।

ਤੇ ਨਾਲ ਦੀ ਨਾਲ ਅੱਜ ਆਪਾਂ ਗੱਲਬਾਤ ਕਰਾਂਗੇ ਹਮੇਸ਼ਾ ਵਾਂਗ ਇੰਸ਼ੋਰੈਂਸ ਦੇ ਬਾਬਤ ਉਮਰਪ੍ਰੀਤ ਚਾਵਲਾ ਜੀ ਨਾਲ ਤੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਸਾਡੇ ਨਾਲ ਜੁੜਨਗੇ ਸਾਰਾਂਸ਼ ਜੀ ਜੋ ਸਾਨੂੰ ਦੱਸਦੇ ਆ ਵੀ ਕਿੱਦਾਂ ਅਸੀਂ ਸਟੱਡੀ ਕਰਕੇ ਫੰਡਸ ਸਾਨੂੰ ਗਵਰਨਮੈਂਟ ਵੱਲੋਂ ਗ੍ਰਾਂਟ ਮਿਲ ਸਕਦੀ ਹੈ ਜਾਂ ਫਿਰ ਲੋਨ ਤੇ ਵੀ ਸਾਡੀ ਇਨਕਮ ਦੇ ਹਿਸਾਬ ਨਾਲ ਕਿੰਨੇ ਕੁ ਪੈਸੇ ਸਾਨੂੰ ਲੋਨ ਦੇ ਉੱਪਰ ਵੀ ਮਿਲ ਸਕਦੇ ਨੇ ਤੇ ਜੀ ਐਨ ਈ ਮੋਰਗੇਜਿਸ ਤੋਂ ਮਯੰਕ ਪਟਨਾਗਰ ਜੀ ਵੀ ਗੱਲਬਾਤ ਕਰਨਗੇ ਕੋਈ ਵੀ ਮੋਰਗੇਜ ਦੀ ਨੀਡ ਹੈ ਫਸਟ ਜਾਂ ਸੈਕਿੰਡ ਮੋਰਗੇਜ ਜਾਂ ਤੁਹਾਨੂੰ ਸਿਕਿਓਰ ਲਾਈਨ ਆਫ ਕ੍ਰੈਡਿਟ ਚਾਹੀਦੀ ਹੈ ਤੇ ਤੁਸੀਂ ਸੰਪਰਕ ਕਰ ਸਕਦੇ ਹੋ 647-702-2023 ਤੇ ਮਯੰਕ ਪਟਨਾਗਰ ਜੀ ਨਾਲ।

0: ਹਾਂ ਤੇ ਚਲਦੇ ਆ ਜੀ, ਕਾਲਸ ਵੀ ਸਾਨੂੰ ਆ ਰਹੀਆਂ ਤੇ ਆਪਾਂ ਕਾਲ ਦੇ ਵੱਲ ਵੀ ਜਰੂਰ ਵਧਦੇ ਆ ਤੇ ਕਾਲ ਲੈਨੇ ਆ ਜੀ। 5313 ਜੀ, ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ,
0: ਕੀ ਹਾਲ ਚਾਲ ਹੈ ਜੀ?
1: ਠੀਕ ਹੈ ਜੀ, ਹਾਲ ਚਾਲ ਤੁਹਾਡੇ ਆਸਰੇ ਬਹੁਤ ਵਧੀਆ।
0: ਕਿਆ ਬਾਤ ਹੈ ਜੀ, ਕਿਆ ਬਾਤ ਹੈ, ਆਵਾਜ਼ ਸਹੀ ਹੈ, ਸਭ ਕੁਝ ਕਲੀਅਰ ਤੁਹਾਨੂੰ ਸੁਣ ਰਹੇ ਜੀ।
1: ਇੱਕ ਮੈਂ ਤੁਹਾਡੇ ਰਿਕੁਐਸਟ ਕਰਦਾ,
0: ਹਾਂਜੀ
1: ਮੈਨੂੰ ਉਹ ਦੱਸੋ ਵੀ ਸੁਬਹ ਉੱਠ ਕੇ ਰੱਬ ਦਾ ਨਾਮ ਲੈਣਾ ਚਾਹੀਦਾ ਕਿ ਨਹੀਂ?
0: ਮੇਰੇ ਮੁਤਾਬਕ ਤਾਂ ਲੈਣਾ ਚਾਹੀਦਾ ਜੀ,
1: ਲੈਣਾ ਚਾਹੀਦਾ,
0: ਲੈਣਾ ਚਾਹੀਦਾ ਜਰੂਰ ਹਰ ਟਾਈਮ। ਜੇ ਤੁਹਾਡੇ ਕੋਲ ਇੰਨੀ ਕਿਰਪਾ ਰੱਬ ਕਰ ਦੇਣ ਤੇ ਜੇ ਤੁਸੀਂ ਸਾਰਾ ਟਾਈਮ ਹੀ ਲੈ ਸਕੋ ਤੇ ਉਹ ਤੇ ਬਹੁਤ ਵਧੀਆ ਗੱਲ ਹੈ ਜੀ।
1: ਉਹ ਤਾਂ ਬਹੁਤ ਵਧੀਆ, ਯਾਨੀ 6 ਤੋਂ 8 ਤਾਂ ਜ਼ਰੂਰੀ ਹੈ ਨਾ ਵੀ ਸੁਬਹਾ 2 ਘੰਟੇ ਤਾਂ ਲੈਣਾ, ਘੰਟਾ ਤਾਂ ਲੈਣਾ ਚਾਹੀਦਾ ਰੱਬ ਦਾ ਨਾਮ।
0: ਬਹੁਤ ਜ਼ਿਆਦਾ ਜ਼ਰੂਰੀ ਹੈ ਜੀ, ਇਹੀ ਸਾਡੇ ਦਿਨ ਦੇ ਵਿੱਚ ਸਾਨੂੰ ਊਰਜਾ ਐਨਰਜੀ ਸਭ ਦਿਨ ਖਿੜਿਆ ਖਿੜਿਆ ਰਹਿੰਦਾ ਬੰਦੇ ਦਾ।
1: ਹਾਂ ਅੱਛਾ ਜੀ, ਗੱਲ ਸੁਣੋ, 24 ਘੰਟੇ ਰੇਡੀਓ ਪ੍ਰੋਗਰਾਮ ਚੱਲਦਾ
0: ਜੀ,
1: 24 ਘੰਟੇ ਚੱਲਦਾ ਤੁਹਾਨੂੰ ਪਤਾ?
0: ਹਾਂਜੀ ਹਾਂਜੀ,
1: 24 ਘੰਟੇ ਇੱਕ ਦੇਸ਼ ਪ੍ਰਦੇਸ਼ ਹੁੰਦਾ ਸੀ, ਅੱਗੇ ਹੁਣ ਹੈਗਾ ਤੇ ਪੰਜਾਬੀ ਲਹਿਰਾਂ।
0: ਨਹੀਂ ਚਲੋ ਆਪਾਂ ਦੂਸਰੇ ਪ੍ਰੋਗਰਾਮ ਦੀ ਕੀ ਆਪਾਂ ਕੀ ਕਹਿਣਾ ਚਾਹ ਰਹੇ ਹਾਂ ਜੀ,
1: ਆਪਾਂ ਗੱਲ ਇਉਂ ਕਰ ਰਹੇ ਹਾਂ, ਅੱਜ ਇੱਕ ਬੰਦਾ ਆਇਆ ਇੱਥੇ ਪ੍ਰੋਗਰਾਮ ਕਰਨ, ਉਹਨੇ ਹੁਕਮਨਾਮਾ ਨੀ ਲਾਇਆ ਅੰਬਰਸਰ ਦਾ, ਨਾ ਲਾਇਆ ਸਾਹਿਬ ਦਾ, ਅੱਗੇ ਜਿਹੜਾ ਵੀ ਕੋਈ ਆਉਂਦਾ ਚਾਹੇ ਸ਼ਨੀਵਾਰ ਹੋਵੇ ਚਾਹੇ ਐਤਵਾਰ ਹੋਵੇ, ਅੰਬਰਸਰ ਤੋਂ ਹੁਕਮਨਾਮਾ ਤੇ ਸ਼ਬਦ ਲਾਉਂਦੇ ਆ।
0: ਅੱਛਾ, ਕੀ ਪਤਾ ਜੀ, ਕੀ ਪਤਾ ਕੋਈ ਟੈਕਨੀਕਲ ਇਸ਼ੂ ਹੋ ਗਿਆ ਹੋਵੇ ਜਾਂ ਆਵਾਜ਼ ਨਾ ਚੱਲਦੀ ਹੋਵੇ।
1: ਉਹਨੇ ਆਜੀ ਆਜੀ ਮਸ਼ਹੂਰੀ ਕਰਨ ਲੱਗ ਗਿਆ, ਮੈਂ ਦਾਦੇ ਨੂੰ ਮਾਰੀ
0: ਕਿ ਨਹੀਂ, ਚਲੋ
1: ਜੀ ਜੀ, ਦਾਦੇ ਨੇ ਸਕੂਟਰ ਤੇ ਪਾ ਲਿਆ, ਦਾਦੇ ਮੇਰਾ ਮੱਥਾ।
0: ਨਹੀਂ ਚਲੋ, ਪਤਾ ਕੀ ਹੋਰ ਪ੍ਰੋਗਰਾਮ ਦੀ ਆਪਾਂ ਗੱਲ ਹਿਸਾਬ ਨਾਲ ਆਪਾਂ ਕਰ ਨਹੀਂ ਸਕਦੇ, ਕਈ ਵਾਰ ਦੇਖੋ ਕੋਈ ਇਸ਼ੂ ਹੋ ਜਾਂਦੇ ਨੇ ਸਿਸਟਮ ਦੇ ਵਿੱਚ ਵੀ, ਹੈਨਾ, ਜਾਂ ਫਿਰ ਕੋਈ ਬੰਦਾ ਨਵਾਂ ਵੀ ਹੋ ਸਕਦਾ, ਪਰ ਦੂਸਰੇ ਪ੍ਰੋਗਰਾਮ ਦੇ ਵਿੱਚ ਦੇਖੋ ਟ੍ਰਾਈ ਸਾਰਿਆਂ ਦੀ ਇਹੀ ਹੁੰਦੀ ਹੈ, ਜੋ ਰੁਟੀਨ ਸਾਡੀ ਚੱਲਦੀ ਹੈ।
1: ਨਹੀਂ
0: ਠੀਕ ਹੈ, ਬਹੁਤ ਸ਼ੁਕਰੀਆ ਸਰ ਜੀ, ਥੈਂਕ ਯੂ, ਆਪਾਂ ਜਰੂਰ ਉਹਨਾਂ ਨੂੰ ਫੋਨ
1: ਕਰਦਾਂਗੇ
0: ਜੀ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਤੇ ਪ੍ਰੋਗਰਾਮ ਸਰਬ ਰੇਡੀਓ ਤੁਸੀਂ ਸੁਣ ਰਹੇ ਹੋ, ਇੰਜੋਏ ਕਰ ਰਹੇ ਹੋ, ਤੁਹਾਡੇ ਹੋਸਟ ਸਰਬਜੀਤ ਸਿੰਘ ਦੇ ਨਾਲ, ਤੇ ਆਪਾਂ ਚੱਲਦੇ ਹਾਂ ਨੈਕਸਟ ਕਾਲ ਦੇ ਵੱਲ। ਜੀ ਸਤਿ ਸ੍ਰੀ ਅਕਾਲ, 2207, ਹੈਲੋ।

0: ਮੋਟੀਵੇਟ ਹੋ ਜਾਂਦੇ ਆ, ਪਤਾ
1: ਜੀ ਬਿਲਕੁਲ
0: ਐਨਰਜੀ ਚਾਹੀਦੀ ਹੈ, ਬਹੁਤ ਜ਼ਰੂਰੀ ਹੈ। ਤੇ ਚਾਰਟਰਡ ਲਾਈਫ ਅੰਡਰ ਰਾਈਟਰ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਇੱਕ ਬਹੁਤ ਵੱਡਾ ਨਾਮ, ਤੇ ਉਸ ਤੋਂ ਇਲਾਵਾ ਜੇ ਆਪਾਂ ਗੱਲਬਾਤ ਕਰੀਏ ਨੌਲੇਜ ਤੇ ਐਕਸਪੀਰੀਅੰਸ ਬਹੁਤ ਸ਼ਾਨਦਾਰ ਹੈ। ਤੁਸੀਂ ਆਪਣੇ ਇੰਸ਼ੋਰੈਂਸ ਲਈ ਦੇਖ ਰਹੇ ਹੋ, ਤੁਸੀਂ ਕੋਈ ਬਿਜ਼ਨਸ ਦੀ ਫਾਈਨੈਂਸ਼ੀਅਲ ਪਲੈਨਿੰਗ ਕਰਵਾਉਣੀ ਚਾਹ ਰਹੇ ਹੋ, ਤੇ ਬੜੀ ਸ਼ਾਨਦਾਰ ਤੁਹਾਨੂੰ ਐਡਵਾਈਸ ਪ੍ਰੋਵਾਈਡ ਕਰਨਗੇ। ਉਹਦੇ ਲਈ ਤੁਹਾਨੂੰ ਵਨ ਔਨ ਵਨ ਜ਼ਰੂਰ ਬਹਿਣਾ ਪੈਣਾ, ਕਿਉਂਕਿ ਬਹੁਤ ਬਰੀਕੀਆਂ ਹੁੰਦੀਆਂ ਨੇ ਕਈ ਵਾਰ ਗੱਲਾਂ ਬਿਜ਼ਨਸ ਨੂੰ ਲੈ ਕੇ ਵੀ ਕੀ ਕਿੱਦਾਂ ਕਿਵੇਂ। ਤੇ ਉਹਦੇ ਲਈ ਉਮਰਪ੍ਰੀਤ ਚਾਵਲਾ ਜੀ ਬੈਸਟ ਨੰਬਰ ਹੈ, ਤੁਸੀਂ ਕਾਲ ਕਰੋ 647-446-1616। ਤੇ ਉਮਰਪ੍ਰੀਤ ਜੀ ਅੱਜ ਆਪਾਂ ਕਿਹੜੇ ਵਿਸ਼ੇ ਤੇ ਗੱਲ ਕਰ ਰਹੇ ਹਾਂ?
1: ਸਰ ਜੀ ਜੀ ਫਾਈਨੈਂਸ਼ੀਅਲ ਪਲੈਨਿੰਗ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਲਾਈਫ ਐਕਸਪੈਕਟੈਂਸੀ ਦੀ ਆਪਾਂ ਗੱਲ ਕਰੀਏ, ਮੈਂ ਕਹੂੰਗੀ ਸਿਰਫ ਦੋ ਹੀ ਪੋਸੀਬਿਲਿਟੀਜ਼ ਹੋ ਸਕਦੀਆਂ। ਇੱਕ ਹੈਗਾ ਵੀ ਅਨਫੋਰਚੁਨੇਟਲੀ ਪ੍ਰੀਮੈਚਿਓਰ ਡੈਥ ਹੋ ਜੇ, ਦੂਜਾ ਹੈਗਾ ਵੀ ਆਪਾਂ ਪੂਰੀ ਆਪਣੀ ਲੰਬੀ ਜ਼ਿੰਦਗੀ ਜੀ ਕੇ ਪੂਰਾ ਇੰਜੋਏ ਕਰਕੇ ਜਾਈਏ। ਸੋ ਫਾਈਨੈਂਸ਼ੀਅਲ ਪਲੈਨਿੰਗ ਦੇ ਵਿੱਚ ਨਾ ਦੋਨੋਂ ਚੀਜ਼ਾਂ ਨੂੰ ਆਪਾਂ ਕੰਸੀਡਰ ਕਰਦੇ ਹੁੰਦੇ ਹਾਂ। ਇਹ ਨਹੀਂ ਹੁੰਦਾ ਕਿ ਆਪਾਂ ਸਿਰਫ ਇੰਸ਼ੋਰੈਂਸ ਕਰ ਲਈਏ ਤੇ ਆਪਾਂ ਫਿਊਚਰ ਲਈ ਸੇਵਿੰਗ ਨਾ ਕਰੀਏ, ਜਾਂ ਆਪਾਂ ਸਿਰਫ ਸੇਵਿੰਗ ਕਰਨੀ ਸਟਾਰਟ ਕਰ ਦਈਏ, ਅਸੀਂ ਕਹੀਏ ਸਾਨੂੰ ਤਾਂ ਇੰਸ਼ੋਰੈਂਸ ਦੀ ਲੋੜ ਹੀ ਨਹੀਂ। ਸੋ ਪ੍ਰੀਮੈਚਿਓਰ ਡੈਥ ਦਾ ਰਿਸਕ ਵੀ ਕਵਰ ਕਰਨਾ ਬਹੁਤ ਜ਼ਰੂਰੀ ਹੈ ਤੇ ਨਾਲ ਦੀ ਨਾਲ ਸੇਵਿੰਗ ਕਰਨੀਆਂ ਵੀ ਬਹੁਤ ਜ਼ਰੂਰੀ ਹੈ। ਜਦੋਂ ਆਪਾਂ ਪ੍ਰੀਮੈਚਿਓਰ ਡੈਥ ਦੀ ਗੱਲ ਕਰਦੇ ਹਾਂ, ਉਹਦਾ ਮਤਲਬ ਕੀ ਹੈ ਕਿ ਟਰਮ ਇੰਸ਼ੋਰੈਂਸ ਤੁਸੀਂ ਲਾਈਫ ਇੰਸ਼ੋਰੈਂਸ ਲਓ, ਟਰਮ ਇੰਸ਼ੋਰੈਂਸ 65 ਤੱਕ ਦੀ, ਕਿਉਂਕਿ ਮਤਲਬ ਤੁਸੀਂ ਜਿੰਨੀ ਦੇਰ ਕੰਮ ਕਰਨਾ, ਤੁਸੀਂ 60 ਕਰਨਾ, 65 ਕਰਨਾ, 70 ਕਰਨਾ, ਉਨੀ ਲੌਂਗਰ ਟਰਮ ਲੈ ਲਓ। ਸੋ ਚਾਹੇ ਤੁਸੀਂ ਸਟੂਡੈਂਟ ਹੋ, ਚਾਹੇ ਤੁਸੀਂ ਵਰਕ ਪਰਮਿਟ ਤੇ ਹੋ, ਨੈਨੀ ਕੈਟੇਗਰੀ ਹੈ, ਰਿਫਿਊਜੀ ਸਟੇਟਸ ਹੈ, ਤੁਹਾਡਾ ਪੀ ਆਰ ਹੈ, ਕਿਉਂਕਿ ਤੁਹਾਡੇ ਸਟੇਟਸ ਦੇ ਨਾਲ ਇੰਸ਼ੋਰੈਂਸ ਦੇ ਪ੍ਰੀਮੀਅਮ ਨੂੰ ਕੋਈ ਫਰਕ ਨਹੀਂ ਪੈਂਦਾ। ਸੋ ਜੇ ਤੁਸੀਂ ਵਰਕ ਪਰਮਿਟ ਤੇ ਵੀ ਉਹ ਵੇਟ ਕਰਨ ਦੀ ਲੋੜ ਨਹੀਂ ਵੀ ਪੀ ਆਰ ਹੋ ਕੇ ਹੀ ਇੰਸ਼ੋਰੈਂਸ ਲਾਂਗੇ, ਕਿਉਂਕਿ ਪ੍ਰੀਮੀਅਮ ਨੂੰ ਕੋਈ ਫਰਕ ਨਹੀਂ ਪੈਣਾ। ਬਟ ਹਾਂ, ਤੁਹਾਡੀ ਏਜ ਵੱਧ ਜਾਣੀ ਹੈ, ਪ੍ਰੀਮੀਅਮ ਉਹਦੇ ਨਾਲ ਵੱਧ ਜਾਏਗਾ। ਆਪਾਂ ਨੂੰ ਕੋਈ ਹੈਲਥ ਇਸ਼ੂ ਆ ਗਿਆ, ਸਾਡੇ ਪੇਰੈਂਟਸ ਨੂੰ ਕੋਈ ਹੈਲਥ ਇਸ਼ੂ ਆ ਗਿਆ, ਕਿਉਂਕਿ ਅੰਡਰ ਰਾਈਟਿੰਗ ਦੇ ਵਿੱਚ ਸਾਰੀਆਂ ਹੀ ਚੀਜ਼ਾਂ ਆਉਂਦੀਆਂ। ਸੋ ਅੱਜ ਜੋ ਵੀ ਤੁਹਾਡਾ ਸਟੇਟਸ ਹੈ, ਜਿੰਨੀ ਵੀ ਤੁਸੀਂ ਇੰਸ਼ੋਰੈਂਸ ਲੈਣੀ ਹੈ, ਉਹਨਾਂ ਤੁਸੀਂ ਆਪਣੇ ਆਪ ਨੂੰ ਕਵਰ ਕਰ ਲਓ ਟਰਮ ਇੰਸ਼ੋਰੈਂਸ ਦੇ ਨਾਲ। ਆਪਾਂ ਆਪ ਵੀ ਦੇਖ ਸਕਦੇ ਹੁੰਦੇ ਹਾਂ ਵੀ ਸਾਨੂੰ ਕਿੰਨੀ ਅਮਾਊਂਟ ਦੀ ਟਰਮ ਇੰਸ਼ੋਰੈਂਸ ਚਾਹੀਦੀ ਹੈ। ਲਾਈਫ ਵਰਡ ਆਪਣੇ ਆਪ ਦੇ ਵਿੱਚ ਤੁਹਾਨੂੰ ਦੱਸਦਾ ਵੀ ਤੁਹਾਨੂੰ ਕਿੰਨੀ ਇੰਸ਼ੋਰੈਂਸ ਚਾਹੀਦੀ ਹੈ, ਐਲ ਤੁਹਾਡੀਆਂ ਲਾਇਬਿਲਿਟੀਜ਼, ਕੋਈ ਵੀ ਤੁਹਾਡੀ ਆਊਟਸਟੈਂਡਿੰਗ ਮੌਰਗੇਜ ਹੈ, ਕੋਈ ਆਪਣੀ ਪ੍ਰਾਇਮਰੀ ਰੈਜੀਡੈਂਸ ਦੀ, ਕੋਈ ਇਨਵੈਸਟਮੈਂਟ ਪ੍ਰੋਪਰਟੀ ਦੀ, ਕੋਈ ਤੁਹਾਡੇ ਬਿਜ਼ਨਸ ਲੋਨ ਲਏ ਹੋਏ ਹੈ, ਆਈ ਤੁਹਾਡੀ ਇਨਕਮ 65 ਸਾਲ ਤੱਕ, ਤੁਹਾਡੀ ਇਨਕਮ ਜੋ ਵੀ ਤੁਸੀਂ ਇਨਕਮ ਜਨਰੇਟ ਕਰ ਰਹੇ ਹੋ ਅਪਰੋਕਸੀਮੇਟਲੀ 65 ਸਾਲ ਤੱਕ ਰਿਪਲੇਸ ਹੋਣੀ ਚਾਹੀਦੀ ਹੈ। ਐਫ ਫਿਊਚਰ, ਮਤਲਬ ਜੇ ਬੱਚੇ ਹੈ ਪਰ ਚਾਈਲਡ ਆਪਾਂ 2 ਲੱਖ ਦੀ ਕਵਰੇਜ ਲੈਂਦੇ ਹੁੰਦੇ ਹਾਂ। ਈ ਐਮਰਜੈਂਸੀ ਫੰਡ, 6 ਮਹੀਨੇ ਦੀ ਤੁਹਾਡੀ ਜਿਹੜੀ ਇਨਕਮ ਹੈਗੀ ਐਜ਼ ਏ ਐਮਰਜੈਂਸੀ ਫੰਡ ਤੁਸੀਂ ਲਾਈਫ ਇੰਸ਼ੋਰੈਂਸ ਦੇ ਵਿੱਚ ਆਪਾਂ ਐਡ ਕਰਨੀ ਹੁੰਦੀ ਹੈ। ਸੋ ਇਹ ਹੋ ਗਿਆ ਤੁਹਾਡੀ ਟਰਮ ਇੰਸ਼ੋਰੈਂਸ, ਜਿਹਨੇ ਤੁਹਾਡਾ ਰਿਸਕ ਕਵਰ ਕਰਨਾ ਪ੍ਰੀ ਮੈਚਿਓਰ ਡੈਥ ਦਾ। ਬਟ ਜਦੋਂ ਆਪਾਂ ਲੌਂਗ ਲਾਈਫ ਦੀ ਗੱਲ ਕਰਦੇ ਹਾਂ ਤਾਂ ਉਦੋਂ ਆਪਾਂ ਫਿਊਚਰ ਪਲੈਨਿੰਗ ਦੀ, ਰਿਟਾਇਰਮੈਂਟ ਦੀ, ਤੁਹਾਡੇ ਜੋ ਵੀ ਫਿਊਚਰ ਗੋਲਸ ਹੈ ਉਹਦੇ ਲਈ ਸੇਵਿੰਗ ਦੀ ਗੱਲ ਕਰਦੇ ਹਾਂ। ਸੋ ਉਹਦੇ ਚ ਆਰ ਆਰ ਐਸ ਟੀ ਹੋ ਸਕਦੀ ਹੈ, ਟੀ ਐਫ ਐਸ ਏ ਹੋ ਸਕਦਾ, ਜਾਂ ਤੁਸੀਂ ਪਹਿਲਾਂ ਘਰ ਲੈਣਾ ਐਫ ਐਚ ਐਸ ਏ ਚ ਆਪਾਂ ਇਨਵੈਸਟ ਕਰ ਸਕਦੇ ਹਾਂ। ਬਟ ਨਾਲ ਦੀ ਨਾਲ ਇੰਸ਼ੋਰੈਂਸ ਦੇ ਜਿਹੜੇ ਡਿਵੀਡੈਂਡ ਵਾਲੇ ਪਲਾਨ ਹੁੰਦੇ ਆ ਬਹੁਤ ਵਧੀਆ ਟੂਲ ਹੁੰਦੇ ਆ ਉਹ ਤੁਹਾਡੇ ਫਿਊਚਰ ਦੀ ਪਲੈਨਿੰਗ ਦੇ ਲਈ। ਤੁਹਾਡੇ ਫਿਊਚਰ ਦੇ ਵਿੱਚ ਜਿਹੜੀ ਉਹਦੀ ਕੈਸ਼ ਵੈਲਿਊ ਹੈ ਤੁਸੀਂ ਯੂਜ਼ ਕਰਨੀ ਹੈ, ਡੈਥ ਬੈਨੀਫਿਟ ਅਗਲੀ ਜਨਰੇਸ਼ਨ ਨੂੰ ਮਿਲ ਜਾਣਾ। ਸੋ ਸੇਮ ਪਲਾਨ ਜਿਹੜਾ ਤੁਹਾਡਾ ਚੱਲਦਾ ਪਲਾਨ ਹੈ ਟਰਮ ਇੰਸ਼ੋਰੈਂਸ ਦਾ, ਆਪਾਂ ਉਹਨੂੰ ਵੀ ਪਰਮਾਨੈਂਟ ਕਨਵਰਟ ਕਰ ਸਕਦੇ ਹਾਂ, ਜਾਂ ਆਪਾਂ ਪਹਿਲੇ ਹੀ ਹਾਈਬ੍ਰਿਡ ਪਲਾਨ ਇੱਕ ਡਿਜ਼ਾਈਨ ਕਰ ਸਕਦੇ ਹਾਂ ਜਿਹਦੇ 'ਚ ਟਰਮ ਇੰਸ਼ੋਰੈਂਸ ਵੀ ਹੋਊਗੀ, ਤੁਹਾਡਾ ਪ੍ਰੀਮੈਚਿਓਰ ਡੈਥ ਦਾ ਰਿਸਕ ਵੀ ਕਵਰ ਹੋਊਗਾ, ਬਟ ਨਾਲ ਦੀ ਨਾਲ ਆਪਣੇ ਪੈਸੇ ਵੀ ਸੇਵ ਹੋਣਗੇ। ਸੋ ਬੇਸਿਕਲੀ ਤੁਸੀਂ ਜੋ ਪ੍ਰੀਮੀਅਮ ਪੇ ਕਰ ਰਹੇ ਹੋ ਡਿਵੀਡੈਂਡਸ ਨਾਲ ਜਿਹੜੀ ਕੈਸ਼ ਵੈਲਿਊ ਬਣਦੀ ਹੈ, ਮਤਲਬ ਡਬਲ ਟ੍ਰਿਪਲ ਹੋ ਕੇ ਪੈਸਾ ਆਪਾਂ ਯੂਜ਼ ਕਰਨਾ ਤੇ 5 ਗੁਣਾ 10 ਗੁਣਾ ਹੋ ਕੇ ਆਪਣੀ ਫੈਮਿਲੀ ਨੂੰ ਮਿਲ ਜਾਣਾ। ਸੋ ਇਹ ਸਾਰੀ ਪਲੈਨਿੰਗ ਆਪਾਂ ਤੁਹਾਡੀਆਂ ਕਾਰਪੋਰੇਸ਼ਨ ਤੋਂ, ਜੇ ਤੁਸੀਂ ਬਿਜ਼ਨਸ ਓਨ ਕਰਦੇ ਹੋ ਆਪਾਂ ਕਾਰਪੋਰੇਸ਼ਨ ਤੋਂ ਕਰ ਸਕਦੇ ਹਾਂ। ਸਰਬਜੀਤ ਜੀ, ਅਗਲੇ ਲਿੰਕ 'ਚ ਮੈਂ ਜਾ ਕੇ ਦੱਸੂੰਗੀ ਵੀ ਕਾਰਪੋਰੇਸ਼ਨ 'ਚੋਂ ਇੰਸ਼ੋਰੈਂਸ ਕਰਨ ਦਾ ਕੀ ਫਾਇਦਾ ਹੁੰਦਾ। ਲੇਕਿਨ ਨੰਬਰ ਹੈ ਜੀ ਮੇਰਾ 647-446-1616, 647-446-1616। ਥੈਂਕ ਯੂ ਸੋ ਮਚ ਸਰਬਜੀਤ ਜੀ।
0: ਬਿਲਕੁਲ ਜੀ, ਬਹੁਤ ਸ਼ੁਕਰੀਆ। 647-446-1616 ਤੇ ਤੁਸੀਂ ਜ਼ਰੂਰ ਸੰਪਰਕ ਕਰ ਸਕਦੇ ਹੋ। 647-446-1616, 647-446-1616। ਉਮਰਪ੍ਰੀਤ ਜੀ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ।
1: ਥੈਂਕ ਯੂ ਜੀ।
0: ਜੀ ਬਿਲਕੁਲ, ਤੇ ਸੁਣ ਰਹੇ ਹੋ ਪ੍ਰੋਗਰਾਮ ਸਰਬ ਰੇਡੀਓ, ਤੁਹਾਡੇ ਹੋਸਟ ਸਰਬਜੀਤ ਸਿੰਘ ਦੇ ਨਾਲ।

0: क्या बात है, बिल्कुल जी। एक बार फिर तो स्वागत है प्रोग्राम सर्व रेडियो। मैं थोड़ा होस्ट सर्वजीत सिंह, ते स्टूडियो दे विच भी आपां गल्लां बातां करांगे 905-673-3337 ते 905-673-3337 ते नाल दी नाल जदों असीं कोई काम कार कर रहे हां ते सानूं लगदा है भी यार असीं इस तों ज्यादा इनकम जनरेट कर सकते हैं जां असीं इस तों वध कुछ ना कुछ जिंदगी दे विच कर सकते हैं, पर सानू राह नहीं लभ रहा, सानू पता नहीं लग रहा भी यार असी सैकंड कैरियर जे कुछ करना है ते ओदे लई असी स्टडी करनी पएगी, ते स्टडी करिए ते पैसा कित्थों आएगा, ते पैसे दे लई कई बार बंदा सोचदा है भी जे स्टडी कर भी लईए ते की यार साडे खर्चे कवर होणगे जां खर्चे कवर हो सकदे आ, ते उन्हां सारियां गल्लां दा जवाब साडे नाल जुड़ चुके ने सारांश जी यूनी ग्लोबल एडवाइजरी तों, ते पुछदे आ की कोई कुछ कहना है ते की एडवाइस है ते किहड़े किहड़ियां चीजां असीं ध्यान च रख के ਇਹ ਗਵਰਨਮੈਂਟ ਦੀਆਂ ਗ੍ਰੈਂਡ ਜਿਹੜੀਆਂ ਵੀ ਗ੍ਰਾਂਟ ਨੇ ਸਟੱਡੀ ਦੇ ਲਈ ਤੇ ਜਾਂ ਫਿਰ ਜੋ ਲੋਨ ਵੀ ਸਾਨੂੰ ਦਿੰਦੇ ਆ ਉਹ ਅਸੀਂ ਕਿੱਦਾਂ ਅਵੇਲ ਕਰ ਸਕਦੇ ਹਾਂ, ਉਹਨੂੰ ਕਿੱਦਾਂ ਪ੍ਰਾਪਤ ਕਰ ਸਕਦੇ ਹਾਂ। ਤੇ ਪਹਿਲਾਂ ਵੈਲਕਮ ਕਰਦੇ ਹਾਂ ਸਾਰਾਂਸ਼ ਜੀ, ਵੈਲਕਮ
1: ਜੀ। ਆਪ ਸਭੀ ਕੋ ਸਤਿ ਸ਼੍ਰੀ ਅਕਾਲ ਹਮਾਰੀ ਤਰਫ ਸੇ
0: ਜੀ। ਸਾਰਾਂਸ਼ ਜੀ ਕੈਸੇ ਹੋ,
1: ਚੜ੍ਹਦੀ ਕਲਾ ਤੁਸੀਂ ਦੱਸੋ ਜੀ।
0: ਕਿਆ ਬਾਤ ਹੈ, ਵੈਰੀ ਨਾਈਸ। ਤੇ ਜਦੋਂ ਸਾਰਾਂਸ਼ ਜੀ ਆਪਾਂ ਵਧੀਆ ਕੰਮ ਕਰਦੇ ਹੋਈਏ ਨਾ, ਕਿਸੇ ਦੀ ਹੈਲਪ ਵੀ ਹੁੰਦੀ ਹੋਵੇ ਤੇ ਨਾਲ ਦੀ ਨਾਲ ਕੰਮ ਵੀ ਬਣਦੇ ਹੋਣ ਤੇ ਫਿਰ ਬੰਦਾ ਹਮੇਸ਼ਾ ਖੁਸ਼ ਰਹਿੰਦਾ, ਤੇ ਜਿਹੜਾ ਬੰਦਾ ਆਉਂਦਾ ਆ ਕੇ ਸਟੱਡੀ ਕਰਦਾ ਉਹਨੂੰ ਗਵਰਨਮੈਂਟ ਗ੍ਰਾਂਟ ਮਿਲਦੀ ਹੈ, ਉਹਦਾ ਕੈਰੀਅਰ ਚੇਂਜ ਹੁੰਦਾ, ਉਹਦੀ ਇਨਕਮ ਦੇ ਵਿੱਚ ਇਜ਼ਾਫਾ ਹੁੰਦਾ, ਤੇ ਵਾਕਈ ਹੀ ਫਿਰ ਬੰਦੇ ਵੱਲ ਦੇਖ ਕੇ ਅਸੀਂ ਵੀ ਖੁਸ਼ ਹੁੰਦੇ ਹਾਂ ਵੀ ਹਾਂ ਯਾਰ ਵੀ ਸਾਡੇ ਵੱਲੋਂ ਸਾਡੇ ਟੀਮ ਚ ਸ਼ਾਮਿਲ ਹੋ ਕੇ ਕੁਛ ਨਾ ਕੁਛ ਉਹਨਾਂ ਨੇ ਵਧੀਆ ਕੀਤਾ ਤੇ ਜਿਹਦੇ ਨਾਲ ਸਾਨੂੰ ਵੀ ਖੁਸ਼ੀ ਹੁੰਦੀ ਹੈ। ਤੇ ਹੋਰ ਸੁਣਾਓ ਕਿਵੇਂ ਆ? ਲਾਸਟ ਟਾਈਮ ਸਾਰਾਂਸ਼ ਜੀ ਵਿਜ਼ਿਟ ਆਪਾਂ ਕੀਤਾ ਤੁਹਾਡੇ ਕੋਲ ਤੇ ਮੈਂ ਦੇਖ ਰਿਹਾ ਸੀ ਬੜੇ ਬਿਜ਼ੀ ਸੀ ਉੱਥੇ, ਕਿਵੇਂ ਸਾਰੀ ਇਨਕੁਆਇਰੀ ਚੱਲਦੀ ਹੈ, ਕਿਵੇਂ ਸਾਰੀ ਕੇਸ ਸਟੱਡੀ ਹੋ ਕੇ ਤੇ ਦੱਸਿਆ ਜਾਂਦਾ ਹੈ ਡਾਕੂਮੈਂਟਸ ਦੇ ਕੇ ਵੀ ਕੋਈ ਇਨਸਾਨ ਤੇ ਕਿੰਨਾ ਕੁ ਉਹਨੂੰ ਗ੍ਰਾਂਟ ਮਿਲ ਸਕਦੀ ਹੈ, ਤੇ ਇਹਦੇ ਬਾਰੇ ਵੀ ਆਪਾਂ ਇੱਕ ਵਾਰ ਜ਼ਰੂਰ ਜਾਣਕਾਰੀ ਦਈਏ ਜੀ।
1: ਹਾਂਜੀ, ਲਾਈਕ ਸੋ ਇਸਮੇ 7 ਇਅਰਸ ਸੇ ਹਮ ਬਿਜ਼ਨਸ ਮੇ ਹੈ ਐਜੂਕੇਸ਼ਨ ਕੰਸਲਟਿੰਗ ਮੇ, ਸੋ ਹਮ ਉਨ ਪ੍ਰੋਗਰਾਮਸ ਮੇ ਡੀਲ ਕਰ ਸਕਤੇ ਹੈ ਜਹਾਂ ਪੇ ਆਪਕੋ ਆਪਣੀ ਪਾਕਿਟ ਸੇ ਫੀਸ ਪੇ ਕਰਨੀ ਕਰੇ, ਬਟ ਨਹੀਂ ਹਮ ਉਨ ਪ੍ਰੋਗਰਾਮਸ ਮੇ ਡੀਲ ਕਰਤੇ ਹੈ ਜੋ ਗਵਰਨਮੈਂਟ ਸਪੋਂਸਰਡ ਹੈ ਔਰ ਗਵਰਨਮੈਂਟ ਇਸ ਕਿਸੇ ਵੀ ਐਰੇ ਗਹਿਰੇ ਪ੍ਰੋਗਰਾਮ ਕੋ ਸਪੋਂਸਰ ਕਾਲਜ ਕੋ ਸਪੋਂਸਰ ਨਹੀਂ ਕਰਤੀ, ਕੋਈ ਪੈਰਾਮੀਟਰਸ ਹੈ ਸਿਰਫ ਉਨ੍ਹੀਂ ਪ੍ਰੋਗਰਾਮਸ ਕੋ ਸਪੋਂਸਰ ਕੀਆ ਜਾਤਾ ਹੈ ਨਾ, ਤੋ ਇਸਮੇ ਅਗਰ ਆਪ ਲੇਕਿਨ ਆਪਕੇ ਪਾਸ ਅਗਰ ਸਟੇਟਸ ਹੈ ਪੀ ਆਰ ਕਾਸਟ ਸਿਟੀਜ਼ਨ ਕਾ ਪ੍ਰੋਟੈਕਟਿਡ ਪਰਸਨ ਕਾ ਐਂਡ 2024 ਕੇ ਨੋਟਿਸ ਆਫ ਅਸੈਸਮੈਂਟ ਪੇ ਆਪਕੀ ਇਨਕਮ ਕਮ ਹੈ $70,000 ਸੇ ਹਸਬੈਂਡ ਵਾਈਫ ਕੀ ਮਿਲਾ ਕੇ, ਤੋ ਹੀ ਆਪਕੋ ਇਸਕਾ ਫਾਇਦਾ ਹੈ ਔਰ ਲਾਈਕ ਇਸਮੇ ਕੋਈ ਏਜ ਲਿਮਿਟ ਨਹੀਂ ਹੈ ਔਰ ਕੋਈ ਇਸਮੇ ਹਮਾਰੇ ਪਾਸ ਔਨ ਵਨ ਹੈਂਡ ਫੁਲੀ ਆਨਲਾਈਨ ਕੋਰਸਿਸ ਵੀ ਹੈਗੇ ਸੌਖੇ ਜੇ ਫੁਲੀ ਆਨਲਾਈਨ ਡਰ ਕੇ ਕੰਫਰਟ, ਸਾਰੇ ਕਿਤਨੇ ਹੀ ਸੈਲਫ ਇੰਪਲੋਇਡ ਲੋਕ ਟਰੱਕ ਡਰਾਈਵਰ ਉਬਰ ਡਰਾਈਵਰ ਸਿੰਗਲ ਮਦਰ ਅਨਇੰਪਲੋਇਡ ਪੀਪਲ ਕਰ ਰਹੇ ਹੈ, ਉਹਨਾਂ ਦਾ ਹਮਾਰੇ ਪਾਸ ਸਪੈਸਿਫਿਕ ਕੋਰਸਿਸ ਵੀ ਹੈ ਲਾਈਕ ਐਚ ਵੈਕ ਈਸੀਏ ਪੀ ਐਸ ਡਬਲਿਊ ਹੈ ਨਾ, ਨੋ ਏਜ ਲਿਮਿਟ ਨੋ ਕ੍ਰੈਡਿਟ ਚੈੱਕ, ਆਪ ਹਮੇ ਅਭੀ ਵੀ ਕਾਲ ਕਰ ਸਕਤੇ ਹੈ 437-264-3175, ਆਪਕੀ ਫੀਸ ਗਵਰਨਮੈਂਟ ਪੇ ਕਰ ਰਹੀ ਹੈ, ਔਨ ਅਦਰ ਹੈਂਡ ਆਪਕੋ 30 ਸੇ ਲੈ ਕੇ $100,000 ਤੱਕ ਕੀ ਫੰਡਿੰਗ ਮਿਲਤੀ ਹੈ ਜੋ ਕਿਸੀ ਦੇ ਆਪਕੇ ਅਕਾਊਂਟ ਮੇ ਆਤੀ ਮੇਰੇ ਅਕਾਊਂਟ ਮੇ ਨਹੀਂ ਆਤੀ, ਜਿਸਮੇ ਸੇ ਅਪਰੋਕਸੀਮੇਟਲੀ ਹਾਫ ਪੋਰਸ਼ਨ ਤੋ ਗ੍ਰਾਂਟ ਹੈ ਜੋ ਵਾਪਿਸ ਹੀ ਨਹੀਂ ਕਰਨਾ ਹੋਤਾ, ਸਾਰੇ ਪੈਸੇ ਕੋ ਆਪ ਕਹੀਂ ਵੀ ਕੈਸੇ ਵੀ ਯੂਜ਼ ਕਰ ਸਕਤੇ, ਯੈਸ ਫੈਮਿਲੀ ਸਾਈਜ਼ ਜ਼ਿਆਦਾ ਹੈ ਤੋ ਜ਼ਿਆਦਾ ਫੰਡਿੰਗ ਆਤੀ ਹੈ, ਅਗਰ ਕਿਡਸ ਜ਼ਿਆਦਾ ਹੈ ਜ਼ਿਆਦਾ ਫੰਡਿੰਗ ਆਤੀ ਹੈ ਔਰ ਤੋ ਹਮੇ ਕਾਲ ਕਰੇ ਅਸੈਸਮੈਂਟ ਕਰਾਏ 437-264-3175
0: ਜੀ। ਨਾਲ ਦੀ ਨਾਲ ਕੋਈ ਵੀ ਅਗਰ ਸਿੰਗਲ ਮਦਰ ਹੈ, ਕੋਈ ਸਿੰਗਲ ਫਾਦਰ ਨੇ ਤੇ ਉਹ ਵੀ ਇਹਦੇ ਲਈ ਐਲੀਜੀਬਲ ਹੋ ਸਕਦੇ ਆ ਕਿ ਉਹਨਾਂ ਨੂੰ ਵੀ ਫੰਡਿੰਗ ਪ੍ਰੋਵਾਈਡ ਹੁੰਦੀ ਹੈ?
1: ਅਗਰ ਸਿੰਗਲ ਮਦਰ ਵਿਦ ਕਿਡਸ ਹੈ ਤੋ ਅੱਛਾ ਬੈਨੀਫਿਟ ਹੈ
0: ਜੀ,
1: ਔਰ ਅਗਰ ਸਿੰਗਲ ਬੰਦੇ ਲਈ ਅਗਰ ਅਨਮੈਰਿਡ ਬੰਦੇ ਤੋ ਇਤਨਾ ਬੈਨੀਫਿਟ ਨਹੀਂ ਹੋਤਾ, ਸਿਰਫ ਕਾਲਜ ਕੀ ਫੀਸ ਕਵਰ ਹੋ ਪਾਤੀ ਔਰ ਲੋਨ ਮਿਲ ਜਾਤਾ ਹੈ, ਤੋ ਇਸ ਲਈ ਅਗਰ ਫੈਮਿਲੀ ਸਾਈਜ਼ ਜ਼ਿਆਦਾ ਹੈ, ਅਗਰ ਆਪਕੇ ਇੱਕ ਜਾਂ ਦੋ ਜਾਂ 3 ਕਿਡਸ ਹੈ ਤੋ ਆਪਕੋ ਅੱਛਾ ਬੈਨੀਫਿਟ ਹੈ, ਅਪ ਟੂ $100,000 ਕੀ ਫੰਡਿੰਗ ਫੀ ਬਣ ਜਾਤੀ ਹੈ, ਅਗਰ ਹਸਬੈਂਡ ਵਾਈਫ ਦੋਨੋਂ ਪੜ੍ਹਦੇ ਨੇ ਫੁੱਲੀ ਆਨਲਾਈਨ ਕੋਰਸਿਸ ਕਰਦੇ ਨੇ ਘਰ ਕੇ ਕੰਫਰਟ ਸੇ ਈਜ਼ੀ ਜੇ ਸੌਖੇ ਜੇ ਕੋਰਸਿਸ ਨੇ ਐਂਡ ਕੋਈ ਕੈਚ ਨਹੀਂ ਹੈਗਾ ਇਹਦੇ ਵਿੱਚ, ਜਿਸ ਤਰ੍ਹਾਂ ਸੇ ਗਵਰਨਮੈਂਟ ਡੈਂਟਲ ਕੇਅਰ ਪੇ ਬਿਲੀਅਨਸ ਆਫ ਡਾਲਰਸ, ਰਿਫਿਊਜੀ ਹੈਲਥ ਕੇਅਰ ਪੇ ਬਿਲੀਅਨਸ ਆਫ ਡਾਲਰਸ, ਰਿਫਿਊਜੀ ਹੋਟਲ ਅਕੋਮੋਡੇਸ਼ਨ ਮੇ $1 billion, ਯੂਕਰੇਨ ਕੋ $25 billion ਔਰ ਚਾਈਲਡ ਕੇਅਰ ਡੇ ਕੇਅਰ ਚਾਈਲਡ ਬੈਨੀਫਿਟ ਮੇ ਇਨਵੈਸਟ ਕਰਤੀ, ਵੈਸੇ ਗਵਰਨਮੈਂਟ ਐਜੂਕੇਸ਼ਨ ਮੇ ਇਨਵੈਸਟ ਕਰਦੇ, ਕੋਈ ਕੈਚ ਨਹੀਂ ਹੈ ਇਸਕੇ ਅੰਦਰ ਔਰ ਲਾਈਕ ਇਹ ਪੈਸੇ ਆਪਕੋ ਲਾਈਕ ਆਪਕੇ ਅਕਾਊਂਟ ਡਾਇਰੈਕਟ ਆਤੇ ਹੈ, ਆਪ ਆਜ ਜੁਆਇਨ ਕਰਤੇ ਹੈ ਵਿਦ ਇਨ 30-90 days ਆਪਕੇ ਅਕਾਊਂਟ ਮੇ ਗਵਰਨਮੈਂਟ ਫੰਡਿੰਗ ਖੁਦ ਕਰਤੀ ਹੈ ਔਰ ਬਾਅਦ ਮੇ ਹਮਾਰੀ ਫੀਸ ਆਤੀ ਹੈ ਐਕਚੁਅਲ ਮੇ, ਕਿਉਂਕਿ $199 to $499 ਹੈ, ਕੋਈ ਪਰਸੈਂਟੇਜ ਕੋਈ ਕਮਿਸ਼ਨ ਨਹੀਂ ਹੈ, ਬੀਠੀ ਬੈਠੀ ਬਾਤੇ ਹਮ ਕਰਤੇ ਨਹੀਂ ਹੈ, ਠਾ ਕਰਕੇ ਫੀਸ ਔਨ ਦੇ ਬਤਾਤੇ ਹੈ ਔਰ ਹਮ 7 years ਸੇ ਬਿਜ਼ਨਸ ਮੇ ਹੈ, ਹਰ ਰੋਜ਼ 10-12 ਲੋਕੋ ਕੇ ਅਕਾਊਂਟ ਮੇ ਫੰਡਿੰਗ ਗਿਰਤੀ ਹੈ ਹਮਾਰੇ ਕਲਾਇੰਟਸ ਕੇ, ਹਰ ਰੋਜ਼ 5-6 ਬੰਦੇ ਨਏ ਇਨਰੋਲ ਹੋਤੇ ਹੈ, ਅਭੀ ਫਰਵਰੀ ਕੋ ਜੋ ਬੈਚ ਮੇ ਹਮਨੇ ਇਨਰੋਲ ਕਰੇ ਥੇ ਆਪਣੇ ਕਲਾਇੰਟਸ, ਉਨਕੀ ਫੰਡਿੰਗ ਰਿਲੀਜ਼ ਹੋ ਰਹੀ ਹੈ, ਤੋ ਆਪ ਦੇਰ ਨਾ ਕਰੇ 437-264-3174 कॉल करें, हमारे ऑफिस आए हर अंटारी डेयरी पे, एंड फंडिंग भी लीजिए और साथ में स्किल भी हासिल करें। बहुत लोग की पहले से ही लाहा ले चुके ने।
0: बिल्कुल सारांश जी, जिवें कि आपां तुसीं दस्सिया रिक्वायरमेंट 70,000 तों घट फैमिली इनकम होनी चाहीदी है। इस तों इलावा जिहड़ी मेजर डॉक्यूमेंट्स केड़े-केड़े सानूं प्रोवाइड करने पैंदे जां सबमिट करने पैंदे जिहदे बेस ते साडा डिसाइड हुंदा किन्नी ग्रांट जां किन्ना लोन मिल सकदा जी?
1: बिल्कुल जी, आपके पास टेंथ होनी चाहिए, आपके पास नोटिस ऑफ असेसमेंट 2024 का होना चाहिए। अभी जो एकेडमिक ईयर चल रहा है 25-26 उसमें 2024 का नोटिस ऑफ असेसमेंट लगता है, और आपके बच्चे हैं तो बच्चों के बर्थ सर्टिफिकेट लगते हैं। कोई हार्ड एंड फास्ट कोई इसमें डॉक्यूमेंट्स नहीं लगते, क्यों बताओ क्यों? गवर्नमेंट पे आपके ये डॉक्यूमेंट्स पहले से हैं, उन्होंने बस वेरीफाई करने हैं जी। ना इसमें कोई सेटिंग है, ना इसमें कोई अप्रोच है, ना इसमें कोई घेरा फेरी है, कोई कारीगरी नहीं है। तो इसमें कोई हम कोई कमीशन भी नहीं लेते, सीधा साधा काम है, ऑनेस्टी से काम कर रहे हैं। फंडिंग आपके अकाउंट में आती है, ये नॉर्मल से डॉक्यूमेंट्स लगते हैं। अब आप देखिए
0: जी,
1: अब इंश्योरेंस लेते हैं, मरने के बाद पैसे मिलते हैं, अब मोर्गेज लेते हैं, लोन मिलता है, ग्रांट नहीं मिलती। यहाँ पे अगर किसी को 80,000 की फंडिंग आ रही है उसमें से अप्रोक्सीमेटली 40,000 तो ग्रांट है, और ये ऐसा नहीं हमेशा ऐसा रहेगा। जुलाई इस अकेडमी जो नया अकेडमी स्टार्ट हो रहा है 1 अगस्त से रूल चेंज हो रहे हैं, तो सिर्फ लोन ही आएगा। अगर फैमिली ऑफ फाइव को आज मैं कह रहा हूँ 80,000 की फंडिंग है, तो उस टाइम पे 80,000 की फंडिंग में पूरा लोन ही होगा। आज 80,000 में से 40-50,000 ग्रांट है, तो अभी एनरोल करें 437-264-3175। जुलाई के बाद हम असेसमेंट कर रहे थे ऑफिस पे, हमारा भी काम 50% कम हो जाएगा, तो अभी प्रोडक्ट बेचने का फायदा है, अभी आपको भी फायदा लेने का, तो यही बेस्ट टाइम है। जो रह गए वो एनरोल करें, बाकी बहुत सारे लोग को हम पहले सर्च कर चुके हैं, नंबर हमारा एक ही है, आप हमें अभी भी कॉल कर सकते हैं, हमारे ऑफिस भी आ सकते हैं 200 एक्सपर्ट बुलेवर्ड पे, यूनिक ग्लोबल एडवाइजरी। पैसा काम होने के बाद आपने अपनी ईमानदारी से देना है, इसमें मतलब ईमानदारी आप चेक हो रही मेरी चेक नहीं हो रही। नंबर अगेन 437-264-3175 437-264-3175 $3,700,000 की फंडिंग को हासिल करें, जिसमें से अप्रोक्सीमेटली हाफ पोर्शन ग्रांट है। सोखे जे कोर्सेज ने अकाउंटिंग विच हॉस्पिटैलिटी बिजनेस मैनेजमेंट दे, ऑन अदर एंड हमारे पास एचपैक जैसे स्पेसिफिक कोर्सेज भी हैं। 437-264-3175
0: क्या बात है, तुम विजिट कर सकते हो 218 एक्सपोर्ट बुलेवर्ड इन मिसिसागा, या कॉल करो कोई भी इंक्वायरी 437-264-3175 437-264-3175 यूनी ग्लोबल एडवाइजरी। सारांश जी बहुत शुक्रिया सर, थैंक यू सो मच कॉल दे
1: लिए,
0: बहुत शुक्रिया, थैंक यू सो मच। एंड तुम सुन रहे हो प्रोग्राम सर्व रेडियो, तो होस्ट सरबजीत सिंह।

0: ਬਿਲਕੁਲ ਜੀ, ਸਟੂਡੀਓ ਦਾ ਨੰਬਰ 905-673-3337। ਤੇ ਜਿਵੇਂ ਕਿ ਆਪਾਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਹੈ, ਸੱਚੇ ਰਿਸ਼ਤੇ ਕੋਈ ਜ਼ਿਆਦਾ ਚੀਜ਼ਾਂ ਨਹੀਂ ਮੰਗਦੇ। ਜਾਂ ਤੇ ਆਪਾਂ ਇੱਕ ਗੱਲ ਕੀਤੀ ਹੈ ਵੀ ਟਾਈਮ ਮੰਗਦੇ ਆ ਤੇ ਜਾਂ ਇੱਜ਼ਤ ਮਾਣ ਮੰਗਦੇ ਆ, ਤੇ ਪਰ ਤੁਹਾਡੇ ਮੁਤਾਬਕ ਤੁਹਾਡਾ ਕੀ ਕਹਿਣਾ, ਸੱਚੇ ਰਿਸ਼ਤੇ ਕੀ ਮੰਗਦੇ ਨੇ? ਜੇ ਤੁਸੀਂ ਸੋਚੋ ਵੀ ਕੋਈ ਤੁਹਾਡਾ ਸੱਚੇ ਰਿਸ਼ਤੇ ਬਹੁਤ ਹੁੰਦੇ ਨੇ ਜ਼ਿੰਦਗੀ ਦੇ ਵਿੱਚ, ਘਰ ਪਰਿਵਾਰ, ਕੋਈ ਯਾਰ ਦੋਸਤ, ਤੇ ਜਿਹੜੇ ਸੱਚੇ ਰਿਸ਼ਤੇ ਤੁਸੀਂ ਨਿਭਾ ਰਹੇ ਹੋ, ਤੇ ਉਹ ਸੱਚੇ ਰਿਸ਼ਤੇ ਦੇ ਵਿੱਚ ਕੀ ਇਨਵੋਲਵ ਹੋਣਾ ਚਾਹੀਦਾ, ਉਹ ਸੱਚੇ ਰਿਸ਼ਤੇ ਕੀ ਮੰਗਦੇ ਨੇ? ਵਕਤ ਤੇ ਇੱਜ਼ਤ, ਇਹ ਤੇ ਪੱਕੀ ਗੱਲ ਆ। ਇਸ ਤੋਂ ਇਲਾਵਾ ਵੀ ਬੜੀਆਂ ਚੀਜ਼ਾਂ ਨੇ ਰਿਸ਼ਤਿਆਂ ਨੂੰ ਨਿਭਾਉਣ ਦੇ ਲਈ, ਤੇ ਸੱਚੇ ਰਿਸ਼ਤੇ ਜ਼ਿੰਦਗੀ ਦੇ ਵਿੱਚ ਤੁਹਾਡੇ ਕੋਲੋਂ ਕੀ ਕੁਛ ਮੰਗਦੇ ਨੇ? 905-673-3337-905-673-3337। ਚਲਦੇ ਕਾਲ ਦੇ ਵਾਲ ਜੀ, 2095 ਜੀ, ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਸਰ ਜੀ, ਵੈਲਕਮ ਆਪ ਜੀ ਨੂੰ, ਸਤਿ ਸ੍ਰੀ ਅਕਾਲ ਜੀ।
0: ਔਰ ਸਰ ਕੀ ਹਾਲ ਚਾਲ
1: ਜੀ? ਸਰ ਜੀ ਬੋਰ ਹੋਏ ਬੈਠੇ ਆ ਸਾਰੇ ਦਿਨ ਦੇ
0: ਜੀ,
1: ਔਰ ਸ਼ਾਮ ਦਾ ਟਾਈਮ ਹੈ, ਅਜੇ ਤੱਕ ਸਾਨੂੰ ਕੋਈ ਅਖਾੜਾ ਨਜ਼ਰ ਨਹੀਂ ਆਇਆ। ਅਖਾੜਾ ਲੱਗਣਾ ਚਾਹੀਦਾ, ਹੁਣ ਅਖਾੜਾ ਲਵਾਈਏ ਕਿਹਦਾ? ਦੇਖੋ ਸਾਡੇ ਤੇ ਮਾਣ ਹੈ, ਅਖਾੜਾ ਕਿਹਦਾ ਲਵਾਈਏ? ਅੱਜ ਮੈਂ ਸੁਰਿੰਦਰ ਸ਼ਿੰਦਾ ਸਾਹਿਬ ਤੇ ਗੁਲਸ਼ਨ ਕੋਮਲ ਮੈਡਮ ਨੂੰ ਉਹਨਾਂ ਦੇ ਡਿਊਟ ਸੌਂਗ ਮੈਂ ਸੁਣੇ ਹੈ।
0: ਹਾਂ, ਕੀ ਬਾਤ ਹੈ ਜੀ।
1: ਇੱਕ ਤਾਂ ਉਹਨਾਂ ਦਾ ਮੇਰੇ ਖਿਆਲ ਸੌਂਗ ਹੈ ਕਿ ਜੇਠ ਬਲੈਤੋ ਆਇਆ, ਔਰ ਫੇਰ ਇੱਕ ਸੌਂਗ ਹੈ ਤੇ ਉਹ ਤੁਸੀਂ ਮਤਲਬ ਟਾਈਟਲ ਪਾਓਗੇ ਸ਼ਾਇਦ ਨਿਕਲੂਗਾ ਕਿ ਜੇਠ ਭਰਜਾਈ ਦੇ ਗੀਤ
0: ਜੀ,
1: ਜੇਠ ਭਰਜਾਈ ਦੇ ਗੀਤ, ਸੁਰਿੰਦਰ ਸ਼ਿੰਦਾ ਆਪਣਾ ਵੱਡਾ ਭਰਾ ਤੇ ਨਾਲ ਮੈਡਮ ਗੁਲਸ਼ਨ ਕੋਮਲ ਦੇ ਡਿਊਟ ਸੌਂਗ ਹੈ, ਤੁਸੀਂ ਪਾ ਕੇ ਦੇਖੋ ਭਲਾ ਜੇਠ ਭਰਜਾਈ ਦੇ ਗੀਤ, ਉਹਨਾਂ ਦੇ ਵਿੱਚੋਂ ਜੇਠ ਔਰ ਭਰਜਾਈਆਂ ਦੇ ਗੀਤ ਆ ਜਾਣਗੇ, ਔਰ ਬਹੁਤ ਹਿੱਟ ਸੌਂਗ ਹੈ, ਤੁਸੀਂ ਨਜ਼ਾਰਾ ਆ ਜੂਗਾ, ਸ਼ਾਮ ਬਣ ਜੂਗੀ ਸਾਰਿਆਂ ਦੀ। ਔਰ ਕੱਲ ਨੂੰ ਨਗਰ ਕੀਰਤਨ ਹੈ ਆਪਣੇ ਸਰਵ ਜੀ, ਤੁਸੀਂ ਵੀ ਗੱਜ ਵੱਜ ਕੇ ਆਇਓ, ਔਰ ਰੈਕਸਡੇਲ ਗੁਰੂ ਘਰ ਤੱਕ ਇਹ ਨਗਰ ਕੀਰਤਨ ਆਉਣਾ, ਮਾਲਟਨ ਗੁਰੂ ਘਰ ਤੋਂ ਚੱਲਣਾ ਸਾਨੂੰ, ਜੇ ਮੈਂ ਗਲਤ ਨਾ ਹਾਂ। ਔਰ ਰੱਜ ਰੱਜ ਕੇ ਕਸਰਾਂ ਕੱਢਣੀਆਂ ਖਾਣ ਪੀਣ ਦੀਆਂ, ਤੇ ਨਾਲ ਖਾਲੀ ਬੈਗ ਵੀ ਲਿਆਇਓ ਤੇ ਘਰ ਨੂੰ ਵੀ ਭਰ ਕੇ ਲੈ ਕੇ ਜਾਣੇ ਆ ਬੈਗ, ਕਿਉਂਕਿ ਘਰ ਵੀ ਕੁਛ ਹੁੰਦੇ ਆ ਨਾ, ਸਿਆਣੇ ਵੀ ਹੁੰਦੇ ਆ ਘਰਾਂ ਚ, ਜਿਹੜੇ ਕੋਈ ਬੱਚੇ ਨਹੀਂ ਆ ਸਕੇ ਜਾਂ ਜੇ ਕੋਈ ਨਹੀਂ ਪਹੁੰਚ ਸਕਿਆ, ਤਾਂ ਆਪਾਂ ਨੇ ਇੰਨਾ ਕੁ ਸਟੋਰ ਕਰ ਦੇਣਾ ਫਰਿੱਜਾਂ ਚ ਕਿ 15 ਦਿਨ ਸਾਨੂੰ ਘਰ ਕੁਕਿੰਗ ਨਾ ਕਰਨੀ ਪਵੇ।
0: ਕਿਆ ਬਾਤ ਜੀ, ਬਿਲਕੁਲ ਬਿਲਕੁਲ ਬਾਈ ਜੀ, ਬਹੁਤ ਸ਼ੁਕਰੀਆ ਅਮਰੀਕ ਜੀ। ਜੀ ਜੀ,
1: ਤੇ ਜਿਹੜੀਆਂ ਨਾਨ ਵਗੈਰਾ ਹੋ ਗਏ, ਪੀਜ਼ਾ ਹੋ ਗਿਆ, ਇਹ ਚੀਜ਼ਾਂ ਅਸੀਂ ਆ ਕੇ ਬੈਗਾਂ ਚ ਭਰ ਕੇ ਲਿਆਓ, ਔਰ ਉੱਥੋਂ ਘਰ ਲਿਆ ਕੇ ਆਪਣੇ ਫਰਿੱਜਾਂ ਚ ਉਹਨੂੰ ਸਟੋਰ ਕਰ ਦੋ, 15 ਦਿਨ ਘਰ ਦੀ ਕੁਕਿੰਗ ਨਾ ਕਰਨੀ ਪਵੇ ਆਪਾਂ ਨੂੰ। ਔਰ ਇੱਕ ਮੇਰੀ ਰਿਕੁਐਸਟ ਹੈ ਸਰ, ਕਿ ਸੁਰਿੰਦਰ ਸ਼ਿੰਦਾ ਤੇ ਮੈਡਮ ਗੁਲਸ਼ਨ ਕੋਮਲ ਦਾ ਜੇਠ ਭਰਜਾਈ ਦਾ ਜਿਹੜਾ ਗੀਤ ਹੈ
0: ਉਹ ਲਾ ਦਿੰਦੇ ਸਰ ਜੀ,
1: ਤਾਂ ਜੋ ਸਾਡੀ ਜਿਹੜੀ ਸ਼ਾਮ ਹੈ ਬਣ ਜੇ। ਬਹੁਤ
0: ਮਿਹਰਬਾਨੀ ਸਰ, ਜਰੂਰ ਲਾ ਦਿੰਦੇ ਆ, ਬਹੁਤ ਸ਼ੁਕਰੀਆ ਮਰੀ ਜੀ, ਥੈਂਕ ਯੂ, ਬਹੁਤ ਧੰਨਵਾਦ ਸਰ, ਥੈਂਕ ਯੂ ਸੋ ਮਚ। ਜਿੱਥੇ ਜੀ ਬਿਲਕੁਲ ਜਿੱਥੇ ਗੱਲਬਾਤ ਕੀਤੀ ਉਹਨਾਂ ਨੇ ਵੀ ਨਗਰ ਕੀਰਤਨ ਦੇ ਵਿੱਚ ਜਾਣਾ ਤੇ ਖਾਣ ਦੀ ਚੀਜ਼, ਪਰ ਨਾਲ ਦੀ ਨਾਲ ਇੱਕ ਬੈਗ ਹੋਰ ਲੈ ਕੇ ਜਾਇਓ ਜਿਹਦੇ ਵਿੱਚ ਸਾਨੂੰ ਜ਼ਿੰਦਗੀ ਦੇ ਵਿੱਚ ਕੁਛ ਨਾ ਕੁਛ ਚੀਜ਼ਾਂ ਸਿੱਖਣ ਨੂੰ ਮਿਲਣ ਜੋ ਜ਼ਿੰਦਗੀ ਦੇ ਵਿੱਚ ਸਾਡੇ ਕੰਮ ਆਵੇ, ਜੋ ਨਗਰ ਕੀਰਤਨ ਦੇ ਵਿੱਚ ਕੀਰਤਨ ਹੁੰਦਾ ਕੋਈ ਐਵੇਂ ਦਾ ਰਸ ਸਾਡੀ ਜ਼ਿੰਦਗੀ ਦੇ ਵਿੱਚ ਆਵੇ, ਐਵੇਂ ਦਾ ਬੈਗ ਵੀ ਅਸੀਂ ਜ਼ਰੂਰ ਲੈ ਕੇ ਜਾਈਏ ਜ਼ਿੰਦਗੀ ਦੇ ਵਿੱਚ, ਜਿਹੜਾ ਸਿਰਫ 15 ਦਿਨ ਲਈ ਨਹੀਂ ਜ਼ਿੰਦਗੀ ਕੀ ਭਰ ਲਈ ਜਿਹੜਾ ਰਸ ਬਣਿਆ ਰਵੇ ਕੀਰਤਨ ਦੇ ਵਿੱਚੋਂ, ਗੁਰਬਾਣੀ ਦੇ ਵਿੱਚੋਂ, ਤੇ ਐਵੇਂ ਦਾ ਝੋਲਾ ਬਸਤਾ ਵੀ ਆਪਾਂ ਜ਼ਰੂਰ ਤਿਆਰ ਰੱਖੀਏ। ਤੇ ਨਾਲ ਦੀ ਨਾਲ ਸਾਡੇ ਨਾਲ ਲਾਈਨ ਦੇ ਉੱਪਰ ਜੁੜ ਚੁੱਕੇ ਨੇ ਇੱਕ ਵਾਰੀ ਫਿਰ ਉਮਰਪ੍ਰੀਤ ਚਾਵਲਾ ਜੀ। ਉਮਰਪ੍ਰੀਤ ਜੀ, ਵੈਲਕਮ ਬੈਕ।
2: ਥੈਂਕ ਯੂ ਸੋ ਮਚ ਸਰਵਜੀਤ ਜੀ। ਸੋ ਲਾਈਫ ਇੰਸ਼ੋਰੈਂਸ ਦੀ ਆਪਾਂ ਗੱਲ ਕੀਤੀ ਹੈ, ਟਰਮ ਪਰਮਾਨੈਂਟ ਪਲਾਨਸ ਦੀ ਗੱਲ ਕੀਤੀ ਹੈ। ਸੋ ਜਿਵੇਂ ਮੈਂ ਕਿਹਾ ਸੀਗਾ ਕਿ ਜੇ ਤੁਸੀਂ ਬਿਜ਼ਨਸ ਓਨਰ ਹੋ, ਮਤਲਬ ਤੁਹਾਡਾ ਸਕਸੈਸਫੁਲ ਬਿਜ਼ਨਸ ਓਨਰ ਹੋ, ਤਾਂ ਜਿੰਨੀਆਂ ਵੀ ਤੁਹਾਡੀ ਲਾਈਫ ਇੰਸ਼ੋਰੈਂਸ ਦੀਆਂ ਪਾਲਿਸੀਜ਼ ਆ, ਚਾਹੇ ਟਰਮ ਹੈ ਚਾਹੇ ਪਰਮਾਨੈਂਟ ਆ, ਆਪਣੀ ਕਾਰਪੋਰੇਸ਼ਨ ਤੋਂ ਕਰਵਾਓ, ਕਿਉਂਕਿ ਕਾਰਪੋਰੇਸ਼ਨ ਚੋਂ ਪਾਲਿਸੀ ਕਰਵਾਉਣ ਨਾਲ ਹੀ ਤੁਹਾਨੂੰ ਬਹੁਤ ਬੈਨੀਫਿਟ ਹੋ ਜਾਣਾ। ਇੱਕ ਚੀਜ਼ ਸਮਝਣ ਦੀ ਗੱਲ ਹੁੰਦੀ ਹੈ ਸਰਬਜੀਤ ਜੀ, ਕਿ ਜਿਹੜਾ ਇੰਸ਼ੋਰੈਂਸ ਦਾ ਪ੍ਰੀਮੀਅਮ ਹੈ ਆਫਟਰ ਟੈਕਸ ਡਾਲਰਸ ਹੁੰਦਾ, ਆਪਾਂ ਜੋ ਜੋ ਵੀ ਕਮਾਈ ਕੀਤੀ ਆਪਾਂ ਟੈਕਸਿਸ ਪੇ ਕਰਤੇ, ਸਾਡੇ ਅਕਾਊਂਟ ਚ ਪੈਸੇ ਆ ਗਏ, ਫਿਰ ਆਪਾਂ ਇੰਸ਼ੋਰੈਂਸ ਦਾ ਪ੍ਰੀਮੀਅਮ ਪੇ ਕਰਤਾ। ਹੁਣ ਕਾਰਪੋਰੇਸ਼ਨ ਦੀ ਜਿਹੜੀ ਟੈਕਸ ਬਰੈਕਟ ਹੈ ਓਨਟਾਰੀਓ ਦੀ, ਜੇ ਮੈਂ ਗੱਲ ਕਰਾਂ 12.2% ਹੈ। ਵੈਸੇ 1 June 2026 ਦਾ ਪ੍ਰਪੋਜ਼ਲ ਹੈ 1% ਹੋਰ ਘਟਣੀ ਆ, ਸੋ ਬਿਜ਼ਨਸ ਓਨਰਸ ਨੂੰ ਹੋਰ ਫਾਇਦਾ ਹੋ ਜਾਣਾ। ਸੋ ਇੱਕ ਸਿੰਪਲ ਜੀ ਐਗਜ਼ਾਮਪਲ ਜੇ ਮੈਂ ਦਾਂ ਕਿ ਤੁਸੀਂ ਆਪਣੀ ਇੰਸ਼ੋਰੈਂਸ ਦਾ ਪ੍ਰੀਮੀਅਮ ਲੈਸ ਸੇ ਤੁਸੀਂ 10,000 ਐਨੂਅਲ ਪ੍ਰੀਮੀਅਮ ਪੇ ਕਰ ਰਹੇ ਹੋ, ਜ਼ਰੂਰੀ ਨਹੀਂ ਕਿ ਤੁਸੀਂ 10,000 ਕਰਨਾ, ਤੁਸੀਂ 1,000 ਦਾ ਪਲਾਨ ਲਓ, ਤੁਸੀਂ 20,000 ਦਾ ਲਓ। ਬਿਜ਼ਨਸ ਓਨਰਸ ਲੱਖ ਦਾ ਵੀ ਪਲਾਨ ਲੈਂਦੇ ਆ, ਡਿਪੈਂਡ ਕਰਦਾ ਜੇ ਤੁਹਾਡੇ ਰਿਟੇਨ ਅਰਨਿੰਗ ਹੈਗੀ ਆ, ਤੁਹਾਡੇ ਕੀ ਫਿਊਚਰ ਗੋਲ ਹੈ, ਉਹਦੇ ਹਿਸਾਬ ਨਾਲ ਆਪਾਂ ਡਿਜ਼ਾਇਨ ਕਰ ਸਕਦੇ ਹੁੰਦੇ ਹਾਂ। ਸੋ 10,000 ਦਾ ਪ੍ਰੀਮੀਅਮ ਤੁਹਾਡੀ ਕਾਰਪੋਰੇਸ਼ਨ ਨੂੰ ਪੇ ਕਰਨ ਲਈ ਅਰਾਊਂਡ 11,500 ਕਮਾਉਣਾ ਪੈਣਾ ਤੁਹਾਡੀ ਕਾਰਪੋਰੇਸ਼ਨ ਨੂੰ, ਉਸ ਤੋਂ ਟੈਕਸਿਸ ਪੇ ਹੋਣੇ ਆ, ਤਾਂ ਫਿਰ 10,000 ਦਾ ਪ੍ਰੀਮੀਅਮ ਪੇ ਹੋਣਾ। ਬਟ ਇਹ ਜੇ ਆਪਾਂ ਪਰਸਨਲ ਕਰਦੇ ਹਾਂ 45% ਦੀ ਜੇ ਤੁਹਾਡੀ ਟੈਕਸ ਬਰੈਕਟ ਹੈ, ਅਰਾਊਂਡ 18,000 ਤੁਹਾਨੂੰ ਕਮਾਉਣਾ ਪਏਗਾ। ਟੈਕਸਿਸ ਪੇ ਹੋਣ ਤੋਂ ਬਾਅਦ 10,000 ਜਿਹੜਾ ਹੈਗਾ ਇੰਸ਼ੋਰੈਂਸ ਦਾ ਪ੍ਰੀਮੀਅਮ ਪੇ ਹੋਊਗਾ। ਸੋ ਸਿੱਧਾ 6-7,000 ਆਪਾਂ ਨੂੰ ਐਨੂਅਲੀ ਆਪਣੀ ਸੇਵਿੰਗ ਹੋ ਜਾਂਦੀ ਹੈ ਜੇ ਆਪਾਂ ਕਾਰਪੋਰੇਸ਼ਨ ਤੋਂ ਪਲਾਨ ਕਰਦੇ ਹਾਂ। ਸੋ ਜੇ ਆਲਰੇਡੀ ਤੁਹਾਡੇ ਪਲਾਨ ਹੈਗੇ ਆ, ਕੋਈ ਲਾਈਫ ਇੰਸ਼ੋਰੈਂਸ ਲਏ ਹੋਏ, ਤੁਸੀਂ ਪਰਸਨਲ ਲਏ ਹੋਏ ਆ, ਤੁਸੀਂ ਆਪਣੇ ਐਡਵਾਈਜ਼ਰ ਨਾਲ ਗੱਲ ਕਰ ਸਕਦੇ ਹੋ, ਉਹਨੂੰ ਕਾਰਪੋਰੇਸ਼ਨ 'ਚ ਮੂਵ ਕਰਵਾ ਸਕਦੇ ਹੋ। ਤੇ ਜੇ ਤੁਹਾਡਾ ਐਡਵਾਈਜ਼ਰ ਨੂੰ ਔਖਾ ਲੱਗ ਰਿਹਾ ਤਾਂ ਤੁਸੀਂ ਮੇਰੇ ਨਾਲ ਵੀ ਗੱਲ ਕਰ ਸਕਦੇ ਹੋ, ਮੈਂ ਤੁਹਾਡਾ ਓਨਰਸ਼ਿਪ ਚੇਂਜ ਕਰਵਾ ਕੇ ਪਲਾਨ ਜਿਹੜਾ ਕਾਰਪੋਰੇਸ਼ਨ ਦੇ ਵਿੱਚ ਮੂਵ ਕਰਵਾ ਦਾਂਗੀ। ਕੋਈ ਵੀ ਕੁਐਸਚਨ ਤੁਹਾਡਾ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਨੂੰ ਲੈ ਕੇ, ਸੁਪਰ ਵੀਜ਼ਾ, ਵਿਜ਼ਟਰ, ਟਰੈਵਲ ਇੰਸ਼ੋਰੈਂਸ ਦੀ ਤੁਸੀਂ ਗੱਲ ਕਰਨੀ ਹੈ, ਜਾਂ ਕਿਸੇ ਵੀ ਤਰ੍ਹਾਂ ਦੀ ਇਨਵੈਸਟਮੈਂਟ ਦੀ ਗੱਲ ਕਰਨੀ ਹੈ, RRSP, RESP ਪਹਿਲਾਂ ਕਰ ਲੈਣਾ, FHSA, TFSA ਜਾਂ ਰਜਿਸਟਰਡ ਡਿਸੇਬਿਲਟੀ ਸੇਵਿੰਗ ਪਲਾਨ, ਜਿਹਦੇ ਚ 90,000 ਤੱਕ ਦੀ ਗਵਰਨਮੈਂਟ ਗ੍ਰਾਂਟ ਲਈ। ਕੋਈ ਵੀ ਘਰ ਚ ਹੈ ਡਿਸੇਬਿਲਟੀ ਤੇ 49 ਤੋਂ ਏਜ ਘੱਟ ਹੈ, ਉਹ ਐਲੀਜੀਬਲ ਹੋ ਸਕਦੇ ਆ। ਨੰਬਰ ਹੈ ਜੀ 6474616 1616, 6474416 1616। ਥੈਂਕ ਯੂ ਸੋ ਮਚ ਸਰਬਜੀਤ ਜੀ।
0: ਬਿਲਕੁਲ ਜੀ, ਬਹੁਤ ਸ਼ੁਕਰੀਆ। 6474416 1616 ਤੇ ਗੱਲਬਾਤ ਹੋ ਸਕਦੀ ਹੈ, 6474416 1616। ਉਮਰਪ੍ਰੀਤ ਜੀ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ।
2: ਥੈਂਕ ਯੂ ਜੀ।

0: ਦੇਖੋ ਜੀ ਪ੍ਰੋਗਰਾਮ ਸਰਬ ਰੇਡੀਓ ਤੁਹਾਡੇ ਹੋਸਟ ਸਰਬਜੀਤ ਸਿੰਘ ਦੇ ਨਾਲ ਤੇ ਗੱਲ ਆਪਾਂ ਪੁੱਛ ਰਹੇ ਸੀ ਸੱਚੇ ਰਿਸ਼ਤੇ ਜ਼ਿੰਦਗੀ ਦੇ ਵਿੱਚ ਕੀ ਮੰਗਦੇ ਨੇ। ਜੇ ਆਪਾਂ ਗੱਲਬਾਤ ਕੀਤੀ ਹੈ ਵਕਤ ਤੇ ਇੱਜ਼ਤ ਮਾਣ ਜ਼ਰੂਰ ਮੰਗਦੇ ਆ, ਪਰ ਉਸ ਤੋਂ ਇਲਾਵਾ ਵੀ ਬੜੀਆਂ ਚੀਜ਼ਾਂ ਨੇ ਤੇ ਤੁਹਾਡਾ ਕੀ ਕਹਿਣਾ ਸੱਚੇ ਰਿਸ਼ਤੇ ਜ਼ਿੰਦਗੀ ਦੇ ਵਿੱਚ ਤੁਹਾਡੇ ਕੋਲੋਂ ਕੀ ਮੰਗਦੇ ਨੇ। 905-673-3337 ਚਲਦੇ ਆਪਾਂ ਕਾਲ ਦੇ ਵੱਲ। 8268-8268 ਜੀ ਸਤਿ ਸ੍ਰੀ ਅਕਾਲ।
1: ਕੀ ਗੱਲ ਭੁੱਲ ਗਏ ਨਾਮ?
0: ਨਹੀਂ ਨਹੀਂ ਭੁੱਲੇ ਨੀ ਜੀ, ਗੁਰਮੀਤ ਜੀ ਕੀ ਹਾਲ ਚਾਲ
1: ਹੈ? ਭੁੱਲ ਗਏ ਸੀ, ਕੋਈ ਗੱਲ ਨੀ, ਇਟਸ ਓਕੇ।
0: ਅੱਜ ਨਾ ਨਾਮ ਨਾਮ ਨੀ ਸ਼ੋ ਹੋ ਰਹੇ,
1: ਤਾਂ ਕੀ ਹੋ ਗਿਆ ਤਾਂ ਕੀ ਜੀ? ਕਹਿੰਦਾ ਮੈਂ ਦੋ ਲਾਈਨ,
0: ਹੋਰ ਠੀਕ ਠਾਕ ਹੋ?
1: ਹਾਂਜੀ ਬਿਲਕੁਲ, ਮੈਂ ਦੋ ਲਾਈਨਾਂ ਚ ਦੱਸ ਦਿੰਦੀ ਹਾਂ। ਦੇਖੋ, ਉੱਡ ਗਿਆ ਪਿਆਰ ਰੂਹਾਂ ਚੋਂ, ਜਿਵੇਂ ਪਾਣੀ ਮੁੱਕਿਆ ਖੂਹਾਂ ਚੋਂ, ਜਵਾਨਾਂ ਵਿੱਚੋਂ ਪੁੱਤ ਭਾਲਦੇ ਕੀ ਧੀ ਨਹੀਂ ਦਿਸਦੀ ਨੂਹਾਂ ਚੋਂ।
0: ਬਹੁਤ ਵੱਡੀ ਗੱਲ ਹੈ, ਅਸੀਂ ਫਰਕ ਕਰ ਦਿੰਦੇ ਹਾਂ ਚਾਹੁੰਦੇ ਨਾ ਚਾਹੁੰਦੇ। ਸਾਡੇ
1: ਪੁੱਤ ਬਣ ਕੇ ਰਹਿਣ ਤੇ ਧੀਆਂ ਨੂੰ ਨੂਹਾਂ ਨੂੰ ਧੀਆਂ ਕਿਉਂ ਨਹੀਂ, ਤੂੰ ਉਹ ਨਹੀਂ ਦਿਖਦੀ?
0: ਹਾਂ ਵਾਹ,
1: ਜਵਾਨਾਂ ਦੇ ਪੁੱਤ ਭਾਲਦੇ ਹੋ, ਨੂਹਾਂ ਚੋਂ ਧੀ ਨਹੀਂ ਦਿਸਦੀ ਤੁਹਾਨੂੰ? ਇੱਥੇ ਪਿਆਰ ਦੇਖ ਲਓ ਤੁਸੀਂ,
0: ਬਹੁਤ ਵੱਡੀ ਗੱਲ ਹੈ, ਸਮਝਣ ਵਾਲੀ ਗੱਲ ਹੈ ਤੇ ਅਮਲ ਕਰਨ ਵਾਲੀ ਗੱਲ ਹੈ, ਕੱਲੀ ਇਹ ਨਹੀਂ ਵੀ ਉੱਤੋਂ
1: ਜ਼ੋਰ ਲੱਗਦਾ,
0: ਬਹੁਤ ਵੱਡੀ ਗੱਲ,
1: ਕਿਉਂਕਿ ਅਸੀਂ ਹੰਡਾ ਚੁੱਕੇ ਆ, ਅਸੀਂ ਹੰਡਾ ਚੁੱਕੇ ਆ ਹਨਾ, ਤੇ
0: ਬਿਲਕੁਲ ਆਉਣ ਵਾਲੀ ਪੀੜ੍ਹੀ ਲਈ ਬੜੀ ਵਧੀਆ ਗੱਲ ਹੈ, ਬਹੁਤ ਵਧੀਆ ਵੀ ਤੁਸੀਂ ਨੂੰਹਾਂ ਨੂੰ ਵੀ ਧੀ ਸਮਝੋ,
1: ਜਵਾਨਾਂ ਦੇ ਪੁੱਤ ਹੋ ਤਾਂ ਜਵਾਨਾਂ ਦੇ ਪੁੱਤ ਦਿਖੇ, ਪਰ ਧੀਆਂ ਚੋਂ ਨੌ ਚੋਂ ਧੀ ਨਾ ਦਿਖੇ।
0: ਹਾਂ
1: ਇਹ ਤੁਹਾਡੀ ਸੋਚ ਹੈ, ਤੁਹਾਡੀ ਸਮਝ ਹੈ, ਐਂਡ ਆਫ ਦਾ ਡੇ ਨੂੰਹਾਂ ਨੇ ਕਮਾਉਣਾ ਹੈ। ਪੁੱਤ ਵੀ ਤਾਂ ਕਮਾ ਸਕਦੇ ਨੇ, ਪਰ ਉਹਨਾਂ ਨੂੰ ਪਤਾ ਮਾਂ ਨੂੰ ਕਿਹੜੇ ਵੇਲੇ ਰੋਟੀ ਦੇਣੀ ਹੈ, ਕਿਹੜੇ ਵੇਲੇ ਦਵਾਈ ਦੇਣੀ ਹੈ, ਸੇਵਾ ਤਾਂ ਨੂੰਹ ਨੇ ਕਰਨੀ ਹੈ।
0: ਕਿਆ ਬਾਤ ਹੈ, ਬਹੁਤ ਵੱਡੀ ਗੱਲ ਕੀਤੀ ਤੁਸੀਂ ਅੱਜ, ਬੜਾ ਸ਼ਾਨਦਾਰ।
1: ਨੂੰਹ ਨੇ ਕਰਨੀ ਹੈ, ਜਵਾਨੀ ਦੇ ਵਿੱਚ ਨੂੰਹਾਂ ਨੂੰ ਪਿਆਰ ਕਰੋ, ਫਿਰ ਤੁਸੀਂ ਐਂਡ ਤੇ ਤੁਸੀਂ ਪਿਆਰ ਭਾਲਦੇ ਹੋ, ਸਾਨੂੰ ਨੂੰਹਾਂ ਪੁੱਛਦੀਆਂ ਨੇ
0: ਜੀ ਜੀ,
1: ਗਿਵ ਐਂਡ ਟੇਕ। ਉਸ ਵੇਲੇ ਅਸੀਂ ਭੁੱਲ ਜਾਂਦੇ ਬੁੱਢੇ ਹੋਣਾ, ਨੂੰਹਾਂ ਨੇ ਹੀ ਕਮਾਉਣਾ ਹੈ, ਪੁੱਤ ਕਮਾ ਸਕਦੇ, ਜੇ ਨੂੰਹ ਨਾ ਹੋਵੇ ਪੁੱਤ ਰੋਟੀ ਪਾਣੀ ਨੀ ਖਿਲਾ ਸਕਦੇ, ਮਾਂ ਨੂੰ ਪੈਸਾ ਦੇ ਸਕਦੇ, ਸੇਵਾ ਨੀ ਕਰ, ਸੇਵਾ ਧੀ ਨੂੰਹ ਨੇ ਕਰਨੀ ਹੈ
0: ਜੀ। ਥੈਂਕ ਯੂ ਜੀ,
1: ਜਦੋਂ
0: ਆਪਾਂ ਨੂੰ ਨੂੰ ਧੀ ਸਮਝਾਂਗੇ ਉਹ ਇੱਜ਼ਤ ਮਾਣ ਤੋਂ ਵੀ ਵੱਧ
1: ਸਮਝਾਂਗੇ। ਹਾਂਜੀ ਸਮਝ ਲਿਆ, ਪ੍ਰੈਕਟੀਕਲੀ
0: ਗੱਲਾਂ ਗੱਲਾਂ ਚ ਨੀ ਸਾਰਨਾ, ਅਜਮਾਣਾ ਜ਼ਿੰਦਗੀ ਦੇ ਵਿੱਚ ਅਮਲ ਕਰਨਾ।
1: ਹਾਂਜੀ, ਕਿਉਂਕਿ ਉਹਦੇ ਵਿੱਚ ਉਹ ਦਿਖਦੀ ਹੈ ਜਿਹੜੀ ਚੀਜ਼, ਉਹ ਹੁੰਦੀ ਹੈ ਜਿਹੜੀ ਚ ਕਹੀ ਜਾਂਦੀ ਉਹ ਨਹੀਂ ਹੁੰਦੀ। ਪ੍ਰੈਕਟੀਕਲ ਤੇ ਥਿਊਰੀ ਚ ਬਹੁਤ ਫਰਕ ਆ,
0: ਬਿਲਕੁਲ ਕਹਿਣੀ ਕਰਨੀ ਚ ਬੜਾ ਫਰਕ ਹੈ।
1: ਹਾਂਜੀ ਹਾਂਜੀ,
0: ਬਹੁਤ ਸ਼ੁਕਰੀਆ ਗੁਰਮੀਤ ਜੀ, ਬਹੁਤ ਥੈਂਕ ਯੂ, ਧੰਨਵਾਦ ਜੀ। ਤੇ ਪ੍ਰੋਗਰਾਮ ਸਰਬ ਰੇਡੀਓ ਸੱਚੇ ਰਿਸ਼ਤੇ ਜਿਹੜੇ ਜ਼ਿੰਦਗੀ ਚ ਹੁੰਦੇ ਆ ਤੁਹਾਡੇ ਕੋਲੋਂ ਕੀ ਮੰਗਦੇ ਨੇ, ਸੱਚੇ ਰਿਸ਼ਤੇ ਜ਼ਿੰਦਗੀ ਦੇ ਵਿੱਚ ਕੀ ਮੰਗਦੇ ਨੇ, ਟਾਈਮ ਤੇ ਇੱਜ਼ਤ ਮਾਣ ਤੇ ਮੰਗਦੇ ਮੰਗਦੇ ਨੇ, ਉਸ ਤੋਂ ਇਲਾਵਾ ਤੁਹਾਡਾ ਕੀ ਕਹਿਣਾ। 905-673-3337 ਤੇ ਗੱਲਬਾਤ ਕਰਦੇ ਆ ਤੇ ਅਗਲੇ ਗੀਤ ਦੇ ਵੱਲ ਵੀ ਚੱਲਦੇ ਆ, ਬੜਾ ਸ਼ਾਨਦਾਰ ਗੀਤ ਦਿਲਜੀਤ ਦੋਸਾਂਝ। ਜਦੋਂ ਸੋਚੀਏ ਵੀ ਯਾਰ ਹਾਂ ਬਸ ਇੱਥੇ ਬਸ ਲੱਗਦੀ ਹੈ, ਪਰ ਨਹੀਂ, ਉਸ ਤੋਂ ਫਿਰ ਇੱਕ ਹੋਰ ਉੱਤੇ ਦੀ ਚੀਜ਼ ਆ ਜਾਂਦੀ ਹੈ। ਤੇ ਜਿਵੇਂ ਕਿ ਆਪਾਂ ਦੇਖ ਰਹੇ ਸੀ ਵਰਲਡ ਕਰੇਜ਼, ਕਿਵੇਂ ਕੱਲਾ ਇੰਡੀਅਨ ਕਮਿਊਨਿਟੀ ਦੇ ਵਿੱਚ ਨਹੀਂ, ਇਹ ਸਾਰਾ ਕਰੇਜ਼ ਹਰ ਇੱਕ ਕਮਿਊਨਿਟੀ ਦੇ ਵਿੱਚ ਚੱਲ ਰਿਹਾ, ਹਰ ਇੱਕ ਬੰਦਾ ਬੜਾ ਵਧੀਆ ਪਸੰਦ ਕਰ ਰਿਹਾ ਜਿਹੜੇ ਵੀ ਗਾਣੇ ਆ ਰਹੇ ਨੇ ਤੇ ਜਿੱਦਾਂ ਦਾ ਵੀ ਮਿਊਜ਼ਿਕ ਆ, ਤੇ ਬੜਾ ਸ਼ਾਨਦਾਰ। ਉਹਦੇ ਵਿੱਚੋਂ ਹੀ ਇੱਕ ਮੋਰਨੀ ਗੀਤ ਬੜਾ ਚੱਲ ਰਿਹਾ ਤੇ ਆਪਾਂ ਸੁਣਦੇ ਹਾਂ ਗੀਤ ਮੋਰਨੀ ਬਾਏ ਦਿਲਜੀਤ ਦੋਸਾਂਝ। ਪ੍ਰੋਗਰਾਮ ਸਰਬ ਰੇਡੀਓ ਤੁਹਾਡੇ ਹੋਸਟ ਸਰਬਜੀਤ ਸਿੰਘ ਦੇ ਨਾਲ।

ਕਿਆ ਬਾਤ ਹੈ, ਬੜਾ ਸ਼ਾਨਦਾਰ ਗੀਤ ਇੰਜੋਏ ਕੀਤਾ ਤੁਸੀਂ ਤੇ ਇਸ ਟਾਈਮ ਧੁੰਮਾ ਪਾ ਰਿਹਾ ਇਹ ਨੰਬਰ ਵਰਲਡ ਵਾਈਡ ਤੇ ਪ੍ਰੋਗਰਾਮ ਸਰਬ ਰੇਡੀਓ ਤੁਹਾਡੇ ਹੋਸਟ ਸਰਬਜੀਤ ਸਿੰਘ ਦੇ ਨਾਲ ਤੇ ਨਾਲ ਦੀ ਨਾਲ ਇੱਕ ਗੀਤ ਦੀ ਫਰਮਾਇਸ਼ ਕੀਤੀ ਹੈ ਪਰ ਬੜੇ ਸ਼ਾਨਦਾਰ ਗੀਤ ਨੇ ਸੁਰਿੰਦਰ ਸ਼ਿੰਦਾ ਜੀ ਦੇ ਤੇ ਇੱਕ ਉਹਨਾਂ ਦੇ ਵਿੱਚੋਂ ਹੀ ਗੀਤ ਹੈ ਤੇਰੀ ਮੇਰੀ ਇੱਕ ਜਿੱਦੜੀ ਤੇ ਇਸ ਗੀਤ ਨੂੰ ਵੀ ਆਪਾਂ ਜ਼ਰੂਰ ਸੁਣਦੇ ਹਾਂ ਤੇ ਉਸ ਤੋਂ ਪਹਿਲਾਂ ਨੰਬਰ ਆਪਾਂ ਜ਼ਰੂਰ ਦੇ ਦਈਏ ਮੋਰਗੇਜ ਦੀ ਤੁਸੀਂ ਭਾਲ ਦੇ ਵਿੱਚ ਹੋ ਫਸਟ ਜਾਂ ਸੈਕਿੰਡ ਮੋਰਗੇਜ ਕਰਵਾਉਣੀ ਚਾਹ ਰਹੇ ਹੋ ਜਾਂ ਤੁਹਾਡੀ ਮੋਰਗੇਜ ਰਿਨਿਊਅਲ ਤੇ ਹੈ ਇਸ ਸਾਲ ਬਹੁਤ ਜਣਾਂ ਦੀ ਮੋਰਗੇਜ ਰਿਨਿਊਅਲ ਤੇ ਹੈ ਤੇ ਤੁਸੀਂ ਜਾਂ ਸਿਕਿਓਰ ਲਾਈਨ ਆਫ ਕ੍ਰੈਡਿਟ ਚਾਹੀਦਾ ਤੁਹਾਨੂੰ ਤੇ ਤੁਹਾਡੀ ਬੜੀ ਵਧੀਆ ਹੈਲਪ ਕਰ ਸਕਦੇ ਆ ਜੀ ਐਨ ਈ ਮੋਰਗੇਜ ਤੋਂ ਮਯੰਕ ਪਟਨਾਗਰ ਜੀ 647-702-2023 ਤੇ ਤੁਸੀਂ ਸੰਪਰਕ ਕਰ ਸਕਦੇ ਹੋ 647-702-2023 ਤੇ 647-702-2023 ਮਯੰਕ ਪਟਨਾਗਰ ਜੀ।

ਨਾਲ ਦੀ ਨਾਲ ਤੁਸੀਂ ਕੋਈ ਪ੍ਰੋਪਰਟੀ ਅਗਰ ਬਾਏ ਕਰਨੀ ਹੈ, ਸੈਲ ਕਰਨੀ ਹੈ, ਕੋਈ ਲੀਜ਼ ਤੇ ਤੁਸੀਂ ਪ੍ਰੋਪਰਟੀ ਦੇਣੀ ਚਾਹ ਰਹੇ ਹੋ ਤੇ ਜ਼ਰੂਰ ਤੁਸੀਂ ਸੰਪਰਕ ਕਰ ਸਕਦੇ ਹੋ ਅਸ਼ਮੀਤ ਹੁੰਜਨ ਦੇ ਨਾਲ। ਬੜੀਆਂ ਸ਼ਾਨਦਾਰ ਫਸਟ ਕਲਾਸ ਰਿਐਲਟੀ ਤੋਂ ਫਸਟ ਕਲਾਸ ਸਰਵਿਸਿਜ਼ ਪ੍ਰੋਵਾਈਡ ਕਰ ਰਹੇ ਨੇ ਅਸ਼ਮੀਤ ਹੁੰਜਨ, ਤੁਸੀਂ ਵੀ ਜ਼ਰੂਰ ਸੰਪਰਕ ਕਰ ਸਕਦੇ ਹੋ। ਕੋਈ ਪ੍ਰੀ ਕੰਸਟਰਕਸ਼ਨ ਦੇ ਵਿੱਚ ਘਰ ਦੇਖ ਰਹੇ ਹੋ, ਕੋਈ ਪ੍ਰੋਪਰਟੀ ਤੁਸੀਂ ਫਲਿੱਪ ਕਰਨੀ ਹੈ ਤੇ ਅਸ਼ਮੀਤ ਹੁੰਜਨ 647-8865 ਤੇ ਜ਼ਰੂਰ ਗੱਲਬਾਤ ਹੋ ਸਕਦੀ ਹੈ ਅਸ਼ਮੀਤ ਹੁੰਜਨ ਦੇ ਨਾਲ।

0: जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477027027
1: लाइसेंस नंबर 10394।
2: तंदूरी तंदूरी खाना खाना है ते तंदूरी बॉयज ही जाना है। बड़ा स्वाद वाला फ्लेवर्ड फूड मिलता है, चिकन टिक्का, तंदूरी श्रिंप, तंदूरी फिश, मलाई चाप, तंदूरी मोमोज, ते हां पनीर दी भुर्जी बिल्कुल ना भूलिया जे। लोकेटेड ने 7171 टोरबरम रोड दे उत्ते, ते दूसरी लोकेशन मैकलोगलन एंड क्वीन ते 905-956-2111 तंदूरी बॉयज।
3: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ, ਕਿੱਥੋਂ ਆਏਗੀ ਇਨਕਮ, ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ, RESP ਤੇ ਹੋਰ ਇਨਵੈਸਟਮੈਂਟਸ ਲਈ। ਹੁਣੇ ਕਰੋ ਕਾਲ ਉਮਰਪ੍ਰੀਤ ਚਾਵਲਾ ਨੂੰ 6474461616 ਉਮਰਪ੍ਰੀਤ ਚਾਵਲਾ।
4: ਤੇ ਬਿਲਕੁਲ ਜੀ, ਇੱਕ ਵਾਰੀ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਸਰਬ ਰੇਡੀਓ ਤੇ ਨਾਲ ਦੀ ਨਾਲ ਜਿਹੜੇ ਵੀ ਸਾਡੇ ਸੱਜਣ ਇਸ ਟਾਈਮ, ਖਾਸ ਕਰਕੇ ਹੁਣ ਸਮਰ ਆ ਗਈ ਹੈ, ਸਮਰ ਦੇ ਵਿੱਚ ਵਿਆਹ ਸ਼ਾਦੀਆਂ ਦੇ ਪ੍ਰੋਗਰਾਮ ਬਹੁਤ ਹੁੰਦੇ ਆ, ਤੇ ਲੇਡੀਜ਼ ਨੂੰ ਹੁੰਦਾ ਵੀ ਯਾਰ ਕੋਈ ਸਾਡੇ ਕੋਲ ਵਧੀਆ ਸੂਟ, ਲਹਿੰਗੇ, ਪਲਾਜ਼ੋ, ਪਜਾਮੀ, ਲੌਂਗ ਡਰੈਸਿਸ, ਸ਼ਾਨਦਾਰ ਡਰੈਸਿਸ ਹੋਣ, ਤੇ ਤੁਸੀਂ ਜ਼ਰੂਰ ਗੱਲਬਾਤ ਕਰ ਸਕਦੇ ਹੋ, ਕਾਲ ਕਰ ਸਕਦੇ ਹੋ, ਜਾਂ ਇਹਨਾਂ ਦੀ ਸ਼ਾਨਦਾਰ ਲੇਟੈਸਟ ਕਲੈਕਸ਼ਨ ਵੀ ਚੈੱਕ ਕੀਤੀ ਜਾ ਸਕਦੀ ਹੈ ਸੁੱਖ ਡਿਜ਼ਾਈਨਰ ਬੁਟੀਕ। ਤੁਸੀਂ ਟਿਕਟੋਕ ਤੇ ਜਾ ਕੇ ਵੀ ਹੈਂਡਲ ਚੈੱਕ ਕਰੋ SUKH ਸੁੱਖ ਡੋਟ ਡਿਜ਼ਾਈਨਰ ਡੋਟ ਬੁਟੀਕ। ਤੁਸੀਂ ਦੇਖ ਕੇ ਹੈਰਾਨ ਰਹੋਗੇ, ਬੜੇ ਸ਼ਾਨਦਾਰ ਕਲੈਕਸ਼ਨ ਇਹਨਾਂ ਕੋਲ ਮਿਲਦੀ ਹੈ, ਤੇ ਜਾਂ ਫਿਰ ਤੁਸੀਂ ਸੰਪਰਕ ਕਰ ਸਕਦੇ ਹੋ 647-203-3365 ਤੇ। ਸੁੱਖ ਡਿਜ਼ਾਈਨਰ ਬੁਟੀਕ 647-203-3365 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ ਸੁੱਖ ਡਿਜ਼ਾਈਨਰ ਬੁਟੀਕ ਤੇ। ਤੇ ਚੱਲਦੇ ਹਾਂ ਇੱਕ ਬੜੇ ਸ਼ਾਨਦਾਰ ਗੀਤ ਦੇ ਵੱਲ, ਜੋ ਕਿ ਕੋਕ ਸਟੂਡੀਓ ਦੇ ਵਿੱਚ ਸੁਖਵਿੰਦਰ ਸਿੰਘ ਦੇ ਵੱਲੋਂ, ਬੜੇ ਸ਼ਾਨਦਾਰ ਸਿੰਗਰ ਨੇ, ਬੜੀ ਸ਼ਾਨਦਾਰ ਆਵਾਜ਼ ਹੈ, ਬੜੇ ਸੁਪਰ ਡੁਪਰ ਹਿੱਟ ਗੀਤ ਇਹਨਾਂ ਨੇ ਦਿੱਤੇ ਆ, ਤੇ ਉਹਦੇ ਵਿੱਚੋਂ ਹੀ ਇੱਕ ਗੀਤ ਹੈ ਤੁਸੀਂ ਵੀ ਪਸੰਦ ਕਰੋਗੇ, ਮੈਲੋਡੀਅਸ ਸੌਂਗ ਹੈ ਚੰਨ ਕਿੱਥਾਂ ਗੁਜ਼ਾਰੀ ਆਈ, ਤੇ ਪ੍ਰੋਗਰਾਮ ਸਰਬ ਰੇਡੀਓ ਤੁਹਾਡੇ ਹੋਸਟ ਸਰਬਜੀਤ ਸਿੰਘ ਦੇ ਨਾਲ।

ਕਿਆ ਬਾਤ ਹੈ, ਬੜਾ ਸ਼ਾਨਦਾਰ ਗੀਤ ਸੰਗੀਤ ਤੇ ਉਮੀਦ ਹੈ ਅੱਜ ਦਾ ਪ੍ਰੋਗਰਾਮ ਤੁਸੀਂ ਹਮੇਸ਼ਾ ਵਾਂਗ ਪਸੰਦ ਕੀਤਾ ਹੋਏਗਾ ਤੇ ਕਿਸੇ ਨੇ ਵੀ ਆਪਣੇ ਬਿਜ਼ਨਸ ਦੀ ਐਡ ਕਰਵਾਉਣੀ ਹੈ ਤੇ ਸਾਡੇ ਨਾਲ ਜ਼ਰੂਰ ਤੁਸੀਂ ਰਾਬਤਾ ਕਰ ਸਕਦੇ ਹੋ 647 770 64 54 ਤੇ ਇੱਥੇ ਲੈਂਦੇ ਹਾਂ ਪ੍ਰੋਗਰਾਮ ਦੇ।

ਜਪਣ ਮਿੱਤੀ ਖੁਦ ਤਾਂ ਸਰਬ ਕਲਿਆਣ ਸਹਜ ਨਿਧਾਨ ਨਿਰਮਲ ਗੁਣ ਗਾਵਹੁ ਨਿਤ ਨੀਤ ਗਾ ਉਭਰੇ ਜਨ ਮੀਤ ਮਨ ਬਚ ਕਰਮ ਪ੍ਰਭ ਆਪਣਾ ਧਿਆਈ ਨਾਨਕ ਤੇਰੀ ਸਰਨਾਈ ਨਿਤ ਪ੍ਰਕਾਸ ਕੀਆ ਗੁਰਦੇਵ ਪਰਮ ਗਏ ਪੂਰਨ ਪੈਸੇ ਰਹਾ ਸੀਤਲਾ ਤੇ ਰੱਖਿਆ ਬਿਹਾਰੀ ਪਾਤ ਹਮ ਪ੍ਰਭ ਕਿਰਪਾ ਨਾਨਕ

ਨਿਰ ਪਾਉ ਹੋਏ ਭੱਜੋ ਭਗਵਾਨ, ਸਾਧ ਸੰਗਤ ਮਿਲ ਕੇ ਨੋ ਦਾਨ, ਸਰਨ ਪਰੇ ਤਬ ਅੰਤਰ ਜਾਮੀ, ਨਾਨਕ ਲੋਚ ਪਗਰੀ ਪ੍ਰਭ ਸਵਾਮੀ। ਹੌਲੀ ਮਹੱਲਾ ਪੰਜਵਾਂ। ਰਾਮ ਪਿਤਾ ਪ੍ਰਭ ਮੇਰੇ, ਮਹ ਨਿਰਗੁਣ ਸਤਗੁਣ ਤੇਰੇ ਰਹਾ, ਪੰਜ ਬਿਖਾ ਦੀ ਏਕ ਗਰੀਬਾ, ਰਾਖ ਰਾਖਣ ਹਾਰੇ, ਖੇਤ ਕਰ ਹੈ ਹਰ ਬਹੁਤ ਸੰਤਾਨ ਹੈ, ਆਇਆ ਸਰਨ ਤੁਹਾਰੇ। ਕਰ ਕਰ ਹਾਰਿਓ ਅਨੇਕ ਪਉ ਪਾਤੀ, ਛੋਟੇ ਕਤਮ ਨਾਹੀ, ਏਕ ਪਾਤ ਸੁਣਤਾ ਕੀ ਓਟਾ, ਸਾਧ ਸੰਗ ਮਿਟ ਜਾਹੀ। ਕਰ ਕਿਰਪਾ ਸੰਤ ਮਿਲੇ ਮੋਹੇ, ਤਿੰਨ ਤੇ ਧੀਰਜ ਪਾਇਆ, ਸੰਤੀ ਮਨ ਦਿਓ ਮੋਹਿ ਨਿਰਭਉ, ਗੁਰ ਕਾ ਸਭ ਕਮਾਇਆ। ਜੀਤ ਲੈ ਓਏ ਮਹਾ ਵਿਖਾਜੀ, ਸਹਜ ਸੁਹੇਲੀ ਬਾਣੀ, ਕਹੋ ਨਾਨਕ ਮਨ ਭਇਆ ਪਰਗਾਸਾ।

ਸਾਰੀ ਸਭ ਸੁਭਾਗਿਆ ਗਾਵਹੁ ਸੁਣਹੁ ਪਰਵਾਨਿਤ ਪਾਈ ਗੁਰਪੁਰੈ ਪੂਰਾ ਕਿਆ ਰਹਾ ਸਾਚਾ ਸਾਹਿਬ ਅੰਮ੍ਰਿਤ ਵਡਾਈ ਭਗਤ ਬਚਨ ਦਇਆਲਾ ਸੰਤਾ ਕੀ ਪੈਜ ਰੱਖਦਾ ਆਇਆ ਆਦ ਬਿਰਦ ਬ੍ਰਿਤ ਪਾਲਾ ਹਰ ਅੰਮ੍ਰਿਤ ਨਾਮ ਭੋਜਨ ਵਿੱਚ ਪਹੁੰਚੋ ਸਰਬ ਵੇਲਾ ਮੁਖ ਪਾਵਹੁ ਚਰਾ ਮਰਾ ਤਾਪ ਸਾਪਨਾ ਗੁਰ ਗੋਬਿੰਦ ਨਿਤ ਗਾਵਹੁ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਿਆਈ ਪ੍ਰਗਟ।

अपने खसल भरोसा कहो नानक।

ਕਰੀ ਆਪਣਾ ਸਗਲਾ ਰੂਪ ਮਿਟਾਇਆ ਤਾਪ ਰੋਗ ਗਏ ਗੁਰਬਚਨੀ ਮਨ ਇੱਛੇ ਫਲ ਪਾਇਆ ਮੇਰਾ ਗੁਰ ਪੂਰਾ ਸੁਖਦਾਤਾ ਕਰਨ ਕਾਰਨ ਸਮਰਥ ਸੁਆਮੀ ਪੂਰਨ ਪੁਰਖ ਵਿਦਾਤਾ ਰਹਾ ਆਨੰਦ ਵਿਨੋਦ ਮੰਗਲ ਗੁਰ ਗਾਵੋ ਗੁਰੂ ਨਾਨਕ ਭਏ ਦਇਆਲਾ।

ਕਿਰਪਾ ਧਾਰੀ ਆਪਣਾ ਬਿਰਧ ਸਮਾਰਿਆ। ਕੋਈ ਰਾਜੇ ਰਾਮ ਕੀ ਰਖਵਾਲੀ, ਸੁਖ ਸਹਿਜ ਆਨੰਦ ਪੁਰ ਗਾਵੋ, ਮਨ ਤਨ ਦੇਹ ਸੁਖਾਲੀ ਰਹਾਓ। ਪਤਿਤ ਉਧਾਰਣ ਸਤਿਗੁਰੇ ਮੇਰਾ, ਮਹਿ ਤਿਸਕਾ ਪਰਵਾਸਣ, ਬਖਸ ਲੈ ਸਭ ਸੱਚੇ ਸਾਹਿਬ, ਸੁਣ ਨਾਨਕ ਕੀ ਅਰਦਾਸ। ਸੂਰਤ ਮਹੱਲਾ ਪੰਜਵਾਂ। ਬਖਸਿਆ ਪਾਕ ਧਰਮ ਪਰਮੇਸ਼ਰ ਸਗਲੇ ਲੋਕ ਪਿਦਾਰੇ, ਗੁਰ ਪੂਰੇ ਕੀ ਸਰਣੀ ਉਭਰੇ, ਕਾਗਜ ਸਗਲ ਸਵਾਰੇ। ਹਰ ਜਿਨ ਸਿਮਰਿਆ ਨਾਮ ਅਧਾਰੇ, ਤਾਪ ਉਤਾਰਿਆ ਸਤਿਗੁਰ ਪੂਰੇ, ਆਪਣੀ ਕਿਰਪਾ ਧਾਰੇ ਰਹਾਓ। ਸਦਾ ਆਨੰਦ ਕਰ ਹਰ ਮੇਰੇ ਪਿਆਰੇ, ਹਰ ਗੋਬਿੰਦ ਗੁਰ ਰਾਖਿਆ, ਵੱਡੀ ਵਡਿਆਈ ਨਾਲ ਕਰਤੇ ਕੀ ਸਾਥ ਸਬਦ ਸਤ।

ಚಂದ್ರಋಷಿ ಆನಷ್ಟು ಚಂದ ರಾಹುರ್ ದೇವತಾ ನೀ ಬೀಜಂ ಹ್ರೀಂ ಶಕ್ತಿ ಕಂ

పండితాఖిలస్తుతం పుండరీక భాస్వరం.

रहा राम नित्रसन बखान।

0: ਗੀਤ ਹੈ ਰੰਗਮੰਚ ਤੇ 17 ਚਾਵਾਂ ਤੇ ਮਲਹਾਰਾਂ ਦਾ ਲੋਕ ਰੰਗ ਰੇਡੀਓ ਪ੍ਰੋਗਰਾਮ ਪੰਜਾਬੀ ਰੰਗ। ਹਨੇਰੇ ਨੂੰ ਚਾਨਣ ਦੇ ਰੰਗਾਂ ਨਾਲ ਰੋਸ਼ਨਾਂ ਦਾ ਪੰਜਾਬ ਪੰਜਾਬੀਅਤ ਦੇ ਰੰਗਾਂ ਦੀ ਮਹਿਕਾਂ ਨੂੰ ਵੰਡਦਾ ਰੇਡੀਓ ਪ੍ਰੋਗਰਾਮ ਪੰਜਾਬੀ ਰੰਗ।
1: ਸੁਣਨਾ ਜ਼ਰੂਰ ਹਰ ਸ਼ਨੀਵਾਰ ਰਾਤ 11 ਵਜੇ ਤੋਂ 12 ਵਜੇ ਤੱਕ 530 AM ਤੇ ਆਪਣੇ ਹੋਸਟ ਚਮਕੌਰ ਸਿੰਘ ਦੇ ਨਾਲ।

0: 530 ਐਮ ਤੇ ਪੰਜਾਬੀ ਰੰਗ ਰੇਡੀਓ ਪ੍ਰੋਗਰਾਮ ਨੂੰ ਸੁਣ ਜਾ ਰਹੇ ਸਾਰੇ ਸਰੋਤਿਆਂ ਦਾ ਚਮਕੌਰ ਸਿੰਘ ਵੱਲੋਂ ਨਿੱਘਾ ਸਵਾਗਤ, ਮੇਰੇ ਵੱਲੋਂ ਸਾਰੇ ਹੀ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ ਅਤੇ ਅਦਾਬ। ਦੋਸਤੋ, ਇਸ ਸਮੇਂ ਤੁਸੀਂ ਜੁੜ ਚੁੱਕੇ ਹੋ ਪੰਜਾਬੀ ਰੰਗ ਰੇਡੀਓ ਪ੍ਰੋਗਰਾਮ ਦੇ ਨਾਲ, ਜੋ ਕਿ ਪ੍ਰੋਗਰਾਮ ਤੁਹਾਡੇ ਲਈ ਹਰੇਕ ਸ਼ਨੀਚਰਵਾਰ ਦੀ ਰਾਤ ਨੂੰ ਏਐਮ 530 ਦੀ ਫ੍ਰੀਕੁਐਂਸੀ 11 ਤੋਂ ਲੈ ਕੇ 12 ਤੱਕ ਪੇਸ਼ ਕੀਤਾ ਜਾਂਦਾ। ਸੋ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ 'ਚ ਹਾਰਦਿਕ ਸਵਾਗਤ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ ਅਤੇ ਅਦਾਬ। ਸ਼ਨੀਚਰਵਾਰ ਦੀ ਰਾਤ ਅਤੇ ਪੰਜਾਬੀ ਰੰਗ ਦੇ ਨਾਲ ਹਮੇਸ਼ਾ ਹੀ ਮੈਂ ਜਦੋਂ ਕਹਿੰਦਾ, ਸੋ ਪੂਰਾ ਤੁਹਾਡੇ ਲਈ ਗੀਤ ਸੰਗੀਤ ਹੋਏਗਾ। ਸੋ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਵੀਕਐਂਡ ਨੂੰ ਇਸ ਨੂੰ ਪੂਰਾ ਇੰਜੋਏ ਕਰੇ ਹੋਵੋਗੇ। ਬੜਾ ਵਧੀਆ ਮੌਸਮ ਆ, ਬੜੇ ਵਧੀਆ ਫੰਕਸ਼ਨ ਚੱਲ ਰਹੇ ਨੇ, ਫੀਫਾ ਕੱਪ ਉਹ ਵੀ ਹੋ ਰਿਹਾ ਡਾਊਨ ਟਾਊਨ ਦੇ ਵਿੱਚ। ਸੋ ਬਹੁਤ ਸਾਰੇ ਵੀ ਸਾਡੇ ਭੈਣ ਪਹੁੰਚੇ ਹੋਣਗੇ। ਬਾਕੀ ਬਾਹਰ ਅੰਦਰ, ਕਿਉਂਕਿ ਵੀਕਐਂਡ ਆ, ਬਾਹਰ ਅੰਦਰ ਵੀ ਜਾਣਾ ਹੁੰਦਾ, ਸੋ ਪਲੀਜ਼ ਡਰਾਈਵ ਕੇਅਰਫੁਲੀ। ਬਹੁਤ ਬਹੁਤ ਧੰਨਵਾਦ। ਜਦੋਂ ਤੁਸੀਂ ਡਰਾਈਵ ਵਧੀਆ ਕਰਦੇ ਹਾਂ, ਸੋ ਹਮੇਸ਼ਾ ਹੀ ਅਸੀਂ ਤੁਹਾਨੂੰ ਕਹਿੰਦੇ ਹਾਂ ਬੀ ਸੇਫ। ਰੇਡੀਓ ਪ੍ਰੋਗਰਾਮ ਪੰਜਾਬੀ ਰੰਗ, ਤੁਹਾਡੇ ਸਪੋਂਸਰ ਦੇ ਸੰਦੇਸ਼, ਗੀਤ ਸੰਗੀਤ, ਤੁਹਾਡੀਆਂ ਜਿਹੜੀਆਂ ਫਰਮਾਇਸ਼ਾਂ ਪਹੁੰਚੀਆਂ ਹੋਈਆਂ ਨੇ, ਪੇਸ਼ ਕੀਤੀਆਂ ਜਾਣਗੀਆਂ। ਇਸ ਸਮੇਂ ਜੋ ਟੈਂਪਰੇਚਰ ਹੈ ਮਿਸਾਗਾ ਦੇ ਵਿੱਚ, ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਦੇ ਨੇੜੇ, 25 ਡਿਗਰੀ ਆ, ਫੀਲ ਕਰ ਰਹੇ 28 ਡਿਗਰੀ। ਬਦਲਵਾਈ ਦੇ ਨਾਲ ਕੱਲ੍ਹ ਦਾ ਟੈਂਪਰੇਚਰ ਹੋਏਗਾ ਵੱਧ ਤੋਂ ਵੱਧ 19 ਅਤੇ ਘੱਟ ਤੋਂ ਘੱਟ 9, ਅਤੇ ਚਾਂਸਿਸ ਨੇ 100% ਸ਼ਰਾਟੇ ਮੀਂਹ ਪਏਗਾ। ਸੋ ਇਸੇ ਤਰ੍ਹਾਂ ਚੱਲਦਾ, ਅਤੇ ਜੇਠ ਮਹੀਨੇ ਦਾ ਵੀ ਇੱਕ ਅੱਧਾ ਦਿਨ ਰਹਿ ਗਿਆ, 30 ਤਰੀਕ ਆ ਜੇਠ ਮਹੀਨੇ ਦੀ, 30ਵਾਂ ਦਿਨ। ਸੋ ਉਹ ਤੋਂ ਵੀ ਗੀਤ ਮੈਨੂੰ ਪਹੁੰਚੇ ਨੇ, ਲਾਸਟ ਵੀਕ ਵੀ ਆਈ ਸੀ ਫਰਮਾਇਸ਼ ਤੋਂ ਕੁਝ ਰਹਿ ਗਏ, ਅੱਜ ਤੁਹਾਡੀ ਸੇਵਾ 'ਚ ਕਰਾਂਗੇ ਪੇਸ਼। ਫਰਮਾਇਸ਼ਾਂ ਹੋਰ ਵੀ ਕਾਫੀ ਨੇ। ਸੁਖਦੇਵ ਸਿੰਘ ਹੋਣਾ ਦਾ ਮੈਸੇਜ ਆਇਆ, ਕਹਿੰਦੇ ਇਹ ਨਹੀਂ ਸੌਂਗ ਕੁਲਬੀਰ ਝਿੰਜਰ ਦੀ ਆਵਾਜ਼ ਦੇ ਵਿੱਚ, ਬਹੁਤ ਵਧੀਆ ਗੀਤ ਨੇ ਉਹਨਾਂ ਦੇ, ਉਹ ਵੀ ਤੁਹਾਨੂੰ ਲਾਉਣੇ ਆ, ਥੋੜ੍ਹੀ ਜਿਹੀ ਵੇਟ ਕਰ ਲਓ। ਗਜ਼ਲ ਵੀ ਤੁਹਾਨੂੰ ਸੁਣਾਵਾਂਗੇ, ਉਹ ਵੀ ਫਰਮਾਇਸ਼ ਆਈ ਹੋਈ ਹੈ। ਸੁਣਦੇ ਰਹੋ ਪੰਜਾਬੀ ਰੰਗ ਨੂੰ ਠੀਕ 12 ਵਜੇ ਤੱਕ ਆਪਣੇ ਹੋਸਟ ਦੋ ਚਮਕੌਰ ਸਿੰਘ ਦੇ ਨਾਲ। ਪਰੰਤੂ ਪਹਿਲਾਂ ਅਤੇ ਬਾਅਦ ਦਾ ਮੇਰਾ ਨੰਬਰ ਹੈ ਸਾਡੇ ਸਪੋਂਸਰ ਦੀ ਜਾਣਕਾਰੀ ਲਈ, ਜਾਂ ਤੁਹਾਡੇ ਪਾਸ ਕੋਈ ਵੀ ਕੋਈ ਕਮਿਊਨਿਟੀ ਇਨਫੋਰਮੇਸ਼ਨ ਹੈ, ਕੋਈ ਵੈਲਕਮ ਸੰਦੇਸ਼ ਹੈ, ਟ੍ਰੈਫਿਕ ਦੇ ਤੁਸੀਂ ਵਿਘਨ ਦੇਖਦੇ ਹੋ, ਸੱਜੋ ਖਬਰੋਂ ਕਦੋਂ ਵੀ ਆ ਰਹੇ ਸਾਨੂੰ ਦੱਸ ਸਕਦੇ ਹੋ, ਜਾਂ ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਾਉਣਾ ਚਾਹੁੰਦੇ ਹੋ ਪੰਜਾਬੀ ਰੰਗ ਦੇ ਵਿੱਚ, ਮੇਰਾ ਨੰਬਰ ਹੈ 416-1613-4163-6621-3133, ਅਤੇ ਤੁਸੀਂ ਮੈਨੂੰ ਟੈਕਸਟ ਮੈਸੇਜ ਵੀ ਭੇਜ ਸਕਦੇ ਹੋ, ਕਾਲ ਵੀ ਕਰ ਸਕਦੇ ਹੋ। ਸਟੂਡੀਓ ਦੇ ਨੰਬਰ ਨੇ ਗੱਲਬਾਤ ਕਰ ਲਈ 905-673-3033, 905-673-3337 'ਤੇ ਤੁਹਾਡੀ ਸਾਡੀ ਗੱਲਬਾਤ ਹੋ ਸਕਦੀ ਆਨ ਦੀ ਏਅਰ। ਲੋਕਲ ਜਿਹੜਾ ਸਾਡਾ ਨੰਬਰ ਆ ਰੇਡੀਓ ਸੁਣਨ ਲਈ, ਇਹ ਹੈ ਜੀ ਨੰਬਰ 416-477-2040, ਕਿਹੜਾ ਵਾਈਡ ਜਿਹੜੇ ਨੰਬਰ ਨੇ 416-477-2040, ਅਤੇ ਇਹ ਨੰਬਰ ਡਾਇਲ ਕਰਕੇ ਤੁਸੀਂ ਸਾਨੂੰ ਸੁਣ ਸਕਦੇ ਹੋ। ਯੂਐਸਏ ਦਾ ਨੰਬਰ ਆ, ਯੂਐਸਏ 'ਚੋਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ, 641-741-0860, ਇਹ ਨੰਬਰ ਡਾਇਲ ਕਰਕੇ ਵੀ ਸਾਨੂੰ ਸੁਣਿਆ ਜਾ ਸਕਦਾ ਹੈ। ਸੋ ਰੇਡੀਓ ਪ੍ਰੋਗਰਾਮ ਪੰਜਾਬੀ ਰੰਗ, ਲੋਕ ਆਪਾਂ ਸੰਦੇਸ਼ ਲੈ ਲਈਏ, ਅੱਜ ਮੈਂ ਵੀ ਥੋੜ੍ਹਾ ਰਸ਼ 'ਚ ਟਾਈਮ ਨਾਲ ਹੀ ਪਹੁੰਚਿਆ, 5 ਮਿੰਟ ਪਹਿਲਾਂ ਛੇ। ਪਰ ਉਹਨੂੰ ਸਪੋਂਸਰ ਕੀਤਾ ਜਾ ਰਿਹਾ ਹੈ ਅਕਾਲ ਮੋਰਗੇਜ ਤੋਂ, ਗਗਨਦੀਪ ਸਿੰਘ ਢਿੱਲੋਂ ਸਪੋਂਸਰ ਕਰ ਰਹੇ ਨੇ, ਮੋਰਗੇਜ ਏਜੰਟ ਪਿਛਲੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਨੇ ਅਕਾਲ ਮੋਰਗੇਜ ਦੇ ਨਾਲ। ਫਸਟ ਸੈਕਿੰਡ ਤੁਹਾਨੂੰ ਮੋਰਗੇਜ ਚਾਹੀਦੀ ਹੈ, ਰਿਨਿਊਅਲ ਆ ਗਈ ਹੈ, ਰੀਫਾਈਨੈਂਸਿੰਗ ਹੈ, ਡੈਟ ਕੰਸੋਲੀਡੇਸ਼ਨ ਹੈ, ਕੋਈ ਵੀ ਲਾਈਨ ਆਫ ਐਕਟੀਵਿਟੀ ਤੁਹਾਨੂੰ ਚਾਹੀਦੀ ਹੈ, ਰੈਨੋਵੇਸ਼ਨ ਲਈ ਲੋਨ ਚਾਹੀਦਾ, ਇਨਵੈਸਟਮੈਂਟ ਲਈ, ਇਹ ਸਾਰੀਆਂ ਸੇਵਾਵਾਂ ਦੇਣਗੇ ਤੁਹਾਨੂੰ ਗਗਨਦੀਪ ਸਿੰਘ ਢਿੱਲੋਂ। ਕਾਲ ਕਰ ਲਓ 905-226-9191, 905-226-9119, ਲਾਇਸੈਂਸ ਨੰਬਰ 10845। ਬੜੀ ਵਧੀਆ ਇਹਦੀ ਸਰਵਿਸ ਹੈ, ਅਤੇ ਬੜੇ ਵਧੀਆ ਰੇਟਾਂ ਦੇ ਤੁਹਾਨੂੰ ਮੋਹਰੇ ਲੈ ਕੇ ਦੇਣਗੇ, ਕਹਿੰਦੇ ਕੋਈ ਫਿਰ ਕਰਨ ਦੀ ਲੋੜ ਨਹੀਂ, ਰਿਨਿਊਅਲ ਆ ਗਈ ਤਾਂ ਵਧੀਆ, ਤੁਸੀਂ ਇਹਨਾਂ ਨੂੰ ਚੈੱਕ ਕਰੋ ਇਹਨਾਂ ਦੇ ਨਾਲ। ਨੰਬਰ ਆ 905-226-9191। ਪ੍ਰੋਗਰਾਮ ਨੂੰ ਕਵਰੇਜ ਮਾਸਟਰ .ca ਵਾਲੇ ਵੀ ਸਪੋਂਸਰ ਕਰ ਰਹੇ ਨੇ, ਤੁਸੀਂ ਲਾਈਫ ਇੰਸ਼ੋਰੈਂਸ ਕਰਾਉਣੀ ਹੈ, ਕ੍ਰਿਟੀਕਲ ਇੰਸ਼ੋਰੈਂਸ ਕਰਾਉਣੀ ਹੈ, ਡਿਸਬਿਲਟੀ ਇੰਸ਼ੋਰੈਂਸ ਕਰਾਉਣੀ ਹੈ, ਹੈਲਥ ਡੈਂਟਲ ਪਲਾਨ, ਟਰੈਵਲ ਇੰਸ਼ੋਰੈਂਸ, ਸੁਪਰ ਵੀਜ਼ਾ, ਵਿਜ਼ਟਰ ਵੀਜ਼ਾ, ਗਰੁੱਪ ਬੈਨੀਫਿਟਸ, RSP, TFS, ਇਹ ਸਾਰੀਆਂ ਸੇਵਾਵਾਂ ਲੈਣ ਵਾਸਤੇ ਤੁਸੀਂ ਕਾਲ ਕਰੋ ਕਵਰੇਜ ਮਾਸਟਰ .ca 'ਤੇ। ਨੰਬਰ ਹੈ 416-427-6565, 416-427-6565 'ਤੇ ਤੁਸੀਂ ਕਾਲ ਕਰ ਸਕਦੇ ਹੋ। ਅਤੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜਾ ਰਿਹਾ ਹੈ ਨੰਬਰ ਰੇਨਾਟੋ ਸੇਲਸ ਵੱਲੋਂ, ਤੁਸੀਂ ਕੋਈ ਵੀ ਆਪਣੀਆਂ ਕਾਰਾਂ ਵੈਨਾਂ ਅਸੀਂ ਵੀ ਤੁਹਾਨੂੰ ਚਾਹੀਦੇ ਨੇ, ਇੰਪੋਰਟਡ ਡੋਮੈਸਟਿਕ ਕੋਈ ਵੀ ਗੱਡੀਆਂ ਲੈਣੀਆਂ ਨੇ, ਤਾਂ ਫਿਰ ਇੱਕੋ ਇੱਕ ਨਾਮ ਬ੍ਰੈਂਪਟਨ ਦੇ ਵਿੱਚ, ਆਲਵੇਜ਼ ਰਿਮੈਂਬਰ, ਨੰਬਰ ਰੇਨਾਟੋ ਸੇਲਸ ਇਨ ਬ੍ਰੈਂਪਟਨ, 690 ਕੁਈਨ ਸਟਰੀਟ ਵੈਸਟ, ਮਕਲੋਗਨ, ਅਤੇ ਚਿੰਕੂਜ਼ੀ ਦੇ ਬਿਲਕੁਲ ਵਿਚਕਾਰ ਹੈ ਜਦੋਂ ਆਪਾਂ ਕੁਈਨ ਸਟਰੀਟ ਜਾਂਦੇ ਹਾਂ ਬ੍ਰੈਂਪਟਨ ਵੈਸਟ ਸਾਈਡ ਨੂੰ, ਅਤੇ ਮਕਲੋਗਨ ਲੰਘ ਦੇ ਨਾਲ ਹੀ ਸੱਜੇ ਹੱਥ ਤੁਹਾਨੂੰ ਹੋਏਗਾ ਸਾਈਨ ਮਿਲੇਗਾ ਨੰਬਰ ਨੈਟੋ ਸੇਲਸ ਦਾ। ਬੜੇ ਵਧੀਆ ਰੇਟ ਨੇ ਇਹਨਾਂ ਦੇ, ਬੜੀ ਵਧੀਆ ਸਰਵਿਸ ਹੈ, ਗੱਡੀਆਂ ਦੀਆਂ ਬਹੁਤ ਦੂਰ ਤੱਕ ਜਾਂਦੀਆਂ, ਵੱਖ ਵੱਖਰੇ ਪ੍ਰੋਵਿੰਸ 'ਚ ਕਸਟਮਰ ਖੁਦ ਆ ਕੇ ਵੀ ਲੈ ਕੇ ਜਾਂਦੇ ਆ। ਸੋ ਨੰਬਰ ਟੂ ਕਾਲ, ਪਹਿਲਾਂ ਆਪਣੀ ਡੀਲ ਬਣਾਓ ਅਤੇ ਬਾਅਦ 'ਚ ਪੰਜਾਬੀ ਰੰਗ ਦਾ ਹਵਾਲਾ ਦੇ ਦਿਓ ਤਾਂ ਕਿ ਤੁਹਾਨੂੰ ਐਡੀਸ਼ਨ ਡਿਸਕਾਊਂਟ ਮਿਲ ਜਾਵੇ। ਗੱਡੀਆਂ ਕਿੰਨੀਆਂ ਕੁ ਨੇ ਇਹ ਜਾਣਨ ਲਈ ਤੁਸੀਂ ਵੈਬਸਾਈਟ ਨੂੰ ਵਿਜ਼ਿਟ ਕਰੋ 9autosales.ca, ਜਾਂ ਨੰਬਰ ਐਟੋ ਸੇਲ ਦੀ ਜੋ ਟੀਮ ਹੈ ਉਹਨਾਂ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ 9054500009, 905-450-0009, ਜਾਂ 9autosales.ca ਦੇ ਜਾ ਕੇ ਵੈਬਸਾਈਟ ਨੂੰ ਵਿਜ਼ਿਟ ਕਰ ਲਓ। ਗੱਡੀਆਂ ਕਿੰਨੀਆਂ ਨੇ ਚੈੱਕ ਕਰਨੀਆਂ, ਸਾਰਾ ਕੁਛ ਤੁਹਾਨੂੰ ਪਤਾ ਲੱਗ ਜਾਏਗਾ। ਸੋ 905-450-0009 'ਤੇ ਗੱਲਬਾਤ ਹੋ ਸਕਦੀ ਹੈ। ਲੋ ਕੁਝ ਲੈ ਲਈਏ, ਦੋ ਦਿਨ ਕਮਰਸ਼ੀਅਲ, ਉਸ ਤੋਂ ਬਾਅਦ ਗੀਤ ਤੁਹਾਡੀ ਸੇਵਾ 'ਚ ਹਾਜ਼ਰ ਕਰਦੇ ਹਾਂ। ਤੁਸੀਂ ਆਪਣੀ ਮਨਪਸੰਦ ਦਾ ਗੀਤ ਸੁਣਨਾ ਚਾਹੁੰਦੇ ਮੈਨੂੰ, ਜੋ ਕਿ ਜ਼ਿਆਦਾ ਜ਼ਰੂਰੀ ਹੈ, ਵੈਸੇ ਤਾਂ ਥੋੜੀਆਂ ਫਰਮੈਸ਼ਾਂ ਪਹੁੰਚੀਆਂ ਹੋਈਆਂ ਨੇ, ਬਹੁਤ ਕਰਾਂਗੇ, ਮੈਨੂੰ ਕਾਲ ਕਰ ਸਕਦੇ ਹੋ। ਨੰਬਰ ਨੇ 905-673-33-37, ਸਟੂਡੀਓ ਦਾ ਨੰਬਰ 9056-73-3337 'ਤੇ ਤੁਹਾਡੀ ਕਾਲ ਆ ਸਕਦੀ ਹੈ।
1: ਹਾਂਜੀ, ਜ਼ਰਾ ਇੱਕ ਵੈਬਸਾਈਟ ਨੋਟ ਕਰੋ, afcgrocery.com। ਇਹ ਹੈ ਜੀ ਏਸ਼ੀਅਨ ਫੂਡ ਸੈਂਟਰ ਦੀ ਬ੍ਰਾਂਡ ਨਿਊ ਵੈਬਸਾਈਟ, ਜਿੱਥੋਂ ਤੁਸੀਂ ਇੰਡੋ ਕੈਨੇਡੀਅਨ ਗਰੋਸਰੀ, ਮਠਿਆਈਆਂ, ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਇੰਡੀਆ ਵਾਲੇ ਭਾਂਡੇ, ਸਜਾਵਟ ਦਾ ਸਮਾਨ, ਸਾਰਾ ਕੁਝ ਜੋ ਸਟੋਰ ਤੇ ਜਾ ਕੇ ਦੇਖਣਾ, ਹੁਣ ਏਸ਼ੀਅਨ ਫੂਡ ਸੈਂਟਰ ਦੀ ਇਸ ਵੈਬਸਾਈਟ ਤੇ ਦੇਖੋ। $100 ਜਾਂ ਇਸ ਤੋਂ ਜ਼ਿਆਦਾ ਦੇ ਆਰਡਰ ਤੇ ਪਾਓ ਫ੍ਰੀ ਡਿਲੀਵਰੀ ਇਨ ਆਲ GTA ਏਰੀਆਸ, ਫ੍ਰੀ ਕਰਬਸਾਈਡ ਪਿਕਅਪ ਅਵੇਲੇਬਲ ਇਨ ਆਲ ਲੋਕੇਸ਼ਨਸ ਔਨ ਸੇਮ ਡੇ। ਵਿਜ਼ਿਟ afcgrocery.com। ਬ੍ਰੈਂਪਟਨ ਦੇ ਵਿੱਚ ਇੱਕੋ ਇੱਕ ਨਾਮ, ਨੰਬਰ 9 ਆਟੋ ਸੇਲਸ, ਪਿਛਲੇ 35 ਸਾਲਾਂ ਤੋਂ ਕਿਸੇ ਵੀ ਤਰ੍ਹਾਂ ਦੀ ਇੰਪੋਰਟਡ ਡੋਮੈਸਟਿਕ ਹਾਈਬ੍ਰਿਡ ਕਾਰ, SUV, ਵੈਨ ਨੂੰ ਬੈਸਟ ਪ੍ਰਾਈਸ ਤੇ ਬਾਈ ਕਰਨ ਲਈ ਔਰ ਗ੍ਰੇਟ ਸਰਵਿਸ ਲਈ ਕਾਲ ਕਰੋ 905-450-0009, ਯਾਨੀ 905-450-0009, ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ 9autosales.ca। ਕੈਨੇਡਾ ਵਿੱਚ 75+ ਲੋਕੇਸ਼ਨਸ ਦੇ ਨਾਲ ਪੀਜ਼ਾ ਡੀਪੂ ਲੈ ਕੇ ਆਇਆ ਫੁੱਲ ਔਨ ਟੇਸਟ ਦਾ ਕੰਬੋ। 50+ ਟੌਪਿੰਗਸ ਦੇ ਨਾਲ ਬਣਾਓ ਆਪਣਾ ਫੇਵਰਿਟ ਪੀਜ਼ਾ। ਟ੍ਰਾਈ ਕਰੋ ਸਵੀਟ ਚਿਲੀ ਮੈਂਗੋ ਪੀਜ਼ਾ ਜਾਂ ਸ਼ਾਹੀ ਪਨੀਰ ਪੀਜ਼ਾ।
2: ਜੂਸੀ ਅਤੇ ਸਪਾਈਸੀ ਵਿੰਗਸ 25 ਫਲੇਵਰਸ ਦੇ ਵਿੱਚ ਅਤੇ ਇੰਡੀਅਨ ਸਟਾਈਲ ਚਿਕਨ ਵਿੰਗਸ ਵੀ ਟ੍ਰਾਈ ਕਰੋ।
1: ਲੋਡਡ ਫ੍ਰਾਈਜ਼ ਨਾਲ ਬਟਰ ਚਿਕਨ ਫ੍ਰਾਈਜ਼, ਸ਼ਾਹੀ ਪਨੀਰ ਫ੍ਰਾਈਜ਼, ਮਤਲਬ ਹਰ ਬਾਈਟ ਵਿੱਚ ਫੁੱਲ ਪੈਸਾ ਵਸੂਲ। ਆਪਣੇ ਨਜ਼ਦੀਕੀ ਸਟੋਰ ਤੇ ਜਾਓ ਜਾਂ pizzadepot.ca ਤੇ ਆਰਡਰ ਕਰੋ।
2: ਤੇ ਜੇ ਤੁਸੀਂ ਬਿਜ਼ਨਸ ਕਰਨਾ ਹੈ ਤਾਂ ਫ੍ਰੈਂਚਾਈਜ਼ੀ @pizzadepot.ca ਤੇ ਅੱਜ ਹੀ ਅਪਲਾਈ ਕਰੋ। ਪਿਜ਼ਾ ਡਿਪੋ, ਸਵਾਦ ਦੇ ਟੌਪਿੰਗਸ ਨਾਲ।

ਹੋਰ ਪੈਸੇ ਲੈ ਲਾ ਅੰਕਲ।

0: पिज्जा डिपो दी नवी पेशकश, लोडेड फ्रेंच फ्राइज विद बटर चिकन और तंदूरी वेजी पनीर, एक बार ट्राई तक करो।
1: पिज्जा डिपो द पिज्जा, पिज्जा डिपो द पिज्जा।
0: पिज्जा डिपो, कॉल 310-9711,
2: दैट्स 310-9711।
1: पिज्जा डिपो द पिज्जा।
3: हां जी, पिज्जा डिपो दी ब्रांचा रात दे 2 बजे तक ਤੁਹਾਨੂੰ ਰਿਕਮੈਂਡ ਕਰਦੇ ਹਾਂ ਕਿ ਤੁਸੀਂ ਪੀਜ਼ਾ ਖਾਣ ਦਾ ਫਿਰ ਪੀਜ਼ਾ ਡਿਪੂ ਦੀਆਂ ਸੇਵਾਵਾਂ ਲਓ। ਬੜਾ ਵਧੀਆ ਪੀਜ਼ਾ ਆਪਣੀ ਮਨਪਸੰਦ ਦਾ ਬਣਾਓ। ਪੀਜ਼ਾ ਡਿਪੂ .ca ਜਾ ਕੇ ਕੋਈ ਤੁਸੀਂ ਏਰੀਆ ਕੋਡ ਨਹੀਂ ਲਾਉਣਾ, ਸਿੱਧਾ ਨੰਬਰ ਘੁਮਾਉਣਾ 310-9711 310-9711 'ਤੇ ਕਾਲ ਕੀਤੀ ਜਾ ਸਕਦੀ ਹੈ। ਪਿਕਅਪ ਕਰਾ ਲਓ, ਪਿਕਅਪ ਕਰ ਲਓ ਜਾਂ ਡਿਲੀਵਰ ਕਰਾ ਲਓ। ਪੀਜ਼ਾ ਡਿਪੂ .ca 'ਤੇ ਜਾ ਕੇ ਤੁਸੀਂ ਔਡਰ ਬੁੱਕ ਕਰ ਸਕਦੇ ਹੋ। ਸੋ ਨਾਮ ਹੈ ਪੀਜ਼ਾ ਡਿਪੂ, ਰਾਤ ਦੇ 2 ਵਜੇ ਤੱਕ ਬ੍ਰਾਂਚਾਂ, ਜਿਹੜੀ ਮੇਨ ਬ੍ਰਾਂਚ ਆ ਬ੍ਰਿੰਪਟਨ ਦੇ ਵਿੱਚ ਪੀਟਰ ਰੋਬਰਟਸਨ ਨਾਲ ਬ੍ਰਿੰਮਲੀ ਦੇ ਉੱਪਰੇ ਹੈ, ਸਵੇਰ ਦੇ 3 ਵਜੇ ਤੱਕ। ਅਗਰ ਤੁਸੀਂ ਫਰੈਂਚਾਈਜ਼ ਲੈਣਾ ਚਾਹੁੰਦੇ ਹੋ ਪੀਜ਼ਾ ਡਿਪੂ ਦੀ, ਤਾਂ ਪੀਜ਼ਾ ਡਿਪੂ ਦੀਆਂ ਫਰੈਂਚਾਈਜ਼ ਰੈਡੀ ਨੇ। ਕਾਲ ਕਰ ਲਓ

0: 505 458 97 11 ਇਹ ਹੈਡ ਆਫਿਸ ਦਾ ਨੰਬਰ ਹੈ ਤੇ ਇੱਕ ਨੰਬਰ ਹੋਰ ਹੈ 647 886 9722 ਤੇ ਵੀ ਕਾਲ ਕੀਤੀ ਜਾ ਸਕਦੀ ਹੈ ਪੀਜ਼ਾ ਡਿਪੂ ਦੀ ਫਰੈਂਚਾਈਜ਼ ਲੈਣ ਵਾਸਤੇ ਤੇ ਗਰਮਾ ਗਰਮ ਹੌਟ ਹੌਟ ਚਿਕਨ ਵਿੰਗਸ ਵੀ ਤੁਸੀਂ ਉੱਥੋਂ ਲਓ ਬੜੇ ਵਧੀਆ ਟੋਪ ਦੇ ਤਾਂ ਨਾਮ ਹੈ ਪੀਜ਼ਾ ਡਿਪੂ ਜੀ ਸਤਿ ਸ਼੍ਰੀ ਅਕਾਲ ਜੀ ਹੈਲੋ ਸਤਿ ਸ਼੍ਰੀ ਅਕਾਲ ਜੀ
1: ਡੋਲਣੀ
0: ਦਾ ਕਾਹ ਤੂੰ ਡੋਲਣੀ ਕੀ ਚਾਹੀਦੀ ਠੀਕ ਹੈ ਜੀ
1: ਬੜੀ ਮਸ਼ਹੂਰ
0: ਰੇਡੀਓ ਪੰਜਾਬੀ ਨਾਲ ਪਰ ਸਪੌਂਸਰ ਕੀਤਾ ਜਾ ਰਿਹਾ ਹੈ ਟੈਲੀਟਾਈਮ ਵੱਲੋਂ ਟੈਲੀਟਾਈਮ ਦਾ ਸੰਦੇਸ਼ ਹੈ ਬੜੇ ਧਿਆਨ ਨਾਲ ਸੁਣ ਲਓ ਵੀ ਤੁਹਾਨੂੰ 50 ਤੋਂ ਲੈ ਕੇ 85 ਤੱਕ ਟੀ ਵੀ ਚਾਹੀਦੇ ਨੇ 98 ਇੰਚ ਤਾਂ ਫਿਰ ਬਹਿਜਾ ਕਰਾ ਦੇਣਗੇ ਬੜੇ ਵਧੀਆ ਰੇਟ ਨੇ ਗਰੰਟਡ ਲੋਸ ਪ੍ਰਾਈਸ ਸੋਨੀ ਸੈਮਸੰਗ ਐਲ ਜੀ ਤੁਸ਼ੀਬਾ ਸ਼ਾਰਪ ਇਲੈਕਟ੍ਰਿਕਸ ਬਹੁਤ ਸਾਰੀਆਂ ਕੰਪਨੀਆਂ ਨੇ ਬਹੁਤ ਸਾਰੀਆਂ ਕੰਪਨੀਆਂ ਦੇ ਆਥੋਰਾਈਜ਼ ਡੀਲਰ ਨੇ ਪਿਛਲੇ ਲੰਬੇ ਸਮੇਂ ਤੋਂ ਅਪਲਾਈਸਿਸ ਵੀ ਤੁਸੀਂ ਉੱਥੋਂ ਲੈ ਸਕਦੇ ਹੋ ਫਰਿੱਜ ਸਟੋਵ ਵਾਸ਼ਰ ਡਰਾਇਰ ਵਗੈਰਾ ਇਲੈਕਟ੍ਰੋਨਿਕ ਦਾ ਬਹੁਤ ਸਾਰਾ ਸਮਾਨ ਆਟਾ ਗੁੰਨਣ ਵਾਲੀਆਂ ਮਸ਼ੀਨਾਂ ਅਤੇ ਦੋ ਬ੍ਰਾਂਚਾਂ ਤੋਂ ਤੁਸੀਂ ਹੁਣ ਫਰਨੀਚਰ ਵੀ ਲੈ ਸਕਦੇ ਹੋ ਐਸ਼ੇ ਦਾ ਬਹੁਤ ਵਧੀਆ ਫਰਨੀਚਰ 65% ਆਫ 'ਤੇ ਤੁਹਾਨੂੰ ਸੋਫਾ ਸੈੱਟ ਚਾਹੀਦੇ ਨੇ ਬੈੱਡਰੂਮ ਸੈੱਟ ਚਾਹੀਦੇ ਨੇ ਸਾਰਾ ਕੁਛ ਮਿਲੇਗਾ ਦੋ ਬ੍ਰਾਂਚਾਂ ਤੋਂ ਬ੍ਰਿੰਮਟਨ ਦੇ ਵਿੱਚ ਨਾਮ ਹੈ ਟੈਲੀਟਾਈਮ ਦਾ ਟੈਲੀਟਾਈਮ ਨਾਓ 4 ਲੋਕੇਸ਼ਨ ਟੂ ਸਰਵ ਯੂ ਹੈਡ ਆਫ ਦਾ ਫੋਨ ਨੰਬਰ 905-273-5555 telletime.ca ਜਾ ਕੇ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ ਕਹਿੰਦੇ ਜਿੱਥੇ ਤੁਸੀਂ ਮਰਜ਼ੀ ਜਾਇਓ ਖੱਬੇ ਸੱਜੇ ਜੇ ਪ੍ਰਾਈਸ ਘੱਟ ਮਿਲਣੀ ਤਾਂ ਫਿਰ ਇੱਥੇ ਹੀ ਮਿਲਣੀ ਹੈ ਜਿਹੜੀ ਪ੍ਰਾਈਸ ਲੈ ਕੇ ਆਓਗੇ ਮੈਚ ਨਹੀਂ ਹੋਏ ਬਲਕਿ ਬੀਟ ਹੋਏਗੀ ਤਾਂ ਫਿਰ ਪਹੁੰਚੋ ਪੰਜਾਬੀ ਰੰਗ ਦਾ ਹਵਾਲਾ ਦੇਣ 'ਤੇ ਤੁਹਾਨੂੰ ਗਿਫਟ ਵੀ ਮਿਲੇਗਾ ਤੁਹਾਡੀ ਜਿਹੜੀ ਜੀ ਟੀ ਦੀ ਡਿਲੀਵਰੀ ਆ ਉਹ ਵੀ ਬਿਲਕੁਲ ਫਰੀ ਹੋਏਗੀ ਸੋ ਨਾਮ ਹੈ ਟੈਲੀਟਾਈਮ ਨੰਬਰ ਹੈ ਹੈੱਡ ਆਫਿਸ ਦਾ 905-273-5555 ਪਾਰਟੀ ਬੁੱਕ ਕਰ ਲਈ ਇੱਕ ਬਹੁਤ ਹੀ ਵਧੀਆ ਬੈਂਕਟ ਹਾਲ ਟੋਪ ਦਾ ਵਿਰਦੀ ਕਨਵੈਨਸ਼ਨ ਸੈਂਟਰ ਮਾਲਟਨ ਪੰਜਾਬੀਆਂ ਦਾ ਗੜਾ ਜਿੱਥੇ 3550 ਡੈਰਿਡ ਈਸਟ ਨੰਬਰ ਹੈ ਚਾਰਲੀ ਸਿੰਘ ਦਾ 416-720-2927 ਬੈਸਟ ਰੇਟ ਬੈਸਟ ਸਰਵਿਸ ਇੱਥੋਂ ਹੁਣ ਤੁਸੀਂ ਵੈਜ ਨੋਨ ਵਿੱਚ ਕੇਟਰਿੰਗ ਵੀ ਕਰਾ ਸਕਦੇ ਇੱਕ ਬਹੁਤ ਹੀ ਇਹਨਾਂ ਨੇ ਪੈਟੀਓ ਤਿਆਰ ਕੀਤਾ ਸਮਰ ਦੇ ਵਿੱਚ ਜਾ ਕੇ ਦੇਖੋ ਤੁਸੀਂ ਉੱਥੇ ਲੰਚ ਕਰਨਾ ਡਿਨਰ ਕਰਨਾ ਸ਼ਾਮ ਨੂੰ ਆਪਣੇ ਮਨਪਸੰਦ ਦੀ ਕੋਈ ਵੀ ਡਰਿੰਕ ਲਓ LLBO ਲਾਇਸੈਂਸਡ ਆ ਜਿਹੜੀ ਤੁਹਾਨੂੰ ਚਾਹੀਦੀ ਬੀਅਰ ਸ਼ੀਰ ਪੀਣੀ ਠੰਡੀ ਅਤੇ ਟੋਪ ਦੇ ਬ੍ਰਾਂਡ ਨੇ ਸੋ ਤੁਸੀਂ ਜਾ ਕੇ ਦੇਖੋ ਆਪਣੇ ਟੇਬਲ ਬੁੱਕ ਕਰਾਓ ਬੜਾ ਵਧੀਆ ਖਾਣਾ ਚਾਰਲੀ ਸਿੰਘ ਪਿਛਲੇ ਲੰਬੇ ਸਮੇਂ ਤੋਂ ਬਹੁਤ ਹੀ ਤਜਰਬਾ ਇਹਨਾਂ ਦਾ ਰੇਟ ਬੜੇ ਵਧੀਆ ਨੇ ਨੰਬਰ ਟੂ ਕਾਲ 416-720-2927 ਦੇ ਤੁਸੀਂ ਗੱਲਬਾਤ ਕਰ ਸਕਦੇ ਹੋ 80 ਪੀਪਲ ਤੋਂ ਲੈ ਕੇ 800 ਪੀਪਲ ਤੱਕ ਤੁਸੀਂ ਪਾਰਟੀ ਕਰ ਸਕਦੇ ਹੋ ਬਹੁਤ ਹੀ ਵਧੀਆ ਡਾਂਸਿੰਗ ਫਲੋਰ ਅਤੇ ਬਹੁਤ ਹੀ ਖੁੱਲ੍ਹੀ ਡੁੱਲੀ ਪਾਰਕਿੰਗ ਹੈ ਤੁਹਾਨੂੰ ਕੋਈ ਗੱਡੀਆਂ ਦੀ ਪ੍ਰੋਬਲਮ ਨਹੀਂ ਇਹਨੇ ਵੀ ਗੱਡੀ ਕਿੱਥੇ ਰੋਕੀਏ ਬੜੀ ਜਗ੍ਹਾ ਵਿਰਦੀ ਕਨਵੈਨਸ਼ਨ ਸੈਂਟਰ ਇੱਕ ਬਹੁਤ ਹੀ ਵਧੀਆ ਖੂਬਸੂਰਤ ਬੈਂਕਟ ਹਾਲ ਪਾਰਟੀ ਕਰਨ ਲਈ ਕੋਈ ਵੀ ਤੁਸੀਂ ਪਾਰਟੀ ਕਰੋ ਬਰਥਡੇ ਪਾਰਟੀ ਆ ਵਿਆਹ ਸ਼ਾਦੀ ਦੀ ਪਾਰਟੀ ਕੋਈ ਵੀ ਕਿੱਟੀ ਪਾਰਟੀ ਆ ਕੋਈ ਕਾਰਪੋਰੇਟ ਪਾਰਟੀ ਆ ਤਾਂ ਫਿਰ ਇਹ ਬੁੱਕ ਕਰਨ ਲਈ ਤੁਸੀਂ ਕਾਲ ਕਰੋ ਚਾਰਲੀ ਸਿੰਘ ਨੂੰ 416-720-2927 4167202927 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਇੰਡੀਆ ਨੂੰ ਪੈਸੇ ਭੇਜਣੇ ਜਾਂ ਮੰਗਵਾਉਣੇ ਦਾ ਨਾਮ ਇੱਕੋ ਇੱਕ ਪਿਛਲੇ 36 ਸਾਲ ਤੋਂ ਆਰਮੀ ਟ੍ਰੇਡਰਸ ਤੋਂ ਸੇਵਾਵਾਂ ਦੇ ਰਹੇ ਨੇ ਗੁਰਚਰਨ ਬੜਵਾਲ ਸਾਰੀ ਉਹਨਾਂ ਦੀ ਟੀਮ ਨੰਬਰ ਟੂ ਕਾਲ 905-671-3770 ਇਹਨਾਂ ਦਾ ਆਫਿਸ ਤੁਸੀਂ ਵਿਜ਼ਿਟ ਕਰ ਸਕਦੇ ਹੋ ਹਫ਼ਤੇ ਦੇ 7 ਦਿਨ ਬ੍ਰਿੰਮਟਨ ਦੇ ਵਿੱਚ ਆ ਏਅਰਪੋਰਟ ਰੋਡ ਐਂਡ ਕਲਾਰਕ ਦਾ ਏਰੀਆ 1900 ਕਲਾਰਕ ਬੁਲੇਵਰਡ ਯੂਨਿਟ 7 ਦੇ ਵਿੱਚ ਇੰਡੀਆ ਨੂੰ ਪੈਸੇ ਭੇਜਣ ਲਈ ਮੰਗਵਾਉਣ ਲਈ ਆਰਮੀ ਟ੍ਰੇਡਰਸ 905-671-3770 ਜੋ ਰੇਟ ਨੇ ਇਸ ਵੀਕਐਂਡ ਦੇ ਉੱਪਰ ਤੁਹਾਨੂੰ ਦੱਸ ਦਈਏ ਇੱਕ ਕੈਨੇਡੀਅਨ ਡਾਲਰ ਦੇ ਤੁਹਾਨੂੰ ਮਿਲਣਗੇ ਕੈਸ਼ ਦੇ ਨਾਲ 69 ਰੁਪਏ 50 ਪੈਸੇ ਬੈਂਕ ਡਰਾਫਟ ਅਤੇ ਈ ਟ੍ਰਾਂਸਫਰ ਦੇ ਨਾਲ ਮਿਲਣਗੇ ਤੁਹਾਨੂੰ 69 ਰੁਪਏ 75 ਪੈਸੇ ਇੱਕ ਅਮਰੀਕਨ ਡਾਲਰ ਇੱਕ ਅਮੈਰੀਕਨ ਡਾਲਰ ਦੇ 95 ਰੁਪਏ 95 ਰੂਪੀਜ਼ ਲੈਣ ਵਾਸਤੇ US ਡਰਾਫਟ ਨਾਲ ਪੇਮੈਂਟ ਹੋਏਗੀ ਤਾਂ ਕਾਲ ਕਰੋ ਫਿਰ ਆਰਮੀ ਟ੍ਰੇਡਰਸ ਵਾਲਿਆਂ ਨੂੰ 905-671-3770 ਬੈਸਟ ਰੇਟ ਬੈਸਟ ਸਰਵਿਸਿਸ ਫਾਸਟ ਐਂਡ ਰਿਲਾਇਬਲ ਸਰਵਿਸਿਸ ਸੋ ਨਾਮ ਹੈ ਆਰਮੀ ਟ੍ਰੇਡਰਸ ਇਨ ਬ੍ਰਿੰਮਟਨ 905-671-3770 ਇਹ ਕਾਲ ਤੁਸੀਂ ਵਟਸਐਪ 'ਤੇ ਵੀ ਕਰ ਸਕਦੇ ਹੋ ਸਿੱਧੀ ਕਾਲ ਵੀ ਜਾ ਸਕਦੀ ਹੈ 905-671-3770 905-671-3770 ਲਓ ਜੀ, ਅਗਲਾ ਗੀਤ ਤੁਹਾਨੂੰ ਸੁਣਾਉਂਦੇ ਹਾਂ। ਜਿਵੇਂ ਦੱਸਿਆ ਸੀ ਜੇਠ ਹਾੜ ਦੇ ਕਾਫੀ ਸੌਂਗ ਨੇ, ਕਿਉਂਕਿ ਜੇਠ ਮਹੀਨਾ ਚੱਲ ਰਿਹਾ, ਬਸ ਹੁਣ ਹਾੜ ਵੀ ਆਉਣ ਵਾਲਾ। ਇਹ ਦੋਨੇ ਮਹੀਨੇ ਗਰਮੀਆਂ ਵਾਲੇ ਹੁੰਦੇ ਨੇ। ਗਰਮੀਆਂ 'ਚ ਆਪਾਂ ਨੂੰ ਦੇਖੋ ਛਤਰੀ ਦੀ ਵੀ ਲੋੜ ਪੈਂਦੀ ਆ ਅਤੇ ਬਾਰਿਸ਼ ਦੇ ਵਿੱਚ ਵੀ ਪੈਂਦੀ ਆ। ਛਤਰੀ ਦੀ ਗੱਲ ਹੋ ਰਹੀ ਆ, ਪਹਿਲਾਂ ਟਾਈਮਾਂ 'ਚ ਜਿਵੇਂ ਸਾਡੇ ਆਂਟੀ ਜੀ ਕਾਲ ਕਰਕੇ ਗਏ, ਕੁਲਦੀਪ ਗੋਸਲ, ਇਹਨਾਂ ਨੂੰ ਪਤਾ ਗਿਆ ਪਹਿਲਾਂ ਜਦੋਂ ਖੇਤਾਂ 'ਚ ਲੇਡੀਜ਼ ਜੋ ਸਾਡੀਆਂ ਮਾਤਾਵਾਂ ਰੋਟੀ ਲੈ ਕੇ ਜਾਂਦੇ ਸਨ ਖੇਤ, ਕਿੰਨੀ ਗਰਮੀ ਹੁੰਦੀ ਸੀ ਉਦੋਂ, ਹਿਸਾਬ ਲਾ ਲਓ ਤੁਸੀਂ। ਇਹ ਬਹੁਤ ਪੁਰਾਣਾ ਗੀਤ ਆ, ਸੋ ਸੁਣੋ ਅਤੇ ਇਸ ਨੂੰ ਕਰੋ ਇੰਜੋਏ। ਸੁਰਜੀਤ ਭੁੱਲਰ ਦੇ ਗੀਤ ਦੀ ਫਰਮਾਇਸ਼ ਆਈ ਜੀ, ਕਹਿੰਦੇ ਤੁਸੀਂ ਸਾਡੇ ਬਾਈ, ਕਹਿੰਦੇ ਉਹਨਾਂ ਦਾ ਇੱਕ ਗੀਤ ਹੈਗਾ ਮਿੱਤਰਾਂ ਦਾ ਰੰਗ ਫੀਮ ਕਾਲਾ, ਕਿਸ ਤਰ੍ਹਾਂ ਦਾ ਗੀਤ ਆ, ਮੈਂ ਕੱਢ ਲੈਂਦਾ ਜੀ। ਥੋੜ੍ਹੀ ਜਿਹੀ ਬਾਈ ਵੇਟ ਕਰ ਲਓ, ਸਾਡੇ ਬਾਈ ਜੀ ਆਈਫਿਸ ਟਰਾਂਸਪੋਰਟ ਤੋਂ ਬਲਜੀਤ ਸਿੰਘ, ਗੁਰਜੀਤ ਸਿੰਘ ਸੁਣ ਰਹੇ ਨੇ, ਉਹਨਾਂ ਦੀ ਫਰਮਾਇਸ਼ ਆ। ਟੈਕਸਟ ਮੈਸੇਜ ਉਹਨਾਂ ਨੇ ਕੀਤਾ, ਬਹੁਤ ਬਹੁਤ ਧੰਨਵਾਦ, ਕਹਿੰਦੇ ਤੁਹਾਨੂੰ ਸੁਣ ਰਿਹਾ ਜੀ, ਤੁਸੀਂ ਚੱਕੀ ਆਓ ਕੰਮ ਨੂੰ, ਕਹਿੰਦੇ ਗੇਅਰ ਪਾ ਦਿਓ, ਕਹਿੰਦੇ ਤੁਸੀਂ ਵੀ ਟੋਪ ਦਾ। ਲਓ ਫਿਰ ਸੁਣੋ ਇਹ ਗੀਤ।

ਇਹ ਸਾਂਝੀ ਸੁਰਿੰਦਰ ਸ਼ਿੰਦਾ ਅਤੇ ਗੁਲਸ਼ਨ ਕੋਮਲ ਪਾਲੀ ਦੇਤ ਵਾਲੀ ਦਾ ਲਿਖਿਆ ਹੋਇਆ ਗੀਤ ਸੀ, ਇਹ ਬੜਾ ਵਧੀਆ ਟੌਪ ਦਾ ਹਿੱਟ ਗੀਤ, ਪਰ ਉਹਨੂੰ ਸਪੋਂਸਰ ਕੀਤਾ ਜਾ ਰਿਹਾ ਪੰਜਾਬ ਇੰਸ਼ੋਰੈਂਸ ਵੱਲੋਂ। ਪੰਜਾਬ ਇੰਸ਼ੋਰੈਂਸ ਦਾ ਸੰਦੇਸ਼ ਹੈ, ਬੜੇ ਧਿਆਨ ਨਾਲ ਸੁਣ ਲਓ। RDSP ਰਜਿਸਟਰਡ ਡਿਸਬਿਲਟੀ ਸੇਵਿੰਗਸ ਪਲੈਨ, ਇਹ ਗੌਰਮੈਂਟ ਆਫ ਕੈਨੇਡਾ ਵੱਲੋਂ ਤੁਸੀਂ ਇਹ ਜਿਹੜੀ ਗ੍ਰਾਂਟ ਆ 90,000 ਦੀ ਲੈ ਸਕਦੇ ਹੋ ਬਿਲਕੁਲ ਫਰੀ, ਅਗਰ ਤੁਹਾਡੀ ਉਮਰ 49 ਸਾਲ ਤੋਂ ਘੱਟ ਹੈ, ਤੁਸੀਂ ਫਿਜੀਕਲ ਔਰ ਮੈਂਟਲ ਡਿਸੇਬਲ ਹੋ, ਕੋਈ ਹੋਰ ਤੁਹਾਨੂੰ ਬਿਮਾਰੀਆਂ ਨੇ, ਤਾਂ ਇਹ ਫਿਰ ਗ੍ਰਾਂਟ ਲੈਣ ਲਈ ਤੁਸੀਂ ਕਾਲ ਕਰਨੀ ਪੰਜਾਬ ਇੰਸ਼ੋਰੈਂਸ 'ਤੇ, ਸਿਰਫ ਤੁਸੀਂ ਕਾਲ ਕਰਨੀ, ਬਾਕੀ ਉਹਨਾਂ ਦਾ ਕੰਮ ਹੈ, ਤੁਹਾਡੀ ਐਪਲੀਕੇਸ਼ਨ ਭਰੀ ਜਾਣੀ ਹੈ। ਇਹ 90,000 ਦੀ ਗ੍ਰਾਂਟ ਲੈਣ ਵਾਸਤੇ ਤੁਸੀਂ ਬਿਲਕੁਲ ਫਰੀ, ਤੁਸੀਂ ਕਾਲ ਕਰੋ ਪੰਜਾਬ ਇੰਸ਼ੋਰੈਂਸ ਦੇ ਨੰਬਰ 416-910-9000 416-910-9000 'ਤੇ ਤੁਸੀਂ ਕਾਲ ਕਰ ਸਕਦੇ ਹੋ। ਬੜਾ ਵਧੀਆ ਪਲੈਨ ਹੈ RDSP ਰਜਿਸਟਰਡ ਡਿਸਬਿਲਟੀ ਸੇਵਿੰਗਸ ਪਲੈਨ। ਸੋ ਕਾਲ ਨਾ ਕਰੋ, ਦੇਰ ਨਾ ਕਰੋ, ਜਲਦੀ ਤੋਂ ਪਹਿਲਾਂ ਕਾਲ ਕਰ ਲਓ, ਤੁਸੀਂ ਆਪਣਾ ਮੈਸੇਜ ਭਰ ਦਿਓ, ਉਹਨੇ ਰਾਈਟ ਵੇ ਤੁਹਾਨੂੰ ਕਾਲ ਕਰ ਲੈਣੀ ਹੈ। ਨੰਬਰ ਹੈ 416-910-9000 ਪੰਜਾਬ ਇੰਸ਼ੋਰੈਂਸ ਇੰਕ। ਇਹਨਾਂ ਦੇ 14 ਆਫਿਸ ਨੇ ਕੈਨੇਡਾ ਦੇ ਵਿੱਚ, ਚਾਹੇ ਕਿਤੇ ਵੀ ਹੋ ਤੁਸੀਂ, ਕੈਲਗਰੀ, ਵੈਨਕੂਵਰ, ਅਲਬਰਟਾ, ਕਿਤੇ ਵੀ, ਤਾਂ ਇੱਕੋ ਇੱਕ ਨੰਬਰ ਹੈ 416-910-9000। ਇਹ ਗ੍ਰਾਂਟ ਲੈਣ ਵਾਸਤੇ ਕਾਲ 416-910-9000 416-910-9000। ਅਗੇ ਤੁਸੀਂ ਘਰ ਖਰੀਦਣਾ ਹੈ, ਵੇਚਣਾ, ਰੀਅਲ ਸਟੇਟ ਦੀ ਕੋਈ ਟੈਂਸ਼ਨ ਕਰਨੀ ਆ, ਤਾਂ ਨਾਮ ਹੈ ਇੰਡੈਕਸ ਰੈਲਟੀ ਬ੍ਰੋਕਰੇਜ ਤੋਂ ਰੈਲਟਰ ਹਰਜੀਤ ਬਾਜਵਾ, ਜਾਂ ਤੁਸੀਂ ਹਰਦੀਪ ਸਿਵੀਆ ਨੂੰ ਕਾਲ ਕਰੋ। ਹਰਜੀਤ ਬਾਜਵਾ ਦਾ ਫੋਨ ਨੰਬਰ 416-970-4343, ਜਾਂ ਹਰਦੀਪ ਸਿਵੀਆ ਨੂੰ 647-970-7376 'ਤੇ ਵੀ ਕਾਲ ਕਰ ਸਕਦੇ ਹੋ। ਪ੍ਰੋਪਰਟੀ ਤੁਹਾਡੀ ਰੈਜੀਡੈਂਸ਼ੀਅਲ ਹੈ, ਚਾਹੇ ਕਮਰਸ਼ੀਅਲ ਹੈ, ਚਾਹੇ ਇਨਵੈਸਟਮੈਂਟ ਪ੍ਰੋਪਰਟੀ ਹੈ, ਇਹਨਾਂ ਦੇ ਪਾਸ ਕੈਸ਼ ਬਾਇਰਸ ਨੇ, ਤੁਹਾਡੀ ਮਨਪਸੰਦ ਦੀ ਤੁਹਾਨੂੰ ਪ੍ਰੋਪਰਟੀ ਲੈ ਕੇ ਦਿੱਤੀ ਜਾਏਗੀ ਵਧੀਆ ਰੇਟਾਂ 'ਤੇ। ਤੁਸੀਂ ਸੈੱਲ ਵੀ ਕਰਨਾ, ਘਰ ਦੀ ਫਰੀ ਮਾਰਕੀਟ ਐਵੈਲਿਊਏਸ਼ਨ ਕਰਾਉਣੀ ਹੈ, ਇਹ ਵੀ ਕਰ ਦੇਣਗੇ। ਨੰਬਰ 2 ਕਾਲ ਹਰਜੀਤ ਬਾਜਵਾ, 416-970-4343, ਜਾਂ ਹਰਦੀਪ ਸਿਵੀਆ ਨੂੰ 647-970-7376 'ਤੇ ਕਾਲ ਕੀਤੀ ਜਾ ਸਕਦੀ ਹੈ। ਘਰ ਦੇ ਡਾਕਟਰ ਨਹੀਂ ਕਲੀਨ ਕਰਾਏ ਤਾਂ ਫਿਰ ਤੁਹਾਨੂੰ ਪਤਾ, ਹੁਣ ਏ ਸੀ ਵੀ ਸ਼ੁਰੂ ਹੋ ਗਏ ਚੱਲਣੇ, ਜ਼ਰੂਰ ਪਹਿਲਾਂ ਕਰਾ ਲਿਆ ਕਰੋ, ਹੀਟ ਤੋਂ ਪਹਿਲਾਂ ਜਾਂ ਸਮਰ 'ਚ ਜੋ ਤੁਸੀਂ ਕਰਾਉਣੇ ਆ, ਏ ਸੀ ਚੱਲਣ ਤੋਂ ਪਹਿਲਾਂ ਵਧੀਆ ਨੇ ਡਾਕਟਰ ਕਲੀਨ ਕਰਨੇ। ਬੜੇ ਪਿਛਲੇ ਲੰਬੇ ਸਮੇਂ ਤੋਂ ਮੋਗਾ ਡਾਕਟਰ ਕਲੀਨ ਵਾਲੇ, ਬੜੀ ਵਧੀਆ ਟੀਮ ਹੈ। ਪੰਜਾਬੀ ਰੰਗ ਦਾ ਹਵਾਲਾ ਦਿਓ, ਤੁਹਾਨੂੰ ਡਿਸਕਾਊਂਟ ਵੀ ਮਿਲ ਜਾਏਗਾ। ਕਾਲ ਕਰੋ ਰਾਜ ਨੂੰ 416-910-9000, ਜਿਹਦੇ ਵਿੱਚ ਕਿਤੇ ਵੀ ਤੁਸੀਂ ਆਪਣੇ ਘਰ ਆਪਣੇ ਕਰਾਉਣੀ ਐਡੈਂਸ਼ੀਅਲ ਡਾਕਟਰ ਕਲੀਨਿੰਗ, ਤਾਂ ਤੁਹਾਨੂੰ ਕਾਲ ਕਰਨੀ ਪਏਗੀ 416-910-9000 'ਤੇ 416-910-7246 416-910-7246 ਮੋਗਾ ਡਕਟ ਕਲੀਨਿੰਗ। ਲਓ ਜੀ, ਅਗਲੀ ਇੱਕ ਸਾਨੂੰ ਜੋ ਫਰਮਾਇਸ਼ ਪਹੁੰਚੀ, ਮੈਂ ਪਹਿਲਾਂ ਬੋਲਿਆ ਸੀ ਗਜ਼ਲ ਗੁਲਾਮ ਅਲੀ ਦੀ ਆਵਾਜ਼ ਦੇ ਵਿੱਚ, ਅਤੇ ਨਾਲ ਇੱਕ ਹੋਰ ਬਾਈ ਨੇ ਬਾਅਦ 'ਚ ਜੀ ਤੁਸੀਂ ਅੱਜ ਜ਼ਿਕਰ ਕੀਤਾ ਵੀ ਗਜ਼ਲ ਲਈ, ਜੇ ਟਾਈਮ ਹੋਇਆ ਤਾਂ ਸਾਡੀ ਵੀ ਸੁਣਾ ਦਿਓ ਜਗਜੀਤ ਸਿੰਘ ਦੀ ਆਵਾਜ਼ 'ਚੋਂ, ਆਪਾਂ ਅਗਲੇ ਵੀਕ ਸੁਣਾ ਦਿਆਂਗੇ ਜੀ। ਅਤੇ ਤੁਹਾਨੂੰ ਗੀਤ ਸੁਣਾ ਦਿੰਦੇ ਹਾਂ, ਤੁਹਾਡਾ ਗੀਤ ਵੀ ਉਹਨਾਂ ਨਾਲ ਭੇਜਿਆ, ਅਤੇ ਪਹਿਲਾਂ ਸੁਣੋ ਇਹ ਗਜ਼ਲ ਗੁਲਾਮ ਅਲੀ ਦੀ ਆਵਾਜ਼ ਦੇ ਵਿੱਚ।

0: ਰੇਡੀਓ ਪ੍ਰਾਂਪੀਆਂ ਵੇਲੇ ਦੋਸਤੋ ਪੂਰਨ ਸਪੋਂਸਰ ਕੀਤਾ ਜਾ ਰਿਹਾ ਹੈ ਸਟੀਫਨ ਫਰਨੀਚਰ ਵੱਲੋਂ। ਸਟੀਫਨ ਫਰਨੀਚਰ ਦੇ ਦਾ ਸੰਦੇਸ਼ ਬੜੇ ਧਿਆਨ ਨਾਲ ਸੁਣੋ, ਅਗਰ ਤੁਹਾਨੂੰ ਫਰਨੀਚਰ ਚਾਹੀਦਾ ਬੜਾ ਵਧੀਆ 100 star ਫਰਨੀਚਰ, ਹਾਈ ਐਂਡ ਦਾ ਸਟੋਰ ਆ, ਹਾਈ ਐਂਡ ਦਾ ਤੁਹਾਨੂੰ ਫਰਨੀਚਰ ਮਿਲੇਗਾ, ਸੋਫਾ ਸੈੱਟ ਤੁਹਾਨੂੰ ਚਾਹੀਦੇ ਨੇ, ਬੈੱਡਰੂਮ ਸੈੱਟ ਚਾਹੀਦੇ ਨੇ, ਹੋਰ ਸਾਰੀ ਐਕਸੈਸਰੀਜ਼ ਹੈ ਫਰਨੀਚਰ ਦੀ, ਤੁਸੀਂ ਪਹੁੰਚ ਸਕਦੇ ਹੋ ਬਰੈਂਪਟਨ ਦੇ ਵਿੱਚ ਸਟੀਲਸ ਐਂਡ ਟੋਰਨ ਦੇ ਕੋਰਨਰ 'ਤੇ 2575 ਸਟੀਲਸ ਐਵਨਿਊ, ਨੰਬਰ ਆਇਆ ਸਟੀਫਨ ਫਰਨੀਚਰ ਦਾ 905-790-0560। ਪੰਜਾਬੀ ਰੰਗਾਂ ਦਾ ਹਵਾਲਾ ਦੇਣ 'ਤੇ ਤੁਹਾਨੂੰ ਡਿਸਕਾਊਂਟ ਵੀ ਮਿਲੇਗਾ, ਸੋ ਨਾਮ ਯਾਦ ਰੱਖੋ ਸਟੀਫਨਸ ਫਰਨੀਚਰ, ਵਧੀਆ ਫਰਨੀਚਰ ਲੈਣ ਵਾਸਤੇ ਬੈਸਟ ਰੇਟ, ਬੈਸਟ ਸਰਵਿਸ ਦੇ ਟੋਪ ਦਾ ਫਰਨੀਚਰ, ਵਿਜ਼ਿਟ ਕਰ ਲਓ ਬ੍ਰੈਂਪਟਨ ਦੇ ਵਿੱਚ ਸਟੀਫਨਸ ਫਰਨੀਚਰ ਦੇ 905-790-0560। ਕੋਈ ਤੁਹਾਨੂੰ ਫਸਟ ਸੈਕਿੰਡ ਥਰਡ ਮੋਰਗੇਜ ਚਾਹੀਦੀ ਹੈ, ਰਿਨਿਊਬਲ ਆ ਗਈ ਹੈ, ਰੀਫਾਈਨੈਂਸਿੰਗ ਹੈ, ਡੈਟ ਕੰਸੋਲੀਡੇਸ਼ਨ, ਸੈਲਫ ਇੰਪਲਾਈਡ ਹੋ, ਹੈਵੀ ਇਕੁਪਮੈਂਟ, ਤੁਹਾਨੂੰ ਲੋਨ ਚਾਹੀਦੇ ਨੇ ਅਤੇ ਨਾਲ ਹੀ ਲਾਈਨ ਆਫ ਕ੍ਰੈਡਿਟ ਇਕੁਇਟੀ ਜਿਹੜੀ ਆ ਉਹ ਵੀ ਤੁਸੀਂ ਲੈ ਸਕਦੇ ਹੋ। ਕਾਲ ਕਰੋ ਗਗਨਦੀਪ ਸਿੰਘ ਢਿੱਲੋਂ ਨੂੰ 905-226-9919, ਜੋ ਕਿ ਕਾਲ ਮੋਰਗੇ ਦੇ ਨਾਲ ਪਿਛਲੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਨੇ। ਕਹਿੰਦੇ ਜੇ ਬੈਂਕ ਨੇ ਨਾ ਕਰਤੀ ਆ ਕੋਈ ਗੱਲ ਨਹੀਂ, ਫਿਰ ਇੱਧਰ ਘੈਂਟੀ ਖੜਕਾ ਲਓ, ਵਧੀਆ ਰੇਟ 'ਤੇ ਤੁਹਾਨੂੰ ਮੋਰਗੇ ਲੈ ਕੇ ਦੇਣਗੇ। ਨੰਬਰ ਟੂ ਕਾਲ 905-226-9919। ਤੁਸੀਂ ਆਪਣੀ ਇੰਸ਼ੋਰੈਂਸ ਕਰਾਉਣੀ ਆ, ਲਾਈਫ ਇੰਸ਼ੋਰੈਂਸ, ਡਿਸਬਿਲਟੀ ਇੰਸ਼ੋਰੈਂਸ, ਹੈਲਥ ਡੈਂਟਲ ਪਲਾਨ, ਵਿਸਟਰ ਵੀਜ਼ਾ ਇੰਸ਼ੋਰੈਂਸ, ਗਰੁੱਪ ਬੈਨੀਫਿਟਸ, ਬਿਜ਼ਨਸ ਇੰਸ਼ੋਰੈਂਸ, RSP, TFSA ਸੇਵਾਵਾਂ ਲੈਣ ਵਾਸਤੇ, ਸੈਲਫ ਇੰਪਲਾਇਮੈਂਟ ਹੋ, ਨਿਊ ਕਵਰੇਜ ਇਨ ਕੈਨੇਡਾ ਦੇ ਵਿੱਚ ਹੋ ਤੁਸੀਂ, ਤਾਂ ਨੰਬਰ ਕਾਲ ਕਰੋ coveragemaster.ca 'ਤੇ, ਇਹਨਾਂ ਦੀ ਵੈਬਸਾਈਟ ਨੂੰ ਵਿਜ਼ਿਟ ਕਰ ਲਓ। ਨੰਬਰ ਆ 416-427-6565, 416-427-6565 'ਤੇ ਤੁਸੀਂ ਕਾਲ ਕਰ ਸਕਦੇ ਹੋ। ਪਰ ਉਹਨੂੰ ਸਕਾਈਡੋਮ ਗਰੁੱਪ ਆਫ ਕੰਪਨੀ ਵੱਲੋਂ ਸਪੋਂਸਰ ਕੀਤਾ ਜਾ ਰਿਹਾ, ਤੋ ਆਪਣੀਆਂ ਗੱਡੀਆਂ, ਕਾਰਾਂ, ਵੈਨਾਂ, ਟਰੱਕਾਂ ਦੀ ਰਿਪੇਅਰ ਕਰਾਉਣੀ ਦਾ 7 ਲੋਕੇਸ਼ਨਾਂ ਨੇ ਹੁਣ ਸਕਾਈਡੋਮ ਦੀਆਂ, 4 ਬ੍ਰਿੰਪਟਨ ਦੇ ਵਿੱਚ ਆ, ਮਿਸਾਗਾ, ਰਿਚਮੰਡ ਹਿੱਲ, ਅਤੇ ਇੱਕ ਹੋਰ ਲੋਕੇਸ਼ਨ ਹੈ। ਇਹ ਜਨਰਲ ਤੁਸੀਂ ਹੈੱਡ ਆਫਿਸ ਨੂੰ ਕਾਲ ਕਰ ਸਕਦੇ ਹੋ 905-876-9898। ਮੇਨ ਬ੍ਰਾਂਚ ਆ ਜਿਹੜੀ, ਇੱਥੇ ਨੇ ਸਪੈਸ਼ਲਾਈਜ਼ ਕਰਦੇ ਨੇ ਕਸਟਮ ਪੇਂਟਿੰਗ ਦਾ, ਕੋਈ ਵੀ ਕੰਮ ਕਲੀਅ ਜਾਂਦਾ, ਗੱਡੀ ਦਾ ਐਕਸੀਡੈਂਟ ਹੋ ਜਾਂਦਾ, ਸਾਰੀਆਂ ਇੰਸ਼ੋਰੈਂਸ ਨਾਲ ਡੀਲ ਕਰਦੇ ਨੇ। ਟੋਇਨ ਸਰਵਿਸ ਅਵੇਲੇਬਲ ਆ, ਫਲੀਟ ਪੇਂਟ ਆ, ਸਰਟੀਫਾਈਡ ਕਲੀਅ ਐਂਡ ਰਿਪੇਅਰ ਫੈਸਿਲਿਟੀ ਆ, ਅਤੇ ਬਹੁਤ ਹੀ ਵਧੀਆ ਇਹਨਾਂ ਦੇ ਪਾਸ ਜਿਹੜੇ ਮਕੈਨਿਕ ਨੇ ਸਰਟੀਫਾਈਡ ਨੇ, ਬੜਾ ਵਧੀਆ ਕੰਮ ਕਰਦੇ ਨੇ, ਬੈਸਟ ਰੇਟ, ਬੈਸਟ ਸਰਵਿਸਿਸ ਪਿਛਲੇ ਲੰਬੇ ਸਮੇਂ ਤੋਂ। ਸਕਾਈਡੋਮ ਗਰੁੱਪ ਆਫ ਕੰਪਨੀਜ਼, ਸਕਾਈਡੋਮ ਆਟੋ ਸੈਂਟਰ, ਹੈੱਡ ਆਫਿਸ ਦਾ ਫੋਨ ਨੰਬਰ ਹੈ 905-876-9898, 905-874-9878। ਟੈਲੀ ਟਾਈਮ ਦਾ ਸੰਦੇਸ਼ ਬੜੇ ਧਿਆਨ ਨਾਲ ਸੁਣ ਲਓ, 4 ਬ੍ਰਾਂਚਾਂ ਨੇ, ਤੁਹਾਨੂੰ ਟੀ ਵੀ ਚਾਹੀਦੇ 50 ਜਦੋਂ ਲੈ ਕੇ 85 ਤੱਕ, 98 ਤੱਕ, ਜਦੋਂ ਘਰੇ ਵੱਡੇ ਘਰ 'ਚ ਜਾਣਾ ਤਾਂ ਫਿਰ ਟੀ ਵੀ ਵੱਡਾ ਚਾਹੀਦਾ। ਸੋ ਟੋਪ ਦੀ ਐਂਡ ਸਕਰੀਨ ਬੜੇ ਵਧੀਆ ਸੈਮਸੰਗ ਦੇ, ਅਲਟਰਾ ਹਾਈ ਡੈਫੀਨੇਸ਼ਨ 4K, 50 ਜੋ ਲੈ ਕੇ 85 ਤੱਕ ਤੁਹਾਨੂੰ ਟੀ ਵੀ ਮਿਲਣੀ। ਗਰੰਟ ਲੋ ਸਪਲਾਈ ਸੋਨੀ, ਸੈਮਸੰਗ, LG, ਤੁਸ਼ੀਬਾ, ਸ਼ਾਰਪ, ਇਲੈਕਟ੍ਰੋਲੈਕਸ ਦੇ ਨਾਲ ਹੀ ਤੁਹਾਨੂੰ ਅਪਲਾਈਸਿਸ ਚਾਹੀਦੇ ਨੇ, ਬਿਲਟ ਇਨ ਅਪਲਾਈਸਿਸ ਮਿਲਣਗੇ, ਜੈਨੇਅਰ, ਮੇਟੈਕ, ਵਾਇਰਪੂਲ, ਬਹੁਤ ਸਾਰੀਆਂ ਕੰਪਨੀਆਂ ਨੇ ਅਤੇ ਬਹੁਤ ਸਾਰੀਆਂ ਕੰਪਨੀਆਂ ਦੇ ਆਥੋਰਾਈਜ਼ ਡੀਲਰ ਨੇ। ਕਹਿੰਦੇ ਜਿੱਥੇ ਤੁਸੀਂ ਮਰਜ਼ੀ ਜਾਇਓ, ਖੱਬੇ ਸੱਜੇ ਸਿਰਫ 2 ਆਈਡੀਆਂ ਤੁਸੀਂ ਲੈ ਕੇ ਆਉਣੀ ਹੈ, ਪ੍ਰਾਈਸ ਜਿਹੜੀ ਬਾਹਰੋਂ ਲੈ ਕੇ ਆਉਂਗੇ ਮੈਚ ਨਹੀਂ ਹੋਏਗੀ ਬਲਕਿ ਬੀਟ ਹੋਏਗੀ। ਹੁਣ 2 ਬ੍ਰਾਂਚਾਂ ਤੋਂ ਤੁਸੀਂ ਫਰਨੀਚਰ ਵੀ ਲੈ ਸਕਦੇ ਹੋ, ਐਸ਼ ਦਾ ਬੜਾ ਵਧੀਆ ਫਰਨੀਚਰ, ਟੈਲੀ ਟਾਈਮ ਤੋਂ 65% ਔਫ 'ਤੇ, ਆਟਾ ਗੁੰਨਣ ਵਾਲੀਆਂ ਮਸ਼ੀਨਾਂ ਵੀ ਮਿਲਣੀਆਂ ਅਤੇ ਹੋਰ ਬਹੁਤ ਸਾਰਾ ਸਮਾਨ ਹੈ ਲਖਨਊ ਦਾ। 4 ਬ੍ਰਾਂਚਾਂ ਨੇ ਇਹਨਾਂ ਦੀਆਂ। ਹੈੱਡ ਆਫਿਸ ਦਾ ਫੋਨ ਨੰਬਰ 905-273-5550, teletime.ca 'ਤੇ ਜਾ ਕੇ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ। ਆਉਣ ਸਮੇਂ ਤੁਸੀਂ ਕੋਈ ਪਾਰਟੀ ਕਰਨੀ, ਤਾਂ ਨਾਮ ਹੈ ਵਰਦੀ ਕਨਵੈਨਸ਼ਨ ਸੈਂਟਰ, ਇੱਕ ਬਹੁਤ ਵਧੀਆ ਖੂਬਸੂਰਤ ਬੈਂਕਟ ਹਾਲ, 3500 ਡੇ ਰੋਡ, ਈਸਟ ਮਾਲਟਨ, ਮਿਸਾਗਾ ਦੇ ਵਿੱਚ ਹੈ। ਬੈਸਟ ਰੇਟ, ਬੈਸਟ ਸਰਵਿਸਿਸ, ਬਹੁਤ ਹੀ ਵਧੀਆ ਇਹਨਾਂ ਦਾ ਖਾਣਾ, ਈਟ ਫਰੈਸ਼, ਫੀਲ ਫਰੈਸ਼। 80 ਪੀਪਲ ਤੋਂ ਲੈ ਕੇ 800 ਪੀਪਲ ਤੱਕ ਤੁਸੀਂ ਪਾਰਟੀ ਕਰ ਸਕਦੇ ਹੋ। ਕਾਲ ਕਰੋ ਚਾਰਲੀ ਸਿੰਘ ਨੂੰ ਇਹ ਹਾਲ ਬੁੱਕ ਕਰਾਉਣ ਲਈ। ਕੋਈ ਵੀ ਤੁਹਾਡੀ ਪਾਰਟੀ, ਵਿਆਹ ਸ਼ਾਦੀ ਦੀ, ਬਰਥਡੇ ਪਾਰਟੀ ਆ, ਕਾਰਪੋਰੇਟ ਪਾਰਟੀ, ਕੋਈ ਕਿੱਟੀ ਪਾਰਟੀ ਹੈ, ਤਾਂ ਨੰਬਰ ਹੈ 416-720-2927। ਅਤੇ ਨਾਲ ਹੀ ਤੁਸੀਂ ਆਪਣਾ ਬੁੱਕ ਕਰੋ ਪੈਟੀਓ, ਸਮਰ ਦੇ ਵਿੱਚ ਬੈਠ ਕੇ ਲੰਚ ਕਰੋ, ਡਿਨਰ ਕਰੋ, ਆਪਣੇ ਮਨਸਾਂ ਦੀ ਡਰਿੰਕ ਲਓ, LLBO ਲਾਇਸੈਂਸਡ ਆ, ਬੜਾ ਵਧੀਆ ਖਾਣਾ। ਸੋ ਨਾਮ ਯਾਦ ਰੱਖੋ, ਵਿਰਦੀ ਕਨਵੈਨਸ਼ਨ ਸੈਂਟਰ। ਹੁਣ ਤੁਸੀਂ ਇੱਥੋਂ ਵੈਜ ਨੌਨ ਵਿੱਚ ਕੇਟਰਿੰਗ ਵੀ ਕਰਾ ਸਕਦੇ ਹੋ, ਲਾਈਵ ਕੇਟਰਿੰਗ ਕਿਤੇ ਵੀ ਤੁਸੀਂ ਕਰਾਉਣੀ ਹੈ ਤਾਂ ਤੁਸੀਂ ਕਾਲ ਕਰਨੀ ਹੈ ਚਾਰਲੀ ਸਿੰਘ ਨੂੰ, 416-720-2927, 416-720-2927 'ਤੇ ਕਾਲ ਕੀਤੀ ਜਾ ਸਕਦੀ ਹੈ। ਇੰਡੀਆ ਨੂੰ ਪੈਸੇ ਭੇਜਣ ਲਈ, ਮੰਗਾਉਣ ਲਈ ਨਾਮ ਹੈ ਆਰਮੀ ਟ੍ਰੇਡਰਸ ਦਾ ਪਿਛਲੇ 36 ਸਾਲ ਤੋਂ। ਪੈਸੇ ਇੰਡੀਆ ਨੂੰ ਭੇਜੋ ਚਾਹੇ ਮੰਗਾਓ, ਨੰਬਰ ਹੈ 905-671-3770। ਜੋ ਰੇਟ ਨੇ ਇਸ ਵੀਕਐਂਡ ਦੇ ਹੈਗੇ ਨੇ, ਇੱਕ ਕੈਨੇਡੀਅਨ ਡਾਲਰ ਦੇ ਕੈਸ਼ ਦੇ ਨਾਲ ਮਿਲਣਗੇ ਤੁਹਾਨੂੰ 79.50 ਰੁਪਏ, ਬੈਂਕ ਡਰਾਫਟ ਅਤੇ ਈ ਟ੍ਰਾਂਸਫਰ ਦੇ ਨਾਲ ਮਿਲਣਗੇ 79.75 ਰੁਪਏ, ਇੱਕ ਅਮੈਰੀਕਨ ਡਾਲਰ ਤੁਹਾਨੂੰ ਮਿਲਣਗੇ 95.95 ਰੁਪੀਜ਼ US ਡਰਾਫਟ ਦੇ ਨਾਲ। ਵੈਸੇ ਤੁਸੀਂ ਕਿਤੇ ਵੀ ਪੰਜਾਬ ਹਰਿਆਣਾ ਹਿਮਾਚਲ ਦਿੱਲੀ ਰਾਜਸਥਾਨ ਭੇਜਣੇ ਨੇ ਮੰਗਾਉਣੇ ਤਾਂ ਨਾਮ ਹੈ ਆਰਨੀ ਟ੍ਰੇਡਰਸ, ਇਹਨਾਂ ਦੇ ਆਫਿਸ ਨੂੰ ਵਿਜ਼ਿਟ ਕਰ ਲਓ। ਹਫ਼ਤੇ 7 ਦਿਨ ਬ੍ਰਿੰਪਟਨ ਵਿੱਚ ਏਅਰਪੋਰਟ ਐਂਡ ਕਲਾਰਕ ਦਾ ਏਰੀਆ 1900 ਕਲਾਰਕ ਬੁਲੇਵਾਰਡ ਯੂਨਿਟ 7 ਬ੍ਰਿੰਪਟਨ ਦੇ ਵਿੱਚ। ਨੰਬਰ ਟੂ ਕਾਲ ਗੁਰਚਰਨ ਬੜਵਾਲ 905-671-3070 9056713770 'ਤੇ ਤੁਸੀਂ ਕਾਲ ਕਰ ਸਕਦੇ ਹੋ। ਲੈ ਹੁਣ ਆਪਾਂ ਹੈਡਲਾਈਨਸ ਨਿਊਜ਼ ਆਈਆਂ ਨੇ ਸਾਡੇ ਪਾਸ ਲੇਟੈਸਟ 14 ਜੂਨ ਵਾਲੀਆਂ, ਕਿਉਂਕਿ 14 ਜੂਨ ਆਪਣਾ ਹੁਣ ਛੇਤੀ ਹੋ ਹੀ ਜਾਣਾ ਜੋ 12 ਵੱਜ ਗਏ, ਅਤੇ ਇਹ ਸੁਣੋ ਲੇਟੈਸਟ ਨਿਊਜ਼ ਪੰਜਾਬ ਤੋਂ ਰੇਡੀਓ ਪ੍ਰੋਗਰਾਮ ਪੰਜਾਬੀ ਰੰਗ।
1: ਯਾਨੀ ਰਘਬੀਰ ਸਿੰਘ ਨੇ ਸੋਸ਼ਲ ਮੀਡੀਆ ਦਾਅਵਿਆਂ ਦਾ ਕੀਤਾ ਖੰਡਨ, ਕਿਹਾ ਕਿਸੇ ਸਿੱਟ ਅੱਗੇ ਨਹੀਂ ਹੋਏ ਪੇਸ਼, ਸਿੱਟ ਦੇ ਮੈਂਬਰਾਂ ਨੇ ਘਰ ਆ ਕੇ ਮੰਗੀ ਸੀ ਜਾਣਕਾਰੀ। ਗਿਆਨੀ ਹਰਪ੍ਰੀਤ ਸਿੰਘ ਨੇ ਕੀਤੀ ਗਿਆਨੀ ਰਘਬੀਰ ਸਿੰਘ ਦੇ ਬਿਆਨਾਂ ਦੀ ਨਿੰਦਾ, ਕਿਹਾ 2 ਦਸੰਬਰ ਦੀ ਕਾਰਵਾਈ ਸੀ ਪੰਥਕ ਮਰਿਆਦਾ ਦਾ ਹਿੱਸਾ, ਕਿਸੇ ਸਬੂਤ ਵਜੋਂ ਵਰਤਣਾ ਨਹੀਂ ਮੰਨਿਆ ਜਾ ਸਕਦਾ ਉਚਿਤ। ਪੰਜਾਬ 'ਚ ਪਿਛਲੇ 36 ਘੰਟਿਆਂ 'ਚ ਤੇਜ਼ ਤੂਫਾਨ ਅਤੇ ਹਵਾਵਾਂ ਕਰਕੇ ਵਾਪਰੇ ਵੱਡੇ ਹਾਦਸੇ। PSPCL ਨੂੰ ਹੋਇਆ ਲਗਭਗ 19.5 ਕਰੋੜ ਦਾ ਨੁਕਸਾਨ, ਮੀਂਹ ਕਰਕੇ ਮੌਸਮ ਠੰਡਾ ਹੋਣ ਨਾਲ ਘਟੀ ਬਿਜਲੀ ਦੀ ਮੰਗ। ਭਾਰਤ ਅੰਦਰ ਪੈਕਟਬੰਦ ਖਾਣਿਆਂ ਦੀ ਗੁਣਵੱਤਾ ਨੂੰ ਲੈ ਕੇ ਖੜਾ ਹੋਇਆ ਵਿਵਾਦ, ਨੈਸਲੇ KFC ਅਤੇ ਫਲਿੱਪਕਾਰਟ ਮਿਨਟਸ ਨੂੰ ਜਾਰੀ ਹੋਇਆ ਨੋਟਿਸ। ਜਥੇਦਾਰ ਗੜਗੱਜ ਨੇ ਸੁਲਝਾਇਆ ਸ੍ਰੀਨਗਰ ਦੇ ਗੁਰਦੁਆਰੇ ਦਾ ਮਾਮਲਾ, ਦੋਵੇਂ ਧਿਰਾਂ ਵਿਚਾਲੇ ਕਰਵਾਇਆ ਸਰਬਸੰਮਤੀ ਨਾਲ ਸਮਝੌਤਾ, ਨਹੀਂ ਬਦਲਿਆ ਜਾਵੇਗਾ ਗੁਰਦੁਆਰਾ ਸਾਹਿਬ ਦਾ ਨਾਮ, ਦੋਵੇਂ ਧਿਰਾਂ ਇੱਕ ਦੂਜੇ ਖਿਲਾਫ਼ ਨਹੀਂ ਕਰਨਗੀਆਂ ਬਿਆਨਬਾਜ਼ੀ। ਦਿੱਲੀ ਮੀਟਿੰਗ ਦੌਰਾਨ ਭਾਜਪਾ ਹਾਈਕਮਾਂਡ ਦਾ ਸਖ਼ਤ ਫੈਸਲਾ, 2027 ਦੀਆਂ ਚੋਣਾਂ ਇਕੱਲਿਆਂ ਲੜਨ ਲਈ ਰਹੋ ਤਿਆਰ, ਪਾਰਟੀ ਲੀਡਰਾਂ ਨੂੰ ਜ਼ਮੀਨੀ ਪੱਧਰ 'ਤੇ ਸਰਗਰਮੀ ਵਧਾਉਣ ਦੇ ਨਿਰਦੇਸ਼। ਕੇਂਦਰੀ ਮੰਤਰੀ ਹਰਦੀਪ ਪੁਰੀ ਦਾ ਅਕਾਲੀ ਭਾਜਪਾ ਗੱਠਜੋੜ ਬਾਰੇ ਅਹਿਮ ਬਿਆਨ, ਜੇਕਰ ਗੱਠਜੋੜ ਹੋਇਆ ਤਾਂ ਭਾਜਪਾ ਨਿਭਾਵੇਗਾ ਵੱਡੇ ਭਰਾ ਦੀ ਭੂਮਿਕਾ, ਭਾਜਪਾ ਦੇ ਦੁਨੀਆ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਹੋਣ ਦਾ ਕੀਤਾ ਦਾਅਵਾ। ਮੰਤਰੀ ਸੰਜੀਵ ਅਰੋੜਾ ਦੀ ਗ੍ਰਿਫਤਾਰੀ ਤੋਂ ਬਾਅਦ ED ਦੀ ਜਾਂਚ ਹੋਈ ਤੇਜ਼, ਚੰਡੀਗੜ੍ਹ ਰਾਇਲ ਸਿਟੀ ਪ੍ਰੋਜੈਕਟ ਨਾਲ ਜੁੜੇ ਦਸਤਾਵੇਜ਼ ਕੀਤੇ ਤਲਬ। ਪੰਜਾਬ ਦੇ ਇੱਟ ਭੱਠਾ ਮਾਲਕਾਂ ਵੱਲੋਂ 6 ਮਹੀਨਿਆਂ ਲਈ ਭੱਠੇ ਬੰਦ ਰੱਖਣ ਦਾ ਐਲਾਨ, ਵਧਦੀਆਂ ਲਾਗਤਾਂ ਅਤੇ ਸਰਕਾਰੀ ਨੀਤੀਆਂ ਖਿਲਾਫ਼ ਰੋਸ ਕੀਤਾ ਜ਼ਾਹਰ, ਸਰਕਾਰ ਤੋਂ ਕੀਤੀ GST ਦਰਾਂ ਵਿੱਚ ਰਾਹਤ ਅਤੇ ਮਾਈਨਿੰਗ ਨੀਤੀ ਸੁਧਾਰਨ ਦੀ ਮੰਗ। ਅਰਵਿੰਦ ਕੇਜਰੀਵਾਲ ਨੇ ਪੰਜਾਬ 'ਚ 70% ਨਸ਼ਾ ਗੁਜਰਾਤ ਰਾਹੀਂ ਆਉਣ ਦਾ ਕੀਤਾ ਦਾਅਵਾ, ਭਾਜਪਾ ਉੱਤੇ ਗੁਜਰਾਤ ਨੂੰ ਨਸ਼ਿਆਂ ਦਾ ਗੇਟਵੇ ਬਣਾਉਣ ਦਾ ਲਾਇਆ ਦੋਸ਼, ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪ੍ਰਗਟਾਈ ਵਚਨਬੱਧਤਾ। ਕਾਕਰੋਚ ਜਨਤਾ ਪਾਰਟੀ ਨੇ ਅੰਮ੍ਰਿਤਸਰ 'ਚ ਕੀਤਾ ਪ੍ਰਦਰਸ਼ਨ, ਕੇਂਦਰੀ ਸਿੱਖਿਆ ਮੰਤਰੀ ਦੇ ਅਸਤੀਫੇ ਦੀ ਦੁਹਰਾਈ ਮੰਗ, ਇਨਸਾਫ਼ ਮਿਲਣ ਤੱਕ ਮੁਹਿੰਮ ਜਾਰੀ ਰੱਖਣ ਦਾ ਕੀਤਾ ਐਲਾਨ। ਅਸਾਮ 'ਚ ਭਾਰਤੀ ਹਵਾਈ ਸੈਨਾ ਦੇ ਜਹਾਜ਼ ਨਾਲ ਵਾਪਰਿਆ ਹਾਦਸਾ, 5 ਜਵਾਨਾਂ ਦੀ ਗਈ ਜਾਨ, ਕੋ ਪਾਇਲਟ ਹੋਇਆ ਜ਼ਖਮੀ, ਭਾਰਤੀ ਹਵਾਈ ਸੈਨਾ ਨੇ ਜਾਂਚ ਲਈ ਗਠਿਤ ਕੀਤੀ ਟੀਮ। ਲੈਫਟੀਨੈਂਟ ਜਨਰਲ ਧੀਰਜ ਸੇਠ ਹੋਣਗੇ ਭਾਰਤ ਦੇ ਅਗਲੇ ਫੌਜ ਮੁਖੀ, ਮੌਜੂਦਾ ਫੌਜ ਮੁਖੀ ਉਪਿੰਦਰ ਦਿਵੇਦੀ ਦੀ ਲੈਣਗੇ ਥਾਂ, ਧੀਰਜ ਸੇਠ ਕੋਲ ਹੈ ਲਗਭਗ 4 ਦਹਾਕਿਆਂ ਦਾ ਫੌਜੀ ਤਜਰਬਾ। PUK 'ਚ ਵਿਰੋਧ ਪ੍ਰਦਰਸ਼ਨ ਦੌਰਾਨ 40 ਲੋਕਾਂ ਦੀ ਗਈ ਜਾਨ, ਸਰਕਾਰ ਨੇ ਹਿਰਾਸਤ 'ਚ ਲਏ 1100 ਤੋਂ ਵੱਧ ਲੋਕ, ਬਾਜ਼ਾਰ, ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ ਕੀਤੇ ਗਏ ਬੰਦ। ਐਤਵਾਰ ਨੂੰ ਨਹੀਂ ਹੋਣਗੇ ਅਮਰੀਕਾ ਇਰਾਨ ਸਮਝੌਤੇ 'ਤੇ ਦਸਤਖਤ, ਇਰਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਇਲ ਬਘਾਈ ਨੇ ਕੀਤਾ ਸਪਸ਼ਟ, ਅਗਲੇ ਕੁਝ ਦਿਨਾਂ 'ਚ ਸੰਭਵ ਹੋ ਸਕਦਾ ਹੈ ਸਮਝੌਤਾ, ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਕੀਤਾ ਸੀ 24 ਘੰਟਿਆਂ 'ਚ ਸਮਝੌਤਾ ਹੋਣ ਦਾ ਦਾਅਵਾ। ਚੰਡੀਗੜ੍ਹ ਦੇ ਸੈਕਟਰ 11 'ਚ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਬਾਰੀ, ਕੁਮਾਰ ਮੈਡੀਕਲ ਸਟੋਰ ਦੇ ਕੈਸ਼ੀਅਰ ਜਾਨਕੀ ਦਾਸ ਦੀ ਗਈ ਜਾਨ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ। ਸੋ ਇਹ ਸੀ ਅੱਜ ਦੀਆਂ ਹੈਡਲਾਈਨਸ, ਦੇਸ਼ ਅਤੇ ਦੁਨੀਆ ਦੀ ਹੋਰ ਜਾਣਕਾਰੀ ਲਈ ਤੁਸੀਂ ਵੇਖਦੇ ਰਹੋ ਦ ਕਲਰਸ TV। ਬਹੁਤ ਬਹੁਤ ਧੰਨਵਾਦ।

0: ਨਾਲ ਪੀਜ਼ਾ ਡੀਪੂ ਲੈ ਕੇ ਆਇਆ ਫੁੱਲ ਔਨ ਟੇਸਟ ਦਾ ਕੋਂਬੋ 50 ਪਲੱਸ ਟੌਪਿੰਗਸ ਨਾਲ ਬਣਾਓ ਆਪਣਾ ਫੇਵਰੇਟ ਪੀਜ਼ਾ ਟ੍ਰਾਈ ਕਰੋ ਸਵੀਟ ਚਿਲੀ ਮੈਂਗੋ ਪੀਜ਼ਾ ਜਾਂ ਸ਼ਾਹੀ ਪਨੀਰ ਪੀਜ਼ਾ
1: ਜੂਸੀ ਅਤੇ ਸਪਾਈਸੀ ਵਿੰਗਸ 25 ਫਲੇਵਰਸ ਦੇ ਵਿੱਚ ਅਤੇ ਇੰਡੀਅਨ ਸਟਾਈਲ ਚਿਕਨ ਵਿੰਗਸ ਵੀ ਟ੍ਰਾਈ ਕਰੋ
0: ਲੋਡਡ ਫ੍ਰਾਈਜ਼ ਨਾਲ ਬਟਰ ਚਿਕਨ ਫ੍ਰਾਈਜ਼ ਸ਼ਾਹੀ ਪਨੀਰ ਫ੍ਰਾਈਜ਼ ਮਤਲਬ ਹਰ ਬਾਈਟ ਵਿੱਚ ਫੁੱਲ ਪੈਸਾ ਵਸੂਲ ਆਪਣੇ ਨਜ਼ਦੀਕੀ ਸਟੋਰ ਤੇ ਜਾਓ ਜਾਂ pizzadepot.ca ਤੇ ਆਰਡਰ ਕਰੋ
1: ਤੇ ਜੇ ਤੁਸੀਂ ਬਿਜ਼ਨਸ ਕਰਨਾ ਹੈ ਤਾਂ ਫ੍ਰੈਂਚਾਈਜ਼ੀ ਐਟ pizzadepot.ca ਤੇ ਅੱਜ ਹੀ ਅਪਲਾਈ ਕਰੋ pizzadepot ਸਵਾਦ ਵਿੱਚ ਟੌਪ ਟੌਪਿੰਗਸ ਨਾਨ ਸਟਾਪ
2: ਬ੍ਰੈਂਟਨ ਦੇ ਵਿੱਚ ਇੱਕੋ ਇੱਕ ਨਾਮ ਨੰਬਰ 9 ਆਟੋ ਸੇਲਸ ਪਿਛਲੇ 35 ਸਾਲਾਂ ਤੋਂ ਕਿਸੇ ਵੀ ਤਰ੍ਹਾਂ ਦੀ ਇੰਪੋਰਟਡ ਡੋਮੈਸਟਿਕ ਹਾਈਬ੍ਰਿਡ ਕਾਰ ਐਸਯੂਵੀ ਵੈਨ ਨੂੰ ਬੈਸਟ ਪ੍ਰਾਈਸ ਤੇ ਬਾਈ ਕਰਨ ਲਈ ਔਰ ਗ੍ਰੇਟ ਸਰਵਿਸ ਲਈ ਕਾਲ ਕਰੋ 905-450-0009 ਯਾਨੀ 905-450-0009 ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ 9autosales.ca
3: ਰੇਡੀਓ ਪ੍ਰੋਗਰਾਮ ਪੰਜਾਬੀ ਦਾ ਸੁਭਾਅ ਬਹੁਤ ਧੰਨਵਾਦ ਜੀ ਤੁਹਾਡੇ ਮੈਸੇਜ ਕਾਫੀ ਮੈਨੂੰ ਪਹੁੰਚ ਰਹੇ ਨੇ ਮੇਰੇ ਨੰਬਰ ਤੇ ਅਗਲਾ ਗੀਤ ਮਨਮੋਹਨ ਹੰਸ ਦੀ ਆਵਾਜ਼ ਦੇ ਵਿੱਚ ਹੋਗਾ ਕਿਉਂਕਿ ਮਨਮੋਹਨ ਹੰਸ ਦਾ ਵੀ ਸ਼ੋਅ ਆ ਰਿਹਾ ਤੁਹਾਡੇ ਲਈ ਜੋ ਕਿ ਅਸੀਂ ਪਿਛਲੇ ਮਹੀਨੇ ਤੋਂ ਦੱਸਦੇ ਆ ਰਹੇ ਹਾਂ ਟੀਮ ਫੋਰ ਇੰਟਰਟੇਨਮੈਂਟ ਵੱਲੋਂ ਪੰਜਾਬੀ ਵਿਰਸਤ 2026 ਜਿਸ ਪਹੁੰਚ ਰਹੇ ਨੇ ਮਨਮੋਹਨ ਵਾਰਸ ਕਮਲ ਹੀਰ ਸੰਗਤਾਰ ਸਾਰੀਆਂ ਦੀ ਟੀਮ ਹੈ ਟਿਕਟਾਂ ਆਪਣੀਆਂ ਜਲਦੀ ਤੋਂ ਪਹਿਲਾਂ ਵੀ ਲੈ ਲਓ ਦਾ ਥੀਏਟਰ ਗ੍ਰੇਟ ਕੈਨੇਡੀਅਨ ਟੋਰਾਂਟੋ ਦੇ ਵਿੱਚ ਹੈ ਇੱਥੇ ਸ਼ੋਅ ਹੋਣਾ 1133 ਕੁਈਨਸ ਪਲੇਟ 'ਤੇ ticketmaster.ca ਤੇ ਚਲੇ ਜਾਓ ਇੱਥੋਂ ਤੁਹਾਨੂੰ ਟਿਕਟਾਂ ਮਿਲਣੀਆਂ ਨੇ ਜੁਲਾਈ 25 ਨੂੰ ਸ਼ੋਅ ਇਹ ਹੋਏਗਾ ਦੈਨ ਸੈਟਰਡੇ ਟੀਮ ਫੋਰ ਇੰਟਰਟੇਨਮੈਂਟ ਵੱਲੋਂ ਜੋ ਸਾਨੂੰ ਮੈਸੇਜ ਭੇਜਿਆ ਗਿਆ ਪੰਜਾਬੀ ਵਿਰਸਾ 2026 ਜੁਲਾਈ 25 ਦਿਨ ਸ਼ਨੀਵਾਰ ਸਪੋਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਹੋ ਜਾਂ ਹੋਰ ਕੋਈ ਵੀ ਜਾਣਕਾਰੀ ਲੈਣੀ ਹੈ ਨੰਬਰ ਹੈ 647-468-62 647-400-6862 ਦੂਸਰਾ ਨੰਬਰ ਹੈ 416-303-4344 416-303-4444 'ਤੇ ਤੁਸੀਂ ਕਾਲ ਕਰ ਸਕਦੇ ਹੋ ਪੰਜਾਬੀ ਵਿਰਸਾ 2026 ਟੀਮ ਫੋਰ ਇੰਟਰਟੇਨਮੈਂਟ ਵੱਲੋਂ ਮਨਮੋਹਨ ਵਾਰਸ ਕਮਲ ਹੀਰ ਸੰਗਤਾਰ ਪਹੁੰਚ ਰਹੇ ਨੇ ਜੁਲਾਈ 25 ਦਿਨ ਸ਼ਨੀਵਾਰ ਨੂੰ ਟੋਰਾਂਟੋ ਦੇ ਵਿੱਚ ਇਹ ਸ਼ੋਅ ਦੇਖਣ ਲਈ ਤੁਸੀਂ ਆਪਣੀਆਂ ਟਿਕਟਾਂ ਰਾਖਵੀਆਂ ਕਰ ਲਓ ਹੁਣੇ ticketmaster.ca 'ਤੇ ਜਾ ਕੇ ਜਾਂ ਫਿਰ ਜਿਹੜੇ ਨੰਬਰ ਤੁਹਾਨੂੰ ਮੈਂ ਦੇ ਰਿਹਾ ਇਹਨਾਂ 'ਤੇ ਕਾਲ ਕਰ ਲਓ 647-468-62 ਜਾਂ 416-303-4444 ਲਓ ਸੁਣੋ ਇਹ ਗੀਤ ਬੜਾ ਵਧੀਆ

0: HK Movers, home, offices, apartments and delivery, big or small, we move it all.
1: HK Movers,
0: local and long distance,
2: we also ship cars,
0: Kailer Transport and moving services.
1: For service with a smile, give us a call.
0: Call Mr. Harminder 416-524-6704.
1: 416-524-6704.
0: Visit 140 Advance Boulevard, Unit Number 10, Brampton.
2: Long distance moving specialist,
0: HK Movers.
3: HK Movers.
4: ਕਹਿੰਦੇ ਪਰ ਉਹਨੂੰ ਸਪੋਂਸਰ ਕੀਤਾ ਜਾ ਰਿਹਾ ਏਸ਼ੀਅਨ ਫੂਡ ਸੈਂਟਰ ਵੱਲੋਂ। ਏਸ਼ੀਅਨ ਫੂਡ ਸੈਂਟਰ ਦੀਆਂ ਬ੍ਰਾਂਚਾਂ ਤੁਹਾਡੇ ਨੇੜੇ ਤੇੜੇ ਨੇ, 9 ਬ੍ਰਾਂਚਾਂ ਨੇ। ਤੁਸੀਂ ਗਰੋਸਰੀ ਕਰਨੀ ਵਧੀਆ ਇਸ ਵੀਕਐਂਡ 'ਤੇ, ਤਾਜ਼ੀਆਂ ਹਰੀਆਂ ਸਬਜ਼ੀਆਂ, ਤਾਜ਼ੇ ਫਲ ਫਰੂਟ ਦੇ ਘਰ ਦਾ ਹੋਰ ਬਹੁਤ ਸਾਰਾ ਸਮਾਨ ਤੁਹਾਨੂੰ ਮਿਲੇਗਾ ਅੰਡਰ ਵਨ ਰੂਫ। ਸੋ ਪਹੁੰਚ ਸਕਦੇ ਹੋ ਕਿਸੇ ਬ੍ਰਾਂਚ 'ਤੇ ਆਪਣੀ ਨੇੜਲੀ 'ਤੇ। ਏਸ਼ੀਅਨ ਫੂਡ ਸੈਂਟਰ ਦੇ ਹੈੱਡ ਆਫ ਦਾ ਫੋਨ ਨੰਬਰ 416-740-3262। ਪੀਜ਼ਾ ਖਾਣਾ ਦਾ ਨਾਮ ਤੁਹਾਨੂੰ ਰਿਕਮੈਂਡ ਕਰਦੇ ਪੀਜ਼ਾ ਡੀਪੂ ਵਾਲਿਆਂ ਦਾ। ਰਾਤ ਦੇ 2 ਵਜੇ ਤੱਕ ਬ੍ਰਾਂਚਾਂ ਖੁੱਲ੍ਹਦੀਆਂ ਨੇ, 310-9711। ਮੋਰਗੇਜ ਕਰਾਉਣ ਲਈ ਨੰਬਰ ਆ ਗਗਨਦੀਪ ਸਿੰਘ ਢਿੱਲੋਂ ਦਾ, ਕਾਲ ਮੋਰਗੇਜ 'ਤੇ। ਬੜੇ ਵਧੀਆ ਰੇਟਾਂ 'ਤੇ ਤੁਹਾਨੂੰ ਮਿਲੇਗੀ ਮੋਰਗੇਜ, 905-226-9191। ਲਾਈਫ ਇੰਸ਼ੋਰੈਂਸ, ਡਿਸਬਿਲਟੀ ਇੰਸ਼ੋਰੈਂਸ ਕਰਾਉਣੀ, ਕ੍ਰੀਡਲ ਇੰਸ਼ੋਰੈਂਸ, ਤਾਂ ਤੁਸੀਂ ਕਾਲ ਕਰਨੀ ਹੈ ਕਵਰੇਜ ਮਾਸਟਰ .ca ਵਾਲਿਆਂ ਨੂੰ। ਨੰਬਰ ਹੈ 416-427-6665। ਕਵਰੇਜ ਮਾਸਟਰ .ca 'ਤੇ ਜਾ ਕੇ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ, ਸਾਰਾ ਕੁਛ ਤੁਹਾਨੂੰ ਪਤਾ ਲੱਗਣਾ। RSPT, FSA, ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਗਰੁੱਪ ਬੈਨੀਫਿਟਸ। ਅਤੇ ਇਹ ਹੈ ਜੀ ਅੱਜ ਦਾ ਸਾਡਾ ਪ੍ਰੋਗਰਾਮ। ਅਤੇ ਗ੍ਰਾਂਟ ਲੈਣ ਵਾਸਤੇ ਨਾ ਭੁੱਲਿਓ, ਪੰਜਾਬ ਇੰਸ਼ੋਰੈਂਸ ਦਾ ਜਿਹੜਾ ਸੰਦੇਸ਼ ਹੈ ਧਿਆਨ ਨਾਲ ਸੁਣ ਲਓ। ਗੌਰਮੈਂਟ ਆਫ ਕੈਨੇਡਾ ਵੱਲੋਂ ਗ੍ਰਾਂਟ ਅਪਰੂਵਡ ਹੈ 90,000 ਦੀ। ਤੁਸੀਂ, ਤੁਹਾਡੀ ਉਮਰ 59 ਸਾਲ ਤੋਂ ਘੱਟ ਹੈ, ਤੁਸੀਂ ਫਿਜ਼ੀਕਲ ਜਾਂ ਮੈਂਟਲ ਡਿਸਬਲ ਹੋ, ਤਾਂ ਇਹ ਗ੍ਰਾਂਟ ਲੈਣ ਵਾਸਤੇ 90,000 ਦੀ ਫ੍ਰੀ। ਕਾਲ ਕਰਨੀ ਆ ਤੁਸੀਂ ਪੰਜਾਬ ਇੰਸ਼ੋਰੈਂਸ ਦੇ ਸ਼ੇਰ ਜੰਗ ਸਿੰਘ ਰਾਣਾ ਨੂੰ। ਨੰਬਰ ਹੈ 416-910-9014। ਇਹਨਾਂ ਦੀਆਂ ਲੋਕੇਸ਼ਨਾਂ ਨੇ ਕੈਨੇਡਾ ਦੇ ਵਿੱਚ। ਨੰਬਰ ਟੂ ਕਾਲ 416-910-9000। 416-910-9000 'ਤੇ ਕਾਲ ਕਰ ਲਓ ਇਹ ਗ੍ਰਾਂਟ ਲੈਣ ਵਾਸਤੇ। ਦੋਸਤੋ, ਇਹ ਸਾਡਾ ਅੱਜ ਦਾ ਪ੍ਰੋਗਰਾਮ। ਇੱਥੇ ਮੈਨੂੰ ਇਜਾਜ਼ਤ ਦਿਓ ਇਸ ਗੀਤ ਦੇ ਨਾਲ ਸਮਾਪਤ ਕਰਨ ਦੀ। ਪ੍ਰੋਗਰਾਮ ਆਉਣ ਵਾਲੇ ਸ਼ਨੀਵਾਰ ਨੂੰ ਫਿਰ, ਅਗਰ ਸਾਰਾ ਕੁਛ ਠੀਕ ਠਾਕ ਰਹਿੰਦਾ, ਹੈਵੇ ਨਾਈਸ ਵੀਕਐਂਡ, ਗੁੱਡ ਨਾਈਟ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਮੇਰਾ ਨੰਬਰ ਹੈ 416-662-1313।

0: Your body and
1: I'm so good at that. I'm so good at that.

ਨਹੀਂ ਸਭ ਸੁਭਾਗਿਆ ਗਾਵਹ ਸੁਣਹੋ ਪਰਵਾਨਿਤ ਭਾਈ ਗੁਰਪੁਰੈ ਪੂਰਾ ਕਿਆ ਰਹਾਉ ਸਾਚਾ ਸਾਹਿਬ ਅੰਮ੍ਰਿਤ ਵਡਾਈ ਭਗਤ ਬਚਨ ਦਇਆਲਾ ਸੰਤਾਂ ਕੀ ਪੈਜ ਰੱਖਦਾਇਆ ਆਦਿ ਬਿਰਧ ਬ੍ਰਿਤ ਪਾਲਾ ਹਰ ਅੰਮ੍ਰਿਤ ਨਾਮ ਭੋਜਨ ਵਿੱਚ ਪੁੱਜੋ ਸਰਬ ਵੇਲਾ ਮੁਖ ਪਾਵਹੁ ਚਰਾ ਮਰਾ ਤਾਪ ਸਭ ਨਾਥ ਗੁਣ ਗੋਬਿੰਦ ਨਿਤ ਗਾਵਹੁ

ਸਜਣਾ ਸੂਤ ਮਿਟਾਇਆ। ਤਾਪ ਰੋਗ ਗਏ ਗੁਰਬਚਨੀ, ਮਨ ਇੱਛੇ ਫਲ ਪਾਇਆ। ਮੇਰਾ ਗੁਰ ਪੂਰਾ ਸੁਖਦਾਤਾ,

ਕਿਰਪਾ ਧਾਰੀ ਆਪਣਾ ਬਿਰਧ ਸਮਾਰਿਆ। ਕੋਈ ਰਾਜੇ ਰਾਮ ਕੀ ਰਖਵਾਲੀ, ਸੁਖ ਸਹਿਜ ਆਨੰਦ ਗੁਣ ਗਾਵੋ, ਮਨ ਤਨ ਦੇਹ ਸੁਖਾਲੀ ਰਹਾਓ। ਪਤ ਤੇ ਉਧਾਰਣ ਸਤਿਗੁਰੇ ਮੇਰਾ, ਮੋਹਿ ਤਿਸਕਾ ਪਰਵਾਸਾ, ਬਖਸ ਲੈ ਸਭ ਸੱਚੇ ਸਾਹਿਬ, ਸੁਣ ਨਾਨਕ ਕੀ ਅਰਦਾਸਾ। ਸੂਰਤ ਮਹੱਲਾ ਪੰਜਵਾਂ। ਬਖਸਿਆ ਪਾਰ ਬ੍ਰਹਮ ਪਰਮੇਸ਼ਰ ਸਗਲੇ ਲੋਕ ਪਿਦਾਰੇ, ਗੁਰ ਪੂਰੇ ਕੀ ਸਰਣੀ ਉਭਰੇ, ਕਾਗਜ ਸਗਲ ਸਵਾਰੇ। ਹਨ ਜਿਨ ਸਿਮਰਿਆ ਨਾਮ ਅਨਹਾਰੇ, ਤਾਪ ਉਤਾਰਿਆ ਸਤਿਗੁਰ ਪੂਰੇ, ਆਪਣੀ ਕਿਰਪਾ ਧਾਰੇ ਰਹਾਓ। ਸਦਾ ਆਨੰਦ ਕਰ ਹਰ ਮੇਰੇ ਪਿਆਰੇ, ਹਰ ਗੋਬਿੰਦ ਗੁਰ ਰਾਖਿਆ, ਵੱਡੀ ਵਡਿਆਈ ਨਾਨਕ ਕਰਤੇ ਕੀ।

ਸਾਈ ਸੰਤਾਜ ਆਪਣੇ ਜੀ ਜੰਦ ਆਪੇ ਰਾਖੇ ਜਮੇ ਕੀਓ ਹਟਤਾਜ ਕਰਕੇ ਚਰਨ ਹਿਰਦੈ ਉਰਤਾਜ ਸਦਾ ਸਦਾ ਪ੍ਰਭ ਸਿਮਰੀਐ ਭਾਈ ਦੁੱਖ ਕਿਲ ਬਿਖ ਕਾਟਣ ਹਾਰ ਰਹਾ ਤਿਸ ਕੀ ਸਰਣੀ ਉਭਰੈ ਭਾਈ ਜਿੰਨ ਬਚਿਆ ਸਭ ਕੋਈ ਕਰਨ ਕਾਰਨ ਸਮਰਥ ਸੋ ਭਾਈ ਸੱਚੈ ਸੱਚੀ ਸੋਏ ਨਾਨਕ ਪ੍ਰਭੂ ਧਿਆਈਐ ਭਾਈ ਮਨ ਤਨ ਸੋਈ ਸੋਰਠ ਮਹਲਾ ਪੰਜਵਾਂ ਸੰਤੋ ਹਰ ਹਰ ਨਾਮ ਧਿਆਈ ਸੁਖ ਸਾਗਰ ਪ੍ਰਭ ਵਿਸਰੋ ਨਾਹੀ ਮਨ ਚਿੰਦਿਆਣਾ ਫਲ ਪਾਈ ਰਹਾਓ ਸਤਿਗੁਰ ਪੂਰਾ ਆਪਣੀ ਕਿਰਪਾ ਧਾਰ

ప్రాణాక్షిం పార్వసి నస్తత నా ఇంద్రపతి పా

ಕುಂಕುಮಸ್ಯ ಸಮದ್ಯುತಿ ಸರ್ವಾಂತ.

ధర్మాయ జానవీతని ధర్మేణ దత్తం మయ్యం చ కృపయా.

I'm going to my friend.

0: ਕਿਸੇ ਰੂਹ ਲਈ ਹੈ ਅੱਗ ਵਰਗੀ, ਕਿਸੇ ਰੂਹ ਲਈ ਇਹ ਪਾਣੀ ਏ। ਇਹ ਦੁਨੀਆਂ ਦੇ ਹਰ ਇੱਕ ਕਸਬੇ 'ਚ ਚੁੱਪ ਚੁੱਪ ਲਰਜ਼ਦੀ ਸਰਤਾਜ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਵਕਤਾਂ ਦੀ ਹਾਣੀ ਏ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਸਮਿਆਂ ਦੀ ਹਾਣੀ ਏ।
1: I'm really sorry.
2: Will I ever see you again?

0: views and opinions of the management and staff of CHLO AM 530.
1: ਰੰਗਲੇ ਪੰਜਾਬ ਨੂੰ
2: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
2: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
2: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
2: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਡੀ ਮਹੱਲਾ ਪੰਜਵਾਂ

अवर न सूज दूजी ठाहर हार परियो तो द्वारी लेखा छोड़ अलेख छूट है

ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਉ।

0: ਸੱਚ ਕਿਹੋ ਜਿਹਾ ਹੁੰਦਾ?
1: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
2: ਮਿੱਟੀ ਚੁਗਦੀ ਫਸਲ ਸੱਚ ਹੈ,
1: ਖੁਰੋ ਦੀ ਪਾਣੀ ਸੱਚ ਹੈ।

ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀਏ, ਸਤਿਗੁਰ ਹੋਏ ਦਿਆਲ ਨਾ ਕਭੂ ਝੂਰੀਏ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇੱਕ ਖੂਬਸੂਰਤ

ਉਮੀਦ ਕਰਦੇ ਹਾਂ ਕਿ ਤੁਸੀਂ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਵਿੱਚ ਹੋਵੋਗੇ ਔਰ ਅੱਜ ਦੇ ਖੂਬਸੂਰਤ ਐਤਵਾਰ ਦੇ ਦਿਨ ਨੂੰ ਤੁਸੀਂ ਇੰਜੋਏ ਕਰ ਰਹੇ ਹੋਵੋਗੇ, ਅਕਾਲ ਪੁਰਖ ਦੇ ਨਾਲ ਜੁੜੇ ਹੋਵੋਗੇ। ਸੋ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ, ਤੁਹਾਡੀ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਸੀਂ ਅਰਦਾਸ ਕਰਦੇ ਹਾਂ। ਸੋ ਹਮੇਸ਼ਾ ਦੀ ਤਰ੍ਹਾਂ ਰਮੇਸ਼ ਹੁਸ਼ਿਆਰਪੁਰੀ ਜੀ ਬਸ ਕੁਛ ਹੀ ਸਮੇਂ ਦੇ ਵਿੱਚ ਨਾਲ ਜੁੜਨਗੇ ਔਰ ਖਬਰਾਂ ਦੇ ਨਾਲ ਸਾਂਝ ਪਾਉਣਗੇ, ਤੁਹਾਡੀਆਂ ਕਾਲਾਂ, ਤੁਹਾਡੇ ਸਵਾਲ ਅਤੇ ਰਮੇਸ਼ ਹੁਸ਼ਿਆਰਪੁਰੀ ਦੇ ਜਵਾਬ ਹੋਣਗੇ। ਸੋ ਪੰਜਾਬ ਤੋਂ ਚੜ੍ਹਦੀ ਕਲਾ ਅਤੇ ਨਾਲ ਦਿਆਂ ਜਿਵੇਂ ਮੈਂ ਕਹਿੰਦਾ ਹੋਣਾ ਨਿਡਰ ਆਵਾਜ਼ ਅਤੇ ਨਿਰਪੱਖ ਆਵਾਜ਼ ਰਮੇਸ਼ ਹੁਸ਼ਿਆਰਪੁਰ ਵਿੱਚ ਕੁਛ ਹੀ ਸਮੇਂ ਦੇ ਵਿੱਚ ਸਾਡੇ ਨਾਲ ਜੁੜ ਜਾਣਗੇ। ਤਦ ਤੱਕ ਇੰਜੋਏ ਕਰੋ ਖੂਬਸੂਰਤ ਜਿਹਾ ਸੌਂਗ ਵਾਹਿਗੁਰੂ ਬੋਲ ਮਨਾ। ਮੈਂ ਜਦੋਂ ਵੀ ਸਵੇਰੇ ਇਹ ਵਾਲਾ ਸੌਂਗ ਸੁਣਦਾ ਨਾ, ਸੀਰੀਅਸਲੀ ਆਪਾਂ ਕਈ ਵਾਰੀ ਨਾ ਜ਼ਿੰਦਗੀ ਦੀ ਦੌੜ ਭੱਜ 'ਚ ਮੇਰਾ ਮੇਰਾ ਮੇਰੇ 'ਚ ਲੱਗੇ ਰਹਿੰਦੇ, ਅਸਲ ਵਿੱਚ ਜ਼ਿੰਦਗੀ ਹੈ ਕੀ ਕਦੇ ਆਪਾਂ ਇਕੱਲੇ ਬਹਿ ਕੇ ਸੋਚਦੇ ਨਹੀਂ ਹਾਂ। ਸੋ ਬਾਬਾ ਬੁੱਲੇ ਸ਼ਾਹ ਕਹਿੰਦੇ ਆ ਨਾ ਕਿ ਜ਼ਿੰਦਗੀ ਵਿੱਚ ਰੰਗ ਫਿੱਕੇ ਹੋ ਗਏ ਤੇਰੇ ਬਾਜੋਂ ਸਾਰੇ, ਤੂੰ ਤੂੰ ਕਰਕੇ ਜਿੱਤ ਗਏ ਸੀ ਅਤੇ ਮੈਂ ਕਰਕੇ ਹਾਰੇ। 905-673-3337 905-673-3337 'ਤੇ ਗੱਲਾਂ ਬਾਤ ਹੋਣਗੀਆਂ, 905-673-3337।

0: ਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
1: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
0: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
1: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
2: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
1: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ, ਹੁਣੇ ਕਾਲ ਕਰੋ 416-509-1509 ਤੇ।
2: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
1: 416-509-1509
2: ਔਰ ਵਿਜ਼ਿਟ insuranceforyou.ca।
3: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597.

0: ਤੀ ਚਾਹੁੰਦੇ ਹੋ ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ ਤਾਂ ਹੁਣ ਇੰਤਜ਼ਾਰ ਖਤਮ ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ ਸਾਡੀਆਂ ਖਾਸ ਸਰਵਿਸਿਜ਼ ਰਿਲੈਕਸਿੰਗ ਅਤੇ ਮਸਾਜ ਥੈਰੇਪੀ ਪ੍ਰੀਨੇਟਲ ਅਤੇ ਪੋਸਟਨੇਟਲ ਗਲੋਇੰਗ ਹਾਈਡਰਾ ਫੇਸ਼ੀਅਲ ਲੇਜ਼ਰ ਹੇਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ ਅਤੇ ਹਾਂ ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ ਪਤਾ 534 ਪਾਰਕਹਸਟ ਸਕੁਆਇਰ ਬ੍ਰੈਂਪਟਨ ਫੋਨ ਨੰਬਰ 416-811-5385 ਲਿਵਾਨਾ ਵੈਲਨੈਸ ਸਪਾ ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ
1: ਆਸ ਦੀ ਕਿਰਨ ਰੇ ਆਫ ਹੋਪ ਨਸ਼ਾ ਛਡਾਊ ਅਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ 9915154548
2: ਹੁਣ ਲੋ ਮੌਕਾ HST ਰੀਬੇਟ ਅਤੇ ਵੱਡੀਆਂ ਬੱਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135-905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com
1: JS Home Improvement ਵੱਲੋਂ ਇੱਕ ਵੈਰੀ ਗੁੱਡ ਨਿਊਜ਼ ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ ਫੁੱਲ ਗਰਾਜ ਡੋਰਸ $349.99 ਤੋਂ ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS Home Improvement ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ ਬੈਸਟ ਸਰਵਿਸ ਬੈਸਟ ਪ੍ਰਾਈਸ 9057890333 1098 ਪਿੰਟ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 905-799-0333

0: ਵੇਖ ਫਰੀਦਾਂ ਮਿੱਟੀ ਖੁੱਲੀ ਮਿੱਟੀ ਉੱਤੇ ਮਿੱਟੀ ਡੁੱਲੀ ਮਿੱਟੀ ਹੱਸੇ ਮਿੱਟੀ ਰੋਵੇ ਅੰਤ ਮਿੱਟੀ ਦਾ ਮਿੱਟੀ ਹੋਵੇ। ਸੋ ਖੂਬਸੂਰਤ ਸਵੇਰ ਚੜ੍ਹਦੀ ਕਲਾ ਵਾਲੀ ਸਵੇਰ ਦੇ ਵਿੱਚ ਜੁੜ ਚੁੱਕੇ ਹਾਂ ਪੰਜਾਬੀ ਲਹਿਰਾਂ ਲੈ ਕੇ। ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਸਾਡੇ ਨਾਲ ਪੰਜਾਬ ਤੋਂ ਨਿਰਪੱਖ ਨਿਡਰ ਆਵਾਜ਼ ਰਮੇਸ਼ ਹੁਸ਼ਿਆਰਪੁਰੀ ਜੀ ਜੁੜ ਚੁੱਕੇ ਨੇ। ਜੀ ਆਇਆਂ ਨੂੰ ਕਹਿੰਦੇ ਹਾਂ ਇਸ ਐਤਵਾਰ ਦੀ ਸੋਹਣੀ ਸੱਜਰੀ, ਕਨੇਡਾ ਦੀ ਸਵੇਰ ਔਰ ਭਾਰਤ ਦੀ ਖੂਬਸੂਰਤ ਤਰਕਾਲਾਂ, ਪੰਜਾਬ ਦੀਆਂ ਤਰਕਾਲਾਂ ਦੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਪੰਜਾਬੀ ਲਹਿਰਾਂ ਦੇ ਵਿੱਚ। ਫਿਰ ਰਮੇਸ਼ ਜੀ ਸਤਿ ਸ਼੍ਰੀ ਅਕਾਲ ਜੀ।
1: ਪ੍ਰਭ ਸੰਧੂ ਜੀ ਸ਼ੁਕਰੀਆ, ਮਿਹਰਬਾਨੀ। ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਰਮੇਸ਼ ਜੀ, ਉਮੀਦ ਕਰਦੇ ਹਾਂ ਕਿ ਅੱਜ ਫਿਰ ਮੌਸਮ ਠੀਕ ਠਾਕ ਹੋਊਗਾ। ਅੱਜ ਵੀ ਹਲਕੀਆਂ ਠੰਡੀਆਂ ਹਵਾਵਾਂ ਹੋਣਗੀਆਂ। ਅਸੀਂ ਸਾਰੇ ਪ੍ਰਦੇਸੀ ਇੱਕੋ ਹੀ ਉਮੀਦ ਵਿੱਚ ਹੁੰਦੇ ਹਾਂ ਕਿ ਪੰਜਾਬ ਵੱਲੋਂ ਠੰਡੀਆਂ ਹਵਾਵਾਂ ਦੇ ਬੁੱਲੇ ਆਉਣ, ਉਹ ਚਾਹੇ ਸੁੱਖ ਸਾਨ ਦੇ ਹੋਣ ਚਾਹੇ ਮੌਸਮੀ ਹੋਣ। ਅਤੇ ਠੀਕ ਠਾਕ ਹੈ ਜੀ ਵੈਦਰ ਅੱਜ ਦਾ ਪੰਜਾਬ ਦਾ?
1: ਸੰਤੋਸ਼ ਸਾਹਿਬ, ਮੌਸਮ ਖੈਰ ਅੱਜ ਦਾ ਵੀ ਕਹਿ ਲਈਏ ਕਿ ਠੰਡਾ ਰਿਹਾ, ਪਾਰਾ ਹੇਠਾਂ ਨੂੰ ਰਿਹਾ ਔਰ ਕੱਲ੍ਹ ਤੱਕ ਅਜਿਹਾ ਮੌਸਮ ਰਹਿਣ ਦੀ ਸੰਭਾਵਨਾ ਹੈਗੀ ਹੈ ਕਿ ਭਾਵ ਕਿ ਗਰਮੀ ਥੋੜ੍ਹੀ ਜਿਹੀ ਆਮ ਦੇ ਮੁਕਾਬਲੇ ਜਿਹੜੀ ਬੀਤੇ ਦਿਨਾਂ 'ਚ ਅਸੀਂ ਤੁਸੀਂ ਵੇਖੀ ਹੈ ਜਿੱਦਾਂ ਕਿ ਪਾਰਾ ਉੱਪਰ ਨੂੰ ਚਲਾ ਗਿਆ ਸੀ
0: ਜੀ।
1: ਅੱਜ ਪੰਜਾਬ ਦੇ ਵਿੱਚ ਕਈ ਥਾਵਾਂ ਨੇ ਜਿੱਥੇ 35 ਡਿਗਰੀ ਪਾਰਾ ਵੀ ਹੈ, ਜਿਹੜਾ ਭਰ ਗਰਮੀ ਦੇ ਵਿੱਚ ਜੂਨ ਦੇ ਮਹੀਨੇ 35 ਡਿਗਰੀ ਬਹੁਤ ਵੱਡੀ ਗੱਲ ਹੁੰਦੀ ਹੈ, ਭਾਵ ਕਿ ਹੇਠਲਾ ਪਾਰਾ ਮੰਨਿਆ ਜਾਂਦਾ। ਸੋ ਇਸ ਕਰਕੇ ਥੋੜ੍ਹੀ ਜਿਹੀ ਰਾਹਤ ਹੈ, ਇੱਕ ਅੱਧਾ ਦਿਨ ਮੌਸਮ ਇਹੋ ਜਿਹਾ ਹੀ ਬਣਿਆ ਰਹੇਗਾ। ਅੱਜ ਵੀ ਮੌਸਮ ਵਿਗਿਆਨੀਆਂ ਦਾ ਇਸ਼ਾਰਾ ਹੈ ਕਿ ਤੇਜ਼ ਹਵਾਵਾਂ ਮੀਂਹ ਝੱਖੜ ਕਿਤੇ ਕਿਤੇ ਆ ਸਕਦਾ ਹੈ ਤੇ ਫਿਰ ਇੱਕ ਦਿਨ ਬਾਅਦ ਭਾਵ ਕਿ ਭਾਰਤੀ ਸਮੇਂ ਦੀ ਪਰਸੋਂ ਤੋਂ ਮੁੜ ਗਰਮੀ ਨੇ ਇੱਕ ਵਾਰ ਦਸਤਕ ਦੇਣੀ ਹੈ ਤੇ ਕੁਦਰਤੀ ਹੈ ਅਜੇ ਮਹੀਨੇ ਗਰਮੀ ਵਾਲੇ ਹੈ। ਬਾਕੀ ਜੇ ਤੇ ਮਾਨਸੂਨ ਪਾਉਣਾ ਸਮੇਂ ਸਿਰ ਆ ਗਈਆਂ ਫਿਰ ਥੋੜੀ ਬਹੁਤੀ ਗਰਮੀ ਤੋਂ ਛੋਟ ਜੇ ਮਿਲ ਜਾਏਗੀ, ਨਹੀਂ ਤੇ ਸੰਧੂ ਸਾਹਿਬ ਗਰਮੀ ਅਜੇ ਕਾਫੀ ਹੈ। ਭਾਵੇਂ ਪਾਰਾ ਹੇਠਾਂ ਨੂੰ ਪਰੰਤੂ ਜਿਹੜਾ ਧੁੱਪ ਦਾ ਕਹਿਰ ਹੈ ਉਹ ਤੇ ਭਾਈ ਬਰਕਰਾਰ ਹੀ ਹੈ। ਦੁਪਹਿਰ ਦੇ ਵੇਲੇ ਤੇ ਸੜਕਾਂ ਦੇ ਉੱਪਰ ਕਹਿ ਲਈਏ ਕਿ ਸੁੰਨ ਪਸਰ ਜਾਂਦੀ ਹੈ, ਕਾਰੋਬਾਰ ਵੀ ਪ੍ਰਭਾਵਿਤ ਹੁੰਦੇ ਆ। ਉਹ ਸਵੇਰ ਸ਼ਾਮ ਦਾ ਹੀ ਕਾਰੋਬਾਰ ਰਹਿ ਗਿਆ, ਦੁਪਹਿਰ ਵੇਲੇ ਕਾਫੀ ਸਾਰੀ ਗਰਮੀ ਅਜੇ ਮਹਿਸੂਸ ਕੀਤੀ ਜਾ ਰਹੀ ਹੈ
0: ਜੀ। ਬਿਲਕੁਲ ਜੀ। ਸੋ ਜਿੱਥੇ ਪੰਜਾਬ ਦੇ ਅਸੀਂ ਇਸ ਮੌਸਮੀ ਹਾਲ ਦਾ ਜਿਹੜਾ ਪੂਰਾ ਵਾਰਤਾ ਥੋੜ੍ਹੇ ਤੋਂ ਸੁਣ ਲਿਆ, ਪਰ ਹੁਣ ਚੱਲੀਏ ਆਪਾਂ ਖਬਰਾਂ ਦੇ ਹਾਲ ਵੱਲ। ਸੋ ਖਬਰਾਂ ਦੇ ਵਿੱਚ ਰਾਜਨੀਤਿਕ ਮਾਹੌਲ, ਆਰਥਿਕ ਮਾਹੌਲ ਦੀਆਂ ਗੱਲਾਂ ਬਾਤਾਂ ਕਰਦੇ ਹਾਂ। ਸਭ ਤੋਂ ਪਹਿਲਾਂ ਇੱਕ ਧਾਰਮਿਕ ਖਬਰ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕੋਈ ਅਹਿਮ ਮੀਟਿੰਗ ਸੱਦੀ ਹੈ ਜੀ, ਜਾਂ ਕੋਈ ਫੈਸਲਾ ਲੈਣੇ ਆ, ਕਿਹੜੀ ਗੱਲ ਹੋਣੀ ਆ, ਕੋਈ ਪੁਰਾਣੇ ਮੁੱਦਿਆਂ ਨੂੰ ਲੈ ਕੇ ਗੱਲ ਆ ਜਾਂ ਨਵੇਂ ਕੋਈ ਮਸਲਿਆਂ ਨੂੰ ਲੈ ਕੇ ਕੋਈ ਇਹ ਬੈਠਕ ਹੋਣ ਜਾ ਰਹੀ ਆ, ਇਹ ਕੀ ਸਾਰੀ ਬੈਠਕ ਆ ਜੀ?
1: ਦੇਖੋ ਸੰਧੂ ਸਾਹਿਬ, ਗੱਲ ਇਹ ਹੈ ਕਿ ਇਹ ਠੀਕ ਹੈ, ਧਾਰਮਿਕ ਸਥਾਨ ਦੀ ਸਭ ਤੋਂ ਵੱਡੀ ਪਦਵੀ ਤੇ ਬੈਠੀ ਸ਼ਖਸੀਅਤ ਨੇ ਇਹ ਮੀਟਿੰਗ ਸੱਦੀ ਹੈ, ਜਿਸ ਨੂੰ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਆਖਦੇ ਹਾਂ ਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਉਹਨਾਂ ਨੇ ਮੀਟਿੰਗ ਸੱਦੀ ਹੈ। ਪਰੰਤੂ ਜੇ ਅਸੀਂ ਕਹੀਏ ਕਿ ਨਰੂਲ ਵਿਸ਼ਾ ਧਰਮ ਨਾਲ ਜੁੜਿਆ ਹੈ, ਗੱਲ ਕੇਵਲ ਧਰਮ ਦੀ ਹੋਣੀ ਹੈ ਜਾਂ ਧਰਮ ਦਾ ਮਸਲਾ, ਏਦਾਂ ਦਾ ਨਹੀਂ ਮਸਲਾ। ਮਸਲਾ ਧਰਮ ਤੇ ਸਿਆਸਤ ਦੀ ਰਲਗੱਢ ਦਾ ਮਸਲਾ ਹੈ। ਮਸਲਾ ਉਲਝਣਾ ਇੱਕ ਜਿਹੜੀ ਬਹੁਤ ਵੱਡੀ ਪੰਜਾਬ ਦੀ ਸਰਕਾਰ ਤੇ SGPC ਦੇ ਵਿੱਚ ਜਿਹੜਾ ਇਸ ਵੇਲੇ ਸਥਿਤੀ ਬਣੀ ਹੋਈ ਹੈ, ਜਿਹੜੇ ਪੰਜਾਬ ਦੀ ਸਰਕਾਰ ਨੇ ਨਵੇਂ ਕਾਨੂੰਨ ਦੇ ਵਿੱਚ ਕੁਛ ਤਰਮੀਮਾਂ ਕਰਕੇ ਬੇਅਦਬੀ ਜਿਹੜਾ ਕੁਛ ਸ੍ਰੀ ਗੁਰੂ ਗ੍ਰੰਥ ਸਾਹਿਬ ਸੋਧ ਐਕਟ ਹੈ, ਉਸ ਐਕਟ ਵਿੱਚ ਜਿਹੜੀਆਂ ਕੁਛ ਤਰਮੀਮਾਂ ਕੁਛ ਸੋਧਾਂ ਕਰਕੇ ਨਵੇਂ ਸਿਰੇ ਤੋਂ ਕਾਨੂੰਨ ਪਾਸ ਕਰਕੇ ਲਾਗੂ ਕੀਤਾ, ਉਹਦੇ ਵਿੱਚ ਦਰਅਸਲ SGPC ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਲਗਾਤਾਰ ਆਪਣਾ ਸਖ਼ਤ ਇਤਰਾਜ਼ ਪ੍ਰਗਟ ਕਰਦਾ ਆ ਰਿਹਾ, ਸਖ਼ਤ ਇਤਰਾਜ਼। ਹਾਲਾਂਕਿ ਸਾਰੇ ਕਾਨੂੰਨ ਤੇ ਨਹੀਂ ਹੈ, ਕੁਛ ਮਤਾਂ ਤੇ ਹੈ, ਪਰੰਤੂ ਹੁਣ ਸੰਧੂ ਸਾਹਿਬ ਗੱਲ ਇਹ ਹੈ ਕਿ ਉਹ ਇਸ ਢੰਗ ਦੇ ਨਾਲ ਮਸਲਾ ਪੁੱਟ ਹੋ ਗਿਆ ਕਿ ਇੱਕ ਪਾਸੇ SGPC ਆ ਤੇ ਦੂਜੇ ਪਾਸੇ ਪੰਜਾਬ ਦੀ ਸਰਕਾਰ ਹੈ, ਦੋਵੇਂ ਧਿਰਾਂ ਮੈਂ ਨਾ ਮਾਨੂੰ ਵਾਲੀ ਸਥਿਤੀ ਤੇ ਹੈ, ਦੋਵੇਂ ਧਿਰਾਂ ਇੱਕ ਦੂਜੇ ਦੇ ਖਿਲਾਫ ਨੁਕਤਾਚੀਨੀ, ਇੱਕ ਦੂਜੇ ਦੇ ਖਿਲਾਫ ਨੁਕਸ ਲੱਭ ਕੇ ਲਿਆਉਂਦੇ ਜਾ ਰਹੇ ਆ, ਆਪਣੀ ਗੱਲ ਨੂੰ ਵਧੀਆ ਢੰਗ ਦੇ ਨਾਲ ਪੇਸ਼ ਕੀਤਾ ਜਾ ਰਿਹਾ ਤੇ ਦੂਜੀ ਗੱਲ ਨੂੰ ਜਿਹੜਾ ਪੁੱਠੇ ਢੰਗ ਦੇ ਨਾਲ ਪੇਸ਼ ਕੀਤਾ ਜਾ ਰਿਹਾ, ਦੋਵੇਂ ਧਿਰਾਂ ਵੱਲੋਂ ਇਵੇਂ ਹੀ ਹੋ ਰਿਹਾ। ਪੰਜਾਬ ਦੀ ਸਰਕਾਰ ਕਹਿੰਦੀ ਕਿ ਅਸੀਂ ਕਮਾਲ ਕਰ ਦਿੱਤਾ, ਸਾਡੇ ਵਰਗੀ ਸਰਕਾਰ ਹੀ ਕੋਈ ਨਹੀਂ, ਅਸੀਂ ਬੇਅਦਬੀਆਂ ਦੇ ਖਿਲਾਫ ਸਖ਼ਤ ਕਾਨੂੰਨ ਲਾਗੂ ਕੀਤਾ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਹਨਾਂ ਨੇ ਕੀਤਾ ਆ, ਔਰ ਉਹਦੇ ਲਈ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਕਹਿੰਦੇ ਅਸੀਂ ਸੱਦਿਆ। ਦੇਖੋ ਫਿਰ ਅਸੀਂ ਦਿਨਾਂ ਦੇ ਵਿੱਚ ਰਾਜਪਾਲ ਨੇ ਦਸਤਖਤ ਕਰ ਦਿੱਤੇ ਕਿਉਂਕਿ ਅਸੀਂ ਕਾਨੂੰਨ ਨੇ ਇੰਨੀ ਵਧੀਆ ਢੰਗ ਦੇ ਨਾਲ ਕਾਨੂੰਨੀ ਨੁਕਤਿਆਂ ਚ ਪੂਰੇ ਤਜਰਬੇਕਾਰ ਵਿਅਕਤੀਆਂ ਦੀ ਸਲਾਹ ਨਾਲ ਤਿਆਰ ਕੀਤਾ ਸੀਗਾ। ਰਾਜਪਾਲ ਨੂੰ ਦਸਤਖਤ ਕਰਨੇ ਪੈ ਗਏ, ਫਿਰ ਅਸੀਂ ਦੂਜੀਆਂ ਪੋਲੀਟੀਕਲ ਪਾਰਟੀਆਂ ਪੁਰਾਣੀਆਂ ਸਰਕਾਰਾਂ ਵਾਂਗੂ ਨੇ ਕੀਤਾ, ਅਸੀਂ ਮਿੰਟਾਂ ਸਕਿੰਟਾਂ ਚ ਉਹਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ, ਪੰਜਾਬ ਦੀ ਪੁਲਿਸ ਨੂੰ SOP ਉਹਦੀਆਂ ਗਾਈਡਲਾਈਨ ਜਾਰੀ ਕਰ ਦਿੱਤੀਆਂ, ਕਹਿੰਦੇ ਅਸੀਂ ਕਮਾਲ ਕਰ ਦਿੱਤੀ, ਉਹ ਆਪਣੀਆਂ ਸਿਫਤਾਂ ਕਰ ਰਹੇ ਆ। ਔਰ ਗੱਲ ਕਦੀ ਸਿਫਤਾਂ ਤੱਕ ਨੀ ਸੰਧੂ ਸਾਹਿਬ, ਬੀਤੇ ਦਿਨਾਂ ਦੇ ਵਿੱਚ ਇਸ ਕਾਨੂੰਨ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਵਿੱਚ ਆਪਣੀ ਸ਼ੋਭਾ ਯਾਤਰਾ ਕੱਢ ਦਿੱਤੀ ਆਪਣੀ, ਹਾਲਾਂਕਿ ਉਹ ਨੀ, ਮੈਂ ਕਹਿੰਦਾ ਸ਼ੋਭਾ ਯਾਤਰਾ, ਉਹ ਤੇ ਕਹਿੰਦੇ ਸੀ ਅਸੀਂ ਜਿਹੜਾ ਧਨਵਾਦੀ ਯਾਤਰਾ ਕੱਢੀ ਹੈ, ਅਸੀਂ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨਾ, ਪਰੰਤੂ ਸ਼ੁਕਰਾਨਾ ਸ਼ੁਕਰਾਨਾ ਤੇ ਸਾਨੂੰ ਵਿੱਚ ਵਿਚਾਲੇ ਨਜ਼ਰ ਆਉਂਦਾ ਸੀ, ਬਹੁਤਾ ਤਾਂ ਉਹਨਾਂ ਦਾ ਆਪਣਾ ਹੀ ਸੀਗਾ, ਕਾਰ ਦੇ ਉੱਪਰ ਚੜੇ ਸੀ ਲੋਕ, ਫੁੱਲ ਮੁੱਖ ਮੰਤਰੀ ਤੇ ਸਿੱਟੀ ਜਾਂਦੇ ਸੀ, ਉਹ ਆਪਣੀ ਪਾਰਟੀ ਦੀ ਆਪਣੀ ਸਰਕਾਰ ਦੀਆਂ ਸਿਫਤਾਂ ਕਰਦਾ ਨਹੀਂ ਥੱਕਦਾ ਸੀ। ਇਸੇ ਸੰਦਰਭ ਦੇ ਵਿੱਚ ਪੰਜਾਬ ਦੀ ਸਰਕਾਰ ਨੇ ਕੀਤਾ। ਦੂਜੇ ਪਾਸੇ SGPC ਹੈ, ਉਹ ਕਹਿੰਦੇ ਜੀ ਜਿਹੜਾ ਕਾਨੂੰਨ ਪਾਸ ਕੀਤਾ ਤੇ ਕਾਨੂੰਨ ਦੇ ਵਿੱਚ ਜਿਹੜੀਆਂ ਚੀਜ਼ਾਂ ਏਦਾਂ ਦੀਆਂ, ਇਹ ਤੇ ਸਿੱਖ ਧਰਮ ਵਿੱਚ ਦਖਲ ਅੰਦਾਜ਼ੀ ਹੋ ਗਈ। ਔਰ ਬੀਤੇ ਸਮੇਂ ਦੇ ਵਿੱਚ SGPC ਨੇ ਇਹੋ ਜਿਹਾ ਕੁਛ ਇੱਕ ਸਿਨੈਰੀਓ ਲੋਕਾਂ ਦੇ ਜਨਤਕ ਕੀਤਾ, ਕਹਿੰਦੇ ਜੀ ਲੋਕ ਘਰਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਰੂਪ ਖੰਡ ਤੋਂ ਡਰਨਗੇ, ਭਾਵ ਕਿ ਸ੍ਰੀ ਅਖੰਡ ਪਾਠ ਸਾਹਿਬ ਜਾਂ ਕਿਸੇ ਨੇ ਸਹਿਜ ਪਾਠ ਕਰਾਉਣਾ, ਲੋਕ ਡਰਨਗੇ ਕਿਉਂਕਿ ਇਹਦੇ ਵਿੱਚ ਕਹਿੰਦੇ ਉਹਨਾਂ ਨੂੰ ਵੀ ਜ਼ਿੰਮੇਵਾਰ ਦੱਸ ਦਿੱਤਾ, ਜਿਹੜੇ ਗੁਰੂ ਘਰ ਦੇ ਵਜ਼ੀਰ ਹੋਣਗੇ ਉਹ ਵੀ ਜ਼ਿੰਮੇਵਾਰ ਹੋਣਗੇ, ਇੱਦਾਂ ਦੀਆਂ ਤਰਮੀਮਾਂ ਇੱਦਾਂ ਦੀਆਂ ਸੋਧਾਂ ਕਰ ਦਿੱਤੀਆਂ। ਇੱਥੋਂ ਤੱਕ ਵੀ ਬੀਤੇ ਸਮੇਂ ਦੇ ਵਿੱਚ SGPC ਨੇ ਕੁਛ ਤਸਵੀਰਾਂ ਸਾਂਝੀਆਂ ਕੀਤੀਆਂ ਕਿ ਲੋਕ ਜਿਹੜੇ ਘਰਾਂ ਵਿੱਚ ਗੁਟਕਾ ਸਾਹਿਬ ਪਏ ਹੁੰਦੇ ਆ ਉਹ ਗੁਰੂ ਘਰਾਂ 'ਚ ਛੱਡਣ ਆ ਗਏ ਕਿ ਭਾਈ ਅਸੀਂ ਨੀ ਰੱਖਣੇ, ਪੰਜਾਬ ਦੀ ਸਰਕਾਰ ਨੇ ਤੇ ਕਾਨੂੰਨ ਹੀ ਪੁੱਠਾ ਬਣਾਤਾ। ਹੁਣ SGPC ਉਹ ਕਹਿ ਰਹੀ ਹੈ, ਔਰ ਇਕੱਲੀ SGPC ਨੇ, ਅਕਾਲ ਤਖਤ ਸਾਹਿਬ ਦੇ ਜਥੇਦਾਰ ਇੱਕ ਵਾਰ ਨੀ ਕਈ ਵਾਰ ਠੋਕ ਵਜਾ ਕੇ ਕਹਿ ਚੁੱਕੇ ਆ ਕਿ ਪੰਜਾਬ ਦੇ ਸਰਕਾਰ ਦੇ ਬਣੇ ਹੋਏ ਕਾਨੂੰਨ ਦੇ ਵਿੱਚ ਬਹੁਤ ਸਾਰੇ ਨੁਕਸ ਹੈ, ਔਰ ਇਹ ਸਿੱਖ ਮਸਲਿਆਂ ਦੇ ਵਿੱਚ ਕਹਿੰਦੇ ਜਾਣ ਕੇ ਇਸ ਕਾਨੂੰਨ ਦੀ ਦਖਲ ਅੰਦਾਜ਼ੀ ਕਰਾਈ ਜਾ ਰਹੀ, ਸਿੱਖ ਧਰਮ ਨੂੰ ਕਮਜ਼ੋਰ ਕਰਨ ਦੀ ਵੀ ਨੋਟਬੰਦੀ ਹੈ, ਪਾਪੀ ਰੱਜ ਕੇ ਦੋਸ਼ ਲਾਇਆ ਜਾ ਰਿਹਾ। ਹੁਣ ਸੰਧੂ ਸਾਹਿਬ, ਮੈਂ ਤੇ ਹਮੇਸ਼ਾ ਇੱਕ ਟਿੱਪਣੀ ਕਰਦਾ ਕਿ ਮਸਲਾ ਹੋਰ ਸੀ ਤੇ ਮਸਲਾ ਬਣ ਹੋ ਚੁੱਕਾ ਆ, ਮਸਲਾ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕੁਝ ਸੋਧਾਂ ਚ ਨੁਕਸ ਹੋ ਸਕਦੇ ਹੈ, ਕੋਈ ਬਹੁਤ ਵੱਡੀ ਗੱਲ ਨਹੀਂ, ਪਹਿਲਾਂ ਵੀ ਨੁਕਸ ਸੀਗੇ ਤਾਈਓ ਤੇ ਨਵੇਂ ਸਿਰੇ ਤੋਂ ਪਾਸ ਕਰਨਾ ਪਿਆ। ਹੁਣ ਇੱਥੇ ਹਾਲਾਤ ਇਹ ਆ ਕਿ SGPC ਪੰਜਾਬ ਦੀ ਸਰਕਾਰ ਨੂੰ ਢਾਉਣ ਨੂੰ ਫਿਰਦੀ ਆ, ਇਹ ਕਹਿਣਾ ਚਾਹੁੰਦੀ ਕਿ ਆ ਵੇਖੋ ਜੀ ਪੰਜਾਬ ਦੀ ਸਰਕਾਰ ਨੇ ਕਾਨੂੰਨ ਫਿਰ ਪਾਸ ਕੀਤੇ ਸੀ, ਉਹ ਚ ਅਸੀਂ ਨੁਕਸ ਕੱਢੇ, ਪੰਜਾਬ ਦੀ ਸਰਕਾਰ ਨੂੰ ਯੂ ਟਰਨ ਲੈਣਾ ਪੈ ਗਿਆ, ਉਹ ਆਪਣੀ ਸੋਭਾ ਆਪ ਕਰਨਾ ਚਾਹੁੰਦੀ ਹੈ, ਤੇ ਉਹ ਚਾਹੁੰਦੀ ਨਹੀਂ ਕਿ ਇਹ ਕਾਨੂੰਨ ਨੂੰ ਪੰਜਾਬ ਦੀ ਸਰਕਾਰ ਇਸ ਢੰਗ ਦੇ ਨਾਲ ਪੇਸ਼ ਕਰੇ ਕਿ ਲੋਕ ਕਹਿਣ ਜੀ ਕਮਾਲ ਕਰ ਦਿੱਤੀ ਭਗਵੰਤ ਮਾਨ ਸਰਕਾਰ ਨੇ। ਭਗਵੰਤ ਮਾਨ ਸਰਕਾਰ ਉਹਦੇ ਉਲਟ ਹੈ, ਉਹ ਸੋਭਾ ਖੱਟਣਾ ਚਾਹੁੰਦੀ ਜੀ ਕਿ ਪਿਛਲੀਆਂ ਸਰਕਾਰਾਂ ਜਿਹੜੀਆਂ ਆਪਣੇ ਆਪ ਨੂੰ ਪੰਥਕ ਕਹਿੰਦੀਆਂ ਸੀ, 10-10 ਸਾਲ ਲਗਾਤਾਰ ਰਾਜ ਰਿਹਾ, ਉਹਨਾਂ ਨੇ ਕੁਛ ਨੀ ਕੀਤਾ, ਅਸੀਂ ਕੀਤਾ, ਉਹ ਆਪਣੇ ਦਾਅ ਚ ਲੱਗੇ ਹੋਏ ਹੈ। ਹੁਣ ਉਹ ਜਿਵੇਂ ਕਹਿੰਦੇ ਹੁੰਦੇ ਨਾ ਕਿ ਜਿੱਦ ਨਾਲ ਮਸਲੇ ਵਿਗੜ ਜਾਂਦੇ ਹੈ, ਹੁਣ ਇੱਥੇ ਸਥਿਤੀ ਸੰਧੂ ਸਾਹਿਬ ਉਹ ਬਣੀ ਹੋਈ ਹੈ, ਕਿਉਂਕਿ ਰਜਾਬੰਦੀ ਕਰ ਲਓ ਤੇ ਨਿਬੜ ਜਾਂਦੇ ਆ, ਇੱਥੇ ਜਿੱਦ ਵਾਲੀ ਸਥਿਤੀ ਬਣ ਗਈ ਹੈ। ਹੁਣ ਉਹਦੇ ਸੰਦਰਭ ਵਿੱਚ ਜਿਹੜਾ ਤੁਸੀਂ ਮੀਟਿੰਗ ਦਾ ਜ਼ਿਕਰ ਕੀਤਾ, ਕੱਲ ਜਥੇਦਾਰ ਸਾਹਿਬ ਨੇ ਅਕਾਲ ਤਖਤ ਸਾਹਿਬ ਵਿਖੇ, ਹਾਲਾਂਕਿ ਮੀਟਿੰਗਾਂ ਪਹਿਲਾਂ ਵੀ ਕਈ ਹੋਈਆਂ ਨੇ, ਉਹ SGPC ਸੱਦਦੀ ਰਹੀ ਹੈ, ਮੀਟਿੰਗਾਂ ਤੋਂ ਇਲਾਵਾ ਇਕੱਠ ਕੀਤੇ ਗਏ ਨੇ, ਜਿਹੜਾ ਇਕੱਠ ਦੇ ਵਿੱਚ ਪੰਜਾਬ ਦੀ ਸਰਕਾਰ ਦੀ ਆਲੋਚਨਾ ਕੀਤੀ ਗਈ ਹੈ ਕਿ ਭਾਈ ਦੁਬਾਰਾ ਸੈਸ਼ਨ ਬੁਲਾਓ, ਇਹਦੇ ਵਿੱਚ ਸੋਧਾਂ ਕਰੋ
0: ਜੀ।
1: ਇੱਥੋਂ ਤੱਕ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਨੇ ਤਲਬ ਕੀਤਾ ਸੀ, ਕਿਹਾ ਸੀ ਕਿ 15 ਦਿਨਾਂ ਦੇ ਵਿੱਚ ਸੋਧ ਚਾਹੀਦੀ ਹੈ, ਪਰੰਤੂ ਨਹੀਂ ਕੀਤੀ। ਮੈਂ ਤਾਂ ਉਦੋਂ ਹੀ ਕਹਿਤਾ ਸੀ ਕਿ ਜਿਹੜਾ ਭਗਵੰਤ ਮਾਨ ਜੀ ਹੈ, ਮੈਨੂੰ ਨਹੀਂ ਲੱਗਦਾ ਕਿ ਉਹ SGPC ਦੇ ਕਿਸੇ ਪੱਖ ਤੋਂ ਭੋਰਾ ਵੀ ਡਰਦੇ ਹੈ, ਉਹ ਆਪਣੀ ਗੱਲ ਤੇ ਉਹ ਕਹਿੰਦੇ ਜੀ ਮੈਂ ਤੇ 5 ਪੈਸੇ ਨਾਲ ਸੋਧ ਕਰਾਂ, ਮੈਂ ਤੇ ਭੋਰਾ ਵੀ ਨਹੀਂ ਕਰਨੀ, ਕਾਨੂੰਨ ਹੀ ਬਹੁਤ ਵਧੀਆ ਤੇ ਐਵੇਂ ਰੌਲਾ ਪਾਈ ਜਾਂਦੇ ਤੇ ਕਮਲੇ ਹੋਏ ਹੈ। ਹੁਣ ਜਥੇਦਾਰ ਸਾਹਿਬ ਨੇ ਜਿਹੜੀ ਕੱਲ ਮੀਟਿੰਗ ਸੱਦੀ ਹੈ 15 ਤਰੀਕ ਨੂੰ ਸੰਧੂ ਸਾਹਿਬ, ਉਹਦੇ ਵਿੱਚ ਪੰਜਾਬ ਦੀਆਂ ਜਾਂ ਸਿੱਖ ਧਰਮ ਨਾਲ ਸੰਬੰਧਿਤ ਬਹੁਤ ਸਾਰੀਆਂ ਸਿੱਖ ਸੰਪਰਦਾਵਾਂ, ਸਿੱਖ ਜਥੇਬੰਦੀਆਂ, ਨਿਹੰਗ ਜਥੇਬੰਦੀਆਂ ਨੂੰ ਸੱਦਾ ਦਿੱਤਾ ਹੈ। ਅਸਲ ਵਿੱਚ ਮੈਂ ਸਮਝਦਾ ਕਿ ਕਾਰਨ ਇਹ ਆ, ਜਥੇਦਾਰ ਤੇ SGPC ਨੂੰ ਵੀ ਪਤਾ ਲੱਗ ਚੁੱਕਾ ਹੈ ਕਿ ਮਸਲਾ ਟੇਢਾ ਹੋ ਗਿਆ, ਮਸਲਾ ਔਖਾ ਹੋ ਗਿਆ, ਪੰਜਾਬ ਦੀ ਸਰਕਾਰ ਵੀ ਮੈਂ ਨਾ ਮਾਨੂੰ ਦੀ ਸਥਿਤੀ ਤੇ ਹੈ। ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਜਿਹੜੀ ਗੱਲ ਜਥੇਦਾਰ ਸਾਹਿਬ ਨੇ ਕਹੀ ਜੀ ਕਿ ਅਸੀਂ ਨਹੀਂ ਤੇ 5 ਸਿੰਘ ਸਾਹਿਬਾਨ ਦੀ ਮੀਟਿੰਗ ਬੁਲਾਵਾਂਗੇ, ਉਹਦੇ ਵਿੱਚ ਅਸੀਂ ਸਖ਼ਤ ਫੈਸਲਾ ਲਵਾਂਗੇ, ਮਾਫ ਕਰਨਾ ਸੰਧੂ ਸਾਹਿਬ, ਸਰਕਾਰਾਂ ਦੇ ਖਿਲਾਫ਼ ਫੈਸਲੇ ਨਹੀਂ ਲੈ ਸਕਦਾ ਕੋਈ ਧਰਮ, ਸਰਕਾਰਾਂ ਨੂੰ ਕੀ ਕਹਿ ਦੇਣਾ, ਵਿਅਕਤੀ ਨੂੰ ਤਲਬ ਕੀਤਾ ਜਾ ਸਕਦਾ, ਉਹਨੂੰ ਧਾਰਮਿਕ ਸਜ਼ਾ ਲਗਾਈ ਜਾ ਸਕਦੀ ਹੈ। ਇੱਥੇ ਤਾਂ ਅਸੀਂ ਬੀਤੇ ਸਮੇਂ ਚ ਉਹ ਵੀ ਵੇਖਿਆ ਕਿ ਲੋਕ ਬਾਹਰ ਜਾ ਕੇ ਮੁੱਕਰ ਗਏ, ਉਹ ਵੀ ਕਹਿੰਦੇ ਜੀ ਮੈਂ ਤਾਂ ਉੱਥੇ ਵੈਸੇ ਹੀ ਕਿਹਾ ਸੀ। ਸੋ ਇਸ ਕਰਕੇ ਇਹ ਜਥੇਦਾਰ ਸਾਹਿਬ ਨੂੰ ਵੀ ਪਤਾ ਲੱਗ ਗਿਆ ਕਿ ਜਿਹੜਾ ਉਹਨਾਂ ਨੇ ਵੱਡਾ ਸਾਰਾ ਇੱਕ ਕਹਿ ਲਈਏ ਕਿ ਦਬਕਾ ਮਾਰਿਆ ਸੀ ਪੰਜਾਬ ਦੀ ਸਰਕਾਰ ਨੂੰ, ਉਹ ਅਸਰਦਾਇਕ ਨਹੀਂ ਰਿਹਾ। ਪੰਜਾਬ ਦੀ ਸਰਕਾਰ ਨੂੰ ਵੀ ਪਤਾ ਹੈ, ਧਾਰਮਿਕ ਪ੍ਰਵਿਰਤੀ ਦੇ ਲੋਕਾਂ ਨੂੰ ਵੀ ਪਤਾ ਹੈ ਕਿ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਸਰਕਾਰ ਨਹੀਂ ਤਲਬ ਕੀਤੀ ਜਾ ਸਕਦੀ। ਕੇਵਲ ਤੇ ਕੇਵਲ ਸਿੱਖ ਵਿਅਕਤੀ ਨੂੰ ਵੀ, ਜਿਹੜਾ ਪੂਰਨ ਸਿੱਖ ਆ ਉਹਨੂੰ ਤਲਬ ਕੀਤਾ ਜਾ ਸਕਦਾ। ਸਰਕਾਰ ਤੇ ਅਕਾਲ ਤਖ਼ਤ ਸਾਹਿਬ ਤੋਂ ਵੱਖ ਵੱਖ ਚੀਜ਼ਾਂ ਨੇ, ਦੋਹਾਂ ਦਾ ਸੁਮੇਲ ਹੀ ਨਹੀਂ ਹੋ ਸਕਦਾ। ਉਹ ਇਹਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰ ਸਕਦੇ, ਉਹ ਚ ਨਹੀਂ ਕਰ ਸਕਦੇ। ਹੁਣ ਇਹ ਪਤਾ ਜਥੇਦਾਰ ਸਾਹਿਬ ਨੂੰ ਵੀ ਗੱਲ ਲੱਗ ਗਈ ਹੈ। ਕਈਓ ਜਥੇਦਾਰ ਸਾਹਿਬ ਨੇ ਹੁਣ ਵੱਖ ਵੱਖ ਜਥੇਬੰਦੀਆਂ ਦੀ ਮੀਟਿੰਗ ਸੱਦੀ ਹੈ ਕਿ ਭਾਈ ਆਓ ਵਿਚਾਰਾਂ ਕਰੀਏ। ਹਾਲਾਂਕਿ ਮੈਨੂੰ ਇੰਜ ਲੱਗਦਾ ਕਿ ਫੈਸਲਾ ਸਖ਼ਤ ਹੀ ਲੈਣਾ, ਉਹ ਫੈਸਲਾ ਇਹੋ ਜਿਹਾ ਹੀ ਹੋਵੇਗਾ ਜਿਹੜਾ ਪੰਜਾਬ ਦੀ ਸਰਕਾਰ ਦੇ ਭਗਵੰਤ ਮਾਨ ਦੇ ਖਿਲਾਫ ਹੋਵੇਗਾ, ਕਿਉਂਕਿ ਇਹਦੇ ਮਗਰ ਇੱਕ ਸਿਆਸਤ ਵੀ ਹੈ। ਉਹ ਸਿਆਸਤ ਆਮ ਆਦਮੀ ਪਾਰਟੀ ਦੇ ਵਰਸਸ ਅਕਾਲੀ ਦਲ ਹੈ, ਸੁਖਬੀਰ ਸਿੰਘ ਬਾਦਲ ਵਾਲੀ ਧਿਰ ਹੈ। ਕਿਉਂਕਿ ਅੱਜ ਦੇ ਸਮੇਂ ਚਾਹੇ ਜਥੇਦਾਰ ਹੈ ਚਾਹੇ SGPC ਹੈ, ਉਹ ਨਿਰੋਲ ਸ਼੍ਰੋਮਣੀ ਅਕਾਲੀ ਦਲ ਦੇ ਵਿਅਕਤੀ ਹੈ, ਨਿਰੋਲ ਸ਼੍ਰੋਮਣੀ ਅਕਾਲੀ ਦਲ ਦਾ ਵਿੰਗ ਹੈ। ਭਾਵਾਂ ਕਿ ਉਹ ਠੀਕ ਹੈ ਕਹਿਣ ਨੂੰ ਇੱਕ ਧਾਰਮਿਕ ਪਦਵੀਆਂ ਤੇ ਬੈਠੇ ਨੇ ਔਰ ਧਾਰਮਿਕ ਜਥੇਬੰਦੀ ਦੀ ਅਗਵਾਈ ਕਰਦੇ ਹੈ, ਪਰੰਤੂ ਹੈ ਤੇ ਅਕਾਲੀ ਦਲ ਦੇ ਨੁਮਾਇੰਦੇ ਹਨ। ਸੋ ਇਸ ਕਰਕੇ ਉਹ ਮਸਲੇ ਵਿੱਚ ਬੜੀ ਉਲਝਣ ਭਰਿਆ ਮਸਲਾ ਹੈਗਾ ਤੇ ਹੁਣ ਕੱਲ ਵੇਖਦੇ ਹਾਂ ਮੀਟਿੰਗ ਚ ਕੀ ਕੁਛ ਵਿਚਾਰਾਂ ਕਰਦੇ ਆ ਤੇ ਕਿੱਦਾਂ ਦਾ ਫੈਸਲਾ ਲਿਆ ਜਾਂਦਾ ਹੈਗਾ। ਸੋ ਕੱਲ ਕਾਫੀ ਵਿਸ਼ੇਸ਼ ਵੱਡੀ ਇੱਕ ਅਹਿਮ ਬੈਠਕ ਅਕਾਲ ਤਖ਼ਤ ਸਾਹਿਬ ਵਿਖੇ ਹੋਣ ਜਾ ਰਹੀ ਹੈ, ਜਿੱਥੇ ਜਿਹੜਾ ਬੇਅਦਬੀਆਂ ਦੇ ਸੰਬੰਧੀ ਕਾਨੂੰਨ ਹੈ ਉਹਦੇ ਸੰਬੰਧ ਵਿੱਚ ਵਿਚਾਰਾਂ ਵੀ ਕੀਤੀਆਂ ਜਾਣਗੀਆਂ ਤੇ ਵੱਡਾ ਫੈਸਲਾ ਵੀ ਲਿਆ ਜਾ ਸਕਦਾ।
0: ਜੀ ਬਿਲਕੁਲ ਜੀ, ਉਹ ਨਾਲ ਦੀ ਨਾਲ ਪ੍ਰੋਗਰਾਮ ਦੇ ਸੈਸੀ ਨੂੰ ਸਪੋਂਸਰ ਕਰ ਰਹੇ ਜੀ ਮੱਲੀ ਟੈਂਟ ਸਰਵਿਸ। ਤੁਸੀਂ ਆਊਟਡੋਰ ਕੋਈ ਈਵੈਂਟ ਕਰਾਉਣਾ ਆ, ਕੋਈ ਧਾਰਮਿਕ ਫੰਕਸ਼ਨ ਆ ਤੁਹਾਡੇ, ਤਾਂ ਤੁਸੀਂ ਮੱਲੀ ਟੈਂਟ ਸਰਵਿਸ ਨੂੰ ਯਾਦ ਰੱਖੋ। ਟੈਂਟ ਦੇ ਖੇਤਰ ਦੇ ਦੁਨੀਆ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਆ ਮੱਲੀ ਟੈਂਟ ਸਰਵਿਸ ਦਾ। ਕਿਸੇ ਵੀ ਤਰ੍ਹਾਂ ਦੇ ਤੁਸੀਂ ਟੈਂਟ ਲੈ ਸਕਦੇ, ਉਹਨਾਂ ਕੋਲ ਹਰ ਵਰਾਇਟੀ ਦੇ ਟੈਂਟ ਅਵੇਲੇਬਲ ਨੇ। ਸੋ ਮੱਲੀ ਟੈਂਟ ਸਰਵਿਸ 647-969-2569 ਮੱਲੀ ਟੈਂਟ ਸਰਵਿਸ ਨਾਲ ਤੁਸੀਂ ਰਾਬਤਾ ਕਰ ਸਕਦੇ। GTO ਅਤੇ GTO ਦੇ ਸਰ ਅਰਾਊਂਡਡ ਇਲਾਕਿਆਂ ਦੇ ਵਿੱਚ ਆਪਣੀਆਂ ਸੇਵਾਵਾਂ ਦਿੰਦੇ ਨੇ। ਨਾਲ ਦੀ ਨਾਲ ਗਿੱਲ ਫਾਰਮ ਨੂੰ ਤੁਸੀਂ ਯਾਦ ਰੱਖਣਾ, ਫੁੱਲਾਂ ਦੇ ਖੂਬਸੂਰਤ ਸ਼ਹਿਰ ਕੈਲਡਨ ਦੇ ਵਿੱਚ ਡਿਕਸੀ ਐਂਡ ਕਿੰਗ ਸਟਰੀਟ 'ਤੇ ਲੋਕੇਟਡ ਨੇ ਗਿੱਲ ਫਾਰਮ। ਇੱਕ ਖੂਬਸੂਰਤ ਇਨਵਾਇਰਮੈਂਟ ਦੇ ਤੁਸੀਂ ਜਾਣਾ ਆ ਅਤੇ ਸਾਰੀ ਤੁਹਾਡੀ ਟੈਨਸ਼ਨ ਛੂ ਮੰਤਰ ਹੋ ਜਾਣੀ ਆ। ਕਿਸੇ ਵੀ ਤਰ੍ਹਾਂ ਤੁਸੀਂ ਪਨੀਰੀ ਲੈਣੀ ਆ ਬੈਕਯਾਰਡ ਵਾਸਤੇ, ਆਪਣੇ ਫਾਰਮ ਹਾਊਸ ਵਾਸਤੇ, ਨਾਲ ਦੀ ਨਾਲ ਫਰੈਸ਼ ਚੱਕੀ ਆਟਾ ਔਰ ਤਾਜ਼ਾ ਸਬਜ਼ੀਆਂ ਦੇ ਲਈ ਗਿੱਲ ਫਾਰਮ ਨੂੰ ਤੁਸੀਂ ਯਾਦ ਰੱਖੋ, 416-898-87-78 ਗਿੱਲ ਫਾਰਮ। ਅਤੇ ਅਗਲੀ ਖਬਰ ਵੱਲ ਚੱਲਦੇ ਹਾਂ ਜੀ, ਮੁੜ ਘੁੜ ਕੇ ਫਿਰ ਆਮ ਆਦਮੀ ਦੇ ਆਲੇ ਦੁਆਲੇ ਆਪ ਦੇ ਲੀਡਰਾਂ ਦੇ ਵਿਰੋਧੀ ਧਿਰਾਂ 'ਤੇ ਲੱਗੇ ਤਿੱਖੇ ਹੋਏ ਨੇ ਸ਼ਬਦੀ ਵਾਰ। ਇਹਨਾਂ ਦੇ ਆਪਸੀ ਜਿਹੜੇ ਸ਼ਬਦੀ ਵਾਰ ਆ ਉਹ ਤਾਂ ਮੁੱਕਣ ਦਾ ਨਾਮ ਹੀ ਨਹੀਂ ਲੈ ਰਹੇ ਜੀ, ਇਹ ਕੀ ਸਾਰੀ ਖਬਰ ਆ?
1: ਦੇਖੋ ਗੱਲ ਸੰਤ ਸਭ ਇਸ ਤਰ੍ਹਾਂ ਆ ਕਿ ਆਮ ਆਦਮੀ ਪਾਰਟੀ ਇਸ ਵੇਲੇ ਪੰਜਾਬ ਦੇ ਵਿੱਚ ਸੱਤਾਧਾਰੀ ਵੀ ਹੈ
0: ਜੀ,
1: ਤੇ ਸੱਤਾਧਾਰੀ ਤੋਂ ਇਲਾਵਾ ਸੁੱਖ ਦੇ ਨਾਲ ਜੇ ਤਾਜ਼ਾ ਸਿਆਸੀ ਸਥਿਤੀਆਂ ਦੀ ਗੱਲ ਕਰੀਏ ਤੇ 2-4 ਨੰਬਰ ਵੀ ਵੱਧ ਹੈਗੇ ਆ ਪਿਛਲੀਆਂ ਪੋਲੀਟੀਕਲ ਪਾਰਟੀਆਂ ਦੇ ਮੁਕਾਬਲੇ। ਔਰ ਹੋਰ ਵੀ ਜੇ ਆਪਾਂ ਵੋਟਾਂ ਵਾਲੇ ਅੰਕੜੇ ਚ ਪੈ ਜਾਈਏ ਕਿ ਵੋਟਾਂ ਦਾ ਅੰਕੜਾ ਕੀ ਹੈ ਤਾਜ਼ਾ, ਉਹਦੇ ਵਿੱਚ ਵੀ 2-4 ਵੋਟਾਂ ਆਮ ਆਦਮੀ ਪਾਰਟੀ ਦੇ ਬੋਝੇ ਚ ਜ਼ਿਆਦਾ ਨੇ ਜਿਹੜੀਆਂ ਤਾਜ਼ਾ ਸਥਿਤੀ। ਹੁਣ ਗੱਲ ਇਹ ਕਿ ਆਮ ਆਦਮੀ ਪਾਰਟੀ ਬਾਰੇ ਮੈਂ ਕਈ ਵਾਰ ਜ਼ਿਕਰ ਕੀਤਾ ਕਿ ਬਾਕੀਆਂ ਲਈ ਤੇ ਚਲੋ ਕਾਂਗਰਸ ਲਈ, ਭਾਜਪਾ ਲਈ ਤੇ ਕੋਈ ਹੋਰ ਸੂਬਾ ਵੀ ਹੋ ਸਕਦਾ, ਆਮ ਆਦਮੀ ਪਾਰਟੀ ਲਈ ਸੰਧੂ ਸਾਹਿਬ ਜਿੱਥੇ ਸਭ ਤੋਂ ਵੱਧ ਚਾਂਸ ਹੈ ਜਿੱਤਣ ਦੇ, ਜਿੱਥੇ ਉਹਨਾਂ ਨੂੰ ਮੌਕਾ ਮਿਲ ਸਕਦਾ ਸਰਕਾਰ ਬਣਾਉਣ ਦਾ, ਉਹ ਪੰਜਾਬ ਹੀ ਇਸ ਵੇਲੇ। ਹੋਰ ਐਂ ਥੋੜੋ ਹੈ ਕਿ ਉੱਤਰ ਪ੍ਰਦੇਸ਼ ਵਿੱਚ ਉਹਦੀ ਸਰਕਾਰ ਬਣ ਜਾਣੀ ਜਾਂ ਗੁਜਰਾਤ ਵਿੱਚ ਬਣੀ ਲਓ, ਏਦਾਂ ਦੀ ਸਥਿਤੀ ਤੇ ਕਿਤੇ ਵੀ ਹੈ ਨੀ ਕਿ। ਹੁਣ ਇਹ ਗੱਲ ਆਮ ਆਦਮੀ ਪਾਰਟੀ ਨੂੰ ਵੀ ਚੰਗੀ ਤਰ੍ਹਾਂ ਇਲਮ ਹੈ ਇਸ ਗੱਲ ਦਾ। ਉਹਦੇ ਵਿੱਚੋਂ ਹੁਣ ਅਸਲ ਵਿੱਚ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਸਿਆਸੀ ਸਰਗਰਮੀਆਂ ਤੇਜ਼ ਕੀਤੀਆਂ। ਉਹਨਾਂ ਸਿਆਸੀ ਸਰਗਰਮੀਆਂ ਦੇ ਵਿੱਚੋਂ ਜਿੱਥੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਤੰਜ ਆਮ ਆਦਮੀ ਪਾਰਟੀ ਦੇ ਵਿਰੋਧ ਵਿੱਚ ਹੈ, ਉੱਥੇ ਸੰਧੂ ਸਾਹਿਬ ਆਮ ਆਦਮੀ ਪਾਰਟੀ ਬਹੁਤ ਸਾਰੇ ਮੁੱਦੇ ਇਸ ਵੇਲੇ ਪੰਜਾਬ ਦੇ ਵਿੱਚ ਲੋਕਾਂ ਨੂੰ ਤਾਜ਼ਾ ਤਰੀਨ ਕਰਾ ਰਹੀ ਹੈ, ਪਾਪਕੀ ਯਾਦ ਕਰਾਏ ਜਾ ਰਹੇ ਹੈ, ਮੁੱਦੇ ਚੁੱਕੇ ਜਾ ਰਹੇ ਹੈ, ਇੱਦਾਂ ਦੇ ਜਿਹੜੇ ਕਾਂਗਰਸ ਤੇ ਅਕਾਲੀਆਂ ਤੇ ਭਾਜਪਾ ਦੇ ਖਿਲਾਫ ਹੁਣ ਤੇ ਉਹਨਾਂ ਦੇ ਹੱਕ ਵਿੱਚ ਕਿਤੇ ਨਾ ਕਿਤੇ ਹਵਾ ਬਣੇ। ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਪੰਜਾਬ ਦੇ ਲਗਾਤਾਰ ਦੌਰੇ ਤੇ ਹੈ, ਪੰਜਾਬ ਦੇ ਮੁੱਖ ਮੰਤਰੀ ਲਗਾਤਾਰ ਵੱਖ ਵੱਖ ਥਾਵਾਂ ਤੇ ਜਾ ਕੇ ਲੋਕ ਮਿਲਣੀਆਂ ਕਰ ਰਹੇ ਹੈ। ਗੁਜਰਾਤ ਦੇ ਵਿੱਚੋਂ ਕਹਿੰਦੇ ਕਿ 70% ਨਸ਼ਾ ਆ ਰਿਹਾ, ਇਹ ਗੱਲ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਵਿੱਚ ਆਵਾਜ਼ ਸ਼ੁਰੂ ਕੀਤੀ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਨਸ਼ਾ ਆ ਉਹਦੇ ਵਿੱਚੋਂ 70% ਜਿਹੜਾ ਉੱਥੋਂ ਆ ਰਿਹਾ ਗੁਜਰਾਤ ਚੋਂ। ਬਾਕੀ ਗੁਜਰਾਤ ਵਾਲੇ ਪਾਸੇ ਨੂੰ ਨਸ਼ੇ ਦੀ ਗੋਲੀ ਰੇੜੀ ਜਾ ਰਹੀ ਹੈ। ਲਾਰੈਂਸ ਬਿਸ਼ਨੋਈ, ਲਾਰੈਂਸ ਬਿਸ਼ਨੋਈ ਦੇ ਉੱਪਰ ਕਹਿੰਦੇ ਕਿ ਭਾਰਤੀ ਜਨਤਾ ਪਾਰਟੀ ਮਿਹਰਬਾਨ ਹੈ, ਸਾਬਰਮਤੀ ਦੇ ਵਿੱਚ ਉਹਨੂੰ ਸੰਭਾਲ ਕੇ ਰੱਖਿਆ ਹੋਇਆ, ਉਹ ਉੱਥੋਂ ਬੈਠਾ ਆਪਣਾ ਨੈਟਵਰਕ ਚਲਾ ਰਿਹਾ, ਭਾਵ ਕਿ ਗੈਂਗਸਟਰਵਾਦ ਨੂੰ ਵੀ ਭਾਜਪਾ ਦੇ ਨਾਲ ਜੋੜ ਦਿੱਤਾ। ਔਰ ਇੱਕ ਨਵੀਂ ਚੀਜ਼ ਜਿਹੜੀ ਆਮ ਆਦਮੀ ਪਾਰਟੀ ਕਹਿੰਦੀ ਕਿ ਵਪਾਰੀਆਂ ਨੂੰ ਪੰਜਾਬੀਆਂ ਨੂੰ ਡਰਾਇਆ ਜਾ ਰਿਹਾ ਹੈ, ਕੁਛ ਈਡੀ ਰਾਹੀਂ ਕੁਛ ਹੋਰ ਢੰਗਾਂ ਦੇ ਨਾਲ। ਔਰ 60 ਕਰੋੜ ਰੁਪਏ ਦਾ ਚੰਦਾ ਭਾਰਤੀ ਜਨਤਾ ਪਾਰਟੀ ਨੇ ਡਰਾ ਡਰਾ ਕੇ ਪੰਜਾਬ ਦੇ ਵਪਾਰੀਆਂ ਦੇ ਕੋਲੋਂ ਇਕੱਠਾ ਕੀਤਾ, ਇਹ ਕੇਜਰੀਵਾਲ ਅੰਕੜੇ ਪੇਸ਼ ਕਰ ਰਹੇ, ਜਦੋਂ ਕਿ ਕਹਿੰਦੇ ਸਾਡੀ ਸਰਕਾਰ ਹੈ ਸਾਨੂੰ ਕੇਵਲ 60 ਲੱਖ ਦਾ, ਤੇ ਭਾਰਤੀ ਜਨਤਾ ਪਾਰਟੀ ਕਹਿੰਦੇ 60 ਕਰੋੜ ਦਾ ਚੰਦਾ ਲੈ ਕੇ। ਫਿਰ ਇੱਕ ਤੇ ਬੜੀ ਨਵੀਂ ਚੀਜ਼ ਉਹਨਾਂ ਨੇ ਲਗਾਤਾਰ ਜਿਹੜੀ ਇਸ ਵੇਲੇ ਚਰਚਿਤ ਹੈ, ਭਾਰਤੀ ਜਨਤਾ ਪਾਰਟੀ ਨੂੰ ਨਾਂ ਦੇ ਦਿੱਤਾ ਈਡੀ ਪਾਰਟੀ, ਅਕਾਲੀ ਦਲ ਨੂੰ ਨਾਂ ਦੇ ਦਿੱਤਾ ਚਿੱਟਾ ਪਾਰਟੀ, ਬੇਅਦਬੀ ਪਾਰਟੀ, ਕਾਂਗਰਸ ਨੂੰ ਨਵਾਂ ਨਾਂ ਦੇ ਦਿੱਤਾ ਕਿ ਝਗੜਾ ਪਾਰਟੀ, ਇਹ ਚ ਤੇ ਆਪਣੇ ਝਗੜੇ ਨਹੀਂ ਮੁੱਕਦੇ। ਫਿਰ ਸਭ ਤੋਂ ਵੱਡੀ ਗੱਲ, ਇੱਕ ਸਮਾਂ ਹੁੰਦਾ ਸੀ ਸੰਧੂ ਸਾਹਿਬ ਜਦੋਂ ਚਰਚੇ ਇਸ ਗੱਲ ਤੇ ਹੁੰਦੇ ਸੀ ਕਿ ਸਰਕਾਰ ਨੇ ਕੀ ਕੀਤਾ, ਵੋਟਾਂ ਉਹਦੇ ਆਧਾਰ ਤੇ ਮਿਲਣੀਆਂ, ਭਾਵ ਕਿ ਬੁਨਿਆਦੀ ਕੀ ਮਸਲੇ ਹੱਲ ਕੀਤੇ ਆ, ਕੀ ਡਿਵੈਲਪਮੈਂਟ ਕੀਤੀ ਹੈ। ਹੁਣ ਇੱਥੇ ਮਸਲੇ ਹੀ ਵਿਗੜ ਚੁੱਕੇ ਆ ਤੇ ਬਦਲ ਚੁੱਕੇ ਆ। ਆ ਕੱਲ ਦੀ ਗੱਲ ਹੈ, ਆਮ ਆਦਮੀ ਪਾਰਟੀ ਨੇ ਹੁਣ ਨਵਾਂ ਐਲਾਨ ਕਰਤਾ, ਉਹ ਕਹਿੰਦੇ ਜੀ ਅਸੀਂ ਪੰਜਾਬ ਦੇ ਵਿੱਚੋਂ ਜਿਹੜਾ ਇੱਥੋਂ ਬੱਸਾਂ ਭੇਜਾਂਗੇ, ਵਧੀਆ ਢੰਗ ਦੇ ਨਾਲ ਰੇਲ ਗੱਡੀਆਂ ਦੀ ਬੁਕਿੰਗ ਕਰਾਵਾਂਗੇ, ਹਰਦੋਵਾਰ ਰਿਸ਼ੀਕੇਸ਼ ਦੇ ਦਰਸ਼ਨ ਕਰਾਵਾਂਗੇ, ਮਥੁਰਾ ਵ੍ਰਿੰਦਾਵਨ ਦੇ ਦਰਸ਼ਨ ਬਿਲਕੁਲ ਮੁਫ਼ਤ ਕਰਾਵੇਗੀ। ਔਰ ਜਿਹਨੂੰ ਆਪਾਂ ਸਲਾਸਰ ਆਖਦੇ ਹਾਂ, ਜਿਹਦੇ ਵਿੱਚ ਖਾਟੂ ਸ਼ਾਮ ਜੀ ਦੀ ਜਿਹੜੀ ਧਾਰਮਿਕ ਸਥਾਨ ਹੈ ਉਹਦੇ ਵੀ ਦਰਸ਼ਨ ਕਰਾਵਾਂਗੇ। ਥੋੜਾ ਸਮਾਂ ਪਿੱਛੇ ਚਲੇ ਜਾਈਏ ਤੇ ਲਗਾਤਾਰ ਬੱਸਾਂ ਭਰ ਭਰ ਕੇ ਜਾ ਰਹੀਆਂ ਨੇ ਅੰਮ੍ਰਿਤਸਰ, ਅਨੰਦਪੁਰ ਸਾਹਿਬ ਜਾਂ ਹੋਰ ਜਿਹੜੇ ਪੰਜਾਬ ਦੇ ਤੀਰਥ ਸਥਾਨ ਹੈ। ਇਹ ਇੱਕ ਨਵਾਂ ਹੀ ਸਰਕਾਰਾਂ ਨੇ ਢੰਗ ਲੱਭ ਲਿਆ, ਕਿਉਂਕਿ ਸਰਕਾਰਾਂ ਨੂੰ ਪਤਾ ਕਿ ਬੁਨਿਆਦੀ ਮਸਲੇ ਤੇ ਮੁੱਕਣਾ ਹੀ ਨਹੀਂ, ਲੋਕਾਂ ਨੂੰ ਕਿਵੇਂ ਅਸੀਂ ਮੌਕੇ ਤੇ ਖੁਸ਼ ਕਰਨਾ। ਔਰ ਸੰਧੂ ਸਾਹਿਬ ਮੈਂ ਸੱਚੀ ਦੱਸਾਂ ਕਿ ਜਿਹੜਾ ਪੰਜਾਬ ਦੇ ਵਿੱਚ ਆ ਧਾਰਮਿਕ ਯਾਤਰਾ ਕਰਾਈ ਜਾਂਦੀ ਲੋਕਾਂ ਨੂੰ, ਉਹਦੇ ਵਿੱਚ ਸਰਕਾਰੀ ਬੱਸਾਂ ਨੇ ਔਰ ਸਰਕਾਰੀ ਏਅਰ ਕੰਡੀਸ਼ਨ ਬੱਸਾਂ ਦੇ ਵਿੱਚ ਬਿਠਾ ਕੇ ਲੋਕਾਂ ਨੂੰ ਖੜਿਆ ਜਾਂਦਾ ਹੈ। 2 ਤੋਂ 3 ਦਿਨ ਦੀ ਯਾਤਰਾ ਹੁੰਦੀ ਹੈ, ਉੱਥੇ ਹੋਟਲ ਜਿਹੜੇ ਛੋਟੇ ਪੱਧਰ ਦੇ ਹੋਟਲ ਹੈ ਉਹਨਾਂ ਵਿੱਚ ਸਟੇ ਕਰਾਇਆ ਜਾਂਦਾ ਹੈ। ਹੁਣ ਪਿੰਡਾਂ ਦੇ ਲੋਕਾਂ ਨੂੰ ਜਦੋਂ ਹੋਟਲਾਂ ਦੇ ਭਾਵੇਂ ਛੋਟੇ ਹੋਟਲ ਹੀ ਸੀ ਸਟੇ ਕਰਾਇਆ ਜਾਵੇ, ਏਅਰ ਕੰਡੀਸ਼ਨ ਬੱਸਾਂ ਚ ਖੜਿਆ ਜਾਵੇ, ਰਸਤੇ ਵਿੱਚ ਢਾਬੇ ਬਕਾਇਦਾ ਤੈਅ ਸ਼ੁਦਾ ਉੱਥੋਂ ਮੁਫ਼ਤ ਵਧੀਆ ਲੰਗਰ ਪਾਣੀ ਛਕਾਇਆ ਜਾਵੇ, ਲੋਕ ਤੇ ਖੁਸ਼ ਹੁੰਦੇ ਹੀ ਹੈ। ਬਾਕੀ ਸਰਕਾਰਾਂ ਨੇ ਨਵਾਂ ਢੰਗ ਲੱਭ ਲਿਆ, ਅੱਗੇ ਪੇਂਡੂ ਲੋਕਾਂ ਨੂੰ ਖੁਸ਼ ਕੀਤਾ ਸੀ, ਸਿੱਖ ਭਾਈਚਾਰੇ ਨਾਲ ਸੰਬੰਧਿਤ ਲੋਕਾਂ ਨੂੰ ਖੁਸ਼ ਕੀਤਾ ਸੀ, ਹੁਣ ਹਿੰਦੂਤਵ ਦਾ ਪੱਤਾ ਆ ਗਿਆ ਕਿ ਅਸੀਂ ਹਰਦੁਆਰ ਲੈ ਕੇ ਜਾਵਾਂਗੇ, ਅਸੀਂ ਰਿਸ਼ੀਕੇਸ਼ ਲੈ ਕੇ ਜਾਵਾਂਗੇ, ਅਸੀਂ ਮਥੁਰਾ ਲੈ ਕੇ ਜਾਵਾਂਗੇ, ਅਸੀਂ ਵ੍ਰਿੰਦਾਵਨ ਲੈ ਕੇ ਜਾਵਾਂਗੇ। ਭਾਵ ਕਿ ਲਗਾਤਾਰ ਨਾ ਚਿਰੀਆਂ ਚੀਜ਼ਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਵਿਰੋਧੀਆਂ ਦੇ ਉੱਪਰ ਤਿੱਖੇ ਸ਼ਬਦੀ ਵਾਰ ਹੈ, ਲਗਾਤਾਰ ਉਹ ਮਸਲੇ ਲੋਕਾਂ ਨੂੰ ਯਾਦ ਕਰਾਏ ਜਾ ਰਹੇ, ਜਿਵੇਂ ਮੈਂ ਨਸ਼ਿਆਂ ਦਾ ਜ਼ਿਕਰ ਕੀਤਾ ਕਿ ਹੁਣ ਗੁਜਰਾਤ ਵਾਲੇ ਪਾਸੇ ਨੂੰ ਗੋਲੀ ਰੇੜੀ ਜਾ ਰਹੀ। ਸੋ ਇਹ ਸਿਆਸਤ ਇਸ ਵੇਲੇ ਪੰਜਾਬ ਦੇ ਵਿੱਚ ਖੂਬ ਜਿਹੜੀ ਵੱਡੇ ਪੱਧਰ ਤੇ ਚਰਚਾ ਚਾ ਕੀ ਹੈ। ਬਾਕੀ ਭਾਈ ਵੋਟਾਂ ਕਿੰਨੀਆਂ ਕੁ ਲਿਜਾ ਪਾਉਂਦੀ ਆਮ ਆਦਮੀ ਪਾਰਟੀ, ਇਹ ਤੇ ਪਤਾ ਲੱਗਣਾ ਉਦੋਂ ਨਹੀਂ ਜਦੋਂ ਮਸ਼ੀਨਾਂ ਦੇ ਬਟਨ ਦੱਬੇ ਜਾਣੇ ਆ, ਪਰੰਤੂ ਅੱਜ ਦੇ ਸਮੇਂ ਆਮ ਆਦਮੀ ਪਾਰਟੀ ਸੰਧੂ ਸਾਹਿਬ ਮੁੜ ਇੱਕ ਵਾਰ ਸਿਆਸੀ ਤੌਰ ਤੇ ਸਰਗਰਮ ਹੋ ਗਈ ਹੈ।
0: ਬਿਲਕੁਲ ਜੀ, ਉਹ ਨਾਲ ਦੀ ਨਾਲ ਤੁਸੀਂ ਯਾਦ ਰੱਖਣਾ ਆ ਇੰਸ਼ੋਰੈਂਸ ਦੇ ਬਾਬਤ ਸੇਵਾਵਾਂ ਦੇ ਲਈ ਹਰਪ੍ਰੀਤ ਸੈਣੀ ਉਹਨਾਂ ਨੂੰ ਟੋਪ ਚੁਆਇਸ ਇੰਸ਼ੋਰੈਂਸ ਦੇ ਨਾਲ ਕੰਮ ਕਰਦੇ ਨੇ, ਪਰਿਵਾਰਾਂ ਦੀ ਸੁਰੱਖਿਆ ਅਤੇ ਫਾਈਨੈਂਸ਼ੀਅਲ ਪਲਾਨਿੰਗ ਦੇ ਲਈ ਤੁਸੀਂ ਹਰਪ੍ਰੀਤ ਸੈਣੀ ਉਹਨਾਂ ਨੂੰ ਕਾਲ ਕਰ ਲੈਣੀ ਆ। ਨਾਲ ਦੀ ਨਾਲ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ, ਸੁਪਰਵੀਜ਼ਾ ਇੰਸ਼ੋਰੈਂਸ, ਹੈਲਥ ਅਤੇ ਡੈਂਟਲ ਇਨਵੈਸਟਮੈਂਟ ਪਲਾਨ ਦੇ ਲਈ ਵੀ ਤੁਸੀਂ ਹਰਪ੍ਰੀਤ ਸੈਣੀ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਟੋਪ ਚੁਆਇਸ ਇੰਸ਼ੋਰੈਂਸ 416-817-6500, 416-817-6500, ਹਰਪ੍ਰੀਤ ਸੈਣੀ, ਟੋਪ ਚੁਆਇਸ ਇੰਸ਼ੋਰੈਂਸ। ਔਰ ਮੌਰਗੇਜ ਦੀਆਂ ਸੇਵਾਵਾਂ ਦੇ ਲਈ ਤੁਸੀਂ ਹਰਮਨ ਬੱਤਾਂ ਨੂੰ ਯਾਦ ਰੱਖਣਾ। ਮੌਰਗੇਜ ਹੋ ਨਹੀਂ ਰਹੀ, ਮੌਰਗੇਜ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਮੌਰਗੇਜ ਬਾਰੇ ਬਹੁਤ ਸਾਰੇ ਤੁਹਾਡੇ ਸਵਾਲ ਆ, ਜਾਂ ਤੁਸੀਂ ਘਰ ਖਰੀਦਣਾ ਆ, ਰੀਨਿਊਲ ਆ ਗਈ ਆ, ਰੀਫਾਈਨੈਂਸ ਬਾਰੇ ਕੋਈ ਕੁਐਸਚਨ ਆ ਤੁਹਾਡਾ ਪ੍ਰੀ ਅਪਰੂਵਲ 'ਤੇ, ਜਾਂ ਤੁਸੀਂ ਇਨਵੈਸਟਮੈਂਟ ਪ੍ਰੋਪਰਟੀ ਲੈਣ ਜਾ ਰਹੇ ਹੋ ਅਤੇ ਸਮਝ ਨਹੀਂ ਆ ਰਹੀ ਕਿ ਮੌਰਗੇਜ ਦੀ ਜਿਹੜੀ 1, 2, 3 ਆ ਕਿੱਥੋਂ ਸ਼ੁਰੂ ਕਰਨੀ ਆ, ਤਾਂ ਹਰਮਨ ਬੱਤਾ ਜੀ ਨੂੰ ਕਾਲ ਕਰ ਲਓ, ਤੁਹਾਡੀ ਬਾਂਹ ਵੀ ਫੜਨਗੇ, ਇੱਕ ਵਾਰੀ ਜੇ ਹਾਂ ਕਰਵਾਤੀ ਤਾਂ ਤੁਹਾਨੂੰ ਮੌਰਗੇਜ ਲੈ ਕੇ ਦੇਣਗੇ। 647-685-9000-6875-9000 ਹਰਮਨ ਬੱਤਾ ਜੀ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਔਰ ਨਾਲ ਦੀ ਨਾਲ ਪ੍ਰਧਾਨ ਮੰਤਰੀ ਮੋਦੀ ਵੱਲੋਂ ਡੋਨਾਲਡ ਟਰੰਪ ਨਾਲ ਮੁਲਾਕਾਤ ਦੀ ਤਿਆਰੀ ਹੋ ਰਹੀ ਹੈ ਜੀ। ਕੱਲ੍ਹ ਖਬਰਾਂ ਵੀ ਆ ਰਹੀਆਂ ਸੀ ਕਿ ਅਮਰੀਕਾ ਤਾਂ ਸਾਫ਼ ਮੁੱਕਰ ਗਿਆ ਕਿ ਬਈ ਅਸੀਂ ਕੋਈ ਅਪੋਲੋਜਾਈਜ਼ ਨਹੀਂ ਕਰਨਾ, ਕੁਛ ਖਬਰਾਂ ਸੋਸ਼ਲ ਮੀਡੀਆ 'ਤੇ ਆ ਰਹੀਆਂ ਸੀ, ਇਹਦਾ ਵੀ ਦੱਸਿਓ ਕਿ ਅਜੇ ਤੱਕ ਉਹਨਾਂ ਨੇ ਇਹ ਚੀਜ਼ ਮੰਨੀ ਆ ਜਾਂ ਆਪਣੀ ਗਲਤੀ ਮੰਨਣ ਲਈ ਅਮੈਰੀਕਾ ਤਿਆਰ ਹੈ ਜਾਂ ਨਹੀਂ, ਕਿਉਂਕਿ ਕੱਲ੍ਹ ਕਾਫੀ ਕਾਲਸ ਆਈਆਂ ਮੈਨੂੰ, ਕੱਲ੍ਹ ਮੈਸੇਜ ਵੀ ਕਾਫੀ ਆਏ, ਕਿਉਂਕਿ ਸਮਾਂ ਕੱਲ੍ਹ ਇਸ ਤਰ੍ਹਾਂ ਲੰਘ ਗਿਆ ਸੀ ਕਿ ਕਾਲ ਬਹੁਤ ਸਾਰੀਆਂ ਰਹਿ ਗਈਆਂ ਸੀ ਕੱਲ੍ਹ। ਜੀ ਰਮੇਸ਼ ਜੀ,
1: ਦੇਖੋ ਜਿਹੜਾ ਤੇ ਡੋਨਲਡ ਟਰੰਪ ਦੀ ਗੱਲ ਹੈ ਜਾਂ ਅਮਰੀਕਾ ਦੀ ਕਹੀਏ ਗੱਲ ਹੈ ਕਿ ਮੰਨਣ ਜਾਂ ਨਾ ਮੰਨਣ ਵਾਲੀ ਗੱਲ ਕਿ ਅਸੀਂ ਭਾਰਤੀ ਜਹਾਜ਼ਾਂ ਤੇ ਹਮਲਾ ਕੀਤਾ ਜਾਂ ਨਹੀਂ ਕੀਤਾ, ਸਾਡੇ ਤੋਂ ਹੋ ਗਿਆ ਜਾਂ ਨਹੀਂ ਹੋ ਗਿਆ, ਦੇਖੋ ਅਮਰੀਕਾ ਨਾ ਅੱਜ ਮੰਨੇ ਤੇ ਨਾ ਕੱਲ ਮੰਨੇ। ਉਹ ਕਾਹਦਾ ਧੱਕੜ ਮੁਲਕ, ਉਹ ਕਾਹਦਾ ਸਰਪੰਚ, ਉਹ ਕਾਹਦਾ ਲੰਬੜਦਾਰ ਜਿਹੜਾ ਪਰਾ ਪੰਚਾਇਤ ਚ ਆਪਣੀ ਗਲਤੀ ਮੰਨ ਜਾਏ। ਮੈਂ ਤਾਜ਼ਾ ਤਰੀਨ ਦੱਸਦਾ ਕਿ ਇਸ ਵੇਲੇ ਨਾ ਡੋਨਲਡ ਟਰੰਪ ਸਾਹਿਬ ਨੇ ਇੱਕ ਨਵਾਂ ਦਾਅਵਾ ਕੀਤਾ ਕਿ ਅੱਜ ਸ਼ਾਂਤੀ ਸਮਝੌਤਾ ਹੋ ਜਾਣਾ ਮੇਰਾ ਇਰਾਨ ਦੇ ਨਾਲ, ਤੇ ਤੁਸੀਂ ਹੈਰਾਨ ਹੋਵੋਗੇ। ਇਰਾਨ ਕਹਿੰਦਾ ਮੈਨੂੰ ਪਤਾ ਹੀ ਨਹੀਂ। ਡੋਨਲਡ ਟਰੰਪ ਸਾਹਿਬ ਦਾ ਕੀ ਹੈ, ਕਿਹੜੇ ਵੇਲੇ ਕੀ ਕਹਿ ਦੇਣਾ, ਪਹਿਲਾਂ ਕਹਿੰਦੇ ਹੋ ਗਿਆ, ਕਦੇ ਕਹਿੰਦੇ ਬਸ ਹੁਣ ਇੱਥੇ ਬਣ ਗਿਆ। ਹੁਣ ਡੋਨਲਡ ਟਰੰਪ ਸਾਹਿਬ ਇਸ ਵੇਲੇ ਪਤਾ ਨਹੀਂ ਉਹ ਕਿਹੜੀ ਮਾਨਸਿਕ ਪ੍ਰਵਿਰਤੀ ਚੋਂ ਲੰਘ ਰਹੇ ਹੈ, ਸਵੇਰੇ ਕੁਛ ਤੇ ਸ਼ਾਮ ਨੂੰ ਕੁਛ ਹੁੰਦੇ ਹੈ। ਉਹਨਾਂ ਨੇ ਤੇ ਇਹ ਵੀ ਐਲਾਨ ਕਰਤਾ ਕਿ ਭਾਈ ਸਾਡਾ ਸ਼ਾਂਤੀ ਸਮਝੌਤਾ ਅੱਜ ਤੈਅ ਆ, ਹਾਲਾਂਕਿ ਇਰਾਨ ਕਹਿੰਦਾ ਸਾਨੂੰ ਪਤਾ ਹੀ ਨਹੀਂ। ਹੋਰਮਜ ਸਟੇਟ ਕਹਿੰਦੇ ਖੁੱਲ ਜਾਣਾ ਹੈ। ਹੁਣ ਉਹ ਜਿਹਨਾਂ ਦਾ ਜਿੱਦਣ ਚਿੱਤ ਕਰਦਾ ਖੋਲ੍ਹ ਦਿੰਦੇ ਆ, ਕਾਗਜ਼ਾਂ ਦੇ ਵਿੱਚ ਜਿੱਦਣ ਚਿੱਤ ਕਰਦਾ ਸ਼ਬਦਾਂ ਦੇ ਨਾਲ ਬੰਦ ਕਰ ਦਿੰਦੇ ਆ, ਕਿਹੜਾ ਜ਼ੋਰ ਲੱਗ। ਪ੍ਰਧਾਨ ਮੰਤਰੀ ਮੋਦੀ ਦਾ ਤੁਸੀਂ ਜ਼ਿਕਰ ਕੀਤਾ, ਪ੍ਰਧਾਨ ਮੰਤਰੀ ਮੋਦੀ ਦੀ ਡੋਨਲਡ ਟਰੰਪ ਦੇ ਨਾਲ ਦੋ ਕੁ ਦਿਨਾਂ ਬਾਅਦ ਇੱਕ ਵਿਸ਼ੇਸ਼ ਮੁਲਾਕਾਤ ਹੋਣ ਜਾ ਰਹੀ ਹੈ ਸਾਨੂੰ। ਉਹ ਮੁਲਾਕਾਤ ਵਿੱਚ ਇੱਕ ਤੇ ਮੈਂ ਦੱਸਾਂ ਕਿ ਜੇ ਕਿਸੇ ਨੂੰ ਇਹ ਭਰਮ ਭੁਲੇਖ ਹੈ ਕਿ ਉੱਥੇ ਗੱਲ ਪ੍ਰਧਾਨ ਮੰਤਰੀ ਇਹ ਕਰਨਗੇ ਕਿ ਤੁਸੀਂ ਭਾਈ ਸਾਡੇ ਜਹਾਜ਼ਾਂ ਤੇ ਮਿਜ਼ਾਇਲ ਸਿੱਟ ਦਿੱਤੀ, ਬੰਬ ਡਿੱਗ ਗਿਆ, ਸਾਡੇ ਤਿੰਨ ਵਿਅਕਤੀ ਮਾਰੇ ਗਏ, ਨਾ ਮੋਦੀ ਸਾਹਿਬ ਅੱਜ ਕਰਨ ਤੇ ਨਾ ਉਹ ਕੱਲ ਗੱਲ ਕਰ। ਅਸਲ ਵਿੱਚ ਉਹ ਮੁਲਾਕਾਤ ਇੱਕ ਮੁਲਾਕਾਤ ਨਹੀਂ, ਜਿਹਨੂੰ ਆਪਾਂ G7 ਆਖਦੇ ਹਾਂ। ਭਾਰਤ ਦੇ ਵਿੱਚ ਨਹੀਂ ਇਕੱਲਾ, ਦੁਨੀਆਂ ਭਰ ਦੇ ਵਿੱਚ ਵੱਖਰੇ ਵੱਖਰੇ ਸਮੂਹ ਹੈ ਜਿਹਨੂੰ ਆਪਾਂ ਸੰਸਾਰ ਵਿਆਪੀ ਸੰਗਠਨ ਆਖਦੇ ਹਾਂ। ਕਿਸੇ ਦਾ ਨਾਂ G20 ਹੈ, ਕਿਸੇ ਦਾ ਨਾਂ ਕਵਾਡ ਹੈ, ਕਿਸੇ ਦਾ ਨਾਂ ਬ੍ਰਿਕ ਹੈ, ਕਿਸੇ ਦਾ ਨਾਂ G7 ਹੈ, ਕਿਸੇ ਦਾ ਨਾਂ ਕੁਛ ਹੈ, ਕਿਸੇ ਦਾ ਬੜੇ ਸਾਰੇ ਹੈ, ਦਰਜਨਾਂ ਨੇ, ਗਿਣਤੀ ਕਰਨ ਲੱਗੀ ਹੈ ਮੁਕਤੇ। ਇੱਕ G7 ਹੈ, G7 ਤੋਂ ਭਾਰਤ ਕੀ 7 ਮੁਲਕਾਂ ਦਾ ਆ। ਵੈਸੇ ਕਦੇ ਕਹਿੰਦੇ 8 ਹੁੰਦੇ ਸੀ, ਹੁਣ 7 ਹੈ। ਉਹਦੇ ਵਿੱਚ ਕੈਨੇਡਾ ਵਰਗਾ ਮੁਲਕ ਵੀ ਹੈ, ਅਮੈਰੀਕਾ ਤੇ ਚਲੋ ਹੈ ਹੀ ਹੈ, ਆ ਫਰਾਂਸ ਹੈ, ਜਰਮਨੀ ਹੈ, ਇਟਲੀ ਹੈ, ਜਪਾਨ ਹੈ, UK ਹੈ। ਉਹ G7 ਦਾ ਜਿਹੜਾ ਸਾਲਾਨਾ ਸੰਮੇਲਨ ਹੁੰਦਾ ਹੈ ਫਰਾਂਸ ਦੇ ਵਿੱਚ ਸੰਧੂ ਸਾਹਿਬ, ਉਹ ਹੋਣ ਜਾ ਰਿਹਾ ਹੈ। ਉਹਦੇ ਵਿੱਚ ਡੋਨਲਡ ਟਰੰਪ ਸਾਹਿਬ ਨੇ ਉੱਥੇ ਹਾਜ਼ਰੀ ਭਰਨੀ ਆਪਣੇ ਦੇਸ਼ ਵਾਲੇ ਪਾਸਿਓ, ਤੇ ਪਤਾ ਲੱਗਾ ਕਿ ਭਾਰਤ ਨੂੰ ਵੀ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਫਿਰ ਸੱਦਾ ਹੈ ਕਿ ਤੁਸੀਂ ਆਇਓ ਜ਼ਰੂਰ। ਤੇ ਮੋਦੀ ਸਾਹਿਬ ਤੇ ਸੁਨੇਹਾ ਡੀਕਦੇ ਹੀ ਹੁੰਦੇ, ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਫਲਾਨੀ ਥਾਂ ਤੇ ਲੰਗਰ ਲੱਗਾ, ਅਗਲਿਆਂ ਨੇ ਤੇ ਜਹਾਜ਼ ਦੀ ਸੈਲਫੀ ਮਾਰਨੀ ਹੈ ਨਾ। ਇਹ ਉਹਨਾਂ ਦਾ, ਪ੍ਰਧਾਨ ਮੰਤਰੀ ਮੋਦੀ ਸਾਹਿਬ ਦਾ ਆਪਣਾ ਢੰਗ ਹੈ। ਉਹਨਾਂ ਨੇ ਫਿਰ ਮਨ ਬਣਾ ਲਿਆ ਕਿ ਮੈਂ ਜਾਣਾ ਹੈ। 6 ਦਿਨ ਦੇ ਦੌਰੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵਿਦੇਸ਼ ਯਾਤਰਾ ਤੇ ਜਾ ਚੁੱਕੇ ਨੇ। ਇਸ ਵੇਲੇ ਉਹ ਫਰਾਂਸ ਦਾ ਇੱਕ ਸ਼ਹਿਰ ਹੈ ਨੀਸ, ਉਸ ਸ਼ਹਿਰ ਦੇ ਵਿੱਚ ਹੈ। ਬੜਾ ਕਹਿੰਦੇ ਕਿ ਕਮਾਲ ਦਾ ਸਵਾਗਤ ਹੋਇਆ, ਭਾਰਤੀ ਲੋਕ ਉੱਥੇ ਪਹੁੰਚੇ, ਤਸਵੀਰਾਂ ਵੀ ਅਸੀਂ ਵੇਖੀਆਂ ਸਵਾਗਤ ਵਾਲੀਆਂ ਤਸਵੀਰਾਂ, ਤੇ ਵਾਕਈ ਕਮਾਲ ਦੀਆਂ ਹੁੰਦੀਆਂ ਨੇ। ਔਰ ਉਹਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਅੱਜ ਮੁਲਾਕਾਤ ਜਿਹੜੇ ਉੱਥੋਂ ਦੇ ਜਿਹੜੇ ਮੈਕਰੋ ਸਾਹਿਬ ਹੈ, ਉੱਥੋਂ ਦੇ ਰਾਸ਼ਟਰਪਤੀ, ਉਹਦੇ ਨਾਲ ਹੋਣੀ ਹੈ। ਹਾਲਾਂਕਿ ਜਿਹੜੀ ਵਿਸ਼ੇਸ਼ ਗੱਲਬਾਤ ਫਰਾਂਸ ਦੇ ਰਾਸ਼ਟਰਪਤੀ ਨਾਲ ਹੋਣੀ ਹੈ ਉਹ 18 ਤਰੀਕ ਤੈਅ ਹੈਗੀ ਹੈ। 18 ਤਰੀਕ ਨੂੰ ਦਿਵਾਲੀ ਵੀ ਬੈਠਕ ਦੋਹਾਂ ਦੇਸ਼ਾਂ ਦੇ ਵਿਚਾਲੇ, ਇੱਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਹੋਣਗੇ, ਦੂਜੇ ਪਾਸੇ ਐਮਨੂਅਲ ਮੈਕਰੋ ਹੋਣੀ ਹੋਣਗੇ, ਉਹ 18 ਨੂੰ ਹੈ। 18 ਤੋਂ ਪਹਿਲਾਂ 16 ਜਾਂ 17 ਨੂੰ G7 ਸੰਮੇਲਨ ਹੋਣਾ ਹੈ, ਤੇ ਉਸ ਸੰਮੇਲਨ ਦੇ ਵਿੱਚ ਆਖਦੇ ਹੈ ਕਿ ਰਾਸ਼ਟਰਪਤੀ ਡੋਨਲਡ ਟਰੰਪ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਚਾਲੇ ਵੀ ਵਿਸ਼ੇਸ਼ ਵਾਰਤਾਲਾਪ ਹੋਣੀ ਹੈ। ਸੋ ਨਜ਼ਰਾਂ ਕੁਦਰਤੀ ਬਹੁਤ ਸਾਰੀਆਂ ਉੱਤੇ ਲੱਗੀਆਂ, ਕਿਉਂਕਿ ਭਾਰਤ ਦੇ ਨਾਲ ਵੀ ਬੜੇ ਸਾਰੇ ਮਸਲੇ ਜਿਹੜੇ ਇਸ ਵੇਲੇ ਅਮਰੀਕਾ ਦੇ ਚੱਲ ਰਹੇ ਆ, ਖਰੀਦੋ ਫਰੋਖਤ ਨੂੰ ਲੈ ਕੇ, ਟ੍ਰੇਡ ਨੂੰ ਲੈ ਕੇ। ਸੋ ਵੇਖਦੇ ਹਾਂ ਕੀ ਕੁਛ ਹੁੰਦਾ ਹੈ। ਤੇ ਜਿਹੜੀ ਸਭ ਤੋਂ ਵੱਡੀ ਗੱਲ ਟਰੰਪ ਸਾਹਿਬ ਨੇ ਆਖੀ ਹੈ ਕਿ ਅੱਜ ਸ਼ਾਂਤੀ ਸਮਝੌਤਾ ਹੋ ਜਾਣਾ, ਉਹ ਵੇਖਦੇ ਹੁੰਦਾ ਕਿ ਨਹੀਂ ਹੁੰਦਾ। ਹੋ ਸਕਦਾ ਕਿ G7 ਤੋਂ ਪਹਿਲਾਂ ਵਾਕਿਆ ਕੋਈ ਸੁੱਖ ਵਾਲਾ ਸੁਨੇਹਾ ਆ ਜਾਏ, ਤੇ G7 ਦੀ ਜਿਹੜੀ ਉਹ 16 ਤੇ 17 ਬੈਠਕ ਹੈ, ਸੋ ਇੱਕ ਅੱਧਾ ਦਿਨ ਉਮੀਦ ਜ਼ਰੂਰ ਕੀਤੀ ਜਾ ਸਕਦੀ ਹੈ ਕਿ ਸ਼ਾਇਦ ਡੋਨਲਡ ਟਰੰਪ ਸਾਹਿਬ ਕਿਤੇ ਨਾ ਕਿਤੇ ਯੂ ਟਰਨ ਲੈ ਲੈਣਾ।
2: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
3: ਜੀ ਬਿਲਕੁਲ ਜੀ, ਅਗਲੀ ਖਬਰ ਵੱਲ ਚੱਲਦੇ ਹਾਂ। ਕੱਲ੍ਹ ਰਮੇਸ਼ ਜੀ, ਤੁਸੀਂ ਉੱਡਦੀ ਉੱਡਦੀ ਛੋਟੀ ਜਿਹੀ ਖਬਰ ਦਾ ਇੱਕ ਖੰਭ ਜਿਹਾ ਫੜਾਇਆ ਸੀ ਕਿ ਜਿਹੜੀਆਂ ਪੰਜਾਬ ਦੀਆਂ ਚੋਣਾਂ ਆ, ਹੁਣ ਸਾਰੀਆਂ ਹੀ ਪਾਰਟੀਆਂ ਚੋਣਾਂ ਨੂੰ ਲੈ ਕੇ ਬਹੁਤ ਕਾਹਲੀਆਂ, ਸਾਨੂੰ ਲੱਗਦਾ ਅਸੀਂ ਸੱਤਾ ਦੇ ਵਿੱਚ ਆ ਜਾਈਏ। ਸੋ ਇਹ ਹੁਣ ਜਿਹੜੀਆਂ ਚੋਣਾਂ ਇਸੇ ਸਾਲ ਨਵੰਬਰ ਦੇ ਵਿੱਚ ਹੋਣ ਜਾ ਰਹੀਆਂ, ਜਿਹਦੇ ਵਿੱਚ ਕੁਛ ਹੀ ਮਹੀਨੇ ਪਏ ਨੇ, ਬੜਾ ਨੇੜੇ ਸਮਾਂ ਆ ਗਿਆ, ਜਾਂ ਇਹ ਅਗਲੇ ਸਾਲ 'ਤੇ ਹੋਣਗੀਆਂ?
1: ਦੇਖੋ, ਉਵੇਂ ਤਾਂ ਸੰਧੂ ਸਾਹਿਬ, ਜੋ ਭਾਰਤੀ ਸੰਵਿਧਾਨ ਕਹਿੰਦਾ, ਜਦੋਂ ਅਸੀਂ 5 ਸਾਲ ਦੀ ਟਨਿਓਰ ਦੀ ਗੱਲ ਕਰਦੇ ਹਾਂ ਕਿ 5 ਸਾਲ ਦਾ ਕਾਰਜਕਾਲ ਹੁੰਦਾ, ਭਾਰਤ ਦੇ 5 ਸੂਬੇ ਹੈ, ਕਿਸੇ ਦੇ ਵਿੱਚ ਫਰਵਰੀ ਨੂੰ 5 ਸਾਲ ਪੂਰੇ ਹੋਣੇ ਆ, ਕਿਤੇ ਮਾਰਚ ਵਿੱਚ ਹੋਣੇ ਆ, ਜਿਵੇਂ ਪੰਜਾਬ ਦੇ ਵਿੱਚ ਮਾਰਚ ਵਿੱਚ ਹੋਣੇ ਆ। 5 ਸੂਬੇ ਨੇ ਜਿਹਦੇ ਵਿੱਚ ਗੋਆ ਆ, ਜਿਹਦੇ ਵਿੱਚ ਉੱਤਰਾਖੰਡ ਹੈ, ਜਿਹਦੇ ਵਿੱਚ ਮਨੀਪੁਰ ਹੈ, ਜਿਹਦੇ ਵਿੱਚ ਉੱਤਰ ਪ੍ਰਦੇਸ਼ ਹੈ, ਜਿਹ ਚ ਪੰਜਾਬ ਹੈ। ਇੱਥੇ ਫਰਵਰੀ ਤੇ ਮਾਰਚ ਵਿੱਚ ਸਰਕਾਰ ਦਾ ਜਿਹੜਾ ਸਮਾਂ ਸੀਮਾ 5 ਸਾਲ ਦੀ, ਉਹ ਖਤਮ ਹੋਣੀ ਹੈ, ਤੇ ਨਵੇਂ ਸਿਰੇ ਤੋਂ ਲਾਜ਼ਮੀ ਹੈ ਕਿ ਉਹ ਵੋਟਾਂ ਫਰਵਰੀ ਜਾਂ ਨਵੰਬਰ ਦੇ ਵਿੱਚ ਨਿਬੜ ਜਾਣੀਆਂ ਚਾਹੀਦੀਆਂ, ਨਤੀਜੇ ਆ ਜਾਣੇ ਚਾਹੀਦੇ ਹੈ। ਹੁਣ ਜਿਹੜੀ ਚੀਜ਼ ਚਰਚਾ ਵਿੱਚ ਹੈ ਕਿ ਨਵੰਬਰ ਮਹੀਨੇ 'ਚ ਵੋਟਾਂ ਹੋ ਸਕਦੀਆਂ, ਔਰ ਲਗਭਗ ਸਾਰੀਆਂ ਦੀਆਂ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਲੀਡਰ ਸੰਧੂ ਸਾਹਿਬ ਇਹ ਇਸ਼ਾਰਾ ਕਿਤੇ ਨਾ ਕਿਤੇ ਦੇ ਚੁੱਕੇ ਆ ਕਿ ਪੰਜਾਬ ਦੇ ਵਿੱਚ ਨਵੰਬਰ ਮਹੀਨੇ 'ਚ ਵੋਟਾਂ ਹੋਣੀਆਂ ਹੈ। ਹੁਣ ਸਭ ਤੋਂ ਵੱਡੀ ਗੱਲ ਇਹ ਆ ਕਿ ਗੋਆ, ਉੱਤਰਾਖੰਡ, ਮਨੀਪੁਰ ਤੇ ਉੱਤਰ ਪ੍ਰਦੇਸ਼, ਇਹ 4 ਥਾਵਾਂ ਇੱਦਾਂ ਦੀਆਂ ਜਿੱਥੇ ਭਾਜਪਾ ਦੀਆਂ ਸਰਕਾਰਾਂ ਨੇ। ਇੱਥੇ ਤੇ ਜੇ ਕੇਂਦਰ ਵਾਲੀ ਭਾਜਪਾ ਕਵੇ, ਭਾਰਤੀ ਚੋਣ ਕਮਿਸ਼ਨ ਕਹੇ ਜੀ ਅਸੀਂ ਅਗਲੇ ਮਹੀਨੇ ਕਰਾਉਣੀਆਂ, ਉਹਨਾਂ ਨੇ ਕਹਿਣਾ ਯੈਸ ਸਰ, ਉਹਨਾਂ ਨੇ ਤੇ ਇੱਕ ਵਾਰੀ ਵੀ ਨਹੀਂ ਕਹਿਣਾ ਕਿ ਤੁਸੀਂ ਗਲਤ ਕਰ ਰਹੇ ਹੋ, ਉਹਨਾਂ ਨੇ ਕਹਿਣਾ ਜੀ ਤੁਸੀਂ ਠੀਕ ਫੈਸਲਾ ਲੈ ਰਹੇ ਹੋ, ਸਾਡਾ ਸੂਬਾ ਤੁਹਾਡੇ ਨਾਲ ਹੈ, ਸਾਡੇ ਸੂਬੇ ਦੇ ਲੋਕ ਤੁਹਾਡੇ ਨਾਲ ਹੈ। ਹੁਣ ਪੰਜਾਬ ਇੱਕ ਅਜਿਹਾ ਸੂਬਾ ਜਿਹੜਾ ਇਤਰਾਜ਼ ਕਰ ਸਕਦਾ ਹੈ ਕਿ ਭਾਈ ਕਿਉਂ 5 ਸਾਲ ਦਾ ਸਮਾਂ, ਤੁਸੀਂ ਪਹਿਲਾਂ ਭੰਗ ਕਰਨ ਵਾਲੇ ਕੌਣ ਹੁੰਦੇ ਆ? ਹੁਣ ਦੂਜੇ ਪਾਸੇ 4 ਸੂਬੇ ਆ, ਜਿਹੜੇ 4 ਸੂਬਿਆਂ ਨੂੰ ਮੈਨੂੰ ਲੱਗਦਾ ਕਿ 5 ਪੈਸੇ ਦਾ ਇਤਰਾਜ਼ ਵੀ ਨਹੀਂ ਹੋਣਾ, ਉਹਨਾਂ ਨੂੰ ਤੇ ਜਿੱਦਣ ਮਰਜ਼ੀ ਕਰਾ ਲਓ। ਇਸ ਕਰਕੇ ਇਹ ਮੰਨਿਆ ਜਾ ਰਿਹਾ ਆ ਕਿ ਜੇ ਭਾਈ ਭਾਰਤੀ ਜਨਤਾ ਪਾਰਟੀ ਨੂੰ ਲੱਗਿਆ ਕਿ ਵਾਕਈ 2-4 ਮਹੀਨੇ ਪਹਿਲਾਂ ਵੋਟਾਂ ਕਰਾ ਕੇ ਉਹਨੂੰ ਪੰਜਾਬ ਚੋਂ ਕੋਈ ਸਿਆਸੀ ਲਾਭ ਮਿਲ ਸਕਦਾ, ਜਿਹਨੂੰ ਆਪਾਂ ਕਹਿੰਦੇ ਲਾਹਾ ਮਿਲ ਸਕਦਾ, 4 ਵੋਟਾਂ ਵੱਧ ਪੈ ਸਕਦੀਆਂ, ਤੇ ਕੋਈ ਬਹੁਤ ਹੈਰਾਨੀਜਨਕ ਗੱਲ ਨਹੀਂ ਹੋਵੇਗੀ। ਕਿਉਂਕਿ ਦੂਜੇ ਪਾਸੇ ਜੇ ਅਸੀਂ SIR, ਜਿਹੜੀ SIR ਵੋਟਾਂ ਤੋਂ ਪਹਿਲਾਂ ਲਾਜ਼ਮੀ ਹੈ, ਜਿਹਦਾ ਉਸ ਉਹਦਾ ਜਿਹੜਾ ਸਮੁੱਚਾ SIR ਦਾ ਵੋਟਾਂ ਦੀ ਪ੍ਰਕਿਰਿਆ ਨੂੰ ਠੀਕ ਕਰਨਾ, ਦਰੁਸਤ ਕਰਨਾ, ਨਵੇਂ ਸਿਰੇ ਤੋਂ ਸੂਚੀ ਜਾਰੀ ਕਰਨੀ, ਉਹ ਅਕਤੂਬਰ ਵਿੱਚ ਜਿਹੜਾ ਸੰਧੂ ਸਭ ਕਲੀਅਰ ਹੋ ਜਾਣੀ ਹੈ। ਜਦੋਂ ਉਹ ਅਕਤੂਬਰ 'ਚ ਕਲੀਅਰ ਹੋ ਜਾਣੀ ਹੈ, ਤੇ ਫਿਰ ਸੁਭਾਵਿਕ ਹੈ ਨਵੰਬਰ 'ਚ ਵੋਟਾਂ ਹੋ ਸਕਦੀਆਂ, ਵੋਟਰ ਸੂਚੀ ਅਕਤੂਬਰ 'ਚ ਤਿਆਰ ਹੋ ਜਾਣੀ ਹੈ। ਸੋ ਇਸ ਕਰਕੇ SIR ਦੇ ਲਿਹਾਜ਼ ਨਾਲ ਵੀ ਲੱਗਦਾ ਕਿ ਜੇ ਚੋਣ ਕਮਿਸ਼ਨ ਨੇ ਕਰਾਉਣੀਆਂ ਚਾਹੀਆਂ ਤੇ ਕੋਈ ਰੌਲਾ ਨਹੀਂ, ਤੇ ਦੂਜੇ ਪਾਸੇ ਜਿਵੇਂ 4 ਸੂਬੇ ਇੱਕ ਪਾਸੇ ਹੋ ਜਾਣੇ, ਪੰਜਾਬ ਇੱਕ ਪਾਸੇ, ਤੇ ਰੌਲਾ ਪੈਣਾ ਹੀ ਨਹੀਂ ਬਹੁਤਾ। ਤੇ ਦੂਜਾ ਸਭ ਤੋਂ ਵੱਡੀ ਗੱਲ ਹੈ ਕਿ ਆਮ ਆਦਮੀ ਪਾਰਟੀ ਸੱਤਾਧਾਰੀ ਹੈ, ਆਮ ਆਦਮੀ ਪਾਰਟੀ ਸੰਧੂ ਸਾਹਿਬ ਮਾਨਸਿਕ ਤੌਰ ਤੇ ਤਿਆਰ ਹੈ। ਆਮ ਆਦਮੀ ਪਾਰਟੀ ਨੂੰ ਕੋਈ ਰੌਲਾ ਨਹੀਂ ਕਿ ਨਵੰਬਰ 'ਚ ਪੈਣ, ਦਸੰਬਰ 'ਚ ਪੈਣ ਜਾਂ ਆਉਂਦੇ ਜਨਵਰੀ 'ਚ ਪੈਣ। ਉਹਨਾਂ ਨੇ ਜੋ ਸੱਪ ਕੱਢਣਾ ਸੀ ਆ 4-4.5 ਸਾਲ ਦੇ ਵਿੱਚ ਕੱਢ ਦਿੱਤਾ ਹੈ। ਹੁਣ ਕੋਈ ਇੱਦਾਂ ਦੀ ਡਿਵੈਲਪਮੈਂਟ ਨਹੀਂ ਹੈ ਜਿਹੜਾ ਉਹਨਾਂ ਨੇ ਅਡੀਕਣਾ ਜੀ ਅਸੀਂ ਅਗਲੇ ਬਜਟ ਵਿੱਚ ਪੇਸ਼ ਕਰਨਾ ਸੀ, ਇਹ ਤੇ ਰਹਿ ਗਿਆ, ਅਸੀਂ ਤੇ 4 ਨੰਬਰ ਬਣਾਉਣੇ ਸੀ, ਜਿੰਨੇ ਇੱਕ ਐਲਾਨ ਕਰਨੇ ਸੀ, ਜਿੰਨੇ ਇੱਕ ਨੋਟੀਫਿਕੇਸ਼ਨ ਕਰਨੇ ਸੀ, ਆਮ ਆਦਮੀ ਪਾਰਟੀ ਕਰ ਚੁੱਕੀ ਹੈ। ਇਸ ਕਰਕੇ ਜਦੋਂ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਇਤਰਾਜ਼ ਨਹੀਂ, ਦੂਜੇ ਸੂਬਿਆਂ ਨੂੰ ਇਤਰਾਜ਼ ਨਹੀਂ, ਤੇ ਫਿਰ ਕੋਈ ਬਹੁਤਾ ਹੈਰਾਨੀਜਨਕ ਨਹੀਂ ਕਿ ਜੇ ਵੋਟਾਂ ਸਮੇਂ ਤੋਂ ਪਹਿਲਾਂ ਹੋ ਜਾਣ। ਸੋ ਲੱਗਦਾ ਹੈ ਕਿ ਜਿਸ ਢੰਗ ਦੀਆਂ ਆਵਾਜ਼ਾਂ ਆ, ਨਵੰਬਰ ਦਸੰਬਰ 'ਚ ਵੋਟਾਂ ਪੈ ਸਕਦੀਆਂ ਨੇ।
3: ਜੀ ਬਹੁਤ ਬਹੁਤ ਸ਼ੁਕਰੀਆ। ਸੋ ਅਗਲੇ ਹਿੱਸੇ ਦੇ ਵਿੱਚ ਫਿਰ ਮਿਲਦੇ ਹਾਂ। ਸੋ ਛੋਟੀ ਜਿਹੀ ਬ੍ਰੇਕ ਲੈ ਲਈਏ। 905-673-3337 905-673-3337 ਪੰਜਾਬੀ ਲਹਿਰਾਂ ਦੇ ਨਾਲ ਤੁਸੀਂ ਜੁੜੇ ਹੋਏ ਹੋ। ਮੈਂ ਤੁਹਾਡਾ ਮੇਜ਼ਬਾਨ ਪ੍ਰਭ ਸੰਧੂ, ਪੰਜਾਬ ਦੀ ਧਰਤੀ ਤੋਂ ਰਮੇਸ਼।
4: This is AM 530, CHLO AM, serving Brampton, Mississauga, Toronto, the GTA, and the world at am530.ca.
3: ਸੱਤ ਵੱਜ ਕੇ 1 ਮਿੰਟ ਹੋ ਚੁੱਕੇ ਨੇ ਸਟੂਡੀਓ ਦੇ ਘੜੇ ਮੁਤਾਬਕ। ਤੁਹਾਡਾ ਸਾਡਾ ਸਾਥ ਹੁਣ ਤੋਂ ਲੈ ਕੇ 8 ਵਜੇ ਤੱਕ ਬਣਿਆ ਰਹਿਣਾ।
5: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 905-799-0333।
6: ਬੀਤੇ ਸਮੇਂ ਨੂੰ ਯਾਦ ਕੀਤਾ ਜਾ ਸਕਦਾ ਹੈ, ਪਰ ਉਹਦੇ ਵਿੱਚ ਜੀਵਿਆ ਨਹੀਂ ਜਾ ਸਕਦਾ।

40 ਦਿਨ ਬਹੁਤ ਹੀ ਖੂਬਸੂਰਤ ਇੱਕ ਫਿਲਮ ਲੱਗਣ ਜਾ ਰਹੀ ਹੈ ਸਿਨੇਮਾਘਰਾਂ ਦੇ ਵਿੱਚ 19 ਜੂਨ ਨੂੰ। 40 ਦਿਨ ਇੱਕ ਐਸਾ ਖੂਬਸੂਰਤ ਨੋਵਲ ਕਹਿ ਸਕਦੇ ਹਾਂ ਤੁਸੀਂ, ਇੱਕ ਐਸੀ ਕਿਤਾਬ ਕਿ ਜਿਹੜੀ ਜ਼ਿੰਦਗੀ ਦੇ ਵਿੱਚ ਬਹੁਤ ਖੂਬਸੂਰਤ ਗੱਲਾਂ, ਕਈ ਵਾਰ ਤੁਸੀਂ ਸਬਰ ਨੂੰ, ਸਕੂਨ ਨੂੰ ਇੱਕ ਹੋਰ ਤਰੀਕੇ ਦੇ ਨਾਲ ਦੇਖ ਸਕਦੇ ਹੋ। ਇੱਕ ਕਹਿੰਦੇ ਨਾ ਕਿ ਜਦੋਂ ਆਪਣਾ ਸਬਰ ਖਤਮ ਹੋ ਜਾਂਦਾ, ਸੋ ਉਸ ਦੀ ਕਹਾਣੀ ਆ। ਔਰ ਉਹ ਵੱਖ ਵੱਖ ਜਿਹੜੇ ਐਪੀਸੋਡਾਂ ਨੂੰ ਲੈ ਕੇ ਫਿਲਮ ਬਣਾਈ ਗਈ, ਜਿਹਦੇ ਵਿੱਚ ਦੇਬੀ ਮਕਸੂਦਪੁਰੀ ਜੀ ਫਕੀਰ ਦਾ ਰੋਲ ਅਦਾ ਕਰ ਰਹੇ ਨੇ, ਔਰ ਗੁਰਪ੍ਰੀਤ ਘੁੱਗੀ ਜੀ ਪਿਛਲੇ ਦਿਨੀ ਟੋਰਾਂਟੋ ਪਹੁੰਚੇ ਸੀਗੇ, ਅਤੇ ਉਹਨਾਂ ਦੇ ਬੇਟੇ ਸੁਖਨ ਵੜੈ 'ਚ ਜਿਹੜਾ ਮੇਨ ਕੇਸਰ ਦਾ ਕਿਰਦਾਰ ਕਰ ਰਹੇ ਨੇ। ਜਿਨ੍ਹਾਂ ਨੇ 40 ਦਿਨ ਨਾਵਲ ਪੜ੍ਹਿਆ ਉਹਨਾਂ ਨੂੰ ਬਹੁਤ ਤਾਂਘ ਹੋਣੀ ਹੈ, ਕਿਉਂਕਿ ਬੜਾ ਕੁਛ ਸਿੱਖਣ ਨੂੰ ਮਿਲਣਾ। ਜਿਵੇਂ ਵਿੱਚੋਂ ਵਿੱਚੋਂ ਨਾ ਕੁਛ ਗੱਲਾਂ ਆ, ਕਹਿੰਦੇ ਕਿ ਸਮੇਂ ਦੇ ਨਾਲ ਦੁੱਖ ਛੋਟਾ ਨਹੀਂ ਹੋ ਜਾਂਦਾ। ਆਪਾਂ ਕਹਿੰਦੇ ਹਾਂ ਕਿ ਯਾਰ ਹੁਣ ਬਹੁਤ ਜਿਹੜਾ ਦਿਲ ਦੇ ਕਰੀਬ ਸੀ, ਹੁਣ ਜਿਹਨੂੰ ਅਸੀਂ ਸੋਚਦੇ ਸੀ ਕਿ ਜਿਹੜੇ ਸਾਡੀਆਂ ਸਾਹਾਂ ਦੇ ਨੇੜੇ ਆ, ਉਹ ਨਹੀਂ, ਉਹ ਜੇ ਸਾਡੇ ਤੋਂ ਜੁਦਾ ਹੋ ਗਿਆ ਨਾ, ਸਾਡੀ ਜ਼ਿੰਦਗੀ 'ਚੋਂ ਚਲਾ ਗਿਆ, ਫਿਰ ਅਸੀਂ ਇਹਦੇ ਬਿਨਾਂ ਨਹੀਂ ਰਹਿ ਪਾਵਾਂਗੇ। ਅਤੇ ਸਮੇਂ ਦੇ ਨਾਲ ਨਾਲ ਕਹਿੰਦੇ ਦੁੱਖ ਛੋਟਾ ਨਹੀਂ ਹੁੰਦਾ, ਬਸ ਦੁੱਖ ਸਹਿਣ ਨਾਲ, ਦੁੱਖ ਸਹਿਣ ਵਾਲਾ ਜਿਹੜਾ ਜਿਗਰਾ ਹੁੰਦਾ ਨਾ ਸਾਡਾ, ਉਹ ਵੱਡਾ ਹੋ ਜਾਂਦਾ ਸਮੇਂ ਦੇ ਨਾਲ ਨਾਲ। ਸੋ 905-600-33-33। ਸੋ ਇਸ ਮੂਵੀ ਨੂੰ ਤੁਸੀਂ ਵੇਖ ਕੇ ਆਉਣਾ ਹੈ ਜੀ। ਇਹ ਮੂਵੀ 19 ਜੂਨ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣ ਜਾਣੀ ਆ, ਅਤੇ ਜ਼ਰੂਰ ਵੇਖ ਕੇ ਆਇਓ। ਡਾਕਟਰ ਗੁਰਪ੍ਰੀਤ ਧੁੱਗਾ ਨੇ ਇਸ ਨੋਵਲ ਨੂੰ ਲਿਖਿਆ, ਅਤੇ ਇਹਨਾਂ ਨੇ ਪ੍ਰੋਡਿਊਸ ਵੀ ਆਪ ਹੀ ਇਸ ਮੂਵੀ ਨੂੰ ਕੀਤਾ, ਅਤੇ ਬਹੁਤ ਉਮਦਾ ਕਲਾਕਾਰ ਤੁਹਾਨੂੰ ਵੇਖਣ ਨੂੰ ਮਿਲ ਜਾਣੇ ਆ। ਗੁਰਪ੍ਰੀਤ ਘੁੱਗੀ ਜੀ ਮਿਲ ਜਾਣੇ ਇਹਨਾਂ ਇਸ ਵਿੱਚ, ਫਿਰ ਨਾਲ ਦੀ ਨਾਲ ਦੇਬੀ ਮਕਸੂਸਪੁਰੀ ਜੀ ਅਤੇ ਸੁਖਨ ਵੜੈਚ, ਔਰ ਨਾਲ ਦੀ ਨਾਲ ਨਛੱਤਰ ਗਿੱਲ ਨੂੰ ਪਹਿਲੀ ਵਾਰ ਤੁਸੀਂ ਇਸ ਮੂਵੀ ਦੇ ਵਿੱਚ ਵੇਖੋਗੇ। ਬਹੁਤ ਖੂਬਸੂਰਤ ਮੂਵੀ ਹੋਣ ਵਾਲੀ ਆ, ਕਿਉਂਕਿ ਮੈਂ ਆਲਮੋਸਟ 3-4 ਵਾਰ ਇਹ ਜਿਹੜਾ ਬੁੱਕ ਆ ਪੜ੍ਹ ਚੁੱਕਿਆ ਹਾਂ। ਅਤੇ ਵੈਸੇ ਇੱਕ ਨਾ ਕਹਿੰਦੇ ਕਿ ਇਨਸਾਨ ਦੀਆਂ ਅੱਖਾਂ ਕਦੋਂ ਖੁੱਲਦੀਆਂ, ਮੈਂ ਤੁਹਾਨੂੰ ਪੁੱਛ ਰਿਹਾ ਕਿ ਤੁਸੀਂ ਕੀ ਸੋਚਦੇ ਹੋ ਕਿ ਇਨਸਾਨ ਦੀਆਂ ਅੱਖਾਂ ਕਦੋਂ ਖੁੱਲਦੀਆਂ। ਇਹ ਨਾਵਲ ਦੇ ਅਨੁਸਾਰ ਕਹਿੰਦੇ ਕਿ ਵੇਖਣ ਵਾਲੀਆਂ ਅੱਖਾਂ ਤਾਂ ਜਾਂਦੀਆਂ ਸਾਰੀ ਖੁੱਲ ਜਾਂਦੀਆਂ, ਪਰ ਵੈਸੇ ਇਹਨਾਂ ਅੱਖਾਂ ਨੂੰ ਖੁੱਲਦਿਆਂ ਖੁੱਲਦਿਆਂ ਕਈ ਵਾਰ ਉਮਰਾਂ ਬੀਤਣ ਜਾਂਦੀਆਂ। ਆਪਾਂ ਕਹਿੰਦੇ ਹੁੰਦੇ ਹਾਂ ਨਾ ਯਾਰ ਹੁਣ ਜਾ ਕੇ ਮੇਰੀਆਂ ਅੱਖਾਂ ਖੁੱਲੀਆਂ, ਪਹਿਲਾਂ ਤਾਂ ਲੋਕ ਮੈਨੂੰ ਬੇਵਕੂਫੀ ਬਣਾਉਂਦੇ ਰਹੇ ਆ। ਸੋ ਬਹੁਤ ਸਾਰੀਆਂ ਐਸੀਆਂ ਖੂਬਸੂਰਤ ਗੱਲਾਂ ਇਸ ਫਿਲਮ ਦੇ ਵਿੱਚ, ਇਸ ਮੂਵੀ ਦੇ ਵਿੱਚ ਤੁਹਾਨੂੰ ਮਿਲ ਜਾਣੀਆਂ ਆ। ਪਰਿਵਾਰਕ ਮੂਵੀ ਆ, ਬੜੀ ਖੂਬਸੂਰਤ ਮੂਵੀ ਆ, ਸਬਰ ਦੀ ਮੂਵੀ ਆ, ਅਤੇ ਉਸ ਭਾਵਨਾਵਾਂ ਦੀ ਮੂਵੀ ਹੈ ਜਿਹੜੀਆਂ ਇਨਸਾਨੀ ਕਦਰਾਂ ਕੀਮਤਾਂ ਨੂੰ ਜ਼ਿੰਦਾ ਰੱਖਦੀਆਂ। ਸੋ 40 ਦਿਨ 19 ਜੂਨ ਨੂੰ ਜ਼ਰੂਰ ਸਿਨੇਮਾ ਘਰਾਂ ਦੇ ਵਿੱਚ ਵੇਖਣ ਜਾਇਓ ਕਿ ਚੰਗਾ ਸਿਨੇਮਾ। ਆਪਾਂ ਹਮੇਸ਼ਾ ਕਹਿੰਦੇ ਹੁੰਦੇ ਕਿ ਚੰਗੀਆਂ ਫਿਲਮਾਂ ਨਹੀਂ ਬਣਦੀਆਂ, ਚੰਗੀਆਂ ਕਹਾਣੀਆਂ ਨਹੀਂ ਆਉਂਦੀਆਂ। ਸੋ ਜ਼ਰੂਰ ਵੇਖ ਕੇ ਆਓ, ਤੁਹਾਨੂੰ ਸਿਨੇਮਾ ਵੇਖਣ ਦਾ ਜਿਹੜਾ ਇੱਕ ਨਵਾਂ ਅੰਦਾਜ਼ ਪਤਾ ਲੱਗਣਾ ਕਿ ਇੱਦਾਂ ਦਾ ਵੀ ਸਿਨੇਮਾ ਹੋ ਸਕਦਾ। ਸੋ 40 ਦਿਨ 19 ਜੂਨ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋ ਰਹੀ ਆ। ਸੋ 905-600-73-33-37, 905-633-3337, ਨਾਲ ਦੀ ਨਾਲ ਬਰੈਂਪਟਨ ਕ੍ਰੈਮਟੋਰੀਅਮ ਨੂੰ ਤੁਸੀਂ ਯਾਦ ਰੱਖਣਾ। ਫਿਊਨਰਲ ਅਤੇ ਕ੍ਰਿਮੀਨੇਸ਼ਨ ਦੀਆਂ ਸੇਵਾਵਾਂ ਦਿੰਦੇ ਨੇ। ਜੇ ਤੁਸੀਂ ਆਪਣੇ ਫਿਊਨਰਲ ਦੀ ਪ੍ਰੀ ਪਲਾਨਿੰਗ ਕਰਨਾ ਚਾਹੁੰਦੇ ਹੋ, ਤੁਸੀਂ ਆਪਣੇ ਪਰਿਵਾਰਾਂ ਨੂੰ ਜਾਣ ਤੋਂ ਬਾਅਦ ਫਾਈਨੈਂਸ਼ੀਅਲ ਕ੍ਰਾਈਸਿਸ ਵੱਲ ਨਹੀਂ ਲੈ ਕੇ ਜਾਣਾ ਚਾਹੁੰਦੇ, ਤੁਸੀਂ ਆਪਣੀਆਂ ਤਿਆਰੀਆਂ ਆਪ ਕਰਕੇ ਜਾਣਾ ਚਾਹੁੰਦੇ ਹੋ, ਜ਼ਿੰਮੇਵਾਰੀ ਆਪਣੀ ਆਪ ਭੁਗਤਾ ਕੇ ਜਾਣਾ ਚਾਹੁੰਦੇ ਹੋ, ਤਾਂ ਤੁਸੀਂ 905-458-2222, 905-458-2222 ਤੁਸੀਂ ਬਰੈਂਪਟਨ ਕ੍ਰੈਮਟੋਰੀਅਮ ਨਾਲ ਰਾਬਤਾ ਕਰ ਸਕਦੇ ਹੋ। ਔਰ ਵੈਸੇ ਵੀ ਹੁਣ ਮੌਸਮ ਖੁੱਲ ਗਿਆ, ਧੁੱਪਾਂ ਲੱਗਣ ਲੱਗ ਗਈਆਂ ਆ, ਔਰ ਇਹ ਸਮਰ ਦੇ ਦਿਨ ਆ ਕਿ ਤੁਸੀਂ ਜੇ ਆਪਣਾ ਡਰਾਈਵੇ ਬਣਾਉਣਾ, ਬੇਸਮੈਂਟ ਲੀਕ ਹੋ ਰਹੀ ਆ ਅਤੇ ਬੇਸਮੈਂਟ ਤੁਹਾਡੀ ਲੀਕ ਹੋ ਰਹੀ ਆ, ਅਤੇ ਐਸਾ ਇੱਕ ਇੰਜੈਕਸ਼ਨ ਲਾਉਣਗੇ ਕਿ ਬੇਸਮੈਂਟ ਦਾ ਖੰਘ ਜ਼ੁਕਾਮ ਸਾਰਾ ਹੀ ਹਟ ਜਾਣਾ ਆ। ਸੋ ਟੈਰਕਸ ਕੌਂਕਰੀਟ ਦੇ ਕੁਲਵਿੰਦਰ ਧਾਲੀਵਾਲ ਉਹਨਾਂ ਨੂੰ ਯਾਦ ਰੱਖੋ, ਤੁਸੀਂ ਆਪਣਾ ਪੈਟੀਓ ਬਣਾਉਣਾ ਆ, ਡਰਾਈਵੇ ਬਣਾਉਣਾ ਆ, ਜਾਂ ਬੇਸਮੈਂਟ ਦੀ ਲੀਕੇਜ ਠੀਕ ਕਰਵਾਉਣੀ ਆ, ਤਾਂ 647-526-2372 647-526-2372 'ਤੇ ਤੁਸੀਂ ਰਾਬਤਾ ਕਰ ਸਕਦੇ ਹੋ। ਕੁਲਵਿੰਦਰ ਧਾਲੀਵਾਲ ਜੀ ਉਹਨਾਂ ਟੈਰਕਸ ਕੌਂਕਰੀਟ।

905-673-3337 ਸਟੂਡੀਓ ਦਾ ਇੱਕੋ ਇੱਕ ਨੰਬਰ। ਜੇ ਤੁਸੀਂ ਰਮੇਸ਼ ਹੁਸ਼ਿਆਰਪੁਰ ਜੀ ਨਾਲ ਆਪਣੇ ਪੰਜਾਬ ਨੂੰ ਲੈ ਕੇ, ਪੰਜਾਬ ਦੀਆਂ ਖਬਰਾਂ ਨੂੰ, ਪੰਜਾਬ ਦੀ ਸਿਆਸਤ ਜਾਂ ਦੇਸ਼ ਦੁਨੀਆ ਦੀ ਕਿਸੇ ਵੀ ਖਬਰ ਦਾ ਤੁਸੀਂ ਰਮੇਸ਼ ਜੀ ਉਹਨਾਂ ਨਾਲ ਗੱਲਬਾਤ ਕਰਨੀ ਆ, ਉਹਨਾਂ ਨਾਲ ਖਬਰਾਂ ਦੀ ਸਾਂਝ ਪਾਉਣੀ ਆ, ਤਾਂ 905-673-3337 ਸਟੂਡੀਓ ਦਾ ਇੱਕੋ ਇੱਕ ਨੰਬਰ।

0: ਅੱਛਾ, ਆਪਾਂ ਰੋਜ਼ ਖਬਰਾਂ ਦੀ ਗੱਲਬਾਤ ਕਰਦੇ ਹਾਂ, ਤੁਸੀਂ ਬਹੁਤ ਸੁਹਿਰਦ, ਬਹੁਤ ਸਿਆਣੇ, ਬਹੁਤ ਸਮਝਦਾਰ ਸਰੋਤੇ ਹੋ। ਆਪਾਂ ਕਿਉਂ ਵਾਰ ਵਾਰ ਉਹਨਾਂ ਹੀ ਲੀਡਰਾਂ ਦੇ ਪਿੱਛੇ ਤੁਰੇ ਫਿਰਦੇ ਹਾਂ? ਸਾਨੂੰ ਇਹ ਵੀ ਪਤਾ ਕਿ ਇਹ ਕਿਸੇ ਦੇ ਸਕੇ ਨਹੀਂ, ਜਿਹੜਾ ਪੋਲੀਟੀਸ਼ੀਅਨਸ ਹੁੰਦੇ ਆ ਨਾ, ਰਾਜਨੀਤਿਕ ਲੋਕ ਹੁੰਦੇ ਆ, ਇਹ ਕਿਸੇ ਦੇ ਸਕੇ ਨਹੀਂ ਹੁੰਦੇ, ਇਹਨਾਂ ਨੂੰ ਸਿਰਫ ਆਪਣੇ ਨਾਲ ਹੁੰਦਾ, ਪਰ ਆਪਾਂ ਫਿਰ ਵੀ ਇਹਨਾਂ ਭਰਮਾਂ ਦੇ ਵਿੱਚ ਆ ਜਾਂਦੇ ਹਾਂ। ਔਰ ਸਾਨੂੰ ਇਹ ਵੀ ਪਤਾ ਕਿ 5 ਸਾਲ ਇਹਨਾਂ ਨੇ ਲੁੱਟਣਾ ਵੀ ਆ, ਕੁੱਟਣਾ ਵੀ ਆ, ਸੋ ਅੱਜ ਅਸੀਂ ਇੱਕੋ ਹੀ ਫਿਲਮਾਂ ਵਾਂਗ ਬਸ ਅਸੀਂ ਇਸ ਉਮੀਦ ਵਿੱਚ ਰਹਿੰਦੇ ਹਾਂ ਕਿ ਸ਼ਾਇਦ ਕੋਈ ਪਾਰਟੀ ਆਵੇ ਅਤੇ ਸਾਡੀ ਬਾਂਹ ਫੜੇ। ਔਰ ਚਲੋ, ਨਵੀਂ ਜਿਹੜੀ ਪਾਰਟੀ ਉਹਨਾਂ ਨੂੰ ਮੌਕਾ ਦੇਣਾ ਚਾਹੀਦਾ, ਆਮ ਆਦਮੀ ਪਾਰਟੀ ਨੂੰ ਪੰਜਾਬ ਨੇ ਮੌਕਾ ਦਿੱਤਾ, ਦਿੱਲੀ ਨੇ ਵੀ ਮੌਕਾ ਦਿੱਤਾ ਸੀ, ਅਸੀਂ ਬਹੁਤ ਜ਼ਿਆਦਾ ਅੱਕ ਥੱਕ ਚੁੱਕੇ ਸੀਗੇ ਰਵਾਇਤੀ ਪਾਰਟੀਆਂ ਤੋਂ, ਅਤੇ ਸਾਨੂੰ ਲੱਗਿਆ ਕਿ ਇੱਕ ਨਵਾਂ ਮੌਕਾ ਦੇਣਾ ਚਾਹੀਦਾ। ਅਤੇ ਤੁਹਾਨੂੰ ਇਹ ਤਾਂ ਬਿਹਤਰ ਤੁਸੀਂ ਦੱਸ ਸਕਦੇ ਹੋ ਕਿ ਉਹ ਜਿਹੜੇ ਮੌਕੇ 'ਤੇ ਆਮ ਆਦਮੀ ਪਾਰਟੀ ਖਰੀ ਉਤਰੀ ਜਾਂ ਨਹੀਂ, ਪਰ ਮੈਨੂੰ ਤਾਂ ਇਹ ਲੱਗਦਾ ਕਿ ਸੱਤਾ 'ਚ ਆਉਣ ਤੋਂ ਪਹਿਲਾਂ ਕੋਈ ਵੀ ਪਾਰਟੀ ਹੋਰ ਹੁੰਦੀ ਆ, ਸੱਤਾ 'ਚ ਆਉਣ ਤੋਂ ਬਾਅਦ ਕਈ ਵਾਰ ਉਹਨਾਂ ਦੇ ਆਪਦੇ ਵੱਸ ਕੋਈ ਚੀਜ਼ਾਂ ਨਹੀਂ ਹੁੰਦੀਆਂ, ਤੁਹਾਨੂੰ ਕੰਟਰੋਲਡ ਕਰ ਲਿਆ ਜਾਂਦਾ ਆ। ਸੋ ਬਹੁਤ ਸਾਰੀਆਂ ਚੀਜ਼ਾਂ, ਜੇ ਆਪਾਂ ਬੇਅਦਬੀ ਦੀ ਮਸਲੇ 'ਤੇ ਗੱਲਬਾਤ ਕਰੀਏ ਤਾਂ ਦੇਖੋ ਕਿੱਡੀ ਵੱਡੀ ਸਿਆਸਤ ਹੋਈ ਆ, ਬਹੁਤ ਵੱਡੀ ਸਿਆਸਤ ਹੋਈ ਆ। ਪਹਿਲਾਂ ਆਮ ਆਦਮੀ ਪਾਰਟੀ ਨੇ, ਮੈਂ ਵੀ ਉਹਨਾਂ ਦੇ ਵਿੱਚੋਂ ਇੱਕ ਹਾਂ ਕਿ ਜਿਹੜਾ ਆਮ ਆਦਮੀ ਪਾਰਟੀ ਨੂੰ ਲਿਆਉਣ ਦੇ ਵਿੱਚ ਸਾਡਾ ਵੀ ਪੂਰਾ ਯੋਗਦਾਨ ਆ। ਅਸੀਂ ਬੜੀਆਂ ਮੀਟਿੰਗਾਂ ਕੀਤੀਆਂ ਸੀ, ਪੰਜਾਬ ਦਾ ਬਦਲਾਵ ਚਾਹੁੰਦੇ ਸੀ ਹਰ ਇਨਸਾਨ, ਪੰਜਾਬ ਨੂੰ ਪਿਆਰ ਕਰਨ ਵਾਲਾ ਹਰ ਇਨਸਾਨ ਚਾਹੁੰਦਾ ਕਿ ਪੰਜਾਬ ਖੁਸ਼ਹਾਲ ਰਹੇ, ਪੰਜਾਬ ਦੇ ਜਿਹੜੇ ਰਾਜਨੀਤਿਕ ਜਾਂ ਜਿਹੜੇ ਧਾਰਮਿਕ ਮੁੱਦੇ ਆ ਉਹ ਵੀ ਨਾਲ ਦੀ ਨਾਲ ਪੰਜਾਬ ਦੇ ਵਿੱਚ ਸੁੱਖ ਸ਼ਾਂਤੀ ਬਣੀ ਰਹੇ, ਪੰਜਾਬ ਦੇ ਵਿੱਚ ਨਸ਼ਾ, ਪੰਜਾਬ ਦੇ ਵਿੱਚ ਕ੍ਰਾਈਮ ਦੂਰ ਹੋਵੇ। ਪਰ ਕੀ ਆਪਾਂ ਉਹ ਚੀਜ਼ਾਂ ਨੂੰ ਐਕਸੈਪਟ ਕਰ ਪਾਏ ਹਾਂ? ਸਾਨੂੰ ਪਤਾ ਵੀ ਹੁੰਦਾ ਵੀ ਕਿਤੇ ਨਾ ਕਿਤੇ, ਪਰ ਇਹ ਆ ਕਿ ਤੁਹਾਨੂੰ ਲੱਗੀ ਭੁੱਖ ਆ, ਪਰ ਦੂਜੇ ਪਾਸੇ ਤੁਹਾਨੂੰ ਕਹਿੰਦੇ ਕਿ ਨਹੀਂ ਤੁਸੀਂ ਐਂ ਕਰ, ਤੁਸੀਂ ਪਾਣੀ ਦਾ ਗਲਾਸ ਪੀ ਲਓ। ਸੋ ਕਿਵੇਂ ਨਾ ਕਿਵੇਂ ਥੋੜ੍ਹਾ ਢਿੱਡ ਭਰ ਦਿੱਤਾ ਜਾਂਦਾ, ਪਰ ਜਿਵੇਂ ਸਾਨੂੰ ਜਿਹੜੇ ਮੁੱਦਿਆਂ 'ਤੇ ਸਰਕਾਰਾਂ ਨੂੰ ਲੈ ਕੇ ਆਉਂਦਾ ਕਿ ਉਹ ਮੁੱਦਿਆਂ 'ਤੇ ਸਰਕਾਰ ਖਰੀ ਉਤਰੀ, ਪਤਾ ਸਭ ਕੁਛ ਆ। ਪਹਿਲਾਂ ਤਾਂ ਅਕਾਲੀ ਨੂੰ ਪਾਰਟੀ ਨੂੰ ਵਿਲਨ ਬਣਾ ਕੇ, ਔਰ ਕਾਂਗਰਸ ਨੂੰ, ਸਾਰੀਆਂ ਪਾਰਟੀਆਂ ਨੂੰ ਵਿਲਨ ਬਣਾ ਕੇ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ, ਔਰ ਜਿਹੜੇ ਜਿਹੜੇ ਵਾਅਦੇ ਕੀਤੇ ਤੁਹਾਨੂੰ ਲੱਗਦਾ ਕਿ ਪੂਰੇ ਹੋਏ, ਪਰ ਕਈ ਵਾਰੀ ਅਸੀਂ ਝੰਡਾ ਚੁੱਕ ਲੈਂਦੇ ਹਾਂ ਬਿਨਾਂ ਗੱਲਾਂ ਤੋਂ, ਚਾਹੇ ਕੋਈ ਵੀ ਪਾਰਟੀ ਹੈ। ਸਾਨੂੰ ਸਿਰਫ ਪੰਜਾਬ ਬਾਰੇ ਜ਼ਿਆਦਾ ਸੋਚਣਾ ਚਾਹੀਦਾ, ਹਾਲਾਂਕਿ ਆਪਾਂ ਇੱਕ ਪਾਰਟੀ ਨੂੰ ਤਰਜੀਹ ਦਈਏ, ਚਾਹੇ ਆਮ ਆਦਮੀ ਪਾਰਟੀ ਆ ਜਾਂ BJP ਆ ਜਾਂ ਤੁਸੀਂ ਕਾਂਗਰਸ ਦੇ ਸਪੋਰਟਰ ਹੋ, ਪਰ ਆਪਾਂ ਜੇ ਇਹਨਾਂ ਗੱਲਾਂ ਨੂੰ ਛੱਡ ਕੇ ਆਪਾਂ ਸਿਰਫ ਇਹ ਸੋਚੀਏ ਕਿ ਕੀ ਇਹਨਾਂ ਨੇ ਸੱਚਮੁੱਚ ਪੰਜਾਬ ਦਾ ਭਲਾ ਕੀਤਾ, ਕਰ ਸਕਦੇ ਸੀ ਜਾਂ ਨਹੀਂ। ਬਿਲਕੁਲ ਕਰ ਸਕਦੇ ਸੀ, ਪਰ ਮੈਨੂੰ ਲੱਗਦਾ ਕਿ ਪੰਜਾਬ ਦਾ ਭਲਾ ਕਿਸੇ ਵੀ ਪਾਰਟੀ ਨੇ ਨਹੀਂ ਕੀਤਾ। ਮੁਫਤ ਦੀਆਂ ਚੀਜ਼ਾਂ ਦੇਣੀਆਂ, ਮੁਫਤ ਵਿੱਚ ਬੱਸਾਂ ਦੇਣੀਆਂ, ਮੁਫਤ ਵਿੱਚ ਆਟਾ ਦਾਲ ਦੇਣਾ, ਜਿਹੜਾ ਕੰਮ ਅਕਾਲੀ ਨੂੰ ਜਿਹੜੀਆਂ ਚੀਜ਼ਾਂ ਨੂੰ ਭੰਡ ਭੰਡ ਕੇ, ਜਿਹੜੀਆਂ ਚੀਜ਼ਾਂ ਨੂੰ ਨਿੰਦ ਨਿੰਦ ਕੇ, ਜਿਨ੍ਹਾਂ 'ਤੇ ਕਵਿਤਾਵਾਂ ਬਣਾ ਕੇ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ, ਉਹੀ ਚੀਜ਼ਾਂ ਆਮ ਆਦਮੀ ਪਾਰਟੀ ਕਰ ਰਹੀ ਆ। ਪਰ ਅਸੀਂ ਅੰਨੇ ਹੋਏ ਹਾਂ, ਸਾਨੂੰ, ਮਤਲਬ ਮੈਂ ਇਹ ਨਹੀਂ ਕਹਿੰਦਾ, ਮੈਂ ਸਾਰੀਆਂ ਇਕੁਅਲ ਡਾਕੇ ਗੱਲਾਂ ਚੱਲਦਾ ਕਿ ਅਸੀਂ ਕਿੰਨੇ ਬੇਵਕੂਫ ਹਾਂ, ਅਸੀਂ ਕਿੰਨੇ ਬੇਵਕੂਫ ਬਣਦੇ ਹਾਂ। ਹਰ 5 ਸਾਲਾਂ ਬਾਅਦ ਸਾਨੂੰ ਇੱਕ ਨਵੀਂ ਤਰ੍ਹਾਂ ਦੀ ਬੇਵਕੂਫੀ ਆਪਣੇ ਆਪ 'ਤੇ ਹਾਸਾ ਕਰਨ ਵਾਲੀ ਆਉਂਦੀ ਆ ਕਿ ਸਾਨੂੰ ਕਿਹਾ ਗਿਆ ਕਿ VIP ਕਲਚਰ ਖਤਮ ਹੋ ਜਾਣਾ। ਤੁਸੀਂ ਮਿਲ ਕੇ ਦਿਖਾਓ ਇਹਨਾਂ ਦੇ ਕਿਸੇ MLA ਨੂੰ, ਜਿਹੜੇ ਉਹ MLA ਜਿਹੜੇ ਆਮ ਘਰਾਂ ਦੇ ਆ, ਜਿਹੜੇ ਬਿਲਕੁਲ ਬੇਸਿਕ ਘਰਾਂ ਤੋਂ ਉੱਠੇ ਆ, ਜਿਨ੍ਹਾਂ ਨੂੰ ਕੋਲ ਬਹੁਤੀ ਕੋਈ ਜਾਇਦਾਦ ਨਹੀਂ ਸੀ, ਬਹੁਤੇ ਘਰੋਂ ਇਹਨਾਂ ਨੇ ਇਹ ਵੀ ਕਿਹਾ ਸੀ ਕਿ ਅਸੀਂ ਜਿਹੜੇ ਪੁਰਾਣੇ ਚਿਹਰੇ ਨਹੀਂ ਲੈ ਕੇ ਆਵਾਂਗੇ ਉਹਨਾਂ ਨੂੰ ਵੀ ਲੈ ਕੇ ਆਉਂਦਾ। ਫਿਰ ਇਹਨਾਂ ਦੇ ਆਪ ਦੇ MLA ਹੁਣ ਇਸ ਟਾਈਮ ਉਹਨਾਂ ਦੀਆਂ ਵੱਡੀਆਂ ਵੱਡੀਆਂ ਪ੍ਰਾਪਰਟੀਆਂ ਹੋ ਗਈਆਂ, ਜਿਹੜੇ ਸਾਈਕਲਾਂ 'ਤੇ ਆਉਂਦੇ ਸੀ ਅੱਜ ਕੱਲ੍ਹ ਉਹਨਾਂ ਦੇ ਕਰੋੜਾਂ ਦੇ ਜਾਇਦਾਦਾਂ ਹੋ ਗਈਆਂ, ਉਹਨਾਂ ਦੀਆਂ ਜ਼ਮੀਨਾਂ ਲੈ ਲਈਆਂ, ਕਨੇਡਾ ਦੇ ਦੌਰੇ, ਅਮੈਰੀਕਾ ਦੇ ਦੌਰੇ, ਯੂਰਪ ਦੇ ਦੌਰੇ ਚੱਲ ਰਹੇ ਆ। ਸੋ VIP ਕਲਚਰ ਨੂੰ ਖਤਮ ਕਰਨ ਦੀਆਂ ਗੱਲਾਂ ਜਿਹੜੀਆਂ ਸੀ ਉਹ ਉਸ ਦਾ ਮੁੱਦੇ ਦੀ ਬਿਲਕੁਲ ਫੂਕ ਨਿਕਲ ਗਈ। ਜਿਹੜਾ ਬੇਅਦਬੀ ਵਾਲਾ ਮੁੱਦਾ ਸੀਗਾ, ਬਿਲਕੁਲ ਸੁਲਝਿਆ ਪਿਆ ਸੀ, ਕੁੰਵਰ ਵਿਜੇ ਪ੍ਰਤਾਪ ਨੇ ਸਾਰੀ ਫਾਈਲ ਰੈਡੀ ਕਰ ਲਈ ਸੀ, ਉਹਨੂੰ ਰਫਾ ਦਫਾ ਕਰ ਦਿੱਤਾ। ਪਰ ਕੁਛ ਚੀਜ਼ਾਂ 'ਤੇ ਆਮ ਆਦਮੀ ਪਾਰਟੀ ਪੰਜਾਬ ਦੇ ਖਿਲਾਫ ਵੀ ਭੁਗਤੀ ਆ, ਤੁਸੀਂ ਇਹ ਨਹੀਂ ਕਹਿ ਸਕਦੇ, ਕਿਉਂਕਿ ਮੈਂ ਵੀ ਉਹਨਾਂ ਦੇ ਵਿੱਚੋਂ ਹਾਂ ਜਿਨ੍ਹਾਂ ਨੇ ਪੂਰੀ ਅਸੀਂ ਸਪੋਰਟ ਕੀਤੀ ਕਿ ਪੰਜਾਬ ਦੇ ਵਿੱਚ ਬਦਲਾਵ ਆਵੇ। ਸੋ ਬਹੁਤ ਸਾਰੇ ਐਸੇ ਵਿਸ਼ੇ ਆ, ਜੇ ਪੰਜਾਬੀ ਸ਼ਹਿਰੀ ਮਸਲੇ ਹੋਣ ਉਹਨਾਂ ਨੂੰ ਨਹੀਂ ਸੁਲਝਾਇਆ ਗਿਆ, ਧਾਰਮਿਕ ਮਸਲੇ ਹੋਣ ਉਹਨਾਂ ਨੂੰ ਠੰਡੇ ਬਸਤੇ 'ਚ ਪਾਇਆ ਗਿਆ, ਜਾਂ ਕ੍ਰਾਈਮ ਦਾ ਹੁਣ ਦੇਖੋ ਕਿ ਪਿਛਲੇ ਜੇ ਆਪਾਂ 5 ਸਾਲ ਦੀ ਗੱਲ ਕਰੀਏ, ਮੈਂ ਦੇਖ ਰਿਹਾ ਸੀ ਕਿ ਪੰਜਾਬ ਦੇ ਵਿੱਚ ਘੱਟੋ ਘੱਟ 70-80 ਕਤਲ ਇਹੋ ਜਿਹੇ ਹੋ ਗਏ ਜਿਨ੍ਹਾਂ ਦੀ ਅਜੇ ਤੱਕ ਕੋਈ ਪੁਸ਼ਟੀ ਨਹੀਂ ਹੋਈ। ਔਰ ਮਤਲਬ ਇਹ ਜਿਹੜਾ ਐਮੂਨੇਸ਼ਨ ਆ, ਇਹ ਜਿਹੜੇ ਹਥਿਆਰ ਆ, ਪੰਜਾਬ ਦੇ ਵਿੱਚ ਆ ਕਿੱਥੋਂ ਰਹੇ ਆ? ਕੋਈ ਵੀ ਕਿਸੇ ਨੂੰ ਵੀ ਕਿਤੇ ਵੀ ਕਦੋਂ ਵੀ ਗੋਲੀ ਮਾਰ ਕੇ ਚਲਾ ਜਾਂਦਾ, ਉਹ ਲੱਭਦਾ ਤੱਕ ਨਹੀਂ ਹੈ। ਪੰਜਾਬ ਦੇ ਵਿੱਚ ਅਣਸਿਖਾਏ ਪ੍ਰਵਾਸ ਤੇ ਨਹੀਂ ਕੋਈ ਗੱਲਬਾਤ ਹੋ ਰਹੀ, ਉਹ ਪੰਜਾਬ ਦੇ ਉਲਟ ਭੁਗਤ ਰਹੇ ਆ। ਪੰਜਾਬ ਦਾ ਪਾਣੀ ਦਰਿਆ ਲੁਧਿਆਣੇ ਦਾ ਜਿਹੜਾ ਬੁੱਢੇ ਨਾਲੇ ਦਾ ਜਿਹੜਾ ਪਾਣੀ ਸੀ ਉਹਦੇ ਉੱਤੇ ਕੋਈ ਪ੍ਰੋਪਰ ਹੱਲ ਨਹੀਂ ਹੋ ਰਿਹਾ। ਬਸ ਖਬਰਾਂ ਆ, ਸਾਨੂੰ ਤੁਹਾਨੂੰ ਭਰਮਾ ਲਿਆ ਜਾਂਦਾ ਆ। ਸੋ ਅਸੀਂ ਚਾਹੁੰਦੇ ਹਾਂ ਕਿ ਕੋਈ ਵੀ ਸਰਕਾਰ ਸੱਤਾ ਦੇ ਵਿੱਚ ਬੈਠੀ ਆ, ਤੁਸੀਂ ਜੇ ਪੰਜਾਬ ਨੂੰ ਰਿਪ੍ਰਜੈਂਟ ਕਰਦੇ ਹੋ, ਆਪਾਂ ਸਾਰੇ ਸਰੋਤਿਆਂ ਨੂੰ ਵੀ ਇਹ ਮੇਰੀ ਰਿਕੁਐਸਟ ਆ ਕਿ ਪੰਜਾਬ ਦੀ ਗੱਲ ਕਰੋ, ਪੰਜਾਬ ਦੇ ਮੁੱਦੇ ਉਠਾਓ, ਪੰਜਾਬ ਨੂੰ ਆਪਾਂ ਕਿਵੇਂ ਬਿਹਤਰ ਬਣਾ ਸਕਦੇ ਹਾਂ। ਕੋਈ ਵੀ ਪਾਰਟੀ ਆ, ਜੇ ਆਮ ਆਦਮੀ ਪਾਰਟੀ ਆਈ ਤਾਂ ਉਹ ਆਪਣੇ ਵਾਅਦੇ ਭੁੱਲ ਚੁੱਕੀ ਆ, ਉਹ ਨਹੀਂ ਉਸ ਲਾਈਨ 'ਤੇ ਜਾ ਰਹੀ। ਅਤੇ ਭਾਈ ਉਹਨੂੰ ਲਾਈਨ 'ਤੇ ਲੈ ਕੇ ਕਿੰਨੇ ਆਉਣਾ? ਸੱਤਾ ਦੇ ਜੇ ਤੁਸੀਂ ਲੈ ਕੇ ਆਏ ਹੋ, ਸੱਤਾ 'ਚੋਂ ਚੱਕ ਕੇ ਵੀ ਆਪਾਂ ਬਾਹਰ ਰੱਖ ਸਕਦੇ ਹਾਂ। ਪਰ ਜੇ ਤੁਸੀਂ ਯਾਦ ਕਰਵਾਓ ਉਹਨਾਂ ਨੂੰ ਕਿ ਬਾਈ ਤੁਸੀਂ ਆਹ ਮੁੱਦਿਆਂ 'ਤੇ ਪੰਜਾਬ ਦੇ ਵਿੱਚ ਰਾਜਨੀਤਿਕ ਕਦਮ ਰੱਖਿਆ ਸੀ, ਹੁਣ ਤੁਹਾਡੇ ਇਸ ਬਾਰੇ ਕੀ ਸਟੈਂਡ ਆ? 4 ਸਾਲ ਲੰਘਣ ਤੋਂ ਬਾਅਦ ਨਸ਼ੇ 'ਤੇ ਕੋਈ ਕੰਟਰੋਲ ਨਹੀਂ ਹੋਇਆ, ਬਸ ਵਿਖਾਵੇ ਗਏ ਸਾਨੂੰ ਇੰਸਟਾਗ੍ਰਾਮ 'ਤੇ, ਬਦਲਾਵ ਆ ਗਿਆ, 4-5 ਘਰ ਢਾਹ ਦਿੱਤੇ ਗਏ, ਪਰ ਨਸ਼ਾ ਕਿੱਥੇ ਆ ਜੀ? ਉਵੇਂ ਬੱਚੇ ਮਰ ਰਹੇ ਆ, ਉਵੇਂ ਨਸ਼ੇ ਵਿਕ ਰਹੇ ਆ, ਉਵੇਂ ਵੱਡੇ ਵੱਡੇ ਜੇਲ੍ਹਾਂ ਦੇ ਵਿੱਚੋਂ ਇੰਟਰਵਿਊ ਹੋ ਰਹੀਆਂ, ਜੇਲ੍ਹਾਂ ਦੇ ਵਿੱਚੋਂ ਫੋਨ ਪਹੁੰਚ ਰਹੇ ਆ, ਜੇਲ੍ਹਾਂ ਦੇ ਵਿੱਚੋਂ ਗੱਲਾਂ ਹੋ ਰਹੀਆਂ। ਕਾਨੂੰਨ ਵਿਵਸਥਾ ਵੀ ਢਿੱਲੀ ਆ, ਆਰਥਿਕ ਵਿਵਸਥਾ ਵੀ ਢਿੱਲੀ ਆ। ਜੇ ਤੁਸੀਂ ਗੱਲ ਕਰੋਗੇ, ਜੇ ਆਪਾਂ ਇੱਕ ਵਿਸ਼ੇ 'ਤੇ ਗੱਲਬਾਤ ਕਰਦੇ ਹਾਂ ਕਿ ਜੇ ਕ੍ਰਾਈਮ 'ਤੇ ਗੱਲਬਾਤ ਕਰੀਏ, ਤਾਂ ਉਹ ਵੀ ਅੱਜ ਤੱਕ ਪੰਜਾਬ ਦੀ ਜਿਹੜੀ ਬਹੁਤ ਸਾਰੇ ਐਸੇ NRIs ਆ ਜਿਹੜੇ ਗਏ ਸੀ ਔਰ ਵਾਪਸ ਨਹੀਂ ਪਰਤ ਪਾਏ ਵੱਖ ਵੱਖ ਦੇਸ਼ਾਂ ਤੋਂ, ਜਿੱਦਾਂ ਲੱਗਦਾ ਕਿ ਆਮ ਆਦਮੀ ਪਾਰਟੀ ਇਸ ਕਰਕੇ ਆਮ ਆਦਮੀ ਪਾਰਟੀ ਕਿ ਆਮ ਆਦਮੀ ਨੂੰ ਡਰ ਹੀ ਖਤਮ ਹੋ ਗਿਆ। 905-673-3537 ਫਿਰ ਜੁੜਦੇ ਹਾਂ ਜੀ ਰਮੇਸ਼ ਹੁਸ਼ਿਆਰਪੁਰ ਜੀ ਨਾਲ ਹੋਰ ਗੱਲਾਂ ਬਾਤਾਂ ਅਤੇ ਹੋਰ ਖਬਰਾਂ ਦੇ ਨਾਲ ਸਾਂਝ ਪਾਵਾਂਗੇ। ਤਦ ਤੱਕ ਜੀ ਪ੍ਰਿਤਪਾਲ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ ਜੀ।
1: ਵੇਟ ਕਰ ਰਹੇ ਹਾਂ, ਹੋਲਡ ਕਰ ਰਹੇ ਹਾਂ ਆਪਣਾ ਰਮੇਸ਼ ਜੀ ਨਾਲ ਗੱਲ ਕਰਨ ਵਾਸਤੇ।
0: ਜੀ ਤੁਸੀਂ ਹੋਲਡ ਕਰੋ ਜੀ, ਬਿਲਕੁਲ ਜੀ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। 905-673-3537 ਸੋ ਆਪਾਂ ਵੇਟ ਕਰ ਰਹੇ ਹਾਂ ਕਿ ਹੁਸ਼ਿਆਰਪੁਰੀ ਸਾਡੇ ਨਾਲ ਆਉਣ ਅਤੇ ਖਬਰਾਂ ਦਾ ਅਗਲਾ ਜਿਹੜਾ ਐਪੀਸੋਡ ਆਪਾਂ ਸ਼ੁਰੂ ਕਰੀਏ। 905-673-3337

0: ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਈਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋਰ ਰੋਡ ਐਬਨੀਜ਼ਰ, ਸੱਤੇ ਦੇ ਦਿਨ ਖੁੱਲ੍ਹੇ ਨੇ 11 to 8, 905-204-1313, 905-204-1313। ਦੁਆਬਾ ਟਰੈਵਲ ਐਂਡ ਟੂਰ, ਪਾਕਿਸਤਾਨ ਜਾਣਾ, ਇੰਡੀਆ ਜਾਣਾ, ਦਿੱਲੀ ਦੀਆਂ ਫਲਾਈਟਾਂ ਨਾਲ ਹੁਣ ਅੰਮ੍ਰਿਤਸਰ ਦੀਆਂ ਫਲਾਈਟਾਂ ਦੇ ਵਿੱਚ ਵੀ ਤੁਹਾਨੂੰ ਹੈਲਪ ਕਰ ਰਹੇ ਨੇ ਦੁਆਬਾ ਟਰੈਵਲ। ਟੌਪ ਦੀ ਸਰਵਿਸ, ਟਿਕਟ ਲੈਣ ਤੋਂ ਤੁਹਾਡੇ ਵਾਪਸ ਆਉਣ ਤੱਕ ਸਰਵਿਸ ਪੂਰੀ ਮਿਲੇਗੀ, ਟੌਪ ਦੀ ਪ੍ਰਾਈਸ। ਦੁਆਬਾ ਟਰੈਵਲ 905-796-7800, 905-796-7800। ਦੁਆਬਾ ਟਰੈਵਲ ਐਂਡ ਟੂਰ ਨੂੰ ਤੁਸੀਂ ਜ਼ਰੂਰ ਕਾਲ ਕਰੋ। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-828-5800 ਤੇ ਕਾਲ ਕਰੋ। ਅਗਰ ਤੁਸੀਂ ਘਰ ਦੇ ਮਾਲਕ ਹੋ ਤਾਂ ਧਿਆਨ ਨਾਲ ਸੁਣੋ, ਜੇ ਤੁਹਾਡੀ ਪਲੰਬਿੰਗ ਨੂੰ ਕੋਈ ਹੱਥ ਲਾ ਰਿਹਾ, ਚੈੱਕ ਕਰੋ, ਲਾਇਸੈਂਸ ਨੇ, ਇਨਸ਼ੋਰਡ ਨੇ, WSIB ਕਵਰਡ ਨੇ। ਪਲੰਬਿੰਗ ਕੋਈ ਮਜ਼ਾਕ ਨਹੀਂ, ਇੱਕ ਰੋਂਗ ਫਿਟਿੰਗ, ਇੱਕ ਲੂਸ ਲਾਈਨ ਤੇ ਮਿੰਟਾਂ ਵਿੱਚ ਫਲੱਡ, ਵਾਟਰ ਡੈਮੇਜ, ਮੋਲਡ ਵਰਗੀਆਂ ਚੀਜ਼ਾਂ ਹੋ ਸਕਦੀਆਂ ਨੇ। ਜੈਸੀਜ਼ ਪਲੰਬਿੰਗ, ਲਾਇਸੈਂਸਡ ਮਾਸਟਰ ਪਲੰਬਰਸ, ਫੁੱਲੀ ਇਨਸ਼ੋਰਡ ਅਤੇ WSIB ਕਵਰਡ ਨੇ। ਕੋਈ ਵੀ ਲੀਕਸ, ਫੌਸਿਟਸ, ਟੋਇਲਟਸ, ਕੋਈ ਹੌਟ ਵਾਟਰ ਨਹੀਂ ਆ ਰਿਹਾ, ਬਲੌਕਡ ਡਰੇਨਸ ਨੇ, ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ। ਫਾਸਟ, ਕਲੀਨ, ਓਨੈਸਟ ਅਤੇ ਪ੍ਰੋਫੈਸ਼ਨਲ ਸਰਵਿਸ, ਜੈਸੀਜ਼ ਪਲੰਬਿੰਗ, 647-969-1298, 647-969-1298, ਜੈਸੀਜ਼ ਪਲੰਬਿੰਗ।
1: JS ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ, ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ, 905-789-0333, 1098 ਪਿੰਟ ਰੋਬਰਟਸਨ ਐਟ ਟੋਰਬਨ, ਕਰੋਲ ਬਾਗ ਪਲਾਜ਼ਾ, 905-799-0333।
2: ਬਿਲਕੁਲ ਜੀ, ਜੁੜੇ ਹੋਏ ਹੋ ਪੰਜਾਬੀ ਲਹਿਰਾਂ ਨਾਲ, ਮੈਂ ਤੁਹਾਡਾ ਮੇਜ਼ਬਾਨ ਪ੍ਰਭ ਸੰਧੂਰ, ਮੇਰੇ ਨਾਲ ਰਮੇਸ਼ ਹੁਸ਼ਿਆਰਪੁਰੀ ਜੀ ਪੰਜਾਬ ਦੀ ਧਰਤੀ ਤੋਂ ਜੁੜ ਚੁੱਕੇ ਨੇ। ਇੱਕ ਵਾਰ ਫਿਰ ਖਰੋਬਰਾਂ ਦੇ ਅਗਲੇ ਹਿੱਸੇ ਦੇ ਵਿੱਚ ਸਵਾਗਤ ਤੁਹਾਡਾ। ਪੰਜਾਬੀ ਲਹਿਰਾਂ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਪਿਆਰ ਭਰੀ ਸਤਿ ਸ੍ਰੀ ਅਕਾਲ। ਅਤੇ ਰਮੇਸ਼ ਜੀ ਸਾਡੇ ਨਾਲ ਜੁੜੇ ਹੋਏ ਨੇ। ਰਮੇਸ਼ ਜੀ, ਆਪਾਂ ਪਹਿਲਾਂ ਕਾਨੂੰਨ ਵਿਵਸਥਾ ਦੀ ਗੱਲਬਾਤ ਕਰ ਲਈ। ਮੈਂ ਪਹਿਲਾਂ ਵੀ ਗੱਲਬਾਤ ਕਰ ਰਿਹਾ ਸੀ ਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਜਦੋਂ ਸੱਤਾ ਦੇ ਵਿੱਚ ਆਈ ਤਾਂ ਬਹੁਤ ਸਾਰੇ ਵਾਅਦੇ, ਔਰ ਸਾਨੂੰ ਜਿਨ੍ਹਾਂ ਦੇ ਵਿੱਚੋਂ 3-4 ਵਾਅਦੇ ਜਿਹੜੇ ਸਾਡੇ ਮੇਨ ਸੀ ਕਿ ਪੰਜਾਬ ਦੇ ਵਿੱਚ ਨਸ਼ਾ ਖਤਮ ਹੋਊਗਾ, ਪੰਜਾਬ ਦੇ ਵਿੱਚ ਜੁਰਮ ਖਤਮ ਹੋਊਗਾ, ਜਿਹੜਾ ਬਹੁਤ ਤਾਦਾਦ ਵਿੱਚ ਵਧਿਆ, ਘਟਿਆ ਨਹੀਂ, ਔਰ ਦੂਜਾ ਸੀ ਕਿ ਜੇਲ੍ਹਾਂ ਦੇ ਵਿੱਚੋਂ ਜਿਹੜੇ ਬਹਿ ਕੇ ਕ੍ਰਿਮੀਨਲ ਬਹੁਤ ਸਾਰੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਆ। ਸੋ ਇਹ ਚੀਜ਼ਾਂ 'ਤੇ ਅਜੇ ਤੱਕ ਮੈਨੂੰ ਲੱਗਦਾ ਕੋਈ ਕੰਟਰੋਲ ਹੋਇਆ ਨਹੀਂ, ਵਧਿਆ ਆ ਜੇ ਆਪਾਂ ਪਿਛਲੇ ਸਮੇਂ ਦੀ ਇਹਨਾਂ ਦੀ ਕਾਰਗੁਜ਼ਾਰੀ ਵੇਖੀਏ ਤਾਂ। ਅਤੇ ਨਾਲ ਦੀ ਨਾਲ ਇੱਕ ਹੋਰ ਬੜਾ ਮੁੱਦਾ ਕਿ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਨਸ਼ਾ ਸ਼ਰੇਆਮ ਵੇਖਦਾ। ਦੇਖੋ, ਆਮ ਸਮਾਜ ਦੇ ਵਿੱਚ ਨਸ਼ਾ ਵੇਖਦਾ ਅਤੇ ਉਹ ਉਸਦਾ ਹੱਲ ਤਾਂ ਕਿਤੇ ਨਾ ਕਿਤੇ ਸਰਕਾਰਾਂ ਤੋਂ ਉਮੀਦ ਕਰਦੇ ਹਾਂ, ਪਰ ਜੇਲ੍ਹਾਂ ਦੇ ਵਿੱਚ ਨਸ਼ਾ ਵੇਖਣਾ ਇਹ ਤਾਂ ਇਹ ਕਹਿ ਸਕਦੇ ਕਿ ਵੇਚਣ ਵਾਲੇ ਅਤੇ ਵੇਚਣ ਵਾਲੇ ਵੀ ਉਹੀ ਅਤੇ ਫੜਨ ਵਾਲੇ ਵੀ ਉਹੀ, ਇਹਦੇ ਬਾਰੇ ਕੀ ਕਹਿਣਾ ਚਾਹੋਗੇ?
3: ਸੰਧੂ ਸਾਹਿਬ, ਵਾਕਿਆ ਹੀ ਜੇਲ੍ਹਾਂ ਦੇ ਅੰਦਰ ਜੇ ਕੁਛ ਏਦਾਂ ਦੀ ਘਟਨਾ ਵਾਪਰਦੀ ਹੈ ਤੇ ਫਿਰ ਬੜਾ ਸਿੱਧਾ ਪੱਧਰਾ ਹੀ ਆ, ਕਿਉਂਕਿ ਜੋ ਕੁਛ ਅਸੀਂ ਤੁਸੀਂ ਅੱਜ ਤੱਕ ਸਮਝਿਆ ਜਾਂ ਵੇਖਿਆ ਜੇਲ੍ਹਾਂ ਦੇ ਵਿੱਚ ਤੇ ਭਾਈ ਚਾਰ ਦੀਵਾਰੀ ਦੇ ਅੰਦਰ ਸਾਰਾ ਕੁਛ ਹੁੰਦਾ, ਏਦਾਂ ਦਾ ਕੋਈ ਢੰਗ ਨਹੀਂ ਹੈ ਕਿ ਅਸੀਂ ਕਹੀਏ ਜੀ ਉਹ ਬੰਦਾ ਕੱਲ ਗਿਆ ਸੀ ਸਬਜ਼ੀ ਲੈਣ ਉੱਥੋਂ ਲੈ ਆਇਆ ਕੁਛ, ਜਾਂ ਕਹੀਏ ਜੀ ਉਹਨੂੰ ਫਲਾਨਾ ਆਇਆ ਸੀ ਫੜਾ ਗਿਆ, ਏਦਾਂ ਦੀ ਤਾਂ ਗੱਲ ਹੀ ਕੋਈ ਨੀ ਹੈਗੀ। ਸੰਧੂ ਸਾਹਿਬ, ਜੇਲ੍ਹਾਂ ਦੇ ਵਿੱਚ ਜੇ ਕੁਛ ਮਾੜਾ ਵਿਕਦਾ ਜਾਂ ਵਰਤੋਂ ਹੁੰਦਾ, ਇਹਦਾ ਬੜਾ ਹੀ ਸਿੱਧਾ ਅਰਥ ਹੈ ਕਿ ਜਿਹੜਾ ਜੇਲ੍ਹਾਂ ਦਾ ਸਟਾਫ ਹੈ, ਜੇਲ੍ਹਾਂ ਦਾ ਪ੍ਰਬੰਧਕੀ

0: ਪੰਜਾਬ ਬੜਾ ਵੱਡਾ ਹੈ, ਇੱਕ ਨੁੱਕਰ ਤੋਂ ਲੈ ਕੇ ਦੂਜੇ ਤੱਕ। ਵਾਕਿਆ ਬੜਾ ਵੱਡੀ ਗੱਲ ਹੈ ਕਿ ਫਲਾਣੇ ਪਿੰਡ ਚ ਫਲਾਣੇ ਸ਼ਹਿਰ ਚ ਕੌਣ ਕਰਦਾ ਹੋਵੇਗਾ ਸਾਨੂੰ ਨੀ ਪਤਾ। ਜੇਲਾਂ ਵਿੱਚ ਤੇ ਸਾਰਾ ਕੁਝ ਸੀਮਿਤ ਹੈ, ਤੇ ਜੇ ਜੇਲਾਂ ਚ ਨਸ਼ਾ ਵਿਕਦਾ ਫਿਰ ਤੇ ਸੰਧੂ ਸਾਹਿਬ ਅਸੀਂ ਆਸ ਹੀ ਨਹੀਂ ਕਰ ਸਕਦੇ ਕਿ ਕੋਈ ਸਰਕਾਰ ਪੰਜਾਬ ਚੋਂ ਮੁਕਾ ਦੇਗੀ ਜੇ ਜੇਲਾਂ ਚੋਂ ਨਹੀਂ ਮੁਕਾ ਸਕੇ ਅਸੀਂ।
1: ਜੀ
0: ਅੱਜ ਦੀ ਤਾਜ਼ਾ ਤਰੀਨ ਇੱਕ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਚੱਲ ਰਹੀ ਹੈ, ਉਸ ਸੋਸ਼ਲ ਮੀਡੀਆ ਦੀ ਵੀਡੀਓ ਦੇ ਵਿੱਚ ਇੱਕ ਵਿਅਕਤੀ ਕਹਿ ਰਿਹਾ ਆ ਕਿ ਜੇਲਾਂ ਦੇ ਵਿੱਚ ਨਸ਼ਾ ਵਿਕਦਾ। ਹੁਣ ਗੱਲ ਇਹ ਹੈ ਕਿ ਸਰੋਤੇ ਕਹਿਣਗੇ ਜੀ ਇੱਥੇ ਕੋਈ ਵੀ ਕਹਿ ਸਕਦਾ ਭਗਵੰਤ ਮਾਨ ਸਰਕਾਰ ਤੇ ਦੋਸ਼ ਲਗਾ ਰਹੇ ਨੇ ਦਿੱਲੀ ਵਾਲੇ ਫਲਾਣੇ ਜਾਂ ਦੂਜੇ। ਦੇਖੋ ਸੰਧੂ ਸਾਹਿਬ ਉਹ ਵੀਡੀਓ ਕਹਿੰਦੀ ਹੈ, ਵੀਡੀਓ ਉਸ ਵਿਅਕਤੀ ਦੀ ਹੈ ਜਿਹੜਾ ਆਪ ਜੇਲ੍ਹ ਚ ਬੰਦ ਹੈ ਇਸ ਵੇਲੇ। ਪਹਿਲਾਂ ਤਾਂ ਇਹੀ ਹੈਰਾਨੀ ਜਨਕ ਹੈ ਕਿ ਜਿਹੜਾ ਜੇਲ੍ਹ ਚ ਬੰਦ ਹੈ ਉਹਦੀ ਵੀਡੀਓ ਕਿੱਦਾਂ ਬਣ ਗਈ, ਫਿਰ ਬਾਹਰ ਕਿਵੇਂ ਆ ਗਈ। ਇਹਦਾ ਅਰਥ ਹੈ ਕਿ ਜੇਲ੍ਹਾਂ ਦੇ ਅੰਦਰ ਸਾਰਾ ਕੁਛ ਹੈ, ਉਹਦੇ ਕੋਲ ਸਾਧਨ ਨੇ, ਮੋਬਾਈਲ ਆ, ਇੰਟਰਨੈਟ ਦਾ ਕਨੈਕਸ਼ਨ ਹੈ, ਸੁਵਿਧਾ ਆ, ਤਾਈਓ ਕੁਛ ਹੋਇਆ ਨਾ ਸੋਸ਼ਲ ਮੀਡੀਆ ਦੇ ਉੱਪਰ। ਮਨਪ੍ਰੀਤ ਸਿੰਘ ਮੰਨਾ ਨਾਂ ਦਾ ਇੱਕ ਵਿਅਕਤੀ ਜਿਹਦਾ ਬਠਿੰਡਾ ਜ਼ਿਲ੍ਹੇ ਦੇ ਨਾਲ ਉਹਦਾ ਪਿਛੋਕੜ ਹੈ, ਬਠਿੰਡਾ ਜ਼ਿਲ੍ਹੇ ਦੇ ਤਲਵੰਡੀ ਸਭ ਉਹਦਾ ਰਹਿਣ ਵਾਲਾ ਹੈ ਮਨਪ੍ਰੀਤ ਸਿੰਘ ਮੰਨਾ। ਇਹ ਮਨਪ੍ਰੀਤ ਸਿੰਘ ਮੰਨਾ ਇੱਕ ਗੈਂਗਸਟਰ ਨੂੰ ਕਤਲ ਕੀਤਾ ਸੀ ਜਿਹਦਾ ਨਾਮ ਸੀ ਕੁਲਵੀਰ ਸ਼ਾਇਦ ਨਰੂਆਣਾ। ਉਹਦੇ ਕਤਲ ਦੇ ਮਾਮਲੇ ਚ ਹੁਸ਼ਿਆਰਪੁਰ ਦੀ ਕੇਂਦਰੀ ਜੇਲ੍ਹ ਦੇ ਵਿੱਚ ਜ਼ਿਲ੍ਹਾ ਜੇਲ੍ਹ ਦੇ ਵਿੱਚ ਬੰਦ ਹੈ। ਇਹ ਮਨਪ੍ਰੀਤ ਸਿੰਘ ਮੰਨਾ ਉਹੀ ਹੈ ਜਿਹਦੇ ਉੱਪਰ ਦੋਸ਼ ਲੱਗੇ ਸੀ ਕਿ ਸਿੱਧੂ ਮੂਸੇਵਾਲੇ ਦੇ ਜਿਹੜੇ ਕਾਤਲ ਸੀ ਉਹਨਾਂ ਨੂੰ ਇਸਨੇ ਰੱਖਿਆ ਸੀ, ਜਾਂ ਉਹਨਾਂ ਨੂੰ ਜਿਹੜੇ ਕਹਿ ਲਈਏ ਕਿ ਬਾਇਕ ਵਗੈਰਾ ਉਹਨਾਂ ਦੀ ਸਹਾਇਤਾ ਕੀਤੀ ਸੀ ਸਿੱਧੂ ਮੂਸੇਵਾਲੇ ਦੇ ਕਤਲ ਦੇ ਜਿਹੜੇ ਦੋਸ਼ੀ ਸੀਗੇ। ਇਹ ਮਨਪ੍ਰੀਤ ਮੰਨਾ ਹੁਸ਼ਿਆਰਪੁਰ ਦੀ ਜੇਲ੍ਹ ਚ ਬੰਦ ਹੈ। ਹੁਣ ਉਹ ਮਨਪ੍ਰੀਤ ਸਿੰਘ ਮੰਨਾ ਜੇਲ੍ਹ ਦੇ ਅੰਦਰੋਂ ਇੱਕ ਵੀਡੀਓ ਪਾ ਕੇ ਕਹਿੰਦਾ ਜੀ ਕਿ ਮੈਨੂੰ ਕੁੱਟਿਆ ਮਾਰਿਆ ਜਾ ਰਿਹਾ, ਮੈਨੂੰ ਇਹ ਕਿਹਾ ਜਾ ਰਿਹਾ ਕਿ ਤੂੰ ਭਾਈ ਜੇਲ੍ਹ ਦੇ ਅੰਦਰ ਨਸ਼ੇ ਦਾ ਕੰਮ ਕਰ, ਸਾਡਾ ਨਸ਼ਾ ਬਕਵਾ, ਭਾਵ ਕਿ ਨਸ਼ਾ ਵੇਚਣ ਦੇ ਲਈ ਕਹਿੰਦਾ ਮੈਨੂੰ ਮਜਬੂਰ ਕੀਤਾ ਜਾ ਰਿਹਾ। ਹੁਣ ਇਹਦੇ ਇਹ ਹੁਣ ਮਜਬੂਰ ਕਰਨ ਵਾਲੇ ਕੌਣ ਹੈ? ਉਸਨੇ ਸਿੱਧਾ ਦੋਸ਼ ਲਾਏ ਜੇਲ੍ਹ ਦੇ ਪ੍ਰਸ਼ਾਸਨ ਦੇ, ਜੇਲ੍ਹ ਦੇ ਅਫਸਰਾਂ ਦੇ ਉੱਪਰ। ਇਹ ਕੋਈ ਛੋਟੀ ਘਟਨਾ ਕਿ ਜੇਲ੍ਹ ਦੇ ਅੰਦਰ ਅਸੀਂ ਕਹਿੰਦੇ ਪੰਜਾਬ ਦੇ ਵਿੱਚ ਨਸ਼ਾ ਵਿਕਦਾ ਹੈ, ਅਸੀਂ ਕਹਿੰਦੇ ਪੰਜਾਬ ਚੋਂ ਕੋਈ ਕਹਿੰਦਾ ਨਸ਼ਾ ਹਟਾ ਦਿੱਤਾ, ਕੋਈ ਕਹਿੰਦਾ ਹਟਾ ਦੇਣਾ, ਤੇ ਇੱਥੇ ਜੇਲ੍ਹਾਂ ਵਿੱਚ ਜਿਹੜੀਆਂ ਇੱਕ ਸੀਮਤ ਹੈ, ਸੀਮਤ ਦਾਇਰਾ ਹੈ, ਸੀਮਤ ਲੋਕ ਹੈ, ਉਹੀ ਨਸ਼ਾ ਦਾ ਸਾਰਾ ਕੁਛ ਹੋਈ ਜਾਂਦਾ ਹੈ। ਹੁਣ ਵਿਰੋਧੀ ਪਾਰਟੀਆਂ ਨੂੰ ਤੇ ਮੁੱਦਾ ਚਾਹੀਦਾ ਸੀ, ਉਹਨਾਂ ਨੂੰ ਮੁੱਦਾ ਮਿਲ ਗਿਆ। ਹੁਣ ਭਗਵੰਤ ਮਾਨ ਸਰਕਾਰ ਤੇ ਵਾਕਈ ਵੱਡਾ ਸਵਾਲ ਹੈ ਕਿ ਭਾਈ ਤੁਹਾਡੀਆਂ ਜੇਲ੍ਹਾਂ ਚ ਹੋ ਕੀ ਜਾਂਦਾ ਜਿੱਥੇ ਵੀਡੀਓ ਜਨਤਕ ਹੋ ਰਹੀਆਂ ਨੇ। ਬੀਤੇ ਸਮੇਂ ਦੇ ਵਿੱਚ ਸੰਧੂ ਸਾਹਿਬ ਅਸੀਂ ਹੁਸ਼ਿਆਰਪੁਰ ਦੀ ਜੇਲ੍ਹ ਤੇ ਇੱਕ ਵਾਰੀ ਖਬਰ ਸਾਂਝੀ ਕੀਤੀ ਸੀ ਕਿ ਇੱਕ ਕੈਦੀ ਨੇ
1: ਜੀ
0: ਗੈਂਗਸਟਰ ਨੇ ਜਨਮ ਦਿਨ ਮਨਾਇਆ, ਅੰਦਰ ਕੇਕ ਕੱਟਿਆ। ਇਤਰਾਜ਼ ਨਹੀਂ ਕੋਈ ਜੇ ਰਲ ਮਿਲ ਕੇ ਕੋਈ ਜਨਮ ਦਿਨ ਮਨਾਉਂਦਾ ਹੈ, ਪਰੰਤੂ ਉਹਦੀ ਵੀਡੀਓ ਨਸ਼ਰ ਹੋ ਗਈ ਬਾਹਰ, ਜੇਲ੍ਹਾਂ ਦੇ ਵਿੱਚ ਕੇਕ ਕੱਟੇ ਜਾ ਰਹੇ ਹੈ, ਉਹਦੀਆਂ ਵੀਡੀਓ ਨਸ਼ਰ ਹੋ ਰਹੀਆਂ ਨੇ। ਇਹ ਕੋਈ ਨਿੱਕੀਆਂ ਗੱਲਾਂ ਨੇ? ਰੋਜ਼ ਆਹ ਕੁਛ ਹੈ, ਕਦੇ ਕਿਸੇ ਜੇਲ੍ਹ ਚੋਂ, ਕਦੇ ਕਿਸੇ ਜੇਲ੍ਹ ਚੋਂ, ਤੇ ਇਹਦਾ ਅਰਥ ਕੀ ਹੈ ਕਿ ਜੇਲ੍ਹਾਂ ਦੇ ਅਫਸਰ ਜੇਲ੍ਹਾਂ ਦਾ ਪ੍ਰਸ਼ਾਸਨ ਨਾਲ ਰਲਿਆ ਹੋਇਆ। ਹੁਣ ਜੇਲ੍ਹਾਂ ਦਾ ਪ੍ਰਸ਼ਾਸਨ ਅਸੀਂ ਇੱਥੇ ਕਹਿ ਨਹੀਂ ਸਕਦੇ ਜੀ ਇੱਥੇ ਤੇ ਕੇਂਦਰ ਵਾਲੇ ਨਹੀਂ ਹੋਣ ਦਿੰਦੇ ਜੀ, ਇੱਥੇ ਤੇ ਫਲਾਣੇ ਸੂਬੇ ਦੀ ਜਾਂ ਫਲਾਣੀ ਪੋਲੀਟੀਕਲ ਪਾਰਟੀ ਕਰਾ ਰਹੀ ਹੈ, ਇੱਥੇ ਸਾਰਾ ਕੁਝ ਸਰਕਾਰ ਦੇ ਅਧੀਨ ਹੈ। ਬਾਕੀ ਕਿਤੇ ਨਾ ਕਿਤੇ ਸਰਕਾਰ ਦੀ ਸ਼ੈਅ ਹੋਵੇਗੀ, ਤਾਈਓ ਆ ਜਾਂ ਮੰਨੇ ਸਰਕਾਰ ਕਿ ਅਸੀਂ ਨਿਕੰਮੇ ਆ, ਸਾਡੇ ਤੋਂ ਰੁਕ ਨਹੀਂ ਰਿਹਾ ਸਾਰਾ ਕੁਛ, ਇਹ ਮੰਨਦੇ ਨਹੀਂ ਅਫਸਰ ਸਾਡਾ, ਤੇ ਜੇ ਅਫਸਰ ਮੰਨਦੇ ਆ ਤੇ ਫਿਰ ਹੋ ਕਿਵੇਂ ਰਿਹਾ? ਸੋ ਇਸ ਕਰਕੇ ਬਹੁਤ ਵੱਡਾ ਸਵਾਲ ਪੰਜਾਬ ਦੇ ਜੇਲ੍ਹ ਮੰਤਰੀ ਤੇ ਪੰਜਾਬ ਦੀ ਸਰਕਾਰ ਦੇ ਉੱਪਰ ਵੱਡਾ ਇੱਕ ਸਵਾਲ ਹੈਗਾ ਆ। ਬਾਕੀ ਭਾਈ ਸਰਕਾਰ ਜਾਣੇ 4.5 ਸਾਲ ਤੇ ਹੋ ਗਏ ਹੈ, ਜਦੋਂ ਇਹ ਸੱਤਾ ਚ ਨਹੀਂ ਸੀ ਉਹ ਤਾਂ ਉਦੋਂ ਤੋਂ ਕਹਿੰਦੇ ਸੀ ਕਿ ਜੇਲ੍ਹਾਂ ਚ ਅਸੀਂ ਪਰਿੰਦਾ ਨਹੀਂ ਪਰ ਮਾਰਨ ਦੇਣਾ। ਸਵਾਲ ਹੀ ਨਹੀਂ ਪੈਦਾ ਹੁੰਦਾ ਜਦੋਂ ਪਹਿਲੇ 2-3 ਮਹੀਨੇ ਬੜਾ ਰੌਲਾ ਪਾਇਆ ਕਿ ਜੇਲ੍ਹਾਂ ਵਿੱਚ ਤੇ ਅਸੀਂ ਕੁਛ ਹੋਣ ਹੀ ਨਹੀਂ ਦੇਣਾ, ਤੇ ਹੁਣ ਵੇਖ ਲਓ ਉਹੀ ਕੁਛ ਮੋਬਾਈਲ ਹੈ, ਉਹੀ ਕੈਦੀ ਹੈ, ਉਹੀ ਵੀਡੀਓ ਨੇ, ਉਹੀ ਸਾਰਾ ਕੁਛ ਜੇਲ੍ਹਾਂ ਵਿੱਚ ਵੀ ਚੱਲ ਰਿਹਾ, ਜਿਹੜਾ ਕਿ ਇਸ ਗੱਲ ਦਾ ਇਸ਼ਾਰਾ ਆ ਕਿ ਭਗਵੰਤ ਮਾਨ ਸਰਕਾਰ ਦੀ ਕਹਿਣੀ ਤੇ ਕਥਨੀ ਚ ਬੜੇ ਵੱਡੇ ਪੱਧਰ ਦਾ ਅੰਤਰ ਹੈ।
1: ਜੀ ਬਿਲਕੁਲ ਜੀ। ਸੋ ਜੇ ਤੁਹਾਡੀ ਇਜਾਜ਼ਤ ਹੋਵੇ ਤੇ ਕਾਲਸ ਬਹੁਤ ਵੈਲਿਊਮ ਦੇ ਵਿੱਚ ਨੇ, ਸੋ ਆਪਾਂ 1 by 1 ਨਾਲ ਸਰੋਤੇ ਨਾਲ ਰਾਬਤਾ ਕਰਨਾ ਸ਼ੁਰੂ ਕਰੀਏ।
0: ਜੀ ਸੰਤ ਸਾਹਿਬ
1: ਜੀ, ਪਹਿਲੀ ਕਾਲ ਪ੍ਰਿਤਪਾਲ ਜੀ, ਸਤਿ ਸ੍ਰੀ ਅਕਾਲ, ਤੁਸੀਂ ਓਨਰ ਹੋ ਜੀ। ਜੀ ਪ੍ਰਿਤਪਾਲ ਜੀ, ਸਤਿ ਸ੍ਰੀ ਅਕਾਲ, ਤੁਸੀਂ ਓਨਰ ਹੋ ਜੀ। ਚਲੋ ਐਨੀਵੇ, ਪ੍ਰਿਤਪਾਲ ਜੀ ਦੁਬਾਰਾ ਕਾਲ ਕਰ ਲਓ, ਤੁਹਾਡੀ ਆਵਾਜ਼ ਸਾਡੇ ਤੱਕ ਨਹੀਂ ਪਹੁੰਚ ਰਹੀ। 905-673-3337। ਨੈਕਸਟ ਕਾਲ ਵੱਲ ਜਾਂਦੇ ਹਾਂ ਜੀ। ਸਤਨਾਮ ਸਿੰਘ ਜੀ, ਸਤਿ ਸ੍ਰੀ ਅਕਾਲ ਬਾਈ ਜੀ, ਤੁਸੀਂ ਓਨਰ ਹੋ।
2: ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ, ਕਰਮੇਰ ਜੀ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ।
2: ਮੈਂ ਕਿਹਾ ਜੀ ਜਿਹੜਾ ਗੱਡਾ ਗਾ ਉਹ ਪੈਂਚਰ ਨਹੀਂ ਹੁੰਦਾ ਹੁੰਦਾ ਜੀ, ਅਕਾਲੀ ਦਲ ਦਾ ਗੱਡਾ ਪੈਂਚਰ ਨਹੀਂ ਹੋਇਆ, ਖੁੱਬਿਆ ਜ਼ਰੂਰ ਆ ਹਰਿਆਣੇ ਕੋਲੇ ਆ ਕੇ ਜੀ। ਹੈਲੋ
1: ਜੀ ਜੀ,
2: ਹਾਂਜੀ, ਖੁੱਬ ਸਕਦਾ, ਖੁੱਬਿਆ ਵਾ ਕੱਢਣਾ ਕਿਹਨੇ ਜਨਤਾ ਨੇ ਜੀ, ਕਿਉਂਕਿ ਅਸੀਂ ਗੱਡੀਆਂ ਨੂੰ ਟਾਇਰ ਬੜੇ ਸੋਹਣੇ ਲਾਏ ਸੀਗੇ,

0: ਅੱਠ-ਅੱਠ ਚੱਕੀਆਂ ਗੱਡੀਆਂ ਦਿੱਤੀਆਂ ਸੀਗੀਆਂ, ਹੁਣ ਲਾ ਕੇ ਵੀ ਪਬਲਿਕ ਨੇ ਦਿਖਾਉਣੇ ਆ ਜੀ। ਸਮਾਂ ਦੇਣ ਦਾ ਧੰਨਵਾਦ ਜੀ, ਤੇ ਬਾਕੀ ਨੰਬਰ ਦੋ ਤੇ ਨਸ਼ਾ ਅੱਗੇ ਨਾਲੋਂ ਦੁੱਗਣਾ ਹੋ ਗਿਆ ਜੀ ਪੰਜਾਬ ਚ। ਅੱਜ ਤੋਂ 20 ਸਾਲ ਹੋ ਗਏ ਮੈਨੂੰ ਪੰਜਾਬ ਚ ਆਏ ਨੂੰ, ਉਸ ਵਕਤ ਨਸ਼ਾ ਇੰਨਾ ਹੈ ਨਹੀਂ ਸੀ। ਹੁਣ ਮੇਰੇ ਪਿੰਡ ਦੇ ਮੁੰਡੇ ਨਾਲ ਗੱਲ ਕੀਤੀ, ਉਹ ਕਹਿੰਦਾ ਪਹੀਆਂ ਤੇ ਕਹਿੰਦਾ ਫੜਾ ਕੇ ਜਾਂਦੇ, ਪਹੀਆਂ ਤੇ ਆ ਕੇ ਕਹਿੰਦਾ ਵੱਟਾਂ ਤੇ ਫੜਾ ਕੇ ਜਾਂਦੇ, ਇੰਨਾ ਹੋਮ ਡਿਲੀਵਰੀ ਹੈ ਕਹਿੰਦਾ
1: ਜੀ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ ਜੀ। ਜੀ ਰਮੇਸ਼ ਜੀ,
2: ਦੇਖੋ ਅਕਾਲੀ ਦਲ ਦਾ ਜਿਹੜਾ ਨਾ ਸਰੋਤੇ ਤੁਸੀਂ ਜ਼ਿਕਰ ਕੀਤਾ ਕਿ ਗੱਡੇ ਦਾ ਟਾਇਰ ਟੁੱਟਿਆ ਨਹੀਂ, ਦੇਖੋ ਅਸੀਂ ਤੇ ਮੈਂ ਜਿਹੜਾ ਨਿੱਜੀ ਤੌਰ ਤੇ ਖੇਤਰੀ ਪਾਰਟੀਆਂ ਦੇ ਹੱਕ ਵਾਲਾ ਵਿਅਕਤੀ ਆ, ਬਸ਼ਰਤੇ ਕਿ ਉਹ ਖੇਤਰੀ ਪਾਰਟੀ ਖੇਤਰ ਦੀ ਗੱਲ ਕਰਦੀ ਹੋਵੇ, ਨਿੱਜ ਦੀ ਗੱਲ ਨਾ ਕਰਦੀ ਹੋਵੇ, ਸਵਾਰਥ ਦੀ ਗੱਲ ਨਾ ਕਰਦੀ ਹੋਵੇ, ਕਿਸੇ ਕੇਂਦਰੀ ਪਾਰਟੀ ਦੇ ਹੱਕ ਵਿੱਚ ਭੁਗਤ ਕੇ ਸੂਬੇ ਦਾ ਬੇੜਾ ਨਾ ਗਰਕ ਕਰਦੀ ਹੋਵੇ। ਅਕਾਲੀ ਦਲ ਆਪਣੀ ਸਿਆਸੀ ਮੌਤੇ ਆਪ ਮਰਿਆ ਹੈ, ਕਹਿਣ ਨੂੰ ਉਹ ਖੇਤਰੀ ਪਾਰਟੀ ਸੀ, ਜਿਸ ਵਿਚਾਰਧਾਰਾ ਚੋਂ ਜਨਮੀ ਪਾਰਟੀ ਉਸ ਵਿਚਾਰਧਾਰਾ ਨੂੰ ਛੱਡ ਗਈ, ਰਲ ਕੇ ਬਹਿ ਗਈ ਜਾ ਕੇ ਭਾਰਤੀ ਜਨਤਾ ਪਾਰਟੀ ਦੇ ਨਾਲ। ਸਾਨੂੰ ਤੁਹਾਨੂੰ ਠਗਿਆ ਇਹ ਕਹਿ ਕੇ ਕਿ 9 ਮਾਸ ਦਾ ਰਿਸ਼ਤਾ ਹੈ, ਹਾਲਾਂਕਿ ਇਤਰਾਜ਼ ਨਹੀਂ ਹੈ, ਹਿੰਦੂ ਸਿੱਖ ਰਿਸ਼ਤੇ ਚ ਕੋਈ ਇਤਰਾਜ਼ ਨਹੀਂ, ਪਰੰਤੂ ਸਿਆਸੀ ਰਿਸ਼ਤੇ ਚ ਇਤਰਾਜ਼ ਹੈ। ਮੈਂ ਉਦੋਂ ਵੀ ਕਹਿੰਦਾ ਸੀ ਕਿ ਅਸਲ ਵਿੱਚ ਹਿੰਦੂ ਸਿੱਖ ਦਾ ਰਿਸ਼ਤਾ ਨਹੀਂ, ਇਹਨਾਂ ਦਾ ਸਿਆਸੀ ਰਿਸ਼ਤਾ ਹੈ ਕਿ ਸਾਨੂੰ ਕੁਛ ਕੇਂਦਰ ਚ ਵਜਾਰਤਾਂ ਦੇ ਜੋ ਅਸੀਂ ਤੁਹਾਨੂੰ ਸੂਬੇ ਚ ਦੇ ਦਿੰਦੇ, ਰਲ ਮਿਲ ਕੇ ਲੁੱਟਦੇ ਹਾਂ। ਸੋ ਇਸ ਕਰਕੇ ਅਕਾਲੀ ਦਲ ਦਾ ਜੋ ਸਿਆਸੀ ਨੁਕਸਾਨ ਹੋਇਆ ਉਹਦੇ ਲਈ ਅਕਾਲੀ ਦਲ ਦਾ ਜਿਹੜੇ ਲੀਡਰ ਹੈ, ਖਾਸ ਕਰਕੇ ਬਾਦਲ ਪਰਿਵਾਰ, ਚਲੋ ਵੱਡੇ ਬਾਦਲ ਸਾਹਿਬ ਤੇ ਰਹੇ ਨੀ, ਛੋਟਾ ਬਾਦਲ ਬੈਠਾ ਹੈ, ਇਹ ਜ਼ਿੰਮੇਵਾਰ ਹੈ। ਇਹਨਾਂ ਨੇ ਲਾਲਚ ਦੇ ਇਹਨਾਂ ਨੂੰ ਮਰਾ ਲਿਆ। ਇਹ ਸੂਬੇ ਤੋਂ ਚਾਹੁੰਦੇ ਸੀ ਕਿ ਅਸੀਂ ਦਿੱਲੀ ਤੱਕ, ਰਹੀ ਵੀ ਹਰਸਿਮਰਤ ਕੌਰ ਕੇਂਦਰੀ ਮੰਤਰੀ, ਬਥੇਰੇ ਉੱਥੇ ਰਾਜ ਭੋਗ, ਇੱਥੋਂ ਵੀ ਇੱਕ ਵਾਰੀ ਚਰਚੇ ਹੋਏ ਸੀ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਉਪ ਰਾਸ਼ਟਰਪਤੀ ਬਣਾਉਣਾ ਹੈਗਾ, ਅਗਲਿਆਂ ਨੇ ਚਲੋ ਨਹੀਂ ਬਣਾਇਆ, ਉਹ ਵੱਖਰੀ ਗੱਲ ਹੈ। ਇਹਨਾਂ ਨੇ ਕੇਂਦਰ ਵਾਲੇ ਲਾਲਚ ਵਿੱਚ ਸੂਬਾ ਵੀ ਗਵਾ ਲਿਆ, ਸੂਬੇ ਦਾ ਨੁਕਸਾਨ ਵੀ ਕੀਤਾ, ਨਿੱਜੀ ਨੁਕਸਾਨ ਵੀ ਕੀਤਾ। ਇਸ ਕਰਕੇ ਅਕਾਲੀ ਦਲ ਪ੍ਰਤੀ ਸਰੋਤਿਓ, ਲੋਕਾਂ ਨੇ ਅਕਾਲੀ ਦਲ ਦਾ ਨੁਕਸਾਨ ਨਹੀਂ ਕੀਤਾ, ਲੋਕ ਅਕਾਲੀ ਦਲ ਦੇ ਉਲਟ ਨਹੀਂ ਹੋਏ। ਅਕਾਲੀ ਦਲ ਜਦੋਂ ਲੋਕਾਂ ਦੇ ਉਲਟ ਹੋਇਆ, ਜਦੋਂ ਵੱਖ ਵੱਖ ਮਸਲਿਆਂ ਦੇ ਵਿੱਚ ਨਰੋਲ ਤੇ ਨਰੋਲ ਸਿਆਸਤ ਹੀ ਕੀਤੀ, ਡੇਰਾਵਾਦ ਦੇ ਹੱਕ ਵਿੱਚ ਭੁਗਤਿਆ, ਡੇਰੇ ਵਾਲੇ ਸਾਧਾਂ ਨੂੰ ਬਿਨਾਂ ਮੰਗਿਆ ਮਾਫੀਆਂ ਦਿੱਤੀਆਂ, ਧਰਮ ਦੀ ਜਿੱਥੇ ਬਿਠਾਇਆ ਸੀ ਤੁਸੀਂ ਪੰਥਕ ਪਾਰਟੀ ਕਹਿ ਕੇ, ਉਹਦੇ ਖਿਲਾਫ ਹੀ ਭੁਗਤ ਗਿਆ। ਇਸ ਕਰਕੇ ਅਕਾਲੀ ਦਲ ਨੂੰ ਲੋਕਾਂ ਨੇ ਨਹੀਂ, ਅਕਾਲੀ ਦਲ ਨੇ ਆਪਣਾ ਨੁਕਸਾਨ ਆਪ ਕੀਤਾ ਹੈਗਾ। ਤੇ ਜਦੋਂ ਭਾਈ ਕਿਸੇ ਨੇ ਆਪਣਾ ਨੁਕਸਾਨ ਆਪ ਕੀਤਾ ਤੇ ਫਿਰ ਮੈਨੂੰ ਲੱਗਦਾ ਕਿ ਧੱਕਾ ਲਾਉਣ ਵਾਲਿਆਂ ਦੀ ਗਿਣਤੀ ਘੱਟ ਜਾਂਦੀ ਹੈ। ਇਸ ਵੇਲੇ ਅਕਾਲੀ ਦਲ ਨੂੰ, ਜਿਹੜੇ ਗੱਡੇ ਨੂੰ ਧੱਕਾ ਲਾਉਣ ਵਾਲਿਆਂ ਦੀ ਗਿਣਤੀ ਘੱਟ ਗਈ ਹੈ, ਤੇ ਹੁਣ ਅਕਾਲੀ ਦਲ ਸਹੀ ਕੀਤੀ ਤੇ ਭਾਈ ਮੈਨੂੰ ਨਹੀਂ ਲੱਗਦਾ ਕਿ ਉਹਦਾ ਗੱਡਾ ਬਾਹਰ ਆ ਸਕਦਾ
1: ਜੀ। ਪ੍ਰਿਤਪਾਲ ਜੀ, ਸਤਿ ਸ੍ਰੀ ਅਕਾਲ, ਤੁਸੀਂ ਆਨਰ ਹੋ ਜੀ।
3: ਸਾਧੂ ਸਾਹਿਬ ਰਮੇਸ਼ ਜੀ, ਮੇਰੀ ਆਵਾਜ਼ ਆ ਰਹੀ ਹੈ ਜੀ?
1: ਜੀ ਬਿਲਕੁਲ ਜੀ।
3: ਹਾਂਜੀ ਰਮੇਸ਼ ਜੀ, ਅੱਜ ਕੁਲਦੀਪ ਸਿੰਘ ਗੁਰਗਰਜ ਨੇ ਅਕਾਲ ਤਖ਼ਤ ਦੇ ਜਥੇਦਾਰ, ਇਹ ਜਿਹੜੀ ਵੀ ਬੋਲੀ ਬੋਲ ਰਹੇ ਨੇ, ਇਹ ਅਕਾਲੀ ਦਲ ਬਾਦਲ ਜਾਂ ਇਹ ਕਹਿੰਦੇ ਸੁਖਬੀਰ ਬਾਦਲ ਦੀ ਜਿਹੜੀ ਬੋਲੀ ਹੈ ਉਹ ਬੋਲ ਰਹੇ ਨੇ, ਕਿਉਂਕਿ ਇਹਨਾਂ ਦੀ ਨਿਯੁਕਤੀ ਵੀ ਉਹਨਾਂ ਦੇ ਅੰਗਰੇਜ਼ ਹੋਈ ਹੈ। ਜਿਸ ਤਰ੍ਹਾਂ ਬਾਜੂ ਜਥੇਦਾਰ ਜਿਹੜੇ ਨੇ ਉਹਨਾਂ ਦੀ ਨਿਯੁਕਤੀਆਂ ਅਕਾਲੀ ਦਲ ਦੀ ਪ੍ਰਕਾਸ਼ ਵੀ ਨੀ ਕੀਤਾ ਗਿਆ, ਲੋਕਾਂ ਨੂੰ ਪਤਾ ਨੀ ਲੱਗਿਆ, ਕਹਿ ਦਿੱਤੇ ਸੀ ਕਿ ਅੰਮ੍ਰਿਤਸਰ ਚ ਹੁੰਦੀ ਨਿਯੁਕਤੀ, ਬਾਅਦ ਚ ਇਹਨਾਂ ਦੀ ਇਹਨਾਂ ਨੇ ਤਾਜਪੋਸ਼ੀ ਕਰਕੇ ਉਹਨੂੰ ਮਤਲਬ ਕੰਪਲੀਟ ਕਰਨ ਦੀ ਕੋਸ਼ਿਸ਼ ਕੀਤੀ, ਤੇ ਹੁਣ ਇਹ ਇਤਰਾਜ਼ ਕਰ ਰਹੇ ਨੇ।
2: ਅਕਾਲ ਤਖ਼ਤ ਸਾਹਿਬ ਸਿੱਖ ਵਿਅਕਤੀਆਂ ਲਈ ਅੱਜ ਵੀ ਸਰਵਉੱਚ ਹੈ, ਬੜੀ ਚੰਗੀ ਗੱਲ ਹੈ, ਸਦਾ ਹੀ ਰਹੇਗਾ। ਅਕਾਲ ਤਖ਼ਤ ਦੀ ਪਦਵੀ ਤੇ ਬੈਠਾ ਜਥੇਦਾਰ ਵੀ ਲੋਕਾਂ ਲਈ ਬਹੁਤ ਵੱਡੀ ਤਾਕਤ ਹੈ, ਬੜੀ ਵੱਡੀ ਸ਼ਕਤੀ ਹੈ, ਬੜਾ ਸਤਿਕਾਰ ਤੋਹਫ਼ਾ ਹੈ, ਰਹਿਣਾ ਚਾਹੀਦਾ ਵੀ ਹੈ। ਪਰੰਤੂ ਰੌਲਾ ਇਹ ਆ ਕਿ ਜਿਸ ਅਕਾਲੀ ਦਲ ਦਾ ਤੁਸੀਂ ਜ਼ਿਕਰ ਕੀਤਾ ਉਹਨਾਂ ਨੇ ਇਸ ਪਦਵੀ ਦਾ ਸਿਆਸੀਕਰਨ ਕਰ ਦਿੱਤਾ। ਤੁਸੀਂ ਤੇ ਚਲੋ ਮੌਕੇ ਦੇ ਜਥੇਦਾਰ ਦੀ ਗੱਲ ਕੀਤੀ ਹੈ, ਗਿਆਨੀ ਕੁਲਦੀਪ ਸਿੰਘ ਗੜਗੱਜ ਦੀ, ਮੈਂ ਉਦਾਹਰਣ ਦੇ ਕੇ ਦੱਸਦਾ ਕਿ ਇਹਦਾ ਬਣੇਗਾ ਕੀ, ਭਵਿੱਖ ਕੀ ਹੋਏਗਾ। ਤਾਜ਼ਾ ਤਰੀਨ ਅਸੀਂ ਪਿੱਛੇ ਨਹੀਂ ਜਾਂਦੇ, ਗਿਆਨੀ ਗੁਰਬਚਨ ਵਾਲੇ ਤੱਕ ਨਹੀਂ ਜਾਂਦੇ। ਗਿਆਨੀ ਗੁਰਬਚਨ ਦਾ ਜੋ ਹੋਇਆ ਉਹ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇੱਕੋ ਇੱਕ ਸ਼ਾਇਦ ਜਥੇਦਾਰ ਹੈ ਸੰਧੂ ਸਾਹਿਬ, ਜਿਹਦੇ ਪੁਤਲੇ ਲੋਕਾਂ ਨੇ ਦਰਬਾਰ ਸਾਹਿਬ ਦੇ ਜਿਹੜਾ ਅੰਦਰ ਨਾ ਜਿਹਨੂੰ ਆਪਾਂ ਪਰਿਕਰਮਾ ਕਹਿੰਦੇ ਉੱਥੇ ਘੜੀਸੇ ਸੀ, ਇੱਕੋ ਇੱਕ ਜਥੇਦਾਰ ਹੈ ਪੁਤਲੇ ਬਣਾ ਕੇ। ਹੁਣ ਰੌਲਾ ਇਹ ਆ ਕਿ ਜਦੋਂ ਆਪਾਂ ਨਾ ਕਿਸੇ ਸਿਆਸੀ, ਦੇਖੋ ਇਹ ਪਦਵੀ ਕਾਬਲੀਅਤ ਦੇ ਨਾਲ ਹੀ ਮਿਲਣੀ ਚਾਹੀਦੀ, ਜੇ ਸਿਆਸਤ ਦੇ ਨਾਲ ਪਦਵੀਆਂ ਦਿੱਤੀਆਂ ਜਾਣਗੀਆਂ ਜਾਂ ਪ੍ਰਾਪਤ ਕੋਈ ਕਰੇਗਾ। ਗਿਆਨੀ ਹਰਪ੍ਰੀਤ, ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਮੈਂ ਇੱਕ ਵਾਰੀ ਸ਼ਬਦ ਟੋਕੇ ਸੀ, ਗਿਆਨੀ ਹਰਪ੍ਰੀਤ ਸਿੰਘ ਸੁਖਵੀਰ ਬਾਦਲ ਜਾਂ ਅਕਾਲੀ ਦਲ ਦੇ ਕਹਿੰਦਾ ਕਿ ਅਕਾਲੀ ਦਲ ਮਾਂ ਪਾਰਟੀ ਹੈ, ਸਾਨੂੰ ਕੋਈ ਇਤਰਾਜ਼ ਨਹੀਂ ਕਿ ਅਕਾਲੀਆਂ ਦੀ ਮਾਂ ਪਾਰਟੀ ਹੈ, ਪਰੰਤੂ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਤੂੰ ਕੀ ਲੈਣਾ ਕਿ ਉਹ ਮਾਂ ਪਾਰਟੀ ਹੈ, ਕਿਹੜੀ ਪਾਰਟੀ ਹੈ। ਭਾਵ ਕਿ ਲੋਕਾਂ ਨੂੰ ਅਕਾਲੀ ਦਲ ਦਾ ਪ੍ਰਚਾਰ ਕੀਤਾ ਗਿਆਨੀ ਹਰਪ੍ਰੀਤ ਨੇ ਇੱਕ ਸਮੇਂ, ਜਦੋਂ ਸੁਖਬੀਰ ਸਿੰਘ ਬਾਦਲ ਦੇ ਨਾਲ ਤੰਦਾ ਤਾਰਾਂ ਸੋਹਣੀਆਂ ਸੀ, ਜਦੋਂ ਸੈਟਿੰਗ ਜਦੋਂ ਪਦਵੀ ਤੇ ਕਹਿੰਦਾ ਸੀ ਤੈਨੂੰ ਪੱਕਾ ਕਰ ਦਿਆਂਗੇ, ਚਲੋ ਨਹੀਂ ਕੀਤਾ, ਉਹ ਇਹ ਜਾਣਨ ਕੀ ਰੌਲੇ ਇਹਨਾਂ ਦੇ ਅੰਦਰਲੇ। ਅੱਜ ਉਹ ਗਿਆਨੀ ਹਰਪ੍ਰੀਤ ਦੂਜਾ ਧਿਰਾ ਬਣਾ ਕੇ ਬੈਠਾ ਹੈ, ਅੱਜ ਕਹਿੰਦਾ ਸੁਖਬੀਰ ਬਾਦਲ ਮਾੜਾ, ਉਦੋਂ ਕਹਿੰਦਾ ਸੀ ਮਾਂ ਪਾਰਟੀ ਆ, ਸੁਖਬੀਰ ਬਾਦਲ ਹੀ ਵਧੀਆ। ਇਵੇਂ ਹੀ ਗਿਆਨੀ ਰਘਵੀਰ ਸਿੰਘ ਦੀ ਗੱਲ ਹੈ, ਜਦੋਂ ਤੇ ਬਾਦਲਾਂ ਨਾਲ ਸੈਟਿੰਗ ਸੀ ਉਦੋਂ ਚੰਗਾ ਸੀ ਸਾਰਾ ਕੁਛ, ਅੱਜ ਇਹਨਾਂ ਨੂੰ ਦਿਸਣ ਲੱਗ ਪਿਆ ਮਾੜੇ ਹੈ। ਹਾਲਾਂਕਿ ਅਸੀਂ ਉਦੋਂ ਵੀ ਕਹਿੰਦੇ ਸੀ ਬਹੁਤ ਕੁਛ ਮਾੜਾ ਹੈ, ਉਦੋਂ ਵੀ ਅਖੰਡ ਪਾਠ ਸਾਹਿਬ ਮੋਟਾ ਪੈਸਾ ਲੈ ਕੇ ਉੱਥੇ ਵੇਚੇ ਜਾਂਦੇ ਸੀ। ਅੱਜ ਗਿਆਨੀ ਰਘਵੀਰ ਸਿੰਘ ਨੂੰ ਖੁਲਾਸੇ ਪਤਾ ਲੱਗ ਗਿਆ, ਜਦੋਂ ਸੈਟਿੰਗ ਸੀ ਅੱਜ ਨਹੀਂ। ਹੁਣ ਉਹੀ ਸਥਿਤੀ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਬਣ ਰਹੀ ਹੈ। ਗਿਆਨੀ ਕੁਲਦੀਪ ਸਿੰਘ ਗੜਗੱਜ ਜਿਹੜਾ ਜਿਸ ਢੰਗ ਦੇ ਨਾਲ ਅੱਜ ਦੇ ਸਮੇਂ ਲੋਕਾਂ ਚ ਬਹੁਤ ਸਾਰੀਆਂ ਚੀਜ਼ਾਂ, ਖਾਸ ਕਰਕੇ ਬੇਅਦਬੀ ਵਾਲਾ ਮਸਲਾ, ਦੇਖੋ ਮੈਂ ਉਦੋਂ ਵੀ ਕਿਹਾ ਸੀ ਕਿ ਸਾਨੂੰ ਠੀਕ ਹੈ ਜੇ ਨੁਕਸ ਹੈਗੇ ਕਾਨੂੰਨ ਚ ਹੋ ਸਕਦੇ ਹੈ, ਭਗਵੰਤ ਮਾਨ ਸਰਕਾਰ ਨੂੰ ਮੰਨਣੀ ਚਾਹੀਦੀ ਹੈ, ਭਗਵੰਤ ਮਾਨ ਸਰਕਾਰ ਨੂੰ ਅੜੀ ਨਹੀਂ ਕਰਨੀ ਚਾਹੀਦੀ, ਪਰੰਤੂ ਜਿਹੜੀ ਸਾਹਮਣੇ ਵਾਲੀ ਧਿਰ ਹੈ ਉਹਨੂੰ ਪੈਂਦੇ ਸੱਟੇ ਕੀ ਕੀਤਾ, ਵਿਧਾਨ ਸਭਾ ਦੇ ਸਪੀਕਰ ਨੂੰ ਤਲਬ ਕਰ ਲਿਆ, ਉਹ ਭਾਈ ਮਸਲਾ ਤੇ ਸੋਧਾਂ ਦਾ ਆ ਕਿ ਤੁਸੀਂ ਸੋਧਾਂ ਵਿੱਚ ਨੁਕਸ ਹੈ, ਤੁਸੀਂ ਮੀਟਿੰਗ ਕਰੋ, ਤੁਸੀਂ ਤਲਬ ਕਰਦੇ ਹੋ, ਭਾਵ ਕਿ ਤੁਸੀਂ ਜਲੂਸ ਕੱਢਦੇ ਹੋ ਲੋਕਾਂ ਦੇ ਵਿੱਚ ਕਿਸੇ ਦਾ, ਫਿਰ ਲੈ ਲਓ ਹੁਣ ਕੀ ਨਿਕਲਿਆ, ਉਹ ਆਹਮੋ ਸਾਹਮਣੇ ਦੀ ਸਥਿਤੀ ਬਣ ਗਈ ਨਾ, ਟਕਰਾਅ ਦੀ ਸਥਿਤੀ ਬਣ ਗਈ। ਇਸ ਕਰਕੇ ਜਦੋਂ ਤੱਕ ਇਹ ਪਦਵੀਆਂ ਦੀ ਸਿਆਸਤ ਹੋਏਗੀ, ਇਹ ਪਦਵੀਆਂ ਵਾਲੇ ਕਿਸੇ ਸਿਆਸੀ ਵਿਅਕਤੀ ਮਗਰ ਲੱਗ ਕੇ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਵਾਲੇ ਧੜੇ ਨੂੰ ਬਚਾਉਣ ਦਾ ਯਤਨ ਕਰਨਗੇ, ਉਹ ਤਾਂ ਨਹੀਂ ਉਹ ਬਚਣਾ, ਉਲਟਾ ਇਹਨਾਂ ਦਾ ਆਪਣਾ ਜਿਹੜਾ ਜੋ ਹਸ਼ਰ ਹੋਣਾ ਹੈ, ਜਿਵੇਂ ਮੈਂ ਜ਼ਿਕਰ ਕਰਕੇ ਕਹਿ ਰਿਹਾ, ਅੱਜ ਗਿਆਨੀ ਹਰਪ੍ਰੀਤ ਦੇ ਪੱਲੇ ਕੀ ਬਚਿਆ, ਅੱਜ ਗਿਆਨੀ ਰਘਵੀਰ ਸਿੰਘ, ਮੁੜ ਕੇ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਵੀ ਵਾਰੀ ਇਹੀ ਆਉਣੀ ਹੈ, ਕਿਸੇ ਸੁਖਬੀਰ ਬਾਦਲ ਨੇ ਨੀ ਮਗਰ ਖੜਨਾ, ਸਿਰਫ ਕੰਮ ਯਾਦ ਰਹਿਣੇ ਨੇ ਲੋਕਾਂ ਨੂੰ, ਜੇ ਚੰਗੇ ਕਾਰਜ ਕਰਨਗੇ ਤੇ ਲੋਕ ਸਤਿਕਾਰ ਕਰਨਗੇ, ਤੇ ਜੇ ਮਾੜੇ ਕਰਨਗੇ ਤੇ ਲੋਕਾਂ ਨੇ ਫਿਰ ਮਾੜਾ ਹੀ ਕਹਿਣਾ। ਇਸ ਕਰਕੇ ਜਥੇਦਾਰ ਸਾਹਿਬਾਂ ਨੂੰ ਅਪੀਲ ਹੈ ਕਿ ਜਿਹੜੀ ਸੰਭਲ ਕੇ ਚਲੋ, ਰੱਬ ਕਰਕੇ ਸੁਖਬੀਰ ਸਿੰਘ ਬਾਦਲ ਦੇ ਕਰਕੇ ਫੈਸਲੇ ਨਾ ਲਓ, ਜੋ ਸਹੀ ਫੈਸਲੇ ਲਓ ਚਾਹੇ ਜਿਹਦੇ ਮਰਜ਼ੀ ਖਿਲਾਫ ਹੋਣ।
1: ਜੀ ਬਿਲਕੁਲ ਜੀ, ਔਰ ਨਾਲ ਦੀ ਨਾਲ ਤੁਸੀਂ ਯਾਦ ਰੱਖਣਾ ਹੈ ਜੀ, ਬਿਲਡਿੰਗ ਸਪਲਾਈਜ਼ ਨੂੰ ਸੋਰੀ ਮਾਫ਼ ਕਰਨਾ, ਮੇਰੀ ਆਵਾਜ਼ ਆਈ ਥਿੰਕ ਬੰਦ ਹੋ ਗਈ ਸੀ। ਸੋ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਨੂੰ ਤੁਸੀਂ ਯਾਦ ਰੱਖਣਾ, 8000 ਡਿਕਸੀ ਰੋਡ ਬਰੈਂਪਟਨ 'ਤੇ ਲੋਕੇਟਡ ਨੇ। ਤੁਸੀਂ ਬਿਲਡਰ ਹੋ, ਕੰਟਰੈਕਟਰ ਹੋ, ਰੈਨੋਵੇਟਰ ਹੋ, ਘਰ ਦਾ ਆਪਣਾ ਰੈਨੋਵੇਸ਼ਨ ਦਾ ਸਮਾਨ ਖਰੀਦਣਾ, ਤਾਂ ਤੁਹਾਡੇ ਵਾਸਤੇ ਬਹੁਤ ਵੱਡੀ ਖੁਸ਼ਖਬਰੀ ਕਿ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਹੁਣ ਖੁੱਲ੍ਹ ਗਿਆ ਜੀ ਬਰੈਂਪਟਨ ਦੇ ਵਿੱਚ। ਇੱਕੋ ਛੱਤ ਦੇ ਥੱਲੋਂ ਤੁਹਾਨੂੰ ਪਲੰਬਿੰਗ, ਐਚ ਏ ਵੀ ਸੀ, ਇਲੈਕਟ੍ਰੀਕਲ ਫਲੋਰਿੰਗ, ਦਰਵਾਜ਼ੇ, ਡਰਾਈਵਾਲ ਟੂਲਸ, ਵੈਂਟੀਆਂ, ਸ਼ੋਵਰ ਸਿਸਟਮ, ਸਭ ਕੁਛ ਤੁਹਾਨੂੰ ਇੱਕੋ ਛੱਤ ਥੱਲੋਂ ਮਿਲ ਜਾਣਾ ਆ। ਬੈਸਟ ਵੈਲਿਊ ਬਿਲਡਿੰਗ ਸਪਲਾਈਜ਼, ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣਾ ਨਾ ਭੁੱਲਿਓ। ਤੁਸੀਂ ਪਹੁੰਚਣਾ ਹੈ ਜੀ ਡਿਕਸੀ ਰੋਡ ਬਰੈਂਪਟਨ, 8000 ਡਿਕਸੀ ਰੋਡ ਬਰੈਂਪਟਨ, 6479610585 ਸਟੀਲ ਐਂਡ ਡਿਕਸੀ ਦੇ ਕੋਰਨਰ 'ਤੇ ਲੋਕੇਟਡ ਨੇ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼। www.bestvaluebuildingsupplies.ca ਤੇ ਜਾ ਕੇ ਤੁਸੀਂ ਜਿਹੜੇ ਵੀ ਘਰ ਦੀ ਰੈਨੋਵੇਸ਼ਨ ਦਾ ਸਮਾਨ ਲੈਣਾ ਉਹਦਾ ਪ੍ਰਾਈਜ਼ ਚੈੱਕ ਕਰ ਸਕਦੇ ਹੋ। ਸੋ 905-673-3337। ਅਗਲੀ ਕਾਲ ਵੱਲ ਚੱਲਦੇ ਹਾਂ ਜੀ, 1661। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ। ਸਤਿ ਸ਼੍ਰੀ ਅਕਾਲ ਜੀ,
4: ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ, ਮੇਰੇ ਵੀਰ ਨੇ ਬਹਿਰਾ ਬਹਿਰਾ ਕਰਾਈ ਪਈ ਹੈ। ਸਾਡੇ ਪਰਿਵਾਰ ਵੀ ਉੱਥੇ ਰਹਿੰਦੇ, ਪੰਜਾਬ ਚ ਵੀ ਆ, ਹਰਿਆਣਾ ਚ ਵੀ ਆ, ਹਨਾ
1: ਜੀ।
4: ਤੇ ਉਹ ਉਹ ਬਹੁਤ ਖੁਸ਼ ਆ ਯਾਰ, ਉਹਨਾਂ ਨੂੰ ਬੈਨੀਫਿਟ ਮਿਲ ਰਿਹਾ ਤੇ ਸਰਕਾਰ ਬੈਨੀਫਿਟ ਲੋਕਾਂ ਨੂੰ ਦਿੰਦੀ ਹੈ
1: ਜੀ,
4: ਤੇ ਇਹ ਚ ਮਾੜੀ ਗੱਲ ਕੀ ਹੈ? ਉਹ ਜਿਵੇਂ ਭਗਵੰਤ ਮਾਨ ਕਹਿੰਦਾ ਹੁੰਦਾ ਵੀ ਜੇ ਇਹਨਾਂ ਨੂੰ ਕੋਈ ਇਹ ਸਰਕਾਰ ਜਿਹੜੇ ਲੋਕੀ ਆ ਇਹੀ ਸਾਰਾ ਟੈਕਸ ਦਿੰਦੇ ਆ, ਜੇ ਇਹਨਾਂ ਨੂੰ ਥੋੜਾ ਵਾਲਾ ਬੈਨੀਫਿਟ ਦਿੱਤਾ ਜਾਵੇਗਾ ਤਾਂ ਕੀ ਪ੍ਰੋਬਲਮ ਕੀ ਹੈ?
1: ਬਿਲਕੁਲ
4: ਮੇਰੇ ਹਿਸਾਬ ਨਾਲ ਤੇ ਜੇ ਆਮ ਆਦਮੀ ਪਾਰਟੀ ਬੈਨੀਫਿਟ ਦਿੰਦੀ ਹੈ ਤੇ ਮੇਰੇ ਹਿਸਾਬ ਨਾਲ ਤੇ ਕੋਈ ਮਾੜੀ ਗੱਲ ਨਹੀਂ ਆ। ਤੇ ਇੱਥੇ ਵੀ ਜੇ ਸਰਕਾਰ ਹੁਣ ਦੇਖੋ ਸਾਡੇ ਆਪਣੇ ਕੈਨੇਡਾ ਦੇ ਵਿੱਚ ਵੀ ਚੈੱਕ ਭੇਜ ਰਹੀ ਹੈ ਤੇ ਲੋਕੀ ਧੜਾ ਧੜ ਫੜ ਰਹੇ ਆ ਕਿ ਨਹੀਂ ਚੈੱਕ, ਤੇ ਇਹਦੇ ਚ ਮਾੜੀ ਗੱਲ ਕੀ ਹੈ? ਮੇਰਾ ਇਹ ਇੱਕ ਤੇ ਇਹ ਗੱਲ ਸੀ ਹਨਾ, ਮੇਰੇ ਹਿਸਾਬ ਨਾਲ ਤੇ ਬਹੁਤ ਚੰਗੀ ਗੱਲ ਹੈ
1: ਜੀ।
4: ਤੇ ਵੀ ਜੇ ਬੈਨੀਫਿਟ ਸਰਕਾਰ ਦਿੰਦੀ ਤੇ ਉਹ ਸਰਕਾਰ ਆਪ ਇੰਨੇ ਨੇ ਪੈਸੇ ਖਾਈ ਜਾ ਰਹੀਆਂ ਵਧਾਈ ਜਾ ਰਹੀਆਂ ਇੱਕ ਦੂਜੇ ਦੇ, ਤੇ ਜੇ ਇਹ ਮਤਲਬ ਕਿ ਲੋਕਾਂ ਵਾਸਤੇ ਬੈਨੀਫਿਟ ਦੇ ਰਹੇ ਨੇ ਤੇ ਮਾੜੀ ਗੱਲ ਇਹਦੇ ਚ ਕੋਈ ਨਹੀਂ ਮੈਨੂੰ ਲੱਗ ਰਹੀ ਹੈ। ਤੇ ਅਗਲੀ ਗੱਲ ਜਿਹੜੀ ਆਪਾਂ ਅਕਾਲੀ ਵਾਲੀ ਹਰਮੇਸ਼ ਭਾਜੀ ਨੇ ਇੱਕ ਗੱਲ ਬੜੀ ਵਧੀਆ ਕਰੀ ਸੀ ਅੱਗੇ
1: ਜੀ,
4: ਜਿਹੜਾ ਇਹਨਾਂ ਦਾ ਜਿਹੜਾ ਮੁੱਦਾ ਹੈ ਨਾ ਜਿਹੜਾ ਬੇਅਦਬੀ ਵਾਲਾ, ਇਹਨੇ ਪਿੱਛਾ ਨਹੀਂ ਛੱਡਣਾ ਇਹਨਾਂ ਦਾ, ਜਿਹੜਾ ਉੱਥੇ ਜਾ ਕੇ ਸਾਰੀਆਂ ਗੱਲਾਂ ਮੰਨ ਕੇ ਜਦੋਂ ਬਾਹਰ ਆ ਕੇ ਕਹਿੰਦੇ ਇਹ ਤੇ ਮੇਰੇ ਨਾਲ ਏਦਾਂ ਹੀ ਏਦਾਂ ਧੱਕੇ ਨਾਲ ਮੈਨੂੰ ਮਨਾ ਲਿਆ ਜਾਂ ਕੁਛ ਵੀ ਗੱਲਾਂ ਕੀਤੀਆਂ ਨੇ, ਇਹ ਬੜਾ ਇਹਨਾਂ ਦਾ ਪਿੱਛੇ ਪਏ ਆ ਇਹਨਾਂ ਦੇ। ਤੇ ਬਾਕੀ ਭਾਜੀ ਇਹ ਸਰਕਾਰਾਂ ਨੇ ਏਦਾਂ ਹੀ ਕਰਦੇ ਰਹਿਣਾ, ਆਪਾਂ ਨੂੰ ਤਾਂ ਕੰਮ ਹੀ ਕਰਨਾ ਹਨਾ
1: ਜੀ, ਬਿਲਕੁਲ।
4: ਤੇ ਮੇਰਾ ਵੀਰ ਤੂੰ ਚੜ੍ਹਦੀ ਕਲਾ ਚ ਰਹਿ ਤੇ ਰਮੇਸ਼ ਭਾਜੀ ਵੀ ਚੜ੍ਹਦੀ ਕਲਾ ਚ ਰਹੇ,
1: ਓਕੇ
4: ਪਰਮਾਤਮਾ
1: ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ। ਪਰ ਇੱਥੇ ਮੈਂ ਇੱਕ ਸੈਕਿੰਡ ਲਾਊਂਗਾ, ਪਰ ਦੇਖੋ ਅਸੀਂ ਕਿਸੇ ਦੇ ਸਿਰਫ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਅਸੀਂ ਤਾਂ ਮੋਸਟਲੀ ਮੈਂ ਕਹਿੰਦਾ ਦੋ ਚਰਨ ਦੋ ਤਰੀਕੇ ਨਾਲ ਆਮ ਆਦਮੀ ਪਾਰਟੀ ਗੱਡੀ ਚੜਾ ਰਹੀ ਹੈ। ਇੱਕ ਤਾਂ ਗੱਡੀ ਤੀਰਥ ਯਾਤਰਾ 'ਤੇ ਸਾਡੇ ਆਮ ਲੋਕਾਂ ਨੂੰ ਵੀ ਤੁਸੀਂ ਤੀਰਥ ਯਾਤਰਾ 'ਤੇ ਜਾਓ, ਤੁਸੀਂ ਆਟਾ ਦਾਲ ਲੈ ਕੇ ਘਰ ਲੈ ਕੇ ਆਓ, ਇੱਕ ਤਾਂ ਇਸ ਤਰੀਕੇ ਨਾਲ। ਦੂਜੇ ਪਾਸੇ ਸਾਡੇ ਨੌਜਵਾਨਾਂ ਨੂੰ ਨਸ਼ਾ ਦੇ ਕੇ ਵੀ ਗੱਡੀ ਚੜਾਇਆ ਜਾ ਰਿਹਾ, ਕ੍ਰਾਈਮ ਵੱਲ ਵੀ ਗੱਡੀ ਚੜਾਇਆ ਜਾ ਰਿਹਾ, ਉਸ ਤੋਂ ਵੀ ਆਪਾਂ ਨੂੰ ਮੁਨਕਰ ਨਹੀਂ ਹੋ ਸਕਦੇ। ਸੋ ਇਹ ਹੁਣ 4.5 ਸਾਲ ਬਾਅਦ ਵੀ ਇਹ ਤਾਨੋ ਮੇਣੀ ਨਹੀਂ ਹੋ ਸਕਦੇ ਕਿ ਪੁਰਾਣੀਆਂ ਪਾਰਟੀਆਂ ਆਹ ਕਰ ਗਈਆਂ। ਭਾਈ 4.5 ਸਾਲ ਤੋਂ ਤੁਸੀਂ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਹੋ, ਹੁਣ ਵੀ ਜੇ ਇਹ ਅਜੇ ਵੀ ਇਹ ਦੂਜੀਆਂ ਰਵਾਇਤੀ ਪਾਰਟੀਆਂ ਦੇ ਉਂਗਲਾਂ ਚੱਕ ਲਏ, ਫਿਰ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਵਿੱਚ ਨੁਕਸ ਆ, ਇਹ ਸੱਤਾ ਨੂੰ ਸੰਭਾਲ ਨਹੀਂ ਪਾ ਰਹੇ। ਇਹ ਉਹ ਜਿਹੜੀਆਂ ਚੀਜ਼ਾਂ ਨੂੰ ਕਹਿ ਕੇ ਇਹ ਸੱਤਾ ਦੇ ਵਿੱਚ ਆਏ ਸੀ, ਜੇ ਉਹ ਪੂਰੀਆਂ ਨਹੀਂ ਕਰ ਪਾ ਰਹੇ ਤਾਂ ਠੀਕ ਆ, ਜੇ ਆਮ ਤੁਸੀਂ ਬਿਜਲੀ ਫਰੀ ਦੇ ਤੀ, ਮੋਟਰਾਂ ਲਵਾਤੀਆਂ ਜਾਂ ਪਾਣੀ ਪਹੁੰਚ ਗਿਆ, ਇਹ ਸਰਕਾਰਾਂ ਦੇ ਇਹ ਕੰਮ ਇਹ ਚੱਲਦੇ ਰਹਿੰਦੇ ਆ, ਪਰ ਜਿਹੜੇ ਅਸਲ ਮੁੱਦੇ ਆ ਉਹਨਾਂ ਤੋਂ ਨਾ ਭਟਕੋ। ਸੋ ਮੁੱਖ ਦੀ ਗੱਲ ਇਹ ਆ ਕਿ ਅਸੀਂ, ਮੈਂ ਇਹ ਨਹੀਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਅਸੀਂ ਖਿਲਾਫ ਹਾਂ, ਕੰਮ ਕਰ ਰਹੀ ਹੈ, ਲੋਕ ਖੁਸ਼ ਆ ਤਾਂ ਠੀਕ ਹੈ, ਖੁਸ਼ ਲੋਕਾਂ ਨੇ ਖੁਸ਼ ਰਹਿਣਾ। ਇਹ ਹਰ 5 ਸਾਲ ਬਾਅਦ ਲੋਕ ਨਾਰਾਜ਼ ਵੀ ਹੁੰਦੇ ਆ, ਖੁਸ਼ ਵੀ ਹੁੰਦੇ ਆ, ਅਸੀਂ ਕਈ ਵਾਰੀ ਉਹਨਾਂ ਹੀ ਪਾਰਟੀਆਂ ਨੂੰ ਫਿਰ ਵੋਟ ਪਾ ਦਿੰਦੇ ਹਾਂ ਜਿਹਨਾਂ ਤੋਂ ਅਸੀਂ ਮਗਲੇ 4 ਮਹੀਨੇ ਆ ਕੇ ਉਹ ਕੰਮ ਕਰ ਦਿੰਦੇ ਆ, ਅਸੀਂ ਪਹਿਲੇ ਵਾਲੇ 4 ਮਹੀਨੇ ਭੁੱਲ ਜਾਂਦੇ ਹਾਂ। ਚਲੋ ਐਨੀਵੇ ਆਪਾਂ ਰਮੇਸ਼ ਜੀ ਵੱਲ ਚੱਲਦੇ ਹਾਂ, ਸੋ ਬਾਕੀ ਦੀ ਜਾਣਕਾਰੀ ਤਾਂ ਇਹ ਦੇ ਸਕਦੇ ਕਿਉਂਕਿ ਮੇਰਾ ਰਾਜਨੀਤਿਕ ਮਾਮਲੇ ਦੇ ਵਿੱਚ ਕੋਈ ਬਹੁਤਾ ਜ਼ਿਆਦਾ ਹੱਥ ਖੁੱਲ੍ਹਾ ਨਹੀਂ ਹੈ। ਸੋ ਜੀ ਰਮੇਸ਼ ਜੀ,
2: ਚਲੋ ਸਰੋਤਿਓ, ਮੈਂ ਇੱਕ ਆਪਣਾ ਪੱਖ ਰੱਖਦਾ ਜਿਹੜਾ ਸਰੋਤੇ ਨੁਕਤਾ ਅਵਾਰ ਕੇ ਗਏ ਹੈ, ਜੇ ਸਹੀ ਲੱਗੇ ਤੇ ਸਹੀ ਕਹਿ ਦਿਓ, ਜੇ ਕਿਤੇ ਨੁਕਸ ਹੋਵੇ ਤੇ ਨੁਕਸ ਦੂਰ ਕਰ ਦੇਣਾ। ਵਾਕਿਆ ਇਹ ਗੱਲ ਸੰਧੂ ਸਾਹਿਬ ਬੜੀ ਪ੍ਰਚਲਿਤ ਹੈ ਇਸ ਵੇਲੇ, ਭਗਵੰਤ ਮਾਨ ਜੀ, ਕੇਜਰੀਵਾਲ ਜਾਂ ਦੂਜੀਆਂ ਤੀਜੀਆਂ ਸਾਰੀਆਂ ਪਾਰਟੀਆਂ ਭਾਰਤ ਵਿੱਚ, ਇਹ ਤਾਂ ਚਲੋ ਅਸੀਂ ਵੈਸੇ ਨਾਂ ਲੈ ਲਿਆ ਇਹਨਾਂ ਦੋਹਾਂ ਦਾ, ਸਾਰਿਆਂ ਦਾ ਇਹੀ ਹਾਲ ਹੈ, ਜਿਹਨੂੰ ਸਿਆਸੀ ਰੇੜੀਆਂ ਵੰਡਦੇ ਆ, ਆਟਾ ਦਾਲ ਹੋ ਗਿਆ, ਬਿਜਲੀ ਦੇ ਬਿੱਲ ਕਿਤੇ ਥੋੜੇ ਮਾਫ਼ ਹੈ ਕਿਤੇ ਵੱਧ ਮਾਫ਼ ਹੈ, ਕਿਤੇ ਤੀਰਥ ਯਾਤਰਾ ਦੇ ਨਾਂ ਤੇ ਵੰਡਿਆ ਜਾ ਰਿਹਾ, ਕਿਤੇ ਔਰਤਾਂ ਨੂੰ 1000 ਰੁਪਏ ਦੇ ਨਾਂ ਤੇ, ਕਿਤੇ ਕੁਛ ਕਿਤੇ ਕੁਛ, ਬਹੁਤ ਸਾਰੀਆਂ ਸਕੀਮਾਂ ਜਿਹਨੂੰ ਸਬਸਿਡੀ, ਕਿ ਭਾਈ ਲੋਕਾਂ ਦਾ ਪੈਸਾ, ਲੋਕਾਂ ਨੂੰ ਸਹੂਲਤ ਮਿਲਣੀ ਚਾਹੀਦੀ ਹੈ। ਭਾਵ ਕਿ ਦੇਖੋ, ਜਚਾਇਆ ਇਹ ਜਾ ਰਿਹਾ ਕਿ ਅਸੀਂ ਬੜੀ ਲੋਕ ਭਲਾਈ ਦਾ ਕੰਮ ਕਰ ਰਹੇ, ਜਚਾਇਆ ਇਹ ਜਾ ਰਿਹਾ ਕਿ ਬੜੀ ਲੋਕ ਭਲਾਈ ਹੈ, ਐਸੀ ਔਰਤਾਂ ਨੂੰ 1500 ਦੇ ਦਿਆਂਗੇ। ਇਹ ਕੱਲੀ ਮੈਂ ਪੰਜਾਬ ਦੀ ਗੱਲ ਨਹੀਂ ਕਰਦਾ, ਮੈਂ ਪੂਰੇ ਭਾਰਤ ਦੀ ਗੱਲ ਕਰ ਰਿਹਾ, ਕਿਤੇ 1500 ਹੈ ਕਿਤੇ 2000 ਹੈ, ਸਾਰੀ ਆਹ ਤੀਰਥ ਯਾਤਰਾਵਾਂ ਸਾਰੀ ਹੈ। 1000 ਰੁਪਇਆ ਔਰਤਾਂ ਵਾਲਾ ਸਿਲੰਡਰ 2 ਦੇ ਤੇ, ਸਾਲ ਦੇ ਕਿਸੇ ਨੇ 1 ਦੇ ਦਿੱਤਾ, ਕਿਤੇ ਕਿਸਾਨਾਂ ਨੂੰ ਡੀਜ਼ਲ ਤੇ ਛੋਟ ਦੇ ਦਿੱਤੀ। ਪੰਜਾਬ ਦੇ ਵਿੱਚ ਇੱਕ ਸਕੀਮ ਹੋਰ ਚੱਲ ਪਈ ਹੈ ਕਿ ਭਾਈ ਆਹ ਹਲਦੀ, ਇੱਕ ਲੂਣ ਦਾ ਪੈਕ, 2 ਕਿਲੋ ਦਾਲ ਤੇ ਇੱਕ ਸਰੋਂ ਦੇ ਤੇਲ ਦੀ ਬੋਤਲ ਵੀ ਚੱਲ ਪਈ ਹੈ ਇਸ ਵੇਲੇ, ਕਿਤੇ ਆਟਾ ਦਾਲ ਤੇ ਸਾਰੀ ਹੈ। ਦੇਖੋ, ਜਚਾਇਆ ਇਹ ਜਾ ਰਿਹਾ ਕਿ ਅਸੀਂ ਬੜਾ ਚੰਗਾ ਕੰਮ ਕਰ ਰਹੇ ਹਾਂ ਤੇ ਸਾਨੂੰ ਵੀ ਜਚਣ ਲੱਗ ਪਿਆ, ਕਿਉਂਕਿ ਜਿਹੜੀ ਗੱਲ ਵਾਰ ਵਾਰ ਇੱਕ ਝੂਠ ਨੂੰ 100 ਵਾਰੀ ਬੋਲੀਏ ਤੇ ਕਈ ਵਾਰੀ ਸੱਚ ਲੱਗਣ ਲੱਗ ਪੈਂਦਾ, ਇਹ ਉਹ ਝੂਠ ਹੈ। ਹੁਣ ਮੈਂ ਇਹਦੇ ਖਿਲਾਫ਼ ਬੋਲਣ ਲੱਗਾ, ਹੁਣ ਉਹ ਕਿਵੇਂ ਝੂਠ ਹੈ ਮੈਂ ਆਪਣਾ ਤਰਕ ਦਊਂਗਾ, ਇਹ ਉਹ ਝੂਠ ਹੈ ਜਿਹਨੂੰ ਵਾਰ ਵਾਰ ਬੋਲ ਕੇ ਸਾਨੂੰ ਜਚਾ ਦਿੱਤਾ ਗਿਆ ਕਿ ਅਸੀਂ ਪਤਾ ਨੀ ਕਿੱਦਾਂ ਇੱਕ ਲੋਕ ਭਲਾਈ ਦਾ ਕੰਮ ਕਰ ਰਹੇ, ਤੇ ਲੋਕਾਂ ਨੂੰ ਇਹ ਲੱਗਣ ਲੱਗ ਪਿਆ ਕਿ ਵਾਕਿਆ ਹੀ ਬੜੀ ਕਮਾਲ ਹੈ ਜੀ, ਕਿਸੇ ਸਰਕਾਰ ਨੇ ਨਹੀਂ ਹਯਾਤ ਦਿੱਤਾ ਸੀ ਦਲਿਤਾਂ ਨੂੰ, ਲੱਗਦਾ ਹਾਂ ਬਈ ਇਹ ਦਲਿਤਾਂ ਦਾ ਰਾਖਾ ਆ, ਇਹ 500 ਰੁਪਇਆ ਦਲਿਤਾਂ ਦੀਆਂ ਔਰਤਾਂ ਨੂੰ ਵੱਧ ਦੇ ਦਿੱਤਾ। ਸੋ ਤੇ ਰੌਲਾ ਕਿੱਥੇ ਹੈ? ਰੌਲਾ ਇਹੋ ਕਿ ਵਾਕਿਆ ਹੀ ਦਿੱਤਾ ਹੈ, ਵਾਕਿਆ ਹੀ ਸਰਕਾਰ ਦੇ ਖਜ਼ਾਨੇ ਨੂੰ ਬਹੁਤ ਵੱਡਾ ਬੋਝ ਹੈ, ਇਹ ਸੱਚ ਹੈ, ਪਰੰਤੂ ਇੰਨਾ ਹੀ ਬੋਝ, ਬਿਲਕੁਲ ਨਾ 19 ਨਾ 21, ਇਹੀ ਬੋਝ ਤੁਹਾਡੇ ਬੱਚਿਆਂ ਨੂੰ ਰੁਜ਼ਗਾਰ ਦੇ ਰੂਪ ਦੇ ਵਿੱਚ, ਉਹ ਰੁਜ਼ਗਾਰ ਜਿਹਨੂੰ ਆਪਾਂ ਸੱਚੀ ਮੁੱਚੀ ਦਾ ਰੁਜ਼ਗਾਰ ਆਖਦੇ ਹਾਂ, ਜੇ ਉਹਦੇ ਰੂਪ ਦੇ ਵਿੱਚ ਮਿਲੇ ਤੇ ਉਹ ਸਨਮਾਨ ਤੇ ਅਣਖ ਦਾ ਇੱਕ ਤੈਅਸ਼ੁਦਾ ਪੈਸਾ ਹੋਣਾ, ਸਨਮਾਨ ਵਾਲਾ ਤੇ ਅਣਖ ਵਾਲਾ। ਮਹੀਨੇ ਪ੍ਰਤੀ ਸੈਲਰੀ ਮਿਲਣੀ, ਤੁਹਾਨੂੰ ਪਤਾ ਕਿ ਮੈਂ ਪੀਆਂ ਨਾ ਮੇਰੀ ਸੈਲਰੀ ਇੰਨੀ ਹੈ, ਮੈਂ ਕਲਰਕ ਆ ਮੇਰੀ ਇੰਨੀ ਹੈ, ਮੈਂ ਸੁਪਰਡੈਂਟ ਆ ਮੇਰੀ ਇੰਨੀ ਹੈ, ਮੈਂ ਮਾਸਟਰ ਆ ਇੰਨੀ ਹੈ। ਤੁਸੀਂ ਉਹਦੇ ਵਿੱਚੋਂ ਆਪਣੇ ਭਵਿੱਖ ਦੇ ਫੈਸਲੇ ਲਓਗੇ। ਤੁਹਾਨੂੰ ਇੱਕ ਇਹੋ ਜਿਹੀ ਲੜਕੀ ਮਿਲੇਗੀ ਕਿ ਮੁੰਡਾ ਨੌਕਰੀ ਕਰਦਾ, ਉਹ ਕੁੜੀ ਮਿਲ ਜਾਏਗੀ ਯੋਗ, ਜਿਹਨੂੰ ਕਹਿੰਦੇ ਯੋਗ ਭਰ ਮਿਲ ਜਾਂਦਾ ਲੜਕੀ ਨੂੰ, ਉਹਦੇ ਵਿੱਚੋਂ ਬੱਚੇ ਜਨਮਣਗੇ। ਬੱਚਿਆਂ ਨੂੰ ਤੁਸੀਂ ਵਧੀਆ ਲਿਆਕਤ ਨਾਲ ਪੜ੍ਹਾਓਗੇ, ਕਿਉਂਕਿ ਤੁਹਾਡੇ ਬੋਝ ਚ ਇੱਕ ਮਹੀਨਾ ਪ੍ਰਤੀ ਰੁਜ਼ਗਾਰ ਆਉਣਾ ਹੈ। ਭਾਵ ਕਿ ਤੁਹਾਨੂੰ ਰੁਜ਼ਗਾਰ ਮਿਲ ਗਿਆ, ਤੁਹਾਡਾ ਸਿਰ ਟੱਕਣ ਨੂੰ ਘਰ ਬਣ ਜਾਣਾ ਉਸ ਰੁਜ਼ਗਾਰ ਚੋਂ, ਬੱਚੇ ਤੁਹਾਡੇ ਪੜ੍ਹ ਲਿਖ ਜਾਣੇ, ਤੁਹਾਡੀ ਕੁੱਲ ਸੁਧਰ ਜਾਣੀ ਹੈ, ਕੁੱਲ ਚ ਸੁਧਰ ਜਾਣੀ ਹੈ, ਕਿਉਂਕਿ ਤੁਸੀਂ ਵੀ ਸੁਖੀ, ਬੱਚੇ ਤੁਹਾਡੀ ਤਨਖਾਹ ਚੋਂ ਪੜ੍ਹ ਜਾਣੇ ਆ। ਹੁਣ ਦੂਜੇ ਪਾਸੇ ਕੀ ਹੈ, ਰਹਿਮ ਦੇ ਪਾਤਰ ਬਣਾਇਆ, ਰੁਜ਼ਗਾਰ ਤੁਹਾਨੂੰ ਮਿਲਿਆ ਨੀ, ਜਿੱਦਣ ਮਰਜ਼ੀ ਤੁਹਾਨੂੰ ਹਜ਼ਾਰ ਦਿੱਤਾ ਨਹੀਂ ਦਿੱਤਾ ਨਾ ਦਿੱਤਾ, ਠੀਕ ਹੈ ਬੂਟਾ ਪਾ ਲਈਆਂ, ਦੂਜੇ ਨਾਲ ਕੁਛ ਹੈ, ਤੀਜੇ ਨਾਲ ਕੁਛ ਹੈ, ਇਸ ਕਰਕੇ ਤੁਹਾਡੇ ਕੋਲ ਮੰਨ ਲਓ ਪੈਸਾ ਓਨਾ ਹੀ ਦੇਣਾ ਸਬਸਿਡੀਆਂ ਦਾ। ਹੁਣ ਤੁਸੀਂ ਫੈਸਲਾ ਕਰਨਾ ਕਿ ਭਗਵੰਤ ਮਾਨ ਜਾਂ ABC, ਭਾਜਪਾ, ਕਾਂਗਰਸ, ਜਿੱਥੇ ਜਿੱਥੇ ਵੀ ਹੈ, ਉਹ ਕੀ ਕਰ ਰਹੇ ਹੈ, ਉਹ ਤੁਹਾਨੂੰ ਰਹਿਮ ਦੇ ਪਾਤਰ ਬਣਾ ਰਹੇ ਹੈ। ਤੁਹਾਡੇ ਕੋਲ ਰੁਜ਼ਗਾਰ ਦਾ ਹੱਕ ਖੋ ਲਿਆ, ਤੁਹਾਡੇ ਹੱਥ ਵਿੱਚ ਕੀ ਫੜ ਗਿਆ, ਤੁਸੀਂ ਮਾਨਸਿਕ ਤੌਰ ਤੇ ਇੰਨੇ ਕੁ ਮਜਬੂਰ ਹੋ ਗਏ, ਤੁਸੀਂ ਨਸ਼ਿਆਂ ਦੇ ਲੜ ਲੱਗ ਗਏ। ਨਸ਼ਿਆਂ ਦੇ ਵਿੱਚੋਂ ਕੱਢਣ ਦਾ ਇੱਕੋ ਇੱਕ ਵੱਡਾ ਇਲਾਜ ਐਵੇਂ ਤਾਂ ਨੋਟ ਕਰ ਲਓ, ਮੇਰੀ ਗੱਲ ਕੱਟ ਕੇ ਦੱਸ ਦਿਓ ਕਿ ਜੇ ਉਹਦੇ ਪੈਰਲਲ ਤੁਹਾਨੂੰ ਕੁਛ ਦਿੱਤਾ ਜਾਵੇਗਾ ਨਸ਼ਿਆਂ ਚੋਂ ਕੱਢ ਕੇ, ਨਸ਼ਿਆਂ ਚੋਂ ਕੱਢ ਕੇ ਤੁਹਾਨੂੰ ਕੋਈ ਜੀਣ ਦਾ ਇੱਕ ਸਾਧਨ ਦਿੱਤਾ ਜਾਵੇਗਾ, ਇਹਨੂੰ ਜਿਹੜਾ ਅਸਲ ਦੀ ਭਾਵ ਕਿ ਰੁਜ਼ਗਾਰ ਦਿੱਤਾ ਜਾਵੇਗਾ, ਤਾਂ ਨਸ਼ੇ ਛੱਡਣੇ ਆ। ਉਦਾਂ ਨਹੀਂ ਕਿ ਮੈਂ ਭਾਸ਼ਣ ਕਰਕੇ, ਮੈਂ ਇਲਾਜ ਕਰਾ ਕੇ ਨਸ਼ੇ ਛੱਡ ਦਿੱਤੇ, ਮੈਂ ਮੁੜ ਕੇ ਉਸੇ ਸਮਾਜ ਚ ਜਾਣਾ। ਜਦੋਂ ਮੈਨੂੰ ਚੰਗਾ ਰਹਿਣ ਸਹਿਣ ਮਿਲੇਗਾ, ਮੇਰੀ ਪਤਨੀ ਹੋਵੇਗੀ, ਮੇਰੇ ਬੱਚੇ ਹੋਣਗੇ, ਉਹ ਕੁਛ ਰਹਿਣਗੇ, ਮੈਂ ਆਪਣੇ ਬੱਚਿਆਂ ਨੂੰ ਲੈ ਕੇ ਕਿਤੇ ਆਪਣੇ ਰਿਸ਼ਤੇਦਾਰਾਂ ਦੇ ਜਾ ਸਕਦਾ, ਮੈਂ ਆਪਣੀ ਹੈਸੀਅਤ ਦੇ ਮੁਤਾਬਕ ਸਕੂਟਰ ਮੋਟਰ ਸਾਈਕਲ ਲੈ ਸਕਦਾ, ਕਾਰ ਲੈ ਸਕਦਾ ਹੈਗਾ, ਮੈਂ ਵੀ ਘਰ ਵਿੱਚ ਕੋਈ ਖੁਸ਼ੀ ਪ੍ਰੋਗਰਾਮ ਮਨਾ ਸਕਦਾ, ਮੈਂ ਵੀ ਮਹੀਨੇ ਚ ਇੱਕ ਦਿਨ ਬੱਚਿਆਂ ਦੇ ਨਾਲ ਰੈਸਟੋਰੈਂਟ ਜਾ ਕੇ ਪੀਜ਼ਾ ਖਾ ਸਕਦਾ, ਫਿਰ ਹੀ ਮੇਰੀਆਂ ਖੁਸ਼ੀਆਂ ਚ ਮੋੜਾ ਪਏਗਾ। ਸਰਕਾਰ ਇਹ ਨਹੀਂ ਚਾਹੁੰਦੀ, ਸਰਕਾਰ ਨੇ ਤੁਹਾਨੂੰ ਰੱਖਿਆ ਰਹਿਮੋ ਕਰਮ ਤੇ, ਕਿਸੇ ਨੂੰ ਆਟਾ ਦਾਲ ਦਿੱਤਾ, ਕਿਸੇ ਨੂੰ 1000 ਦਿੱਤਾ, ਕਿਸੇ ਨੂੰ 1500 ਦਿੱਤਾ, ਤੇ ਅਸੀਂ ਕਹਿੰਦੇ ਸਰਕਾਰ ਦੀਆਂ ਸਕੀਮਾਂ ਗਲਤ ਹੈ। ਅਸਲ ਵਿੱਚ ਇਹ ਸਾਡੀ ਮਾਨਸਿਕਤਾ ਨੂੰ ਵਿਗਾੜ ਕੇ, ਸਾਡੇ ਕੋਲ ਰੁਜ਼ਗਾਰ ਖੋ ਕੇ, ਸਾਨੂੰ ਰਹਿਮ ਦੇ ਪਾਤਰ ਬਣਾ ਦਿੱਤਾ, ਸਾਡੇ ਤੋਂ ਸਨਮਾਨ ਤੇ ਅਣਖ ਵਾਲਾ ਰੁਜ਼ਗਾਰ ਖੋ ਲਿਆ। ਇਹ ਸਰਕਾਰਾਂ ਦੀ ਚਾਲ ਹੈ, ਨਾ ਕਿ ਕੋਈ ਸਿਰਫ ਸਮਾਜ ਦੇ ਪ੍ਰਤੀ ਇਹਨਾਂ ਦਾ ਦਰਦ ਹੈ।
1: ਜੀ ਬਹੁਤ ਸ਼ੁਕਰੀਆ ਸਰ, ਆਈ ਥਿੰਕ ਬਹੁਤ ਖੂਬਸੂਰਤ ਆਨਸਰ ਆ। ਇਸ ਤੋਂ ਬਿਹਤਰ ਜੇ ਪੰਜਾਬ ਦੀ ਭਲਾਈ ਦਾ ਕੋਈ ਜਵਾਬ ਹੋਊਗਾ ਉਹ ਨਹੀਂ ਹੋ ਸਕਦਾ। 905-673-3337 ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਅਮਰਜੀਤ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਹੋ ਜੀ। ਸਤਿ ਸ਼੍ਰੀ ਅਕਾਲ ਜੀ।
5: ਨਸ਼ਿਆਂ ਦੀ ਗੱਲ ਕਰਦੇ, ਜਿਹੜੇ
1: ਜਿੰਨੇ
5: ਇੱਥੇ ਅੰਕੜੇ ਇਕੱਠੇ ਕੀਤੇ ਹਨ, ਮੈਨੂੰ ਨੀ ਪਤਾ ਨੈਟ ਤੇ ਜਿੰਨਾ ਲੋਡ ਕੀਤੇ ਆ ਸਹੀ ਆ ਜਾਂ ਕਿੱਦਾਂ ਆ, ਇੱਥੇ ਰੋਜ਼ ਜਿਹੜੀ ਐਵਰੇਜ 7-8 ਬੰਦੇ ਮਾਰਦੇ
1: ਨਸ਼ਿਆਂ
5: ਦਾ, ਜਦਕਿ ਪੰਜਾਬ ਦੀ ਆਬਾਦੀ ਇਹਦੇ ਤੋਂ ਡਬਲ ਆ, ਮਤਲਬ ਉੱਥੇ ਜੇ 15 ਬੰਦੇ ਮਰਨ ਫੇਰ ਇਹਦੇ ਬਰਾਬਰ ਹੁੰਦੇ ਆ, ਪਰ ਇੰਨੇ ਮਰਦੇ ਨੀ ਹੈਗੇ। ਬਾਕੀ ਨਸ਼ਾ ਫੜਨ ਦੀ ਵੀ ਗੱਲ ਆ, ਵੇਖੋ ਇੱਥੇ ਬਾਰਡਰ ਤੇ ਹਰ ਮਹੀਨੇ 1-2 ਟਰੱਕ ਵੀ ਫੜ ਹੁੰਦੇ ਆ, ਵਿੱਚ ਵਿਚਾਲੇ ਵੀ ਫੜਦੇ ਆ। ਦੁਨੀਆਂ ਦਾ ਸਭ ਤੋਂ ਜਿਹੜਾ ਪਾਵਰਫੁਲ ਦੇਸ਼ ਅਮਰੀਕਾ ਆ, ਅਪਰਾਧੀਆਂ ਦੇ ਸਭ ਤੋਂ ਜ਼ਿਆਦਾ ਜਿਹੜੇ ਪੁਲਿਸ ਵਾਲੇ ਅਪਰਾਧੀਆਂ ਤੋਂ ਅਮਰੀਕਾ ਚ ਮਾਰਦੇ, ਇੱਕ ਤੇ ਇਹ ਗੱਲ ਹੋ ਗਈ। ਹੁਣ ਡਾਕਟਰ ਮਨੋਹਰ ਸਿੰਘ ਦੇਖੋ ਕਿੰਨਾ ਇਮਾਨਦਾਰ ਬੰਦਾ, 0% ਵੀ ਉਸ ਤੇ ਕੋਈ ਐਲੀਗੇਸ਼ਨ ਨਹੀਂ, ਪਰ ਉਹ ਨਹੀਂ ਕੁਛ ਕਰ ਸਕਿਆ, ਕਹਿੰਦਾ ਮੈਂ ਇਕੱਲਾ ਕੁਛ ਕਰ ਹੀ ਨੀ ਸਕਦਾ, ਕਹਿੰਦਾ ਜਦੋਂ ਦੂਜੇ ਦੀ ਸਾਥ ਦਿੰਦੇ, ਸੋ ਭਗਵੰਤ ਮਾਨ ਨੂੰ ਇਕੱਲਾ ਕੁਛ ਨੀ ਕਰ ਸਕਦਾ ਜਦੋਂ ਨਾਲ ਦੇ ਨੀ ਸਾਥ ਦੇ।
1: ਜੀ ਬਹੁਤ ਸ਼ੁਕਰੀਆ ਜੀ ਰਮੇਸ਼ ਜੀ। ਜਦੋਂ ਆਪਾਂ ਹਮੇਸ਼ਾ ਮੁੱਖ ਮੰਤਰੀ ਸਾਹਿਬ ਨੂੰ ਵਿੱਚੋਂ ਜੇ ਬਹੁਤ ਸਾਰੀਆਂ ਖਬਰਾਂ ਵੀ ਆਈਆਂ ਸੀ ਕਿ ਮੁੱਖ ਮੰਤਰੀ ਸਾਹਿਬ ਇਕੱਲੇ ਕੋਈ ਡਿਸੀਜਨ ਨਹੀਂ ਲੈ ਸਕਦੇ, ਸੋ ਕੀ ਵਾਕਈ ਇੱਦਾਂ ਸਰਕਾਰਾਂ ਦੇ ਵਿੱਚ ਹੁੰਦਾ ਕਿ ਇਕੱਲਾ ਮੁੱਖ ਮੰਤਰੀ ਕੋਈ ਡਿਸੀਜਨ ਨਹੀਂ ਲੈ ਸਕਦਾ ਜਾਂ ਕੋਈ ਸਰਕਾਰ ਦੇ ਵਿੱਚ ਬਦਲਾਵ ਨਹੀਂ ਲਿਆ ਸਕਦਾ?
2: ਦੇਖੋ ਸੰਤੋਸ਼ ਸਾਹਿਬ, ਅਸਲ ਵਿੱਚ ਨਾ ਇਹ ਮਸਲੇ ਦਾ ਜਵਾਬ ਦੇਣ ਲਈ ਥੋੜਾ ਜਿਹਾ ਇਸ ਨੂੰ ਸਮਝੀਏ ਕਿ ਅਸਲ ਵਿੱਚ ਨਾ ਕੋਈ ਸਰਕਾਰ ਆਪਣੇ ਆਪ ਚ ਪੂਰੀ ਨਹੀਂ ਹੈ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ, ਹਰਿਆਣੇ ਚ ਭਾਜਪਾ ਆ, ਕਿਤੇ ਕਾਂਗਰਸ ਵੀ ਹੋਵੇਗੀ, ਕਿਤੇ ਹੋਰ ਵੀ ਹੈ, ਅੱਜ ਕੱਲ੍ਹ ਤੇ ਇੱਕ ਨਵੀਂ ਆ ਗਈ TVK, ਠੀਕ ਹੈ, ਬੜੀਆਂ ਏਦਾਂ ਦਾ ਵੱਖਰਾ ਵੱਖਰਾ ਹੈ। ਪੱਛਮੀ ਬੰਗਾਲ ਚ ਕਦੇ ਮਮਤਾ ਬੈਨਰਜੀ ਸੀ, ਉੱਪਰ ਕੇਂਦਰ ਦੇ ਵਿੱਚ ਬੈਠੀ ਭਾਜਪਾ। ਮੈਂ ਬਹੁਤ ਵਾਰ ਜ਼ਿਕਰ ਕਰਦਾ ਹੁੰਦਾ ਕਿ ਸਰਕਾਰਾਂ ਦਾ ਜਿਹੜਾ ਚਿਹਰਾ ਹੁੰਦਾ ਨਾ, ਲਗਭਗ ਇੱਕੋ ਜਿਹਾ ਹੀ ਆ ਭਾਰਤ ਵਿੱਚ। ਬਾਕੀ ਜਿਹੜਾ ਬੇਸਿਕ ਢਾਂਚਾ ਆ ਕਿ ਕਿਵੇਂ ਭਾਰਤ ਨੂੰ ਚਲਾਉਣਾ, ਉਹ ਲਗਭਗ ਇੱਕੋ ਜਿਹੀਆਂ ਨੇ। ਜਿੱਥੇ ਸਰੋਤਿਆਂ ਨੇ ਸਵਾਲ ਪੁੱਛਿਆ ਕਿ ਭਗਵੰਤ ਮਾਨ ਨੂੰ ਤੁਸੀਂ ਜਿਵੇਂ ਪੁੱਛਿਆ ਕਿ ਕੀ ਵਾਕਿਆ ਹੀ ਸੱਚ ਹੈ, ਦੇਖੋ ਇਹਦੇ ਦੋ ਜਵਾਬ ਹੈ। ਜਿਹੜੇ ਤੇ ਸੰਸਾਰ ਵਿਆਪੀ ਮਸਲਿਆਂ ਦੇ ਨਾਲ ਜਾਂ ਦੇਸ਼ ਦੇ ਵੱਡੇ ਮਸਲੇ ਹੈ, ਉੱਥੇ ਵਾਕਿਆ ਜੀ ਕੋਈ ਸੂਬਾ ਸਪਾਰਟੀ ਕੋਈ ਸਰਕਾਰ ਨਹੀਂ ਕਰ ਰਹੀ, ਸਾਰਿਆਂ ਦੀ ਵਿਚਾਰਧਾਰਾ ਨੇੜੇ ਤੇੜੇ ਹੈ। ਉਦਾਹਰਨ ਦੇ ਤੌਰ ਤੇ ਸਾਰੇ ਕਾਰਪੋਰੇਟ ਨੂੰ ਕਹਿੰਦੇ ਆ ਜੀ ਸਾਡੇ ਸੂਬੇ ਚ ਪੈਸਾ ਲਾਓ, ਕੋਈ ਸੂਬਾ ਸਰਕਾਰ ਨਹੀਂ ਕਹਿੰਦੀ ਕਿ ਅਸੀਂ ਆਪ ਫੈਕਟਰੀਆਂ ਖੁੱਲਣੀਆਂ ਆਪਣੇ ਲੋਕਾਂ ਨੂੰ, ਅਸੀਂ ਸਮਾਲ ਸਕੇਲ ਇੰਡਸਟਰੀ ਲਈ ਸਬਸਿਡੀਆਂ ਦੇ ਕੇ ਆਪਣੇ ਲੋਕਾਂ ਨੂੰ ਉੱਪਰ ਭੇਜਣਾ। ਇੱਕ ਵੀ ਸੂਬੇ ਦੀ ਭਾਰਤ ਵਿੱਚ ਨਹੀਂ ਕਹਿੰਦੀ, ਇੱਕ ਵੀ ਸੂਬੇ ਦੀ, ਉਹ ਚ ਭਗਵੰਤ ਮਾਨ ਵੀ ਹੈ। ਇਹਦਾ ਅਰਥ ਇਹ ਹੈ ਕਿ ਸਾਰੇ ਇੱਕੋ ਜਿਹੇ ਹੋ ਗਏ। ਹੁਣ ਦੂਜੇ ਪਾਸੇ ਕੁਛ ਮੁੱਦੇ ਏਦਾਂ ਦੇ ਹੁੰਦੇ ਆ ਜਿੱਥੇ ਸੂਬਾ ਸਰਕਾਰ ਚਾਹੇ ਤੇ ਫੈਸਲੇ ਲੈ ਸਕਦੀ, ਜਿਵੇਂ ਸਬਸਿਡੀਆਂ ਜਿਹਨੂੰ ਆਪਾਂ ਕਹਿੰਦੇ ਹਾਂ, ਜਿਵੇਂ ਬਿਜਲੀ ਮਾਫੀ ਦਾ ਮਸਲਾ ਹੈ, ਉੱਥੇ ਨਹੀਂ ਉਹਨਾਂ ਨੂੰ ਕੇਂਦਰ ਵਾਲਾ ਕਹਿੰਦਾ ਕਿ ਤੁਸੀਂ ਮਾਫੀ ਕਰੋ ਜਾਂ ਨਾ ਕਰੋ, ਇਹ ਆਪਣੀ ਸਹੂਲਤ ਦੇ ਮੁਤਾਬਕ ਇਹੋ ਜਿਹੇ ਫੈਸਲੇ ਲੈਂਦੇ। ਅਸੀਂ 1000 ਕਿਹਨੂੰ ਦੇਣਾ, ਅਸੀਂ 1500 ਕਿਹਨੂੰ ਦੇਣਾ, ਉਹਦੇ ਵਿੱਚ ਸੂਬਾ ਸਰਕਾਰ ਦੀ ਆਪਣੀ ਉਸ ਪਾਰਟੀ ਦੀ ਮਰਜ਼ੀ ਹੁੰਦੀ ਹੈ। ਬਹੁਤ ਸਾਰੇ ਮਸਲੇ ਇਹੋ ਜਿਹੇ ਹੁੰਦੇ ਆ, ਉਹ ਆਪਣੀ ਸਿਆਸੀ ਲਿਹਾਜ਼ ਨਾਲ ਕਰਦੇ ਆ, ਲੋਕਾਂ ਦੇ ਲਿਹਾਜ਼ ਦੇ ਨਾਲ ਤੇ ਨਾ ਭਗਵੰਤ ਮਾਨ ਨੇ ਅੱਜ ਫੈਸਲਾ ਲਿਆ ਨਾ ਕੱਲ੍ਹ ਲਵੇ। ਜਿਹੜਾ ਸਾਨੂੰ ਲੱਗਦਾ ਜੀ ਭਗਵੰਤ ਮਾਨ ਨੂੰ ਕੁਛ ਕਰਨ ਨਹੀਂ ਦਿੱਤਾ ਜਾ ਰਿਹਾ, ਦੇਖੋ ਇੱਕ ਹੱਦ ਤੱਕ ਤੇ ਸੱਚਾਈ ਹੈ। ਮੈਨੂੰ ਲੱਗਦਾ ਕਿ ਉਹ ਗੱਲ ਸਾਰਿਆਂ ਤੇ ਲਾਗੂ ਹੁੰਦੀ ਹੈ ਕਿ ਪਾਰਟੀ ਦੀ ਜਿਹੜੀ ਕੇਂਦਰੀ ਲੀਡਰਸ਼ਿਪ ਹੈ ਫੈਸਲੇ ਹੁਣ ਲਾਉਣੇ, ਪਾਲਸੀਆਂ ਹੁਣ ਤੈਅ ਕਰਨੀਆਂ, ਪਾਲਸੀਆਂ ਤੈਅ ਇਸ ਕਰਕੇ ਕਰਨੀਆਂ ਕਿ ਸਾਨੂੰ ਅਗਲੇ ਸਮੇਂ ਵੋਟਾਂ ਕਿੰਨੀਆਂ ਮਿਲਣੀਆਂ, ਜਾਂ ਜਿਹਨਾਂ ਨੇ ਫੰਡਿੰਗ ਕੀਤੀ ਉਹਨਾਂ ਪਾਰਟੀਆਂ ਨੂੰ ਖੜੇ ਕੀਤਾ, ਉਹ ਪਾਰਟੀਆਂ ਨੂੰ ਜਿਹਨਾਂ ਨੇ ਖੜੇ ਕੀਤਾ ਫੰਡਿੰਗ ਕੀਤੀ ਆ, ਅੱਜ ਇੱਕ ਪਾਰਟੀ ਭਾਰਤ ਵਿੱਚ ਖੜੀ ਹੋ ਰਹੀ ਅੱਜ ਦੇ ਸਮੇਂ, ਉਹ ਕੱਲ੍ਹ ਇੱਥੇ ਇੱਕ ਇਕੱਠ ਕਰਕੇ ਕਹੀ ਹੈ, ਜਿਹੜਾ ਵਿਅਕਤੀ ਜਿਹੜੀ ਧਿਰ ਨੂੰ ਫੰਡਿੰਗ ਕਰ ਰਹੀ ਆ ਉਹਨੂੰ ਉਹਦਾ ਹੀ ਹਿੱਤ ਪੂਰਨਾ। ਮੇਰਾ ਥੋੜਾ ਫੁਰਤ ਇਹਦਾ ਕਿ ਜੇ ਪੰਜਾਬੀ ਲਹਿਰਾਂ ਵਾਲੇ ਚੰਗੀਆਂ ਗੱਲਾਂ ਕਰਦੇ ਆ ਤੇ ਅਸੀਂ ਉਹਨਾਂ ਦੀ ਗੱਲ ਵੀ ਮੰਨ ਲਈਏ, ਉਹ ਜਿਹੜੇ ਉਹਨਾਂ ਨੂੰ ਫੰਡਿੰਗ, ਸੋ ਇਸ ਕਰਕੇ ਮਸਲਾ ਉਲਝਿਆ ਹੋਇਆ ਮਸਲਾ ਆ। ਅਸੀਂ ਭਗਵੰਤ ਮਾਨ ਨੂੰ ਨਾ ਤੇ ਇੱਥੇ ਕਲੀਨ ਚਿੱਟ ਦਿੰਦੇ ਚੰਗੇ ਲੱਗਦੇ ਆ, ਨਾ ਦਈਏ ਕਲੀਨ ਚਿੱਟ, ਭਗਵੰਤ ਮਾਨ ਵੀ ਉਸੇ ਸਿਸਟਮ ਦਾ ਹਿੱਸਾ ਹੈਗਾ ਆ ਜਿਹੜੇ ਸਿਸਟਮ ਦੀਆਂ ਅਸੀਂ ਬੁਰਾਈਆਂ ਕਰਦੇ ਹਾਂ। ਕਲੀਨ ਚਿੱਟ ਨਹੀਂ ਦਿੱਤੀ ਜਾ ਸਕਦੀ, ਜਾਂ ਤੇ ਭਗਵੰਤ ਮਾਨ ਦੁਹਾਈ ਪਾਵੇ ਕਿ ਮੇਰਾ ਆਹ ਪਾਲਿਸੀ ਆ ਜੀ ਮੈਨੂੰ ਲਾਗੂ ਨਹੀਂ ਕਰਨ ਦਿੰਦੇ, ਤਾਂ ਅਸੀਂ ਕਹੀਏ ਭਗਵੰਤ ਮਾਨ ਚੰਗਾ ਆ, ਅਸੀਂ ਕਿਉਂ ਕਹੀਏ ਜੀ ਉਹ ਚੰਗਾ ਆ, ਉਹ ਕਹਿਣ ਨੂੰ ਤਿਆਰ ਨਹੀਂ, ਅਸੀਂ ਐਵੇਂ ਉਹਨੂੰ ਕਹੀਏ ਤੂੰ ਚੰਗਾ ਆ। ਇਸ ਕਰਕੇ ਭਾਈ ਭਗਵੰਤ ਮਾਨ ਉਹਨਾਂ ਦਾ ਵਿਅਕਤੀ ਹੈ, ਉਹਨਾਂ ਦੀਆਂ ਪਾਲਿਸੀਆਂ ਨੂੰ ਲਾਗੂ ਕਰਿਆ ਤਾਂ ਅਸੀਂ ਉੱਧਰ ਹੀ ਖੜਾ ਕਰਨਾ ਆ, ਅਸੀਂ ਉਹਨੂੰ ਕੋਈ ਨੰਬਰ ਨਹੀਂ ਦੇਣੇ ਕਿ ਉਹ ਬੜਾ ਹੀ ਲੋਕ ਪੱਕੀ ਲੀਡਰ ਹੈ। ਜੇ ਲੋਕ ਪੱਕੀ ਲੀਡਰ ਜਿੱਦਣ ਆਊਗਾ ਲੋਕਾਂ ਦੇ ਹੱਕ ਵਿੱਚ ਉਦਣ ਕਹਾਂਗੇ।
1: ਸੋ ਬਿਲਕੁਲ ਜੀ, ਅਸੀਂ ਵੀ ਆਮ ਨਾਗਰਿਕ ਹਾਂ, ਅਸੀਂ ਚੰਗੀ ਗੱਲ 'ਤੇ ਵਾਹ ਵਾਹ ਵੀ ਕਰਾਂਗੇ, ਔਰ ਜਿਹੜੀਆਂ ਚੀਜ਼ਾਂ ਸਾਨੂੰ ਸਰਕਾਰ ਦੀਆਂ ਨਹੀਂ ਪਸੰਦ ਉਹ ਜਲ ਸਾਨੂੰ ਗਲਤ ਲੱਗੀਆਂ ਉੱਥੇ ਲੋਚਨਾਵਾਂ ਵੀ ਕਰਨੀਆਂ ਬਣਦੀਆਂ। ਸੋ ਆਮ ਆਦਮੀ ਅਸੀਂ ਵੀ ਉਹਨਾਂ ਦੇ ਵਿੱਚੋਂ ਆਉਣੇ ਜਿੰਨੇ ਅਸੀਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ। ਸੋ ਬਿਲਕੁਲ ਜੀ, ਅਗਲੀ ਕਾਲ ਵੱਲ ਚੱਲਦੇ ਹਾਂ। ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਉਣੇ ਰਹੋ। ਮੰਜਲ ਬਲਰਾਜ ਜੀ, ਮੰਜਲ ਬਲਰਾਜ ਜੀ ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ।
6: ਹੈਲੋ
1: ਜੀ, ਜੀ ਸਰ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ ਜੀ। ਤੁਹਾਡੀ ਆਵਾਜ਼ ਸਾਡੇ ਤੱਕ ਨਹੀਂ ਪਹੁੰਚ ਰਹੀ, ਦੁਬਾਰਾ ਕਾਲ ਕਰ ਲਓ ਜੀ। ਤਦ ਤੱਕ ਸੁਖਵਿੰਦਰ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ।
7: ਸਤਿ ਸ਼੍ਰੀ ਅਕਾਲ ਵੀਰ ਜੀ, ਬਹੁਤ ਵਧੀਆ ਪ੍ਰੋਗਰਾਮ ਤੁਹਾਡਾ ਹੁੰਦਾ, ਐਸੇ ਮੈਂ ਫੋਨ ਪਹਿਲੀ ਵਾਰ ਕੀਤਾ ਤੁਹਾਨੂੰ।
1: ਬਹੁਤ ਸ਼ੁਕਰੀਆ ਸਰ ਜੀ।
7: ਮੈਂ ਹਰਮੇਸ਼ਪੁਰੀ ਸਾਹਿਬ ਨਾਲ ਬੜਾ ਹੀ 110% 120% ਸ਼ੋਰ ਆ ਪੇ ਦੇ ਆ ਵਟ ਐਵਰ ਦੇ ਸਹੀ। ਦੇਖੋ ਗਵਰਨਮੈਂਟ ਆ ਤੁਹਾਡੇ ਹੱਥ ਠੂਠਾ ਫੜਾ ਕੇ ਤੁਹਾਨੂੰ ਮੰਗ ਤੇ ਬਣਾ ਕੇ ਕਹਿੰਦੇ ਵੀ ਵੋਟਾਂ ਸਾਡੀਆਂ, ਠੀਕ ਹੈ ਜੀ। ਇੱਥੇ ਕੀ ਬਣਦਾ, ਕੈਨੇਡਾ ਚ ਕੀ ਬਣਦਾ, ਇੱਥੇ ਵੀ ਤਾਂ ਇਹੀ ਕੁਛ ਹੈ। ਹੁਣ ਇੱਥੇ ਕਿਹੜੀਆਂ ਨੀ ਫੈਕਟਰੀਆਂ ਲਾਤੀਆਂ। ਹਾਂ, ਕੋਈ ਵੀ ਗਵਰਨਮੈਂਟ ਕਿਸੇ ਵੀ ਕੰਟਰੀ ਦੀ ਇਹ ਨਹੀਂ ਚਾਹੁੰਦੀ ਹੁੰਦੀ ਕਿ ਜਿਹੜੀ ਪਬਲਿਕ ਆ ਉਹ ਅਮੀਰ ਹੋਵੇ, ਉਹ ਪੜ੍ਹੀ ਲਿਖੀ ਹੋਵੇ, ਉਹ ਰੁਜ਼ਗਾਰ ਦੇ ਹੱਥ 'ਚ ਹੋਵੇ। ਉਹ ਹਮੇਸ਼ਾ ਚਾਹੁੰਦੇ ਹੁੰਦੇ ਕਿ ਮੰਗ ਤੇ ਬਣ ਕੇ ਰਹਿਣ। ਲਾਗੇ ਸਾਡੇ ਆਪਣੇ ਇੰਡੀਆ ਦੇ, ਮੈਂ ਇੰਡੀਆ ਗਿਆ ਨੂੰ ਬਹੁਤ ਚਿਰ ਹੋ ਗਿਆ, ਇੰਡੀਆ ਦੇ ਨਾਲ ਚਾਈਨਾ ਲੱਗਦਾ
1: ਜੀ,
7: ਔਰ ਕਦੀ ਉੱਥੇ ਦੀਆਂ ਪਾਲਿਸੀਆਂ ਵੇਖੋ, ਕਦੀ ਉੱਥੇ ਦੇ ਲੋਕਾਂ ਨੂੰ ਦੇਖੋ, ਉਹ ਕਿੰਨੇ ਮਿਹਨਤੀ ਆ ਔਰ ਕਿੰਨੇ ਕ੍ਰੀਏਟਿਵ ਹੈ। ਤੁਹਾਨੂੰ ਕ੍ਰੀਏਟਿਵ ਬਣਨਾ ਪਊ, ਤੁਹਾਨੂੰ ਮਿਹਨਤੀ ਬਣਨਾ ਪਊ, ਫੇਰ ਤੁਸੀਂ ਆਪਣੇ ਆਪ ਕੁਛ ਕਰ ਸਕਦੇ ਆ। ਜੇ ਤੁਸੀਂ ਕਹੋ ਗੌਰਮੈਂਟ ਤੁਹਾਨੂੰ ਕੁਛ ਦੇ ਦੇ, ਗੌਰਮੈਂਟ ਨੇ ਕੁਛ ਨਹੀਂ ਦੇਣਾ
1: ਜੀ। ਬਹੁਤ ਸ਼ੁਕਰੀਆ, ਸਾਨੂੰ ਤਾਂ ਫ੍ਰੀ ਚਾਹੀਦਾ ਜੀ।
7: ਜਿਹਨੇ ਭਾਜੀ ਗਰੋ ਹੋਣਾ ਆ ਉਹਨੇ ਕਹਿੰਦੇ ਹੁੰਦੇ ਛੋਲੇ ਭਟੂਰੇ ਵੇਚ ਕੇ ਵੀ ਗਰੋ ਹੋ ਜਾਣਾ
1: ਜੀ। ਬਹੁਤ ਸ਼ੁਕਰੀਆ।
7: ਜਿਹਨੇ ਨਹੀਂ ਹੋਣਾ ਉਹਨੂੰ ਤੁਸੀਂ 2 ਲੱਖ ਰੁਪਏ ਕੋਲ ਵੀ ਦੇ ਦਿਓ, ਉਹਨੇ ਉਹ ਵੀ ਖਾਣਾ ਆਪਣਾ ਖਰਚ ਕੇ ਲਾਂਭੇ ਹੋਣਾ
1: ਜੀ।
7: ਇਹ ਆਪਣੀ ਕ੍ਰੀਏਟਿਵਿਟੀ ਹੋਣੀ ਜ਼ਰੂਰੀ ਆ, ਨਾ ਕਿ ਗਵਰਨਮੈਂਟਾਂ ਦੇ ਰੱਖਿਆ ਜਾਵੇ, ਗਵਰਨਮੈਂਟ ਸਾਨੂੰ ਆਹ ਦੇ ਉਹ ਕਰ ਲੈ। ਹਾਂ ਠੀਕ ਹੈ, ਗਵਰਨਮੈਂਟ ਨੂੰ ਮਦਦ ਚਾਹੀਦੀ ਆ ਉਸ ਪਾਸੇ ਨੂੰ, ਗਵਰਨਮੈਂਟ ਤੋਰੇ ਲੋਕਾਂ ਨੂੰ, ਮਗਰ ਗਵਰਨਮੈਂਟ ਕੋਈ ਵੀ ਉਸ ਪਾਸੇ ਨੂੰ ਨਹੀਂ ਤੋਰਦੀ ਹੁੰਦੀ ਕਿ ਲੋਕ ਆਪਣੇ ਆਪ ਤੇ ਹੋ ਜਾਣ
1: ਜੀ। ਬਹੁਤ ਸ਼ੁਕਰੀਆ ਭਾਈ ਜੀ, ਥੈਂਕ ਯੂ ਸੋ ਮਚ। ਸੁਖਿੰਦਰ ਜੀ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਤੁਸੀਂ ਤੁਲਨਾ ਕੀਤੀ ਪੰਜਾਬ ਦੀ ਔਰ ਇੱਥੋਂ ਦੀ ਸਰਕਾਰਾਂ ਦੀ, ਔਰ ਬਾਕੀ ਰਮੇਸ਼ ਜੀ ਦੱਸਣਗੇ। ਮੈਂ ਨਾਲ ਦੀ ਨਾਲ ਇੱਕ ਗੱਲ ਹੋਰ ਐਡ ਕਰ ਦੇਣਾ ਚਾਹੁੰਦਾ, ਇਹਨਾਂ ਦੀ ਗੱਲ ਦੀ ਸਰਕਾਰਾਂ ਦੀ ਗੱਲ ਤੁਲਨਾ ਕੀਤੀ ਆ। ਜਦੋਂ ਆਮ ਆਦਮੀ ਪਾਰਟੀ ਆਈ ਸੀ ਤਾਂ ਉਹਨਾਂ ਨੇ VIP ਕਲਚਰ 'ਤੇ ਬੜੇ ਸਵਾਲ ਉਠਾਏ ਸੀ ਕਿ ਇਹ ਟੂੰ ਟੂੰ ਕਰਦੇ, ਸਾਇਨ ਮਾਰਦੇ, ਕੋਲ ਦੀ ਲੰਘ ਜਾਂਦੇ ਆ, ਸਾਡੇ ਬੰਦੇ ਆਮ ਹੋਣਗੇ, ਤੁਹਾਡੇ ਵਿੱਚ ਵਿਚਰਨਗੇ। ਬਹੁਤ ਸਾਰੀਆਂ ਹੋਰ ਗੱਲਾਂ ਨੇ, ਮੈਂ ਸਿਰਫ ਇੱਕੋ ਹੀ ਮੁੱਦੇ ਤੇ ਗੱਲ ਰਮੇਸ਼ ਜੀ ਤੁਹਾਡੇ ਤੋਂ ਵੀ ਪੁੱਛਣਾ ਚਾਹੂੰਗਾ ਕਿ VIP ਕਲਚਰ ਮੈਨੂੰ ਤਾਂ ਲੱਗਦਾ ਜ਼ਿਆਦਾ ਹੋਇਆ ਕਿ ਇਹਨਾਂ ਨੇ ਉਸ, ਇਹ ਤਾਂ ਮੁੱਖ ਮੰਤਰੀ ਦੇ ਆਪਦੇ ਵਸ 'ਚ ਆ ਨਾ ਕਿ ਕਿੰਨਾ ਕੁ VIP ਕਲਚਰ ਆਪਣੇ MLA ਜਾਂ MPਆਂ ਨੂੰ ਦੇਣਾ। ਜੀ ਰਮੇਸ਼ ਜੀ,
2: ਮੈਂ ਤੇ ਹੁਣੇ ਕਹਿ ਕੇ ਗਿਆ ਜੀ ਕਿ ਬਹੁਤ ਸਾਰੀਆਂ ਚੀਜ਼ਾਂ ਠੀਕ ਹੈ, ਕੁਝ ਚੀਜ਼ਾਂ ਭਗਵੰਤ ਮਾਨ ਦੇ ਹੱਥ ਨੇ, ਅਸੀਂ ਮਾਫ਼ੀ ਵੀ ਦੇਣ ਨੂੰ ਤਿਆਰ ਹੋ ਜਾਵਾਂਗੇ, ਪਰੰਤੂ ਜਿਹੜੀਆਂ ਚੀਜ਼ਾਂ ਇਹਨਾਂ ਦੇ ਆਪਣੇ ਹੱਥ ਸੀ ਕਿ ਉਹ ਇਹਨਾਂ ਨੇ ਬੈਸਟ ਕੀਤੀਆਂ ਨਹੀਂ ਕੀਤੀਆਂ, ਉਹੀ ਕਲਚਰ ਹੈ, ਉਹੀ ਸਾਰਾ ਕੁਛ ਹੈਗਾ। ਔਰ ਤੁਸੀਂ VIP ਕਲਚਰ ਦਾ ਜ਼ਿਕਰ ਕੀਤਾ ਹੈ, ਜਿਹੜੇ ਮਰਜ਼ੀ ਦਫ਼ਤਰ ਚਲੇ ਜਾਓ, ਜੋ ਸਿਸਟਮ ਪਹਿਲਾਂ ਸੀ, ਪਹਿਲੇ ਉਹ 6 ਮਹੀਨੇ ਸਾਲ, ਅਸਲ ਵਿੱਚ ਸੰਧੂ ਸਾਹਿਬ ਉਹ ਮੈਨੂੰ ਤੁਹਾਡੇ ਨੂੰ ਭੁਲੇਖਾ ਸੀ ਦਫ਼ਤਰਾਂ ਵਾਲਿਆਂ ਨੂੰ ਕਿ ਪਤਾ ਨੀ ਉੱਪਰ ਸਾਡੇ ਕਿੱਡੇ ਕੁ ਵਧੀਆ ਆ ਗਏ, ਕਿੱਡੇ ਕੁ ਉਹਨਾਂ ਨੇ ਤੇ ਸਾਨੂੰ ਭੋਰਾ ਵੀ ਨੀ ਇੱਧਰ, ਉਹਨਾਂ ਨੂੰ ਵੀ ਹੌਲੀ ਹੌਲੀ ਪਤਾ ਲੱਗ ਗਿਆ ਕਿ ਇਹ ਪਹਿਲਿਆਂ ਵਰ ਗਈ ਹੈ, ਕਿਤੇ ਪਹਿਲਿਆਂ ਤੋਂ ਵੀ 2 ਰੱਤੀਆਂ ਅੱਗੇ ਹੈ, ਉਹ ਮੁੜ ਕੇ ਉਹੋ ਜਿਹੇ ਹੋ ਗਏ। ਹੁਣ ਸੰਧੂ ਸਾਹਿਬ ਸੱਚਾਈ ਇਹ ਆ ਕਿ ਪਹਿਲਾਂ ਕਈ ਵਾਰੀ ਦੇਖੋ, ਮੈਂ ਐ ਨੀ ਕਹਿੰਦਾ, ਮਤਲਬ ਇੱਕ ਧਾਰਨਾ ਆ, ਮੈਂ ਇਹਦੇ ਕੋਲ ਕੋਈ ਇਹਦਾ ਤੱਥ ਨਹੀਂ ਆਇਆ, ਤੂੰ ਕੋਈ ਸਬੂਤ ਮੰਗੇ, ਧਾਰਨਾ ਇਹ ਬਣ ਗਈ ਕਿ ਪਹਿਲਾਂ ਜਿੱਥੇ 100 ਰੁਪਿਆ ਰਿਸ਼ਵਤ ਨਾਲ ਗੱਲ ਬਣ ਜਾਂਦੀ ਸੀ, ਹੁਣ 250 ਨਾਲ ਵੀ ਨਹੀਂ ਬਣਦੀ, ਉਲਟ ਬਣ ਗਈ ਧਾਰਨਾ। ਸੋ ਇਸ ਕਰਕੇ ਜਿਹੜੀ ਗੱਲ ਨਾ, ਮੈਂ ਸਰੋਤਿਆਂ ਦੀ ਗੱਲ ਤੇ ਲੈ ਕੇ ਜਾਂਦਾ, ਚਲੋ ਇਹ ਤਾਂ ਤੁਸੀਂ VIP ਕਲਚਰ ਦੀ, ਉਹ ਪਹਿਲੇ ਵਰਗ ਹੈ, ਕੋਈ ਫਰਕ ਨਹੀਂ, ਸੇਮ ਉਹ ਜੇ ਸਾਰਾ ਕੁਛ ਹੀ, 19-21 ਵੀ ਅੰਤਰ ਨਹੀਂ, ਵਧਿਆ ਹੀ ਹੋਊਗਾ। ਦੇਖੋ ਇਹ ਗੱਲ ਬਿਲਕੁਲ ਦਰੁਸਤ ਹੈ, ਬੜੀ ਵਾਰੀ ਗੱਲ ਇਸ ਪਲੇਟਫਾਰਮ ਤੇ ਆ ਜਾਂਦੀ ਕਿ ਵਿਅਕਤੀ ਦੀ ਮਿਹਨਤ। ਦੇਖੋ ਕਿਸੇ ਵੀ ਧਰਤੀ ਤੇ ਦੁਨੀਆਂ 'ਚ, ਚਾਹੇ ਪੰਜਾਬ, ਜਿਹੜੇ ਵਿਅਕਤੀ 'ਚ ਕਾਬਲੀਅਤ ਹੈ, ਯੋਗਤਾ ਆ, ਹੁਣ ਵਾਕਿਆ ਹੀ ਆਪਣੀ ਭਟੂਰਿਆਂ ਦੀ ਰੇਹੜੀ ਸ਼ੁਰੂ ਕਰਕੇ ਵੀ ਲੱਡੂਆਂ ਵਾਲਿਆਂ ਨੇ ਵੀ ਯੂਨੀਵਰਸਿਟੀ ਬਣਾਈ ਹੈ ਨਾ, ਲੱਡੂ ਵੱਟਦਿਆਂ ਨੇ,
1: ਬਿਲਕੁਲ।
2: ਸੋ ਇਸ ਕਰਕੇ ਇਹ ਠੀਕ ਹੈ, ਜਿਹਦੇ 'ਚ ਕਾਬਲੀਅਤ ਆ, ਅਸੀਂ ਉਸ ਕਾਬਲੀਅਤ ਨੂੰ ਵਾਕਿਆ ਹੀ ਉਹਦੀ ਵਡਿਆਈ ਕਰਦੇ ਹਾਂ। ਪਰੰਤੂ ਸਰੋਤਿਓ, ਇਹਦੇ ਵਿੱਚ ਨਾ ਇੱਕ ਵਿਗਿਆਨਿਕ ਤੱਥ ਮੈਂ ਨਾਲ ਜੋੜਨਾ ਹੈ, ਕਿਉਂਕਿ ਇਹ ਕੇਵਲ ਧਾਰਨਾ ਨਾ ਰਹਿ ਜਾਵੇ, ਇਹਨੂੰ ਅਗਲੇ ਦੀ ਕਾਬਲੀਅਤ ਨੂੰ ਜੇ ਜਿਹੜਾ ਨਾਲ ਪ੍ਰਸਥਿਤੀਆਂ ਮਿਲ ਜਾਣ, ਬਾਕੀ ਮੰਨ ਲਓ ਤੁਹਾਡੇ 'ਚ ਕਾਬਲੀਅਤ ਹੈ, ਤੁਸੀਂ ਰੇਹੜੀ 'ਚ ਲਾਉਂਦੇ ਹੋ, ਤੁਸੀਂ ਭਟੂਰਿਆਂ ਦਾ ਕੰਮ ਕਰਦੇ ਹੋ, ਤੁਸੀਂ ਆਪਣੀ ਪਤਨੀ ਨੂੰ ਜਾਂ ਆਪਣੇ ਭੈਣ ਭਰਾ ਨੂੰ ਨਾਲ ਲੈ ਲਿਆ, ਜਾਂ ਗੁਆਂਢੀ ਨੂੰ ਇੱਕ ਨੂੰ ਨੌਕਰੀ ਤੇ ਰੱਖ ਲਿਆ, ਤੁਸੀਂ 2 ਜਣੇ ਰਲ ਕੇ ਕਰਦੇ ਹੋ, ਬਣਦਾ ਉੱਥੇ ਇਹ ਆ ਕਿ ਜੇ ਵਾਕਿਆ ਤੁਸੀਂ ਸਾਫ਼ ਸੁਥਰਾ ਕੰਮ ਕਰਦੇ ਹੋ, ਤੁਹਾਡੀ ਰੇਹੜੀ ਤੇ ਗਾਹਕ ਆਉਂਦੇ ਹੈ, ਜਿਹੜੀ ਉਹ ਸਥਾਨਕ ਨਗਰ ਕੌਂਸਲ ਹੈ ਜਾਂ ਉਹ ਸੂਬੇ ਦੀ ਸਰਕਾਰ ਹੈ ਜਾਂ ਉੱਥੋਂ ਦਾ ਉਹਦਾ ਪ੍ਰਸ਼ਾਸਨ ਕਹੇ ਵੀ ਬੰਦਾ ਚੰਗਾ ਹੈ, ਉਹਨੂੰ ਅਪਲਾਈ ਕਰਨ ਦਾ, ਆਪਣੀ ਕੁਆਲਿਟੀ ਰੱਖਣ ਦਾ ਉੱਥੇ ਢੰਗ ਹੋਣਾ ਚਾਹੀਦਾ, ਉਹ ਉਹਨੂੰ ਵਿਸ਼ੇਸ਼ ਥਾਂ ਪ੍ਰੋਵਾਈਡ ਕਰਾਉਣ, ਉਹਨੂੰ ਉਸ ਸ਼੍ਰੇਣੀ 'ਚ ਲੈ ਕੇ, ਉਹਨੂੰ ਜਿਹੜੀਆਂ ਸਬਸਿਡੀਆਂ ਦੀ ਅਸੀਂ ਗੱਲ ਕਰਦੇ ਹਾਂ, ਉਹਨੂੰ ਕੋਈ ਸਬਸਿਡੀ ਦੇਣ ਕਿ ਭਾਈ ਤੈਨੂੰ ਗੈਸ ਸਿਲੰਡਰ ਸਸਤਾ ਦੇਵਾਂਗੇ, ਭਾਈ ਤੂੰ ਇਹ ਆਹ ਕਰ, ਤੈਨੂੰ ਆਹ ਸਥਾਨ ਦਿੰਦੇ, ਸਾਡੀ ਮਾਰਕੀਟ ਕਮੇਟੀ ਦੀਆਂ ਦੁਕਾਨਾਂ ਆ, ਉਵੇਂ ਤੇ 3000 ਕਿਰਾਇਆ ਆ, ਪਰੰਤੂ ਤੂੰ ਇੱਕ 2 ਸਾਲ ਤੋਂ ਬੜਾ ਚੰਗਾ ਉਦਮ ਕਰ ਰਿਹਾ, ਸਾਫ਼ ਸੁਥਰਾ ਖਾਣਾ ਦੇ ਰਿਹਾ, ਸਵਾਦਿਸ਼ਟ ਦੇ ਰਿਹਾ, ਤੇ ਤੂੰ ਅਸੀਂ 1500 ਕਿਰਾਇਆ ਲਵਾਂਗੇ। ਭਾਵ ਕਿ ਸਰਕਾਰ ਦੀ ਡਿਊਟੀ ਉਹ ਵਿਅਕਤੀ ਨੂੰ ਪ੍ਰਸਥਿਤੀਆਂ ਕ੍ਰੀਏਟ ਕਰਕੇ ਦੇਵੇ ਤਾਂ ਜੋ ਕਿ ਉਹਦੀ ਮਿਹਨਤ ਦਾ ਮੁੱਲ ਪਵੇ। ਇੱਥੇ ਭਾਰਤ ਵਿੱਚ ਨੁਕਸੇ ਆ, ਇੱਥੇ ਉਹ ਹੁੰਦਾ, ਅੱਛਾ ਇਹ ਸਾਨੂੰ ਮਹੀਨਾ ਵੀ ਨਹੀਂ ਦਿੰਦਾ, ਸੰਧੂ ਸਾਹਿਬ ਇੱਕ ਮਹੀਨਾ ਸ਼ਬਦ ਹੈ, ਮੈਨੂੰ ਨੀ ਪਤਾ ਤੁਹਾਨੂੰ ਪਤਾ ਕਿ ਨਹੀਂ ਪਤਾ, ਇੱਥੇ ਉਹ ਜਿਹੜਾ ਦੇ ਮੈਂ ਗੱਲ ਕੀਤੀ ਪ੍ਰਸ਼ਾਸਨ ਦੀ ਕਮੇਟੀ ਵਾਲੇ ਜਾਂ ਸਰਕਾਰ ਜਾਂ ਪੁਲਿਸ, ਉਹ ਕਹਿੰਦੇ ਗੱਲ ਇਹ ਹੋਇਆ ਗਾਹਕ ਤੇਰੇ ਬਹੁਤ ਹੈ, ਮਹੀਨੇ ਦਾ ਮਹੀਨਾ ਭਰਨਾ ਪਊਗਾ ਤੈਨੂੰ, ਉਹਨੂੰ ਉਲਟਾ ਮਹੀਨਾ ਲਿਆ ਜਾਂਦਾ ਹੈ। ਭਾਰਤੀ ਉਹ ਆਪਣਾ ਮਿਹਨਤੀ ਬੰਦੇ ਨੂੰ ਕਾਰੋਬਾਰ ਸਥਾਪਿਤ ਰੱਖਣ ਲਈ ਪੁਲਿਸ ਪ੍ਰਸ਼ਾਸਨ ਨੂੰ, ਉੱਥੇ ਦੀ ਨਗਰ ਕੌਂਸਲ ਨੂੰ ਰਿਸ਼ਵਤ ਦੇਣੀ ਪੈਂਦੀ, ਇੱਥੇ ਹਾਲਾਤ ਉਲਟ ਹੈ, ਤੇ ਦੱਸੋ ਫਿਰ ਕੀ ਕਰੂ ਕਾਬਲੀਅਤ। ਬਾਕੀ ਇੱਥੇ ਤਾਣਾ ਬਾਣਾ ਬਹੁਤ ਬੁਰੀ ਤਰ੍ਹਾਂ ਉਲਝਿਆ ਹੋਇਆ, ਤੇ ਪੰਜਾਬ ਵਿੱਚ ਅੱਜ ਵੀ ਸਰੋਤਿਓ ਮਹੀਨੇ ਚੱਲਦੇ ਆ, ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਚੱਲਦੇ ਹੈਗੇ ਆ, ਤੇ ਕੀ ਕਰਾਂਗੇ ਅਸੀਂ।
1: ਜੀ ਫਿਲਮਾਂ ਦੇ ਵਿੱਚ ਤਾਂ ਇਹ ਸੁਣਿਆ ਸੀਗਾ ਕਿ ਮਹੀਨਾ ਚੱਲਣਾ, ਗੁੰਡੇ ਆਏ, ਸੋ ਮੈਨੂੰ ਲੱਗਦਾ ਕਿ ਚਿੱਟਿਆਂ ਕੱਪੜਿਆਂ ਤੋਂ ਵੱਡਾ ਗੁੰਡਾ ਕੋਈ ਨਹੀਂ ਆ, ਸੋ ਪੁਲਿਸ ਦੂਜੇ ਨੰਬਰ 'ਤੇ ਆਉਂਦੀ ਆ। ਸੋ 905-673-3337 ਜੀ 1870 ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ।
6: ਹੈਲੋ, ਸਤਿ ਸ਼੍ਰੀ ਅਕਾਲ ਜੀ।
1: ਜੀ ਸਤਿ ਸ਼੍ਰੀ ਅਕਾਲ ਜੀ।
6: ਹਾਂਜੀ, ਮੈਂ ਤੁਸੀਂ ਦੋਨੇ ਵੀ ਬੜੇ ਸਮਝਦਾਰ ਵੀ ਹੋ, ਇੱਜ਼ਤਦਾਰ ਵੀ ਹੋ, ਤੁਹਾਡਾ ਸਤਿਕਾਰ ਵੀ ਕਰਦੇ ਹਾਂ, ਪਰ ਅੱਜ ਜਿਹੜੀ ਤੁਸੀਂ ਜਿਹੜੀਆਂ ਚੰਗੀਆਂ ਗੱਲਾਂ ਭਗਵੰਤ ਮਾਨ ਨੇ ਕੀਤੀਆਂ ਉਹਦੇ 'ਤੇ ਤਾਂ ਗੱਲ ਇੱਕ ਵੀ ਨਹੀਂ ਕੀਤੀ, ਬਾਕੀ ਜਿਹੜੀਆਂ ਉਹਦੀਆਂ ਕਮੀਆਂ ਦੂਜਿਆਂ ਵਰਗੀਆਂ ਉਹ ਜੋ ਲੱਗੇ ਆ ਇੱਕ ਪਾਸੇ ਤੁਸੀਂ ਵੀ ਤੇ ਆਪਣੇ,
1: ਬਹੁਤ ਸ਼ੁਕਰੀਆ ਜੀ
6: ਪੱਤਰਕਾਰ ਸਾਹਿਬ ਦੇ
1: ਜੀ।
6: ਚੰਗੀ ਗੱਲ ਜਿਹੜੀ ਆ ਉਹ ਨਸ਼ਿਆਂ ਨੂੰ ਫੜਿਆ ਵੀ ਆ, ਹਟਾਏ ਵੀ ਆ
1: ਪਰ ਕੀ ਉਹ ਨਸ਼ੇ ਫੜਨ ਦੇ ਨਾਲ ਕੀ ਨਸ਼ੇ ਖਤਮ ਹੋਏ? ਆਪਾਂ ਤਾਂ ਖਤਮ ਹੋਣ ਦੀ ਗੱਲ ਕਰਦੇ ਹਾਂ ਨਾ, ਜੇ ਹੁਣ ਉਹਦੇ ਵਿੱਚੋਂ 5 ਕਿਲੋ 'ਚੋਂ ਜੇ 1/2 ਕਿਲੋ ਚੀਜ਼ ਫੜੀ ਗਈ ਹੈ ਤੇ ਬਾਕੀ 4.5 ਕਿਲੋ ਵੀ ਆਈ ਹੈ ਨਾ, ਸੋ ਸਰਕਾਰਾਂ ਨੂੰ ਕਹਿਣਾ ਨਾ, ਦੇਖੋ ਆਪਾਂ ਵੋਟਾਂ ਪਾ ਕੇ ਲੈ ਕੇ ਆਏ ਹਾਂ, ਆਪਾਂ ਨਹੀਂ, ਤੁਸੀਂ ਇੱਕ ਗੱਲ ਨੂੰ ਸਮਝੋ,
6: ਮੁਕਾਬਲੇ ਚੁੱਕੇ ਆ ਕਿ ਥੱਲੇ ਆ,
1: ਜੀ ਚਲੋ ਇਹ ਆਪਾਂ ਰਮੇਸ਼ ਜੀ ਨੂੰ ਪੁੱਛਦੇ ਹਾਂ, ਸੋ ਮੁਕਾਬਲਾ ਜੇ ਕਰਕੇ ਵੇਖਣਾ ਤੇ ਬਿਲਕੁਲ, ਬਹੁਤ ਸ਼ੁਕਰੀਆ ਜੀ। ਜੀ
6: ਜਿਹੜੀਆਂ ਚੰਗੀਆਂ ਵੀ ਨਾਲ ਨਾਲ ਕਦੀ ਕਦੀ ਦੱਸਦੇ
1: ਆ, ਦੱਸਦੇ ਆ ਜੀ, ਤੁਸੀਂ ਮੈਨੂੰ ਲੱਗਦਾ ਸੁਣਦੇ ਨਹੀਂ, ਰੋਜ਼ ਦੱਸਦੇ ਆ ਚੰਗੀਆਂ ਗੱਲਾਂ ਵੀ ਰੋਜ਼ ਦੱਸਦੇ ਆ, 905-673-3037 ਬਿਲਕੁਲ ਜੀ, ਚੰਗੀਆਂ ਵੀ ਦੱਸਦੇ ਆ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ ਰਮੇਸ਼ ਜੀ, ਚੰਗੀਆਂ ਚੰਗੀਆਂ ਗੱਲਾਂ ਵੀ ਦੱਸੀਆਂ।
2: ਚਲੋ ਸਰੋਤਿਓ ਇਹਨੂੰ ਇਸ ਤਰ੍ਹਾਂ ਲਈਏ, ਇਸ ਗੱਲ ਨੂੰ ਇੱਦਾਂ ਲਈਏ, ਮੈਂ ਜੋ ਸਮਝ ਪਾਇਆ, ਦੇਖੋ ਇਹ ਪਲੇਟਫਾਰਮ ਦੇ ਉੱਪਰ ਜਦੋਂ ਸਵਾਲ ਆਉਂਦਾ ਨਾ, ਸਵਾਲ ਦਾ ਜਵਾਬ ਉਸ ਸਵਾਲ ਦੇ ਸੰਦਰਭ ਵਿੱਚ ਹੀ ਦਿੱਤਾ ਜਾ ਸਕਦਾ। ਇਹ ਨਹੀਂ ਹੋ ਸਕਦਾ ਕਿ ਸਵਾਲ ਤੁਸੀਂ ਪੁੱਛਿਆ ਹੋਵੇ ਪਟਿਆਲੇ ਦਾ ਤੇ ਮੈਂ ਗੱਲ ਕੁੱਲੂ ਮਨਾਲੀ ਦੀ ਕਰੀ ਜਾਵਾਂ, ਇਹ ਨਹੀਂ ਹੋਣਾ, ਸੰਭਵ ਹੀ ਨਹੀਂ ਹੈਗਾ। ਮੰਨ ਲਓ ਜ਼ਮੀਨ, ਦੇਖੋ ਇਵੇਂ ਤੁਸੀਂ ਜੇ ਇਹੀ ਗੱਲ ਦੀ ਥਾਂ ਤੇ ਤੁਸੀਂ ਮੈਨੂੰ ਇਹ ਸਵਾਲ ਪੁੱਛਿਆ ਹੁੰਦਾ ਕਿ ਭਗਵੰਤ ਮਾਨ ਦੇ ਕੋਈ 3 ਚੱਜ ਦੇ ਕੰਮ ਗਣਾ ਦਿਓ, ਤੇ ਮੈਂ ਬਹਿਸ ਹੀ ਨਹੀਂ ਕਰਨੀ ਸੀ, ਮੈਂ 3 ਚੱਜ ਦੇ ਕੰਮ ਗਣਾ ਦੇਣੇ ਸੀ, ਜਾਂ ਤੁਸੀਂ 2 ਚੱਜ ਦੇ ਕੰਮ ਰੱਖੇ ਹੁੰਦੇ ਕਿ ਭਾਈ ਰਮੇਸ਼ ਕੁਮਾਰ ਇਹ ਦੱਸ ਕੀ ਆ 2 ਕੰਮ ਚੱਜਦੇ ਆ, ਤੇ ਮੈਂ ਆਪੇ ਚੱਜਦੇ ਨੂੰ ਚੱਜਦੇ ਹੀ ਕਹਿਣਾ ਸੀ, ਮੈਂ ਕੋਈ ਨੁਕਸ ਥੋੜੋ ਕੱਢਣੇ ਸੀਗੇ। ਸੋ ਇਸ ਕਰਕੇ ਗੱਲ ਇਹ ਆ ਕਿ ਤੁਸੀਂ ਵੀ ਥੋੜੀ ਜਿਹੀ ਜ਼ਿੰਮੇਵਾਰੀ ਦੇਖੋ, ਮੈਨੂੰ ਪਤਾ ਲੱਗ ਗਿਆ ਤੁਸੀਂ ਥੋੜੇ ਜਿਹੇ ਨਾਰਾਜ਼ ਹੋਏ ਹੋ, ਨਾਰਾਜ਼ ਨਹੀਂ ਹੋਣਾ, ਇੱਕ ਪੱਤਰਕਾਰ ਦੀ ਇੱਕ ਮੀਡੀਆ ਅਦਾਰੇ ਦੀ ਜ਼ਿੰਮੇਵਾਰੀ ਹੈ। ਦੇਖੋ ਸਰਕਾਰ ਦੀਆਂ ਸਿਫਤਾਂ ਕਰਨਾ ਮੀਡੀਆ ਦਾ ਡਿਊਟੀ ਨਹੀਂ ਹੈ, ਮਾਫ ਕਰਿਓ, ਸਰਕਾਰ ਜਿਹੜਾ ਮੀਡੀਆ ਸਰਕਾਰਾਂ ਦੀਆਂ ਸਿਫਤਾਂ ਕਰਦਾ ਉਹ ਚੰਗਾ ਮੀਡੀਆ ਨਹੀਂ ਹੁੰਦਾ। ਇਹ ਬੜਾ ਦੇਖੋ ਆਹ ਤੇ ਨਿੰਦਾ ਕਰਨੀ ਬੜੀ ਔਖੀ ਹੈ, ਸਿਫਤਾਂ ਤੇ ਮੈਨੂੰ ਕਰਨ ਦੇ ਸ਼ਾਇਦ ਪੈਸੇ ਤੁਸੀਂ ਵੱਧ ਵੀ ਦੇ ਦਿਓ, ਇਸ ਕਰਕੇ ਰੌਲਾ ਇਹ ਆ ਕਿ ਮੈਨੂੰ ਲੱਗਦਾ ਹੈ ਕਿ ਤੁਸੀਂ ਥੋੜਾ ਜਿਹਾ ਆਪ ਸਵਾਲਾਂ ਦੇ ਜਵਾਬ ਦੇ ਵਿੱਚ ਤੁਸੀਂ ਚੰਗੇ ਰੱਖੋ, ਸਾਨੂੰ ਕੋਈ ਇਤਰਾਜ਼ ਛੋੜੋ, ਤੁਸੀਂ ਹੁਣ ਕੱਲ ਜਾਂ ਅਗਲੇ ਦਿਨਾਂ ਚ ਆਉਣਾ, ਮੈਂ ਤੁਹਾਨੂੰ ਬੇਨਤੀ ਕਰਦਾ ਕਿ ਤੁਸੀਂ ਭਗਵੰਤ ਮਾਨ ਦੇ 1-2-3-4 ਜਿਹੜੇ ਚੰਗੇ ਕੰਮ ਹੈ ਤੁਸੀਂ ਉਹ ਚਰਚਾ ਚ ਲੈ ਕੇ ਆਉਣੇ ਆ, ਔਰ ਮੈਂ ਉੱਤੇ ਆਪਣੀ ਜੋ ਬਾਜ਼ਬ ਜੋ ਸਹੀ ਟਿੱਪਣੀਆਂ ਜ਼ਰੂਰ ਕਰਾਂਗਾ।
1: ਜੀ ਬਿਲਕੁਲ ਵਾਜਬ ਜੀ, ਸੋ 905-673-3037 ਸਮਾਂ ਆਲਮੋਸਟ ਸੀਮਤ ਆ, ਇੱਕ ਕਾਲ ਲਵਾਂਗੇ, ਸੀਮਤ ਰੱਖਿਓ ਜੀ, 3430। ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਉਂਦੇ ਰਹੋ ਜੀ। ਬਹੁਤ ਸ਼ੁਕਰੀਆ ਜੀ। ਜੀ ਜੀ ਰਮੇਸ਼ ਜੀ,
2: ਦੇਖੋ ਗੱਲ ਇਹ ਆ, ਵੈਸੇ ਨਾ ਜਦੋਂ ਰਾਘਵ ਚੱਡਾ ਸਿਆਸਤ ਚ ਆਇਆ ਪੰਜਾਬ ਚ ਆਉਣਾ ਤੇ ਰੈਲੀਆਂ ਚ ਆਉਣਾ ਤੇ ਅਸੀਂ ਵੀ ਕਿਤੇ ਕਿਤੇ 1-2 ਵਾਰੀ ਮੈਨੂੰ ਵੀ ਦੇਖਣ ਦਾ ਮੌਕਾ ਮਿਲਿਆ, ਸੰਤੂ ਸਾਹਿਬ ਮਨ ਚੋਂ ਨਾ ਇੱਕ ਆਵਾਜ਼ ਆਉਂਦੀ ਸੀ, ਕਹਿ ਨਹੀਂ ਅਸੀਂ ਸਕੇ, ਆਵਾਜ਼ ਆਉਂਦੀ ਯਾਰ ਇਹ ਮੁੰਡੇ ਨੇ ਜਿਹੜਾ ਹੱਥ ਲਾਇਓ ਵੀ ਮੇਲਾ ਹੋ ਜੇ, ਇਹਨੂੰ ਸਿਆਸਤ ਕਿੱਥੋਂ ਕਰ ਲੈਣੀ ਹੈ, ਉਦੋਂ ਹੀ ਸਾਨੂੰ ਲੱਗਦਾ ਸੀ ਤੇ ਖੈਰ ਹੋਇਆ ਵੀ ਉਹ ਹੀ ਉਹ ਸਿਆਸਤ, ਮੈਨੂੰ ਲੱਗਦਾ ਕਿ ਰਾਘਵ ਚੱਡਾ ਐਵੇਂ ਹੀ, ਮੈਨੂੰ ਲੱਗਦਾ ਕਿ ਬਸ ਉਹ ਜ਼ਿੰਦਗੀ ਦੇ ਸਿਆਸੀ ਆਖਰੀ ਪੜਾਅ ਚ, ਸਿਆਸੀ ਤੌਰ ਤੇ ਮੈਨੂੰ ਲੱਗਦਾ ਕਿ ਹੁਣ ਬਾਹਰ ਹੋ ਜਾਣਾ ਆ, ਮੈਨੂੰ ਨੀ ਲੱਗਦਾ ਕਿ ਉਹ ਸਿਆਸਤ ਲਈ ਬਣਿਆ। ਬਾਕੀ BBMB ਵਾਲਾ ਮਸਲਾ ਸਰੋਤਿਓ ਬੜਾ ਹੀ ਨਾ ਸ਼ੱਕੀ ਜਿਹਾ ਬਣ ਗਿਆ ਮੇਰੇ ਮਨ ਚ, ਮੈਂ ਚਾਹੁੰਦਾ ਸੀ ਕਿ ਅੱਜ ਸਾਂਝ ਪਾਵਾਂ, ਪਰੰਤੂ ਮੇਰੇ ਤੋਂ ਤੱਥ ਇਕੱਠੇ ਨਹੀਂ ਹੋ ਸਕੇ। BBMB ਧੜਾ ਧੜ ਪਾਣੀ ਛੱਡ ਰਿਹਾ ਜੀ, ਬਿਆਸ ਵਿੱਚ ਕੱਲ ਤੇ ਅੱਜ ਸਤਲੁਜ ਵਿੱਚ ਪਾਣੀ ਇਸ਼ਾਲੇ ਮਾਰ ਰਿਹਾ, ਕਿਉਂਕਿ BBMB ਦਾ ਤਰਕ ਹੈ ਕਿ ਕਾਫੀ ਪਾਣੀ ਉੱਥੇ ਮਗਰ ਜੁੜ ਚੁੱਕਾ ਹੈਗਾ, ਹੁਣ ਵਾਕੇ ਜੁੜ ਚੁੱਕਾ ਜਾਂ ਹਰਿਆਣੇ ਨੂੰ ਵੱਧ ਪਾਣੀ ਤੱਕ ਕੇ BBMB ਦੇ ਰਿਹਾ, ਇੱਦਾਂ ਦੀ ਕਈ ਚੀਜ਼ਾਂ ਚਰਚਾ ਚ ਹੈਗੀਆਂ, ਤੇ ਉਹ ਹੁਣ ਆਉਂਦੇ ਦਿਨਾਂ ਚ ਤੁਸੀਂ ਵੀ ਕੁਛ ਤੱਥ ਜੇ ਤੁਹਾਡੇ ਤੇ ਹੋਣਗੇ ਇਕੱਠੇ ਕਰਿਓ, ਮੈਂ ਵੀ ਕਰਾਂਗਾ, ਫਿਰ ਚਰਚਾ ਜ਼ਰੂਰ ਕਰਾਂਗੇ।
1: ਜੀ ਬਹੁਤ ਸ਼ੁਕਰੀਆ ਜੀ, ਸਮਾਂ ਇਜਾਜ਼ਤ ਅੱਗੇ ਜਾਣ ਦੀ ਨਹੀਂ ਦੇ ਰਿਹਾ, ਸੋ ਕੱਲ੍ਹ ਨੂੰ ਫਿਰ ਮਿਲਦੇ ਹਾਂ ਨਵੀਆਂ ਖਬਰਾਂ ਨਵੇਂ ਦਿਨ ਅਤੇ ਨਵੀਂ ਗੱਲਬਾਤ ਦੇ ਨਾਲ। ਬਹੁਤ ਸ਼ੁਕਰੀਆ ਰਮੇਸ਼ ਜੀ, ਪੰਜਾਬ ਦੀ ਧਰਤੀ ਤੋਂ ਨਿਰਪੱਖ ਖਬਰਾਂ ਦੇ ਨਾਲ ਸਾਂਝ ਪਾਉਣ ਦੀ, ਬਹੁਤ ਬਹੁਤ ਸ਼ੁਕਰੀਆ, ਕੱਲ੍ਹ ਨੂੰ ਮਿਲਦੇ ਹਾਂ, ਸਤਿ ਸ਼੍ਰੀ ਅਕਾਲ ਜੀ।
2: ਜੀ ਮਿਹਰਬਾਨੀ ਸੰਤ ਸਾਹਿਬ, ਬਹੁਤ ਬਹੁਤ ਸ਼ੁਕਰੀਆ
1: ਜੀ, ਬਿਲਕੁਲ ਜੀ, ਔਰ ਮਿਲਦੇ ਹਾਂ ਕੱਲ੍ਹ ਨੂੰ ਇਸੇ ਵੇਲੇ ਇਸੇ ਸਮੇਂ ਇਸੇ ਘੜੀ ਇਸੇ ਸਟੇਸ਼ਨ ਦੇ ਉੱਪਰ, ਅਤੇ ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੌਸ਼ਨ ਦਾ ਲੈ ਸਵੇਰਾ, ਫਿਰ ਮਿਲਾਂਗੇ, ਯਾਦ ਰੱਖਿਓ, ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ, ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ, ਅਤੇ ਖੂਬਸੂਰਤ ਐਤਵਾਰ ਦੇ ਇਸ ਦਿਨ ਨੂੰ ਤੁਸੀਂ ਇੰਜੋਏ ਕਰੋ, ਹੈਪੀ ਵੀਕੈਂਡ।

0: Talk1530.ca.
1: Le più belle canzoni italiane di sempre.

0: 530. CHLO AM. Serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਮਿੱਟੀ ਦੀ ਖੁਸ਼ਬੂ ਪੰਜਾਬ ਦਾ ਰੰਗ ਰਮਜ਼ ਪੰਜਾਬੀ ਆਪਣਿਆਂ ਦਾ ਪਿਆਰ ਸੱਚੇ ਜਜ਼ਬਾਤਾਂ ਦਾ ਇਕਰਾਰ
2: ਤੁਸੀਂ ਸੁਣ ਰਹੇ ਹੋ ਰੇਡੀਓ ਰਮਜ਼ ਪੰਜਾਬੀ

ਡਰਮਸ ਪੰਜਾਬੀ ਵੀਕਐਂਡ ਸ਼ੋਅ ਨਾਲ ਜੁੜ ਚੁੱਕੇ ਦੋਸਤਾਂ ਦਾ ਹਾਰਦਿਕ ਅਤੇ ਨਿੱਘਾ ਸਵਾਗਤ। ਉਮੀਦ ਕਰਦਾ ਕਿ ਬਿਲਕੁਲ ਠੀਕ ਠਾਕ ਹੋਵੋਗੇ। ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ ਔਰ ਲੈ ਕੇ ਹਾਜ਼ਰ ਹੋ ਗਿਆ ਜੀ ਅੱਜ ਦਾ ਡਰਮਸ ਪੰਜਾਬੀ ਵੀਕਐਂਡ ਸ਼ੋਅ, ਜੋ ਕਿ ਹਰ ਐਤਵਾਰ ਵਾਲੇ ਦਿਨ 12 ਤੋਂ 1 ਵਜੇ ਤੱਕ ਸੁਣਦੇ ਹੋ। 2 ਘੰਟੇ ਲਈ ਆਪਾਂ ਜੁੜਦੇ ਹਾਂ ਜੀ 12 ਤੋਂ 1 ਡਰਮਸ ਪੰਜਾਬੀ ਵੀਕਐਂਡ ਸ਼ੋਅ 'ਤੇ, 1 ਤੋਂ 2 ਸੁਣਦੇ ਹੋ ਤੁਸੀਂ ਪ੍ਰੋਗਰਾਮ ਨਜ਼ਰੀਆ। ਇਹਨਾਂ ਪ੍ਰੋਗਰਾਮਸ ਦੇ ਦੌਰਾਨ ਸਾਡੇ ਨਾਲ ਸਟੂਡੀਓ 'ਚ ਗੱਲਬਾਤ ਕਰਨ ਵਾਸਤੇ ਟੈਲੀਫੋਨ ਨੰਬਰਸ ਹੁੰਦੇ ਨੇ ਜੀ 416-216-73-68-82-97, 416-233-7368 ਜਾਂ ਫਿਰ 8297 'ਤੇ ਆਪਣੀ ਗੱਲਬਾਤ ਹੋ ਸਕਦੀ ਹੁੰਦੀ ਹੈ। ਅਦਰਵਾਈਜ਼ ਤੁਸੀਂ 2 ਵਜੇ ਤੋਂ ਬਾਅਦ ਮੇਰੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ ਤਾਂ 416-669-13-79 'ਤੇ ਕੀਤੀ ਜਾ ਸਕਦੀ ਹੁੰਦੀ ਹੈ। 416-669-1379 ਮੇਰਾ ਪਰਸਨਲ ਨੰਬਰ ਹੈ। ਅਗਰ ਕੋਈ ਟੈਕਸਟ ਵਗੈਰਾ ਤੁਸੀਂ ਭੇਜਣਾ ਹੋਵੇ ਇਨਫੋਰਮੇਸ਼ਨ ਟੈਕਸਟ ਦੇ ਜ਼ਰੀਏ, ਤਾਂ ਫਿਰ ਤੁਸੀਂ ਇਸੇ ਨੰਬਰ 'ਤੇ ਭੇਜ ਸਕਦੇ ਹੋ, 416-669-1379 ਟੈਲੀਫੋਨ ਨੰਬਰ 'ਤੇ। ਅਦਰਵਾਈਜ਼ ਸਟੂਡੀਓ ਕਾਲ ਕਰਨੀ ਆ, ਗੱਲਬਾਤ ਤੁਸੀਂ ਕੋਈ ਕਰਨਾ ਚਾਹੁੰਦੇ ਹੋ ਤਾਂ ਫਿਰ 416-233-7368 ਜਾਂ 8297, 416-233-7368 ਜਾਂ ਫਿਰ 8297। ਔਰ ਕਿਤੇ ਟ੍ਰੈਫਿਕ ਦੇ ਵਿੱਚ ਰੁਕਾਵਟ ਨੂੰ ਦੇਖ ਰਹੇ ਹੋ ਤਾਂ ਫਿਰ ਵੀ ਸਾਨੂੰ ਇਹਨਾਂ ਨੰਬਰਸ 'ਤੇ ਕਾਲ ਕਰਕੇ ਦੱਸ ਸਕਦੇ ਹੋ, ਤਾਂ ਕਿ ਆਪਾਂ ਬਾਕੀ ਡਰਾਈਵਰਸ ਦਾ ਸਮਾਂ ਜ਼ਰੂਰ ਬਚਾ ਸਕਦੇ ਹੋਵਾਂਗੇ। ਕਿਉਂਕਿ ਅੱਜ ਮੀਂਹ ਵਾਲਾ ਥੋੜ੍ਹਾ ਜਿਹਾ ਜਿਹੜਾ ਮੌਸਮ ਹੈ, ਜੇ ਗੱਲ ਕਰੀਏ ਅੱਜ ਦੇ ਦਿਨ ਦੀ, ਅਤੇ ਜਿੱਥੇ 14 ਜੂਨ ਹੋ ਗਈ ਆ 2026, ਅਤੇ ਨਾਲ ਦੀ ਨਾਲ ਜੇ ਅੱਜ ਸੂਰਜ ਜੋ ਆ ਉਹ 5:36 'ਤੇ ਚੜ੍ਹਿਆ ਸੀ ਅਤੇ 9:02 'ਤੇ ਛਿਪਣਾ, 15:26 ਅੱਜ ਦਿਨ ਦੀ ਲੰਬਾਈ ਰਹੇਗੀ। ਅਤੇ GTA ਇਲਾਕੇ ਦੀ ਗੱਲ ਕਰ ਲਈਏ, ਮੌਸਮ ਅੱਜ ਗਿੱਲਾ ਗਿੱਲਾ ਹੈ, 17 ਡਿਗਰੀ ਦੇ ਆਸ ਪਾਸ ਜਿਹੜਾ ਤਾਪਮਾਨ ਹੈ। ਵੈਸੇ ਹੁਣ ਇਸ ਵੇਲੇ ਜੇ ਦੇਖੀ ਜਾਵੇ ਤਾਂ 19 ਡਿਗਰੀ ਦੇ ਆਸ ਪਾਸ ਜਿਹੜਾ ਤਾਪਮਾਨ ਹੈ, ਅਤੇ ਘੱਟ ਕੇ ਰਾਤ ਨੂੰ 8 ਹੋ ਜਾਣਾ, ਕੱਲ੍ਹ ਨੂੰ 21 ਡਿਗਰੀ ਅਤੇ 12 ਡਿਗਰੀ ਹੈ। ਮੰਗਲਵਾਰ, ਬੁੱਧਵਾਰ, ਵੀਰਵਾਰ ਤਿੰਨੋਂ ਦਿਨ ਮੀਂਹ ਪੈਣ ਦੇ ਆਸਾਰ ਜਿਹੜੇ ਮੌਸਮ ਵਿਭਾਗ ਦੇ ਵੱਲੋਂ ਦੱਸੇ ਗਏ ਨੇ। ਤਕਰੀਬਨ 22-24 ਡਿਗਰੀ ਦੇ ਆਸ ਪਾਸ ਜਿਹੜਾ ਤਾਪਮਾਨ ਹੈ, ਅਤੇ ਰਾਤ ਨੂੰ ਇਹਨਾਂ ਤਿੰਨਾਂ ਦਿਨਾਂ ਦੇ ਦੌਰਾਨ 13-14 ਡਿਗਰੀ ਦੇ ਆਸ ਪਾਸ ਜਿਹੜਾ ਤਾਪਮਾਨ ਹੈ ਉਹ ਰਹਿਣ ਦੇ ਆਸਾਰ ਇਸ ਵੇਲੇ ਲੱਗ ਰਹੇ ਨੇ। ਮੌਸਮ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਸਾਨੂੰ ਮਦਦ ਮਿਲ ਰਹੀ ਸੀ ਰੀਮੈਕਸ ਪ੍ਰੈਜ਼ੀਡੈਂਟ ਰਿਐਲਟੀ ਦੇ ਵੱਲੋਂ। ਅਗਰ ਕੋਈ ਵੀ ਗੱਲਬਾਤ ਤੁਸੀਂ ਰੀਅਲ ਸਟੇਟ ਨੂੰ ਲੈ ਕੇ ਕਰਨੀ ਹੋਵੇ ਤਾਂ 416-669-1379 'ਤੇ ਕੀਤੀ ਜਾ ਸਕਦੀ ਹੁੰਦੀ ਹੈ। ਔਰ ਇੱਕ ਸਾਡੇ ਕੋਲ 1 ਬੈਡਰੂਮ ਦੀ ਲੀਗਲ ਬੇਸਮੈਂਟ ਫੋਰ ਰੈਂਟ 1 ਜੁਲਾਈ ਤੋਂ ਅਵੇਲੇਬਿਲਟੀ ਇਸ ਦੀ ਹੋ ਜਾਣੀ ਹੈ। ਬਹੁਤ ਹੀ ਢੁਕਵੀਂ ਲੋਕੇਸ਼ਨ ਹੈ, ਹੋਰਨਟੈਰੀਓ ਸਟਰੀਟ ਐਂਡ ਬੋਵੇ ਡਰਾਈਵ ਦੇ ਬਿਲਕੁਲ ਕੋਰਨਰ 'ਤੇ ਹੈ। ਬੋਵੇ ਡਰਾਈਵ ਦੇ ਨਾਲ ਸਾਈਡ ਇਸ ਘਰ ਦੀ ਲੱਗਦੀ ਹੈ ਔਰ ਬੱਸ ਸਟੋਪ ਬਿਲਕੁਲ ਘਰ ਦੀ ਸਾਈਡ ਤੋਂ। ਅਗਰ ਤੁਸੀਂ ਬੱਸ ਸਰਵਿਸ, ਟ੍ਰਾਂਜ਼ਿਟ, ਪਬਲਿਕ ਟ੍ਰਾਂਜ਼ਿਟ ਯੂਜ਼ ਕਰਨੀ ਹੋਵੇ, ਅਤੇ ਪਲੱਸ ਜਿੰਨੀਆਂ ਵੀ ਅਮੈਨਿਟੀਜ਼, ਅਗਰ ਤੁਸੀਂ ਗਰੋਸਰੀ ਖਰੀਦਣੀ ਹੈ ਜਾਂ ਕਿਤੇ ਖਾਣ ਪੀਣ ਨੂੰ ਚਿੱਤ ਕਰਦਾ, ਰੈਸਟੋਰੈਂਟਸ, ਵਾਲਮਾਰਟ ਦੀ ਗੱਲ ਕਰ ਲਈਏ, ਜਾਂ ਫਿਰ ਕਿਤਾਬਾਂ ਪੜ੍ਹਨ ਦੇ ਸ਼ੌਕੀਨ ਹੋ, ਅਤੇ ਚੈਪਟਰਸ ਬਿਲਕੁਲ ਨਾਲ ਦੇ ਪਲਾਜ਼ੇ 'ਚ ਹੈ, ਵਾਕਿੰਗ ਡਿਸਟੈਂਸ 'ਤੇ ਸਾਰਾ ਕੁਛ ਹੈ ਇੱਥੋਂ, ਹੋਰਨਟੈਰੀਓ ਐਂਡ ਬੋਵੇ ਡਰਾਈਵ 'ਤੇ। ਔਰ ਤੁਸੀਂ 1 ਜੁਲਾਈ ਤੋਂ ਇਸ ਨੂੰ ਰੈਂਟ 'ਤੇ ਲੈ ਸਕਦੇ ਹੋ। ਲੀਗਲ ਬੇਸਮੈਂਟ ਹੈ ਜੀ ਇਹ, 1 ਬੈਡਰੂਮ ਦੀ ਬਹੁਤ ਖੁੱਲ੍ਹੀ ਡੁੱਲੀ ਬੇਸਮੈਂਟ ਹੈ। ਅਗਰ ਤੁਸੀਂ ਇਸ ਨੂੰ ਦੇਖਣਾ ਚਾਹੁੰਦੇ ਹੋ ਤਾਂ ਮੈਨੂੰ ਪ੍ਰੋਗਰਾਮ ਤੋਂ ਬਾਅਦ ਵਿੱਚ ਕਾਲ ਕਰ ਲੈਣੀ, 416-669-1379 ਮੇਰਾ ਟੈਲੀਫੋਨ ਨੰਬਰ ਹੈ। ਇਸ ਤੋਂ ਇਲਾਵਾ 2 ਸਾਨੂੰ ਜਿਹੜੇ ਟਰੱਕਸ ਪਾਰਕਿੰਗ ਵਾਸਤੇ ਸਪੇਸਿਸ ਦੀ ਜ਼ਰੂਰਤ ਹੈ ਵਿਦ ਅਗਰ ਛੋਟੀ ਵਰਕਸ਼ਾਪ, ਇੱਕ ਤਾਂ ਹੈ ਕਿ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਬੋਲਟਨ ਜਾਂ ਬ੍ਰੈਂਪਟਨ ਏਰੀਏ ਦੇ ਵਿੱਚ, ਤਕਰੀਬਨ 1.5-2 ਏਕੜ ਦੀ ਲੈਂਡ ਵਿਦ ਕੋਈ ਛੋਟਾ ਜਿਹਾ ਜਿਵੇਂ ਵਰਕਸ਼ਾਪ ਦੇ ਰੂਪ ਦੇ ਵਿੱਚ ਉਹਦੇ ਵਿੱਚ ਬਣਿਆ ਹੋਵੇ ਤਾਂ ਜ਼ਿਆਦਾ ਬਿਹਤਰ ਹੋਏਗਾ ਉਸ ਲਈ। ਜਾਂ ਫਿਰ ਤੁਸੀਂ ਅਗਰ ਹਾਈਵੇ 407 ਦੇ ਨੌਰਥ ਔਰ ਸਾਊਥ ਔਰ 410 ਹਾਈਵੇ 410 ਦੀ ਗੱਲ ਕਰ ਲਈਏ, ਈਸਟ ਵੈਸਟ ਇਹਦੇ ਨੇੜੇ ਤੇੜੇ ਕਿਤੇ ਵੀ ਤੁਹਾਡੇ ਪਾਸ ਕੋਈ ਵੀ ਵੀਕ ਜਿਹੜੇ ਟਰੱਕ ਟ੍ਰੇਲਰ ਪਾਰਕਿੰਗ ਪਲੱਸ 4000 ਦੇ ਕਰੀਬ ਜਿਹੜੀ ਵਰਕਸ਼ਾਪ ਹੈ ਉਹ M2 ਜ਼ੋਨਿੰਗ ਦੇ ਨਾਲ ਬਣੀ ਹੋਈ ਹੈ, ਅਤੇ ਫਿਰ ਲੀਜ਼ ਵਾਸਤੇ ਇਸ ਨੂੰ ਤੁਸੀਂ ਲੀਜ਼ 'ਤੇ ਦੇਣਾ ਚਾਹੁੰਦੇ ਹੋ
ਤਦ ਵੀ ਤੁਸੀਂ 416-669-1379 'ਤੇ ਕਾਲ ਕਰ ਲੈਣੀ। ਔਰ ਵੰਸ ਅਗੇਨ, ਅਗਰ ਤੁਸੀਂ ਵਨ ਬੈਡਰੂਮ ਦੀ ਲੀਗਲ ਬੇਸਮੈਂਟ 1 July ਤੋਂ ਬੋਵੇ ਡਰਾਈਵ ਐਂਡ ਹੋਰਨਟੈਰੀਓ ਸਟਰੀਟ ਦੇ ਬਿਲਕੁਲ ਕਾਰਨਰ 'ਤੇ ਬਣੀ ਹੋਈ ਇਹ ਬੇਸਮੈਂਟ ਅਗਰ ਤੁਸੀਂ ਰੈਂਟ 'ਤੇ ਲੈਣਾ ਚਾਹੁੰਦੇ ਹੋ 1 July ਤੋਂ, ਤਾਂ ਫਿਰ ਵੀ ਮੈਨੂੰ ਤੁਸੀਂ 2 ਵਜੇ ਤੋਂ ਬਾਅਦ 416-669-1379 'ਤੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ। ਆਉਂਦੇ ਵੀਕਐਂਡ 'ਤੇ 2 ਅਹਿਮ ਜੋ ਸਾਲਾਨਾ ਪ੍ਰੋਗਰਾਮ ਹੋਣ ਜਾ ਰਹੇ ਨੇ ਜੀ, ਜਿਨ੍ਹਾਂ ਦੇ ਵਿੱਚ ਪਹਿਲਾ ਪ੍ਰੋਗਰਾਮ ਜੋ ਕਿ ਧੰਨ ਧੰਨ ਬਾਬਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਅਤੇ ਧੰਨ ਧੰਨ ਬਾਬਾ ਹਰਨਾਮ ਸਿੰਘ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਪਿੰਡ ਤੱਲਣ ਅਤੇ ਇਲਾਕਾ ਨਿਵਾਸੀਆਂ ਦੇ ਵੱਲੋਂ ਇਸ ਸਾਲ ਦਾ ਜੋ ਅਖੰਡ ਪਾਠ ਸਾਹਿਬ ਜੋ 19 June ਤੋਂ ਆਰੰਭ ਹੋ ਜਾਣਾ, 21 June ਨੂੰ ਭੋਗ ਪੈਣੇ ਨੇ ਐਤਵਾਰ ਵਾਲੇ ਦਿਨ, ਜਿਹੜਾ ਆਉਂਦਾ ਐਤਵਾਰ ਹੋਏਗਾ, 99 ਗਲੇਡਨ ਰੋਡ ਬਰੈਂਪਟਨ ਦੇ ਵਿੱਚ ਸ਼੍ਰੀ ਗੁਰੂ ਨਾਨਕ ਸਿੱਖ ਸੈਂਟਰ ਬਰੈਂਪਟਨ ਜੋ ਗੁਰਦੁਆਰਾ ਸਾਹਿਬ ਹੈ ਉੱਥੇ ਇਹ ਪ੍ਰੋਗਰਾਮ ਹੋਣ ਜਾ ਰਹੇ ਨੇ। ਸੋ ਜਿੰਨੇ ਵੀ ਸ਼ਰਧਾਵਾਨ ਜੋ ਤੁਸੀਂ ਹਰ ਸਾਲ ਇੱਥੇ ਪਹੁੰਚਦੇ ਹੋ, ਔਰ ਤੁਹਾਨੂੰ ਸਾਰੇ ਹੀ ਪ੍ਰਬੰਧਕਾਂ ਦੇ ਵੱਲੋਂ ਬੇਨਤੀ ਹੈ ਕਿ ਇਸ ਸਾਲ ਵੀ ਤੁਸੀਂ 19 June ਤੋਂ ਲੈ ਕੇ 21 June ਤੱਕ ਜਿਹੜੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ, ਔਰ ਸਾਰਿਆਂ ਨੂੰ ਪਹੁੰਚਣ ਦੀ ਜਿਹੜੀ ਬੇਨਤੀ ਕੀਤੀ ਜਾਂਦੀ ਹੈ ਜੀ, ਸ਼੍ਰੀ ਗੁਰੂ ਨਾਨਕ ਸਿੱਖ ਸੈਂਟਰ ਬਰੈਂਪਟਨ, 99 ਗਲੇਡਨ ਰੋਡ, ਗਲੇਡਨ ਰੋਡ ਗੁਰਦੁਆਰਾ ਸਾਹਿਬ ਜਿਹਨੂੰ ਆਪਾਂ ਆਮ ਕਰਕੇ ਜਾਣਦੇ ਹਾਂ, ਉੱਥੇ ਸ਼ਹੀਦੀ ਜੋੜ ਮੇਲਾ ਜੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਤੱਲਣ ਅਤੇ ਇਲਾਕਾ ਨਿਵਾਸੀਆਂ ਦੇ ਵੱਲੋਂ ਕਰਵਾਇਆ ਜਾ ਰਿਹਾ। ਸੋ ਆਉਂਦੇ ਵੀਕਐਂਡ 'ਤੇ ਤੁਸੀਂ ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਨੀ। ਅਤੇ ਦੂਸਰਾ ਪ੍ਰੋਗਰਾਮ ਜਿਹੜਾ ਉਹ ਹੈ ਜੀ ਸੰਤ ਬਾਬਾ ਸਰਨਦਾਸ ਜੀ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਗਾਖਲਾਂ ਪਿੰਡ ਦੇ ਵੱਲੋਂ, ਜਿਹੜਾ ਕਿ ਇਸ ਵਾਰੀ ਉਸੇ ਦਿਨ 'ਤੇ ਹੀ ਇਹ ਵੀ 19 June ਤੋਂ ਲੈ ਕੇ 21 June ਤੱਕ ਗੁਰਦੁਆਰਾ ਦਸ਼ਮੇਸ਼ ਦਰਬਾਰ ਜਿਹੜਾ ਕਿ 4555 ਐਵਨੀਜ਼ਰ ਰੋਡ ਬਰੈਂਪਟਨ ਦੇ ਵਿੱਚ ਹੈ, 11 ਵਜੇ 19 June ਨੂੰ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋ ਜਾਣੀ ਆ ਅਤੇ ਭੋਗ ਜਿਹੜਾ ਉਹ 21 June ਨੂੰ ਹੋਏਗਾ, ਕੀਰਤਨ, ਗੁਰੂ ਕਾ ਲੰਗਰ ਅਤੇ ਸੇਵਾਦਾਰਾਂ ਦੇ ਵੱਲੋਂ ਪ੍ਰਬੰਧਕਾਂ ਦੇ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਪਹੁੰਚਣ ਦੀ ਵੀ ਕਿਰਪਾਲਤਾ ਕਰਨੀ ਹੈ ਜੀ। ਸੋ ਬਾਬਾ ਸਰਨਦਾਸ ਜੀ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਪਿੰਡ ਗਾਖਲਾਂ ਅਤੇ ਇਲਾਕਾ ਨਿਵਾਸੀਆਂ ਦੇ ਵੱਲੋਂ ਇਹ ਜਿਹੜਾ ਪ੍ਰੋਗਰਾਮ ਹੈ ਇਹ ਵੀ 19 June ਤੋਂ ਲੈ ਕੇ 21 June ਤੱਕ ਗੁਰਦੁਆਰਾ ਦਸ਼ਮੇਸ਼ ਦਰਬਾਰ ਜਿਹੜਾ 4555 ਐਵਨੀਜ਼ਰ ਰੋਡ ਬਰੈਂਪਟਨ ਦੇ ਵਿੱਚ ਲੋਕੇਟਡ ਹੈ, ਉੱਥੇ ਤੁਸੀਂ ਪਹੁੰਚਣਾ ਹੈ। ਹੋਰ ਜਾਣਕਾਰੀ ਚਾਹੀਦੀ ਹੋਵੇ ਤਾਂ ਤੁਸੀਂ ਜਸਵਿੰਦਰ ਗਾਖਲ ਨੂੰ 647-291-8012 'ਤੇ, 647-291-8012 'ਤੇ, ਜਾਂ ਫਿਰ ਮੇਜਰ ਗਾਖਲ ਜੀ ਨੂੰ ਤੁਸੀਂ 416-540-3778 'ਤੇ, 416-540-3778 'ਤੇ ਮੇਜਰ ਗਾਖਲ ਜੀ ਦੇ ਨਾਲ, ਜਾਂ ਫਿਰ ਕੁਲਜੀਤ ਗਾਖਲ ਹੋਰਾਂ ਦੇ ਨਾਲ ਤੁਸੀਂ 416-723-7154 'ਤੇ ਗੱਲਬਾਤ ਕਰ ਸਕਦੇ ਹੋ। 416-723-7154 ਕੁਲਜੀਤ ਗਾਖਲ ਜੀ ਦਾ ਟੈਲੀਫੋਨ ਨੰਬਰ ਹੈ। ਸੋ ਇਹਨਾਂ ਨੰਬਰ 'ਤੇ ਜਾਣਕਾਰੀ ਤੁਸੀਂ ਲੈ ਸਕਦੇ ਹੋ। ਅਦਰਵਾਈਜ਼ ਤੁਸੀਂ ਸਿੱਧੀ ਗੁਰਦੁਆਰਾ ਸਾਹਿਬ ਵੀ ਕਾਲ ਕਰ ਸਕਦੇ ਹੋ, ਦਸ਼ਮੇਸ਼ ਦਰਬਾਰ ਗੁਰਦੁਆਰਾ ਸਾਹਿਬ ਬਰੈਂਪਟਨ, 4555 ਅਵਨੀਜ਼ਰ ਰੋਡ 'ਤੇ, ਔਰ ਇਹ ਸਾਲਾਨਾ ਸਮਾਗਮ ਜਿਹੜਾ ਬਾਬਾ ਸਰਨਦਾਸ ਜੀ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਹਾਲ ਨੰਬਰ 3 ਦੇ ਵਿੱਚ ਇਹ ਪ੍ਰੋਗਰਾਮ ਹੋਏਗਾ। ਸੋ ਜ਼ਰੂਰ ਤੁਸੀਂ ਪਹੁੰਚ ਕੇ ਜਿਹੜੀ ਆਪਣੀ ਸ਼ਮੂਲੀਅਤ ਹੈ ਜੀ ਇਹਨਾਂ ਪ੍ਰੋਗਰਾਮਸ ਦੇ ਵਿੱਚ ਕਰਨੀ ਹੈ। ਸੋ ਤੱਲਣ, ਪਿੰਡ ਤੱਲਣ ਅਤੇ ਇਲਾਕਾ ਨਿਵਾਸੀਆਂ ਦੇ ਵੱਲੋਂ ਜਿਹੜਾ ਉਹ 99 ਗਲੇਡਨ ਰੋਡ, ਗਲੇਡਨ ਰੋਡ ਗੁਰਦੁਆਰਾ ਸਾਹਿਬ ਅਤੇ ਪਿੰਡ ਕਾਖਲ ਐਂਡ ਇਲਾਕਾ ਨਿਵਾਸੀਆਂ ਦੇ ਵੱਲੋਂ ਬਾਬਾ ਸਰਨਦਾਸ ਜੀ ਨੂੰ ਸਮਰਪਿਤ ਇਹ ਪ੍ਰੋਗਰਾਮ ਜਿਹੜਾ ਉਹ ਦਸ਼ਮੇਸ਼ ਦਰਬਾਰ ਗੁਰਦੁਆਰਾ ਸਾਹਿਬ ਬਰੈਂਪਟਨ ਦੇ ਵਿੱਚ ਇਹ ਦੋਨੋਂ ਪ੍ਰੋਗਰਾਮ ਜਿਹੜੇ 19 June ਤੋਂ ਲੈ ਕੇ 21 June ਤੱਕ ਹੋਣੇ ਨੇ। ਸੋ ਤੁਸੀਂ ਜ਼ਰੂਰ ਜਿਹੜੀ ਆਪਣੀ ਸ਼ਮੂਲੀਅਤ ਹੈ ਜੀ ਇਹਨਾਂ ਪ੍ਰੋਗਰਾਮਸ ਦੇ ਵਿੱਚ ਕਰ ਸਕਦੇ ਹੋ। ਜੁੜੇ ਹੋਏ ਇਸ ਵੇਲੇ ਪ੍ਰੋਗਰਾਮ ਰਮਜ਼ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ, ਔਰ ਬਹੁਤ ਸਾਰੀਆਂ ਗੱਲਾਂ ਬਾਤਾਂ ਅੱਗੇ ਚੱਲ ਕੇ ਆਪਾਂ ਇਹਨਾਂ ਪ੍ਰੋਗਰਾਮਸ ਦੇ ਦੌਰਾਨ ਅੱਜ ਆਪਣਾ 2 ਘੰਟੇ ਦੀ ਜਿਹੜੀ ਇਹ ਸਾਂਝ ਹੈ ਜੀ ਉਹਦੇ ਵਿੱਚ ਕਰਾਂਗੇ। ਆਪਟੀਕਲ 1 ਨੂੰ ਤੁਸੀਂ ਕਾਲ ਕਰ ਸਕਦੇ ਹੋ, 905-455-0752 ਉਹਨਾਂ ਦਾ ਟੈਲੀਫੋਨ ਨੰਬਰ ਹੈ, 2 ਲੋਕੇਸ਼ਨਸ ਤੋਂ ਸੇਵਾਵਾਂ ਦਿੰਦੇ ਨੇ।
ਪੰਜਾਬੀ ਬਾਈ ਨੇਚਰ 7 ਲੋਕੇਸ਼ਨਸ ਤੋਂ ਸੇਵਾ 'ਚ ਹਾਜ਼ਰ ਨੇ। 416-937-2061 ਉਹਨਾਂ ਦਾ ਟੈਲੀਫੋਨ ਨੰਬਰ ਹੈ। ਕੇਟਰਿੰਗ ਵਾਸਤੇ ਤੁਸੀਂ 416-937-2061 'ਤੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ। ਡਰੀਮ ਹੋਮ ਅਪਲਾਇੰਸਿਸ 905-805-3000 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਕਟਾਰੀਆ ਟੂਰਸ ਐਂਡ ਟਰੈਵਲ 905-678-1200 'ਤੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਜੁੜ ਚੁੱਕੇ ਹੋ ਜੀ ਇਸ ਵੇਲੇ ਪ੍ਰੋਗਰਾਮ ਰਾਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ। ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ।

ਜੀ ਦੋਸਤੋ, ਜਿਹੜੇ ਪ੍ਰੋਗਰਾਮ ਰਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਤੁਸੀਂ ਸਟੂਡੀਓ ਦੇ ਦੌਰਾਨ ਕਰਨੀ ਹੋਵੇ ਤਾਂ 416-233-73-68 ਜਾਂ 82-97 'ਤੇ ਕਰ ਸਕਦੇ ਹੋ। 416-233-7368 ਜਾਂ ਫਿਰ 8297 ਆਪਣੇ ਸਟੂਡੀਓ ਦੇ ਟੈਲੀਫੋਨ ਨੰਬਰਸ ਨੇ। ਅਦਰਵਾਈਜ਼ ਤੁਸੀਂ ਪ੍ਰੋਗਰਾਮ ਤੋਂ ਬਾਅਦ ਵਿੱਚ ਕੋਈ ਵੀ ਗੱਲਬਾਤ ਕਰਨੀ ਹੋਵੇ 416-669-1379 'ਤੇ ਕੀਤੀ ਜਾ ਸਕਦੀ ਹੁੰਦੀ ਹੈ। 416-669-1379 ਮੇਰਾ ਪਰਸਨਲ ਨੰਬਰ ਹੈ। ਇਸ ਨੰਬਰ 'ਤੇ ਤੁਸੀਂ ਮੈਨੂੰ ਟੈਕਸਟ ਕੋਈ ਭੇਜਣਾ ਹੋਵੇ, ਕੋਈ ਇਨਫੋਰਮੇਸ਼ਨ, ਕੋਈ ਜਾਣਕਾਰੀ ਸਾਂਝੀ ਕਰਨੀ ਹੈ ਤਾਂ ਟੈਕਸਟ ਕੀਤਾ ਜਾ ਸਕਦਾ। ਅਦਰਵਾਈਜ਼ ਤੁਸੀਂ ਸਟੂਡੀਓ ਕਾਲ ਕਰਕੇ ਵੀ ਸਾਂਝੀ ਕਰ ਸਕਦੇ ਹੋ। 416-669-1379 ਮੇਰਾ ਸੈੱਲ ਨੰਬਰ ਹੈ। 2 ਵਜੇ ਤੋਂ ਬਾਅਦ ਅਗਰ ਕਾਲ ਕਰਨੀ ਹੈ ਤਾਂ ਇਸ ਨੰਬਰ 'ਤੇ ਕਰ ਸਕਦੇ ਹੋ ਤੁਸੀਂ। 416-669-1379 ਆ ਸਟੂਡੀਓ 'ਚ ਕਾਲ ਕਰਨ ਵਾਸਤੇ 416-233-7368 ਜਾਂ ਫਿਰ 8297 ਟੈਲੀਫੋਨ ਨੰਬਰਸ ਹੁੰਦੇ ਨੇ। ਕ੍ਰਿਕਟ ਵੱਲ ਝਾਤੀ ਮਾਰੀਏ ਅਤੇ ਕੁੜੀਆਂ ਦਾ ਜਿਹੜਾ ਵਰਲਡ ਕੱਪ ਹੈ ਜੀ ਉਹ ਚੱਲ ਰਿਹਾ, ਜਿਹਦੇ ਵਿੱਚ ਅੱਜ ਇੰਡੀਆ ਅਤੇ ਪਾਕਿਸਤਾਨ ਦਾ ਮੈਚ ਵੀ ਇਸ ਵੇਲੇ ਚੱਲ ਰਿਹਾ ਜੀ। ਇੰਡੀਆ ਨੇ 170 ਦੌੜਾਂ 6 ਖਿਡਾਰੀਆਂ ਦੇ ਨੁਕਸਾਨ 'ਤੇ ਬਣਾਈਆਂ ਅਤੇ ਪਾਕਿਸਤਾਨ ਦੀਆਂ ਕੁੜੀਆਂ ਇਸ ਵੇਲੇ 10.1 ਓਵਰਸ ਖੇਡ ਚੁੱਕੀਆਂ, 73 ਦੌੜਾਂ ਬਣ ਗਈਆਂ, 3 ਖਿਡਾਰੀ ਆਊਟ ਨੇ, 59 ਗੇਂਦਾਂ ਅਤੇ 98 ਦੌੜਾਂ ਦੀ ਉਹਨਾਂ ਨੂੰ ਜ਼ਰੂਰਤ ਹੈ। ਅਤੇ ਬੰਗਲਾਦੇਸ਼ ਐਂਡ ਆਸਟ੍ਰੇਲੀਆ ਜੋ ਕਿ 3rd ODI ਮੁੰਡਿਆਂ ਦੀਆਂ ਟੀਮਾਂ ਦੇ ਵਿਚਕਾਰ ਖੇਡਿਆ ਗਿਆ, ਉਹਦੇ 'ਚ ਬੰਗਲਾਦੇਸ਼ ਨੇ 274 ਦੌੜਾਂ ਬਣਾਈਆਂ ਸਨ, 5 ਖਿਡਾਰੀ ਆਊਟ ਹੋਏ ਸਨ ਔਰ ਫਸਵੀਂ ਟੱਕਰ ਦਿੱਤੀ ਜੀ ਉਹਨਾਂ ਨੇ ਆਸਟ੍ਰੇਲੀਆ ਨੂੰ। ਐਕਚੁਲੀ 277 ਦੌੜਾਂ ਬਣਾ ਕੇ ਆਸਟ੍ਰੇਲੀਆ ਭਾਵੇਂ ਜਿੱਤ ਗਿਆ 1 ਵਿਕਟ ਦੇ ਨਾਲ, 49.3 ਓਵਰ ਦੇ ਵਿੱਚ 9 ਖਿਡਾਰੀ ਆਊਟ ਹੋਏ ਉਹਨਾਂ ਦੇ। ਸੋ ਆਸਟ੍ਰੇਲੀਆ ਨੇ ਮੈਚ ਇਹ ਜਿੱਤ ਲਿਆ, ਇੱਕ ਵਿਕਟ ਦੇ ਨਾਲ ਉਹਨਾਂ ਨੇ ਜਿੱਤਿਆ ਜੀ। ਅਤੇ ਜਿਹੜਾ ਇਸ ਤੋਂ ਪਹਿਲਾਂ ਜੋ ਵਰਲਡ ਕੱਪ ਦਾ ਪਹਿਲਾਂ ਇਸ ਤੋਂ ਪਹਿਲਾਂ ਜਿਹੜਾ ਕੁੜੀਆਂ ਦਾ ਮੈਚ ਹੋਇਆ ਉਹ ਨੈਦਰਲੈਂਡ ਅਤੇ ਬੰਗਲਾਦੇਸ਼ ਦੀਆਂ ਕੁੜੀਆਂ ਦੇ ਦਰਮਿਆਨ ਹੋਇਆ, ਜਿਹਦੇ 'ਚ ਨੈਦਰਲੈਂਡ ਨੇ 139 ਦੌੜਾਂ 8 ਖਿਡਾਰੀਆਂ ਦੇ ਨੁਕਸਾਨ 'ਤੇ ਬਣਾਈਆਂ ਸਨ ਅਤੇ ਬੰਗਲਾਦੇਸ਼ ਦੀਆਂ ਕੁੜੀਆਂ ਨੇ 141 ਦੌੜਾਂ 4 ਖਿਡਾਰੀਆਂ ਦੇ ਨੁਕਸਾਨ 'ਤੇ ਬਣਾ ਕੇ ਇਹ ਮੈਚ ਜਿਹੜਾ ਉਹਨਾਂ ਨੇ 6 ਵਿਕਟਾਂ ਦੇ ਨਾਲ ਜਿੱਤਿਆ ਜੀ। ਸੋ ਜਿੱਤਣ ਵਾਲੀਆਂ ਟੀਮਾਂ ਨੂੰ ਬਹੁਤ ਬਹੁਤ ਮੁਬਾਰਕਬਾਦ। ਅਤੇ NBA ਦੇ ਵਿੱਚ ਜੋ ਬਾਸਕਟਬਾਲ ਦੀ ਜਿਹੜੀ ਚੈਂਪੀਅਨਸ਼ਿਪ ਬੀਤੀ ਰਾਤ, ਉਹ ਇਸ ਵਾਰੀ ਨਿਊਯਾਰਕ ਨੇ 53 ਸਾਲਾਂ ਬਾਅਦ ਦੇ ਚੈਂਪੀਅਨਸ਼ਿਪ ਜਿੱਤੀ ਹੈ ਜੀ। ਨਿਊਯਾਰਕ ਨੈਕਸ ਵਰਸਿਸ ਸੈਨ ਐਂਟੋਨੀਓ ਸਪਰਸ ਦੇ ਵਿਚਕਾਰ ਇਹ ਜਿਹੜਾ ਫਾਈਨਲ ਮੁਕਾਬਲੇ ਉਹ ਚੱਲ ਰਹੇ ਸੀ, ਜਿਹਦੇ 'ਚ ਨਿਊਯਾਰਕ ਨੇ 94-90 ਦੇ ਨਾਲ ਇਹ ਜਿਹੜੀ ਮੈਚ ਜਿੱਤ ਕੇ ਔਰ 53 ਸਾਲਾਂ ਦਾ ਜਿਹੜਾ ਸੋਕਾ ਜੀ ਉਹ ਖਤਮ ਕੀਤਾ ਅਤੇ ਇਹ ਚੈਂਪੀਅਨਸ਼ਿਪ ਜਿੱਤੀ ਹੈ। ਸੋ ਨਿਊਯਾਰਕ ਦੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ। ਉਹਨਾਂ ਦੀ ਜਿਹੜੀ ਇਹ ਵਿਨ ਕਰਨ ਦੀ ਜੋ ਪਰੇਡ ਹੋਣੀ ਹੈ ਜੋ ਉਹ ਆਉਂਦੇ ਵੀਰਵਾਰ ਨੂੰ ਹੋਏਗੀ। ਵੈਸੇ ਜੇ NBA ਦੀ ਗੱਲ ਕਰੀਏ ਤਾਂ ਮੈਂ ਪਹਿਲਾਂ ਵੀ ਸ਼ਾਇਦ ਇਹ ਗੱਲ ਕੀਤੀ ਹੋਣੀ ਹੈ ਕਿ ਇਸ ਵਾਰੀ ਡੈਟਰੋਇਟ ਜਿਹੜੀ ਈਸਟਰਨ ਕਾਨਫਰੰਸ 'ਚੋਂ ਹਮੇਸ਼ਾ ਹੀ ਪਹਿਲੇ ਨੰਬਰ 'ਤੇ ਰਿਹਾ ਸੀ, ਪਰ ਜਦੋਂ ਪਲੇਆਫਸ ਹੋਏ ਅਤੇ ਉਹਦੇ ਵਿੱਚ ਸਪਰਸ ਜਿਹੜੇ ਆ ਉਹ ਬਾਜੀ ਮਾਰ ਗਏ ਸੀ, ਉਹ ਜਿੱਤ ਗਏ ਸੀ ਅਤੇ ਹੁਣ ਫਾਈਨਲ ਮੁਕਾਬਲਾ ਜਿਹੜਾ ਸਪਰਸ ਹੈ ਉਹ ਨਿਊਯਾਰਕ ਨੈਕਸ ਦੇ ਕੋਲੋਂ ਹਾਰ ਗਿਆ ਅਤੇ ਨਿਊਯਾਰਕ ਇੱਕ ਵਾਰੀ ਤੋਂ ਫਿਰ ਆਫਟਰ 53 ਈਅਰਸ ਉਹ ਚੈਂਪੀਅਨ ਬਣੇ ਨੇ। ਫੀਫਾ ਵਰਲਡ ਕੱਪ ਦੀ ਗੱਲ ਕਰ ਲਈਏ ਤਾਂ ਅੱਜ ਜਰਮਨ ਅਤੇ ਕਿਉਰਾਕਾਓ ਦਾ ਜਿਹੜਾ ਮੈਚ ਹੈ ਜੀ ਉਹ 1 ਵਜੇ ਹੋਣਾ, ਉਸ ਤੋਂ ਬਾਅਦ ਨੈਦਰਲੈਂਡ ਅਤੇ ਜਪਾਨ ਦੇ ਵਿਚਕਾਰ ਜਿਹੜਾ ਮੁਕਾਬਲਾ ਉਹ 4 ਵਜੇ ਆ, ਆਈਵਰੀ ਕੋਸਟ ਅਤੇ ਐਕਵਾਡੋਰ ਦੇ ਵਿੱਚ ਜਿਹੜਾ ਮੁਕਾਬਲਾ ਉਹ 7 ਵਜੇ ਸ਼ਾਮੀ ਹੋਣਾ। ਸੋ ਅੱਜ 3 ਅਹਿਮ ਗੇਮਸ ਜਿਹੜੀਆਂ ਉਹ ਹੋਣੀਆਂ ਨੇ। ਕੱਲ੍ਹ ਬ੍ਰਾਜ਼ੀਲ ਅਤੇ ਦੂਸਰੀ ਟੀਮ ਦਾ ਮੈਨੂੰ ਨਾਂ ਭੁੱਲ ਗਿਆ ਜੀ, ਉਹ ਬਨ ਬਨ ਦੀ ਬਰਾਬਰੀ 'ਤੇ ਰਹੇ ਅਤੇ ਫਿਰ ਸਕੋਟਲੈਂਡ ਨੇ ਮੈਚ ਜਿੱਤਿਆ। ਕੱਲ੍ਹ

ਆਪਣੀ ਜਗ੍ਹਾ ਬਣਾਈ ਸੀ। ਔਰ ਇਹ ਹੈ ਉਹਨਾਂ ਦਾ ਜਿਹੜਾ ਆਹ ਵਾਲਾ ਹੈ, ਇਹ ਦੂਸਰਾ ਵਰਲਡ ਕੱਪ ਹੈ ਕੈਨੇਡੀਅਨ ਟੀਮ ਦਾ। ਸੋ ਬੈਸਟ ਵਿਸ਼ਿਜ਼ ਨੇ ਕੈਨੇਡੀਅਨ ਟੀਮ ਦੇ ਲਈ ਵੀ, ਅਤੇ ਜਿਸ ਵੀ ਟੀਮ ਨੂੰ ਤੁਸੀਂ ਸਪੋਰਟ ਕਰ ਰਹੇ ਹੋ ਤੁਹਾਡੇ ਵਾਸਤੇ ਵੀ ਸ਼ੁਭ ਇਛਾਵਾਂ ਨੇ ਜੀ। ਹਰ ਇੱਕ ਦੀ ਆਪਣੀ ਆਪਣੀ ਪਸੰਦੀਦੀ ਜੋ ਟੀਮ ਹੈ, ਹੁਣ ਅਲੱਗ ਅਲੱਗ ਜਿਹੜੇ ਕੰਟਰੀ ਫਲੈਗਸ ਹੈ ਤੁਸੀਂ ਕਾਰਾਂ ਦੇ ਉੱਤੇ ਦੇਖਦੇ ਹੋ, ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀ ਟੀਮ ਨੂੰ ਸਪੋਰਟ ਕਰਦੇ ਨੇ ਉਹ ਤਾਂ ਨਾਲ ਹੈ ਹੀ ਹੈ, ਔਰ ਕੈਨੇਡੀਅਨ ਫਲੈਗ ਵੀ ਜ਼ਰੂਰ, ਜਿਹੜਾ ਦੂਸਰਾ ਫਲੈਗ ਹੈ ਉਹ ਉਸ ਕਾਰ 'ਤੇ ਲੱਗਾ ਹੋਇਆ, ਜਿਹੜੀ ਕਿ ਚੰਗੀ ਗੱਲ ਹੈ ਕਿ ਸਾਡੀ ਆਪਣੀ ਇਸ ਕੈਨੇਡੀਅਨ ਧਰਤੀ ਜਿੱਥੋਂ ਸਾਡੀ ਕੈਨੇਡੀਅਨ ਟੀਮ ਦੇ ਅਸੀਂ ਉਹਨੂੰ ਵੀ ਸਪੋਰਟ ਕਰਨਾ ਜ਼ਰੂਰੀ ਹੈ। ਸੋ ਤੁਹਾਡੇ ਸਭ ਦੇ ਲਈ ਸ਼ੁਭ ਇਛਾਵਾਂ। ਅਤੇ ਹੁਣ ਗੱਲ ਕਰਦੇ ਹਾਂ ਜੀ, ਮੈਂ ਵੈਸੇ ਪਿਛਲੇ ਕਈ ਦਿਨਾਂ ਤੋਂ ਹੀ ਸੋਚ ਰਿਹਾ ਸੀ ਕਿ ਜ਼ਰੂਰ ਇਸ ਗੱਲ ਨੂੰ ਵੀ ਤੁਹਾਡੇ ਤੱਕ ਲਿਆਉਣ ਦੀ ਮੈਂ ਕੋਸ਼ਿਸ਼ ਕਰਾਂ। ਮੇਰਾ ਆਪਣਾ ਮਹਿਕਮਾ ਜੀ ਇਹ ਰੀਅਲ ਸਟੇਟ। ਸੋ ਹੁਣ ਕਿਉਂਕਿ ਸਮਰ ਆ ਗਈ ਹੈ, ਵਿੰਟਰ ਦੇ ਵਿੱਚ ਸ਼ਾਇਦ ਓਪਨ ਹਾਊਸਿਸ ਬਹੁਤ ਘੱਟ ਦੇਖਣ ਨੂੰ ਮਿਲਦੇ ਨੇ, ਲੱਗਦੇ ਰਹੇ ਨੇ, ਹੁੰਦੇ ਨੇ ਹਮੇਸ਼ਾ ਹੀ, ਲੇਕਿਨ ਬਹੁਤਾਤ ਜਿਹੜੀ ਹੈ ਉਹ ਇਸ ਸੀਜ਼ਨ ਦੇ ਵਿੱਚ ਜਦੋਂ ਬਸੰਤ ਰੁੱਤ ਆਉਂਦੀ ਹੈ ਜਾਂ ਸਮਰ ਆਉਂਦੀ ਹੈ ਅਤੇ ਫਿਰ ਅਕਸਰ ਤੁਹਾਨੂੰ ਜਿਹੜੇ ਓਪਨ ਹਾਊਸਿਸ ਨੇ ਜਿੰਨੇ ਵੀ ਰੀਅਲਟਰਸ ਨੇ ਉਹਨਾਂ ਦੇ ਵੱਲੋਂ ਲਗਾਏ ਜਾਂਦੇ ਨੇ। ਪਰ ਮੇਰਾ ਮਕਸਦ ਜਿਹੜਾ ਉਹ ਗੱਲ ਕਰਨ ਦਾ ਇਹ ਹੈ ਕਿ ਜਿਹੜੇ ਸਾਈਨਸ ਲਗਾਏ ਜਾਂਦੇ ਆ ਕਿ ਜਿਹੜੇ ਅਸੀਂ ਓਪਨ ਹਾਊਸ ਦੇ ਸਾਈਨ ਲਗਾਉਂਦੇ ਹਾਂ ਉਹਨਾਂ ਦੀ ਗਿਣਤੀ ਬਾਏ ਲਾਅ ਦੇ ਮੁਤਾਬਕ ਹੋਣੀ ਚਾਹੀਦੀ ਹੈ। ਹਰ ਇੱਕ ਸਿਟੀ ਦਾ ਆਪਣਾ ਇੱਕ ਬਾਏ ਲਾਅ ਆ ਸਾਈਨਸ ਨੂੰ ਲੈ ਕੇ, ਸਾਈਨ ਬਾਏ ਲਾਅ, ਔਰ ਉਹ ਜਿਹੜਾ ਬਾਏ ਲਾਅ ਆ ਉਹ ਸਾਰਾ ਕੁਛ ਹੀ ਦੱਸ ਦਿੰਦਾ, ਕੋਈ ਥੋੜ੍ਹੀ ਇਨਫੋਰਮੇਸ਼ਨ ਨਹੀਂ ਉਹਦੇ ਵਿੱਚ, ਬਹੁਤ ਲੰਬੀ ਇਨਫੋਰਮੇਸ਼ਨ ਜਿਹੜੀ ਆ ਉਹ ਮੈਂਸ਼ਨ ਕੀਤੀ ਹੁੰਦੀ ਹੈ ਜਿਹਦੇ 'ਚ ਕਿਹੜੇ ਕਿੰਨੇ ਸਾਈਨ, ਈਵਨ ਕਿ ਜਿਹੜੇ ਸਾਈਜ਼ ਹੈ ਉਹ ਵੀ ਤੁਹਾਨੂੰ ਦੱਸੇ ਜਾਂਦੇ ਨੇ, ਕਿੰਨੇ ਤੁਸੀਂ ਲਗਾ ਸਕਦੇ ਹੋ, ਕਿੰਨੇ ਵਜੇ ਲਗਾ ਸਕਦੇ ਹੋ, ਕਿੰਨੇ ਵਜੇ ਤੁਸੀਂ ਰਿਮੂਵ ਕਰਨੇ ਆ ਅਤੇ ਕਿੰਨਾ ਉਹਦਾ ਜੁਰਮਾਨਾ ਹੋ ਸਕਦਾ ਤੁਹਾਨੂੰ, ਕਿਵੇਂ ਕਿਵੇਂ ਤੁਸੀਂ ਸਾਈਨ ਜਿਹੜੇ ਆ ਉਹ ਡਿਸਪਲੇ ਕਰਨੇ ਨੇ। ਔਰ ਇਹਨਾਂ ਦੀ ਗਿਣਤੀ ਤਕਰੀਬਨ 3 ਤੋਂ 6 ਤੱਕ ਦੀ ਹੈ, ਆਮ ਜਿਹੜੀਆਂ ਸਿਟੀਜ਼ ਦੀ ਆਮ ਮਿਊਨਸੀਪਲਟੀਜ਼ ਦੀ ਜਿਹੜੀ ਉਹ ਹੁੰਦੀ ਹੈ। ਸੋ ਜੇ ਤੁਸੀਂ ਬ੍ਰੈਂਪਟਨ 'ਚ ਰਹਿੰਦੇ ਹੋ, ਮਿਸਿਸਾਗਾ 'ਚ, ਕੈਲਡਨ, ਪੀਲ ਦੀ ਗੱਲ ਕਰ ਲਵਾਂ, ਜਾਂ ਕਿਸੇ ਹੋਰ ਵੀ ਸ਼ਹਿਰ ਦੇ ਵਿੱਚ ਅਰਾਊਂਡ GTA, ਅਤੇ ਅਲੱਗ ਅਲੱਗ ਨੰਬਰ ਆਫ ਸਾਈਨਸ ਦੀ ਜਿਹੜੀ ਗਿਣਤੀ ਹੈ ਉਹ ਬਾਏ ਲਾਅ ਦੇ ਮੁਤਾਬਕ ਤੁਹਾਨੂੰ ਰਿਕਮੈਂਡਡ ਹੈ। ਅਤੇ ਜੇ ਤੁਸੀਂ ਹੁਣ ਜੇਕਰ ਕਿਸੇ ਵੀ ਇੰਟਰਸੈਕਸ਼ਨ ਦੇ ਕੋਲੋਂ ਇਸ ਵੇਲੇ ਲੰਘ ਰਹੇ ਹੋਵੋਗੇ ਤਾਂ ਤੁਸੀਂ ਦੇਖੋਗੇ ਇੱਕ ਇੱਕ ਬੰਦੇ ਦੇ 4-4 ਸਾਈਨ ਸਿਰਫ ਇੱਕ ਇੰਟਰਸੈਕਸ਼ਨ 'ਤੇ ਲੱਗੇ ਹੋਏ ਨੇ, 2 ਇੱਕ ਸਾਈਡ 'ਤੇ ਇੰਟਰਸੈਕਸ਼ਨ 'ਤੇ, 2 ਦੂਸਰੀ ਸਾਈਡ 'ਤੇ। ਇਹ ਵੀ ਨਹੀਂ ਹੈ ਕਿ ਇੱਕ ਇੱਕ ਸਾਈਡ 'ਤੇ ਇੱਕ ਦੂਸਰੀ ਸਾਈਡ 'ਤੇ, 2-2 ਸਾਈਨਸ ਦੀ ਗਿਣਤੀ ਆਮ ਤੁਹਾਨੂੰ ਦੇਖਣ ਨੂੰ, 4 ਸਾਈਨਸ ਇੱਕ ਇੰਟਰਸੈਕਸ਼ਨ 'ਤੇ। ਉਸ ਤੋਂ ਬਾਅਦ ਤੁਸੀਂ ਅੱਗੇ ਜਾਓਗੇ ਜੇ ਉਹ ਪ੍ਰੋਪਰਟੀ ਦੂਸਰੀ ਸਾਈਡ 'ਤੇ ਹੈ ਤਾਂ ਤੁਹਾਨੂੰ ਯੂ ਟਰਨ ਵਾਲੇ ਸਾਈਨ ਉੱਥੇ ਮਿਲ ਜਾਣੇ ਆ, ਫਿਰ ਅੱਗੋਂ ਤੁਹਾਨੂੰ ਡਾਇਰੈਕਟ ਕੀਤਾ ਜਾਂਦਾ ਕਿ ਮੈਨੂੰ ਨਹੀਂ ਪਤਾ ਕਿ ਟੋਟਲ ਨੰਬਰ ਆਫ ਸਾਈਨਸ ਉਹਨਾਂ ਨੇ ਕਿੰਨੇ ਲਗਾਏ ਨੇ। ਜੇ 4 ਇੱਕ ਇੰਟਰਸੈਕਸ਼ਨ 'ਤੇ ਲੱਗੇ ਆ ਤਾਂ ਜ਼ਾਹਿਰ ਹੈ ਕਿ ਉਹ ਨੰਬਰ ਆਫ ਸਾਈਨਸ ਦੀ ਗਿਣਤੀ ਜਿੰਨੇ ਰਿਕਮੈਂਡਡ ਨੇ, ਜਿੰਨਾ ਬਾਏ ਲਾਅ ਕਹਿੰਦਾ ਉਹਦੇ ਨਾਲੋਂ ਜ਼ਿਆਦਾ ਹੋਣਗੇ। ਫਿਰ ਉਹਨਾਂ ਨੂੰ ਰੱਖਣ ਦਾ ਟਾਈਮ ਕਿ ਬਾਏ ਲਾਅ ਇਹ ਕਹਿੰਦਾ ਕਿ ਜਦੋਂ ਤੁਹਾਡਾ ਓਪਨ ਹਾਊਸ ਦੀ ਟਾਈਮਿੰਗ ਤੁਸੀਂ ਫਿਕਸ ਕੀਤੀ ਆ, ਮੰਨ ਲਓ ਕਿ 1 ਵਜੇ ਤੋਂ ਲੈ ਕੇ 4 ਵਜੇ ਤੱਕ ਹੈ, ਅਤੇ ਤੁਹਾਡੇ ਸਾਈਨਸ, ਹਾਂ ਠੀਕ ਹੈ ਕਿ ਤੁਸੀਂ 1 ਤੋਂ 4 ਆਪਣੀ ਪ੍ਰੋਪਰਟੀ 'ਤੇ ਹਾਜ਼ਰ ਹੋਣਾ, ਅਤੇ ਉਹ 10-15 ਮਿੰਟ ਪਹਿਲਾਂ ਤੁਹਾਨੂੰ ਰੱਖਣੇ ਪੈਂਦੇ ਨੇ, ਅਤੇ ਉਹ ਡਿਸਪਲੇ ਉਦੋਂ ਹੋਣਗੇ ਜਦੋਂ ਤੁਹਾਡਾ ਓਪਨ ਹਾਊਸ ਦੀ ਸਮਾਪਤੀ ਹੋ ਗਈ, ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਰਿਮੂਵ ਕਰਨਾ। ਇਹ ਉਸ ਇਨਸਾਨ ਦੀ ਡਿਊਟੀ ਹੈ ਜਿਹੜਾ ਓਪਨ ਹਾਊਸ ਲਗਾ ਕੇ ਜੋ ਤੁਹਾਨੂੰ ਐਕਸੈਸ ਦੇ ਰਿਹਾ। ਅਤੇ ਜੇ ਤੁਸੀਂ ਦੇਖੋ ਤਾਂ ਇਹ ਸਾਈਨ ਜਿਹੜੇ ਆ ਓਪਨ ਹਾਊਸ ਸ਼ਾਇਦ ਦੁਪਹਿਰ ਤੋਂ ਬਾਅਦ ਸ਼ੁਰੂ ਹੁੰਦਾ ਜਾਂ ਕੀਤਾ ਜਾਂਦਾ, ਜਾਂ ਉਸ ਇਨਸਾਨ ਦੇ ਵੱਲੋਂ ਕੀਤਾ ਜਾਏਗਾ, ਲੇਕਿਨ ਜਿਹੜੇ ਤੁਹਾਨੂੰ ਸਾਈਨ ਆ ਉਹ ਅਰਲੀ ਮਾਰਨਿੰਗ ਮਿਲਣੇ ਸ਼ੁਰੂ ਹੋ ਜਾਂਦੇ ਆ ਦੇਖਣ ਨੂੰ ਤੁਸੀਂ। ਬਹੁਤੇ ਤਾਂ ਮੇਰਾ ਖਿਆਲ ਭੱਦਰਪੁਰ 'ਚ ਇੱਦਾਂ ਦੇ ਵੀ ਆ ਕਿ ਉਹ ਓਵਰਨਾਈਟ ਵੀ ਉੱਥੇ ਰਹਿਣ ਦਿੰਦੇ ਆ, ਕਿਉਂਕਿ ਅਗਲੇ ਦਿਨ ਫਿਰ ਉਹਨਾਂ ਨੇ ਓਪਨ ਹਾਊਸ ਲਾਉਣਾ। ਇੰਨੀ ਖੇਚਲ ਹੀ ਨਹੀਂ ਕਰਦੇ ਕਿ ਅਸੀਂ ਉਹਨਾਂ ਨੂੰ ਰਿਮੂਵ ਕਰ ਦਈਏ। ਫਿਰ ਉਸ ਤੋਂ ਬਾਅਦ ਕਿ ਉਹ ਕਿਸੇ ਵੀ ਪੈਡੈਸਟ੍ਰੀਅਨ ਨੂੰ ਉਹ ਪ੍ਰੋਬਲਮ ਕ੍ਰੀਏਟ ਨਹੀਂ ਕਰ ਸਕਦਾ ਕਿ ਉਹ ਥੋੜ੍ਹਾ ਜਿਹਾ ਔਫ ਕਰਕੇ ਜਿਹੜੇ ਰੱਖੇ ਜਾਂਦੇ ਆ, ਔਰ ਕਿਸੇ

ਵੀ ਉਹ ਟ੍ਰੈਫਿਕ ਲਈ ਬਲਾਇੰਡ ਸਪੋਟ ਨਹੀਂ ਬਣਨਾ ਚਾਹੀਦਾ, ਇਹ ਵੀ ਜ਼ਰੂਰੀ ਹੈ। ਅਤੇ ਨਾਲ ਦੀ ਨਾਲ ਇਹ ਵੀ ਸਾਨੂੰ ਪਤਾ ਹੋਣਾ ਲਾਜ਼ਮੀ ਆ ਕਿ ਜੇ ਅਸੀਂ ਉਲੰਘਣਾ ਕਰ ਰਹੇ ਹਾਂ ਬਾਏ ਲਾਅ ਦੀ, ਅਤੇ ਉਹਦਾ ਫਾਈਨ ਵੀ ਫਿਰ ਤੈਅ ਹੈ, ਉਹ ਵੀ ਸਿਟੀ ਤੁਹਾਨੂੰ ਫਾਈਨ ਵੀ ਕਰ ਸਕਦੀ ਹੈ। ਸੋ ਮੈਂ ਵੈਸੇ ਕਿਉਂਕਿ ਮੈਂ ਨੋਟਿਸ ਕੀਤਾ ਹਰ ਸਾਲ ਹੀ ਕਰੀਦਾ, ਹਰ ਵਾਰੀ ਕਰੀਦਾ, ਤਕਰੀਬਨ ਹਰ ਰੋਜ਼ ਹੀ ਕਰਦੇ ਹਾਂ, ਪਰ ਸਾਨੂੰ ਪਤਾ ਹੋਣਾ ਜ਼ਰੂਰੀ ਹੈ ਕਿ ਸਿਟੀ ਬਾਏ ਲਾਅ ਸਾਨੂੰ ਕੀ ਅਲਾਓ ਕਰਦੀ ਹੈ, ਕੀ ਅਲਾਓ ਨਹੀਂ ਕਰਦਾ ਬਾਏ ਲਾਅ ਜਿਹੜਾ। ਕਿਉਂਕਿ ਜੇ ਇੱਕ ਜਣਾ ਉੱਥੇ ਚਾਰ ਸਾਈਨ ਇੱਕ ਇੰਟਰਸੈਕਸ਼ਨ 'ਤੇ ਰੱਖ ਰਿਹਾ, ਹੋ ਸਕਦਾ ਉਸ ਏਰੀਏ ਦੇ ਵਿੱਚ ਤਿੰਨ ਚਾਰ ਪੰਜ ਉਸ ਤੋਂ ਵੀ ਜ਼ਿਆਦਾ ਜਿਹੜੀ ਓਪਨ ਹਾਊਸਿਸ ਹੋਣਗੇ, ਅਤੇ ਜੇ ਸਾਰਿਆਂ ਨੇ ਉੱਥੇ ਚਾਰ ਚਾਰ ਸਾਈਨ ਲਗਾ ਦਿੱਤੇ, ਜੇ ਪੰਜ ਜਾਣੇ ਉਸ ਏਰੀਏ 'ਚ ਓਪਨ ਹਾਊਸ ਕਰ ਰਹੇ ਨੇ, ਅਤੇ 20 ਸਾਈਨ ਹੋ ਗਏ, ਹੁਣ ਤੁਸੀਂ ਆਪ ਹੀ ਦੇਖ ਲਓ ਕਿ ਵੀ ਅਸੀਂ ਕਿੰਨਾ ਕੁ ਪਲਿਊਟ ਕਰ ਰਹੇ ਹਾਂ ਉਸ ਏਰੀਏ ਨੂੰ। ਕਿ ਪੋਲਿਊਸ਼ਨ ਜਿਹੜਾ ਹਰ ਤਰ੍ਹਾਂ ਦਾ, ਜੇ ਉਹ ਕਿਸੇ ਲਿਮਿਟ ਤੋਂ ਬਾਹਰ ਜਾ ਰਹੀ ਆ ਕੋਈ ਵੀ ਗੱਲਬਾਤ, ਤਾਂ ਅਸੀਂ ਪਲਿਊਟ ਹੀ ਕਰ ਰਹੇ ਹਾਂ। ਕਿ ਜਿਹਨੇ ਤੁਹਾਡਾ ਨੰਬਰ ਪੜ੍ਹਨਾ ਉਹਨੇ ਇੱਕ ਸਾਈਨ ਤੋਂ ਵੀ ਤੁਹਾਨੂੰ ਦੇਖ ਲੈਣਾ, ਉਹਨੂੰ ਪਤਾ ਹੈ ਉਹ ਚਾਰ ਰੱਖਣ ਦੇ ਨਾਲ ਕੋਈ ਜ਼ਿਆਦਾ ਉਹਦੀ ਅਹਿਮੀਅਤ ਜ਼ਿਆਦਾ ਨਹੀਂ ਹੋ ਜਾਂਦੀ। ਇਹ ਮੇਰਾ ਆਪਣਾ ਮੰਨਣਾ, ਮੇਰੀ ਆਪਣੀ ਸੋਚ ਹੈ। ਹੋ ਸਕਦਾ ਕਿ ਤੁਸੀਂ ਮੇਰੇ ਨਾਲ ਜ਼ਰੂਰ ਐਗਰੀ ਕਰਦੇ ਹੋਵੋਗੇ, ਜਿਹੜੇ ਸਾਡੇ ਰਿਅਲਟਰ ਵੀਰ ਭੈਣ ਜੇ ਮੈਨੂੰ ਇਸ ਵੇਲੇ ਵੀ ਸੁਣ ਰਹੇ ਨੇ ਉਹ ਵੀ ਐਗਰੀ ਕਰਦੇ ਹੋਣਗੇ ਇਸ ਦੇ ਨਾਲ। ਔਰ ਪਲੱਸ ਅਸੀਂ ਕੋਸ਼ਿਸ਼ ਕਰੀਏ ਕਿ ਸਿਟੀ ਬਾਏ ਲਾਅਸ ਦੇ ਮੁਤਾਬਕ, ਜਾਂ ਉਹ ਵੀ ਲੋਕਾਂ ਵਾਸਤੇ ਜੇ ਅਸੀਂ ਕੋਈ ਵੀ ਪ੍ਰੋਬਲਮ ਕ੍ਰੀਏਟ ਨਾ ਕਰਦੇ ਹੋਈਏ, ਆਮ ਪਬਲਿਕ ਵਾਸਤੇ ਨਾ ਕਰਦੇ ਹੋਈਏ, ਤਾਂ ਜ਼ਰੂਰ ਸਾਨੂੰ ਉਹਦੇ ਅਕੋਰਡਿੰਗਲੀ ਹੀ, ਉਹਦੇ ਅਕੋਰਡਿੰਗ ਹੀ ਆਪਣੇ ਜਿਹੜੇ ਇਹ ਨੰਬਰ ਆਫ ਸਾਈਨਸ ਤੋਂ ਲੈ ਕੇ ਕਦੋਂ ਡਿਸਪਲੇ ਕਰਨੇ ਆ, ਕਦੋਂ ਰਿਮੂਵ ਕਰਨੇ ਆ, ਕਿੱਥੇ ਰੱਖਣੇ ਆ, ਇਹ ਸਾਨੂੰ ਹਰ ਇੱਕ ਉਹ ਸਾਨੂੰ ਇਹ ਨੌਲੇਜ ਹੋਣੀ ਜ਼ਰੂਰੀ ਹੈ। ਔਰ ਕਈ ਵਾਰੀ ਹੁੰਦਿਆਂ ਹੋਇਆ ਵੀ ਸ਼ਾਇਦ ਅਸੀਂ ਇਹਨਾਂ ਗੱਲਾਂ ਦੀ ਉਲੰਘਣਾ ਕਰਦੇ ਹਾਂ, ਕਿਉਂਕਿ ਸਾਰੇ ਹੀ ਐਕਸਪੀਰੀਅੰਸ ਨੇ, ਸਾਰੇ ਹੀ ਜਾਣਦੇ ਨੇ, ਸਾਰੇ ਹੀ ਸਾਰਿਆਂ ਨੂੰ ਹੀ ਪਤਾ ਕਿ ਜੇ ਅਸੀਂ ਕੋਈ ਵੀ ਕਿਸੇ ਤਰ੍ਹਾਂ ਦੀ ਆਪਣੇ ਵੱਲੋਂ ਕੋਈ ਅਣਗਹਿਲੀ ਕੀਤੀ ਤਾਂ ਉਹਦਾ ਜਿਹੜਾ ਖਮਿਆਜ਼ਾ ਉਹ ਸਾਨੂੰ ਭੁਗਤਣਾ ਪਏਗਾ ਬਾਅਦ ਵਿੱਚ। ਸੋ ਮੈਂ ਚਾਹੁੰਦਾ ਸੀ ਕਿ ਜ਼ਰੂਰ ਤੁਹਾਡੇ ਨਾਲ ਇਹ ਗੱਲਬਾਤ ਸਾਂਝੀ ਕੀਤੀ ਹੋਈ ਕਰਨੀ ਚਾਹੀਦੀ ਹੈ, ਅਤੇ ਇਸੇ ਕਰਕੇ ਮੈਂ ਕੀਤੀ ਹੈ। ਕਿਸੇ ਨੂੰ ਮੈਨੂੰ ਲੱਗਦਾ ਕਿ ਬੁਰਾ ਤਾਂ ਨਹੀਂ ਲੱਗਣਾ ਚਾਹੀਦਾ, ਜੇ ਲੱਗਿਆ ਹੋਏਗਾ ਤਾਂ ਮੈਂ ਮੁਆਫ਼ੀ ਵੀ ਚਾਹੁੰਦਾ ਉਹਨਾਂ ਕੋਲੋਂ, ਪਰ ਅਗੇਨ ਅਸੀਂ ਜ਼ਰੂਰ ਆਪਣੇ ਆਪ ਨੂੰ ਵਿਦਿਨ ਦਾ ਲਿਮਿਟ ਰਹਿ ਕੇ ਬਾਏ ਲਾਅ ਦੇ ਮੁਤਾਬਕ ਜ਼ਰੂਰ ਰਿਪ੍ਰਜੈਂਟ ਕਰਨ ਦੀ ਕੋਸ਼ਿਸ਼ ਹੈ ਜਿਹੜੀ ਜੀ ਉਹ ਸਾਨੂੰ ਜ਼ਰੂਰ ਕਰਨੀ ਚਾਹੀਦੀ ਹੈ। ਜੁੜੇ ਜੀ ਤੁਸੀਂ ਪ੍ਰੋਗਰਾਮ ਰਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ। ਔਰ ਪਾਕਿਸਤਾਨ ਦੀ ਟੀਮ ਜੋ ਕੁੜੀਆਂ ਇਸ ਵੇਲੇ ਖੇਡ ਰਹੀਆਂ ਨੇ ਵਰਲਡ ਕੱਪ ਦਾ, ਜਿਹੜਾ ਮੈਚ ਇੰਡੀਆ ਵਰਸਿਸ ਪਾਕਿਸਤਾਨ ਦੇ ਦਰਮਿਆਨ ਖੇਡਿਆ ਜਾ ਰਿਹਾ, ਉਹਦੇ ਵਿੱਚ 79 ਦੌੜਾਂ 12.1 ਓਵਰ ਦੇ ਵਿੱਚ ਉਹਨਾਂ ਨੇ ਬਣਾਈਆਂ ਨੇ, ਅਤੇ 6 ਖਿਡਾਰੀ ਆਊਟ ਹੋ ਚੁੱਕੇ ਨੇ। 47 ਗੇਂਦਾਂ ਦੇ ਵਿੱਚ ਹੁਣ 92 ਦੌੜਾਂ ਦੀ ਜ਼ਰੂਰਤ ਹੈ ਜੀ ਇਸ ਵੇਲੇ। ਜੁੜੇ ਇਸ ਵੇਲੇ ਤੁਸੀਂ ਪ੍ਰੋਗਰਾਮ ਰਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਆਪਟੀਕਲ ਵਨ ਨੂੰ ਤੁਸੀਂ ਕਾਲ ਕਰ ਲੈਣੀ ਆ ਜੇਕਰ ਕਿਸੇ ਤਰ੍ਹਾਂ ਦੀ ਵੀ ਆਈ ਐਗਜ਼ਾਮ ਦੀ ਜ਼ਰੂਰਤ ਹੈ, ਜਾਂ ਤੁਸੀਂ ਕੰਟੈਕਟ ਲੈਂਜ਼ ਲੈਣੇ ਨੇ, ਜਾਂ ਪ੍ਰਿਸਕ੍ਰਿਪਸ਼ਨ ਗਲਾਸਿਸ, ਜਾਂ ਧੁੱਪ ਦੀਆਂ ਐਨਕਾਂ ਦੀ ਜ਼ਰੂਰਤ ਹੋਵੇ, ਅਤੇ ਸਾਰੇ ਹੀ ਜਿਹੜੇ ਮੇਜਰ ਬ੍ਰਾਂਡ ਡਿਜ਼ਾਈਨਰ ਫਰੇਮਸ ਨੇ ਕੈਰੀ ਕਰਦੇ ਨੇ ਆਪਟੀਕਲ ਵਨ ਵਾਲੇ, ਸਾਰੀਆਂ ਹੀ ਜਿਹੜੀਆਂ ਇੰਸ਼ੋਰੈਂਸ ਕੰਪਨੀਜ਼ ਹੈ ਉਹਨਾਂ ਦੇ ਨਾਲ ਖੁਦ ਡੀਲ ਕਰਦੇ ਨੇ ਉਹ। ਤੁਸੀਂ ਜੇਕਰ ਤੁਹਾਨੂੰ ਸਪੈਸ਼ਲਿਸਟ ਦੀ ਵੀ ਜ਼ਰੂਰਤ ਹੈ ਤਾਂ ਉਹਨਾਂ ਨੂੰ ਕਾਲ ਕਰਕੇ ਅਪੁਆਇੰਟਮੈਂਟ ਆਪਣੀ ਬਣਾ ਸਕਦੇ ਹੋ। 905-400-5705 ਉਹਨਾਂ ਦਾ ਟੈਲੀਫੋਨ ਨੰਬਰ ਹੈ। ਆਪਟੀਕਲ ਵਨ 9054550752 'ਤੇ ਗੱਲ ਕਰਕੇ ਜਾਣਕਾਰੀ ਲਈ ਜਾ ਸਕਦੀ ਹੈ। ਪੰਜਾਬੀ ਬਾਏ ਨੇਚਰ 7 ਲੋਕੇਸ਼ਨਸ ਤੋਂ ਸੇਵਾਵਾਂ ਦਿੰਦੇ ਨੇ, ਔਰ ਨਾਲ ਦੀ ਨਾਲ ਜਿਹੜੀ ਲਾਈਵ ਕੇਟਰਿੰਗ ਹੈ, ਹਾਈ ਐਂਡ ਲਾਈਵ ਕੇਟਰਿੰਗ ਮਲਟੀਪਲ ਫੂਡ ਟਰੱਕਸ ਦੇ ਨਾਲ ਕਰਦੇ ਨੇ। 416-937-2061 'ਤੇ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰਕੇ ਜਾਣਕਾਰੀ ਲੈ ਸਕਦੇ ਹੋ। ਏਅਰਪੋਰਟ ਨਿਸਾਨ 'ਤੇ ਕਾਲ ਕਰਨੀ ਆ, 905-799-4900 ਉਹਨਾਂ ਦਾ ਟੈਲੀਫੋਨ ਨੰਬਰ ਹੈ। ਕਟਾਰੀਆ ਟੂਰਸ ਐਂਡ ਟਰੈਵਲ 905-678-1200 'ਤੇ ਗੱਲ ਕੀਤੀ ਜਾ ਸਕਦੀ ਹੈ। 7 ਦਿਨ ਖੁੱਲ੍ਹਦੇ ਨੇ, ਸਵੇਰੇ 8:30 ਤੋਂ ਲੈ ਕੇ ਰਾਤੀ 11 ਵਜੇ ਤੱਕ ਕਸਟਮਰ ਸਰਵਿਸ ਉਹਨਾਂ ਦੀ ਤੁਹਾਨੂੰ ਜਿਹੜੀ ਉਹ ਮਿਲਦੀ ਹੈ। ਔਰ ਦੁਨੀਆ ਭਰ ਦੇ ਵਿੱਚ ਕਿਤੇ ਵੀ ਤੁਸੀਂ ਜਾਣਾ ਹੋਵੇ ਤਾਂ ਟਿਕਟਾਂ ਸੰਬੰਧੀ ਜਾਣਕਾਰੀ ਲੈਣੀ ਹੈ, ਜਾਂ ਕਿਸੇ ਵੀ ਕੰਟਰੀ ਦਾ ਵੀਜ਼ਾ ਤੁਹਾਨੂੰ ਚਾਹੀਦਾ
905-678-1200 ਤੇ ਕਟਾਰੀਆ ਟੂਰਸ ਐਂਡ ਟਰੈਵਲ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਤੇ ਅਪਲਾਈਂਸਿਸ ਖਰੀਦਣੇ ਨੇ ਤੇ ਫਿਰ ਇੱਕੋ ਇੱਕ ਨਾਮ ਅਸੀਂ ਰਿਕਮੈਂਡ ਕਰਦੇ ਹਾਂ ਜੀ, ਡ੍ਰੀਮ ਹੋਮ ਅਪਲਾਈਂਸਿਸ, ਜਿਹੜੇ ਕਿ 2915 ਅਰਜੈਂਟੀਆ ਰੋਡ ਯੂਨਿਟ 2 ਮਿਸਿਸਾਗਾ ਦੇ ਵਿੱਚ ਲੋਕੇਟਡ ਨੇ। ਹਾਈਵੇ 401 ਐਂਡ ਵਿੰਸਟਰ ਚਰਚਲ ਬੁਲੇਵਰਡ ਦਾ ਏਰੀਆ ਬਣਦਾ। 2915-2915 ਅਰਜੈਂਟੀਆ ਰੋਡ ਯੂਨਿਟ ਨੰਬਰ 2 ਡ੍ਰੀਮ ਹੋਮ ਅਪਲਾਈਂਸਿਸ। 905-805-3000 ਟੈਲੀਫੋਨ ਨੰਬਰ ਹੈ। 905-805-3000 ਤੇ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰਕੇ ਜਾਣਕਾਰੀ ਲੈ ਸਕਦੇ ਹੋ। ਡ੍ਰੀਮ ਹੋਮ ਅਪਲਾਈਂਸਿਸ ਜੁੜੇ ਹੋਏ ਜੀ ਇਸ ਵੇਲੇ ਪ੍ਰੋਗਰਾਮ ਰਮਜ਼ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ। ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਅਗਰ ਇੱਕ ਬੈਡਰੂਮ ਦੀ ਲੀਗਲ ਬੇਸਮੈਂਟ ਤੁਸੀਂ 1 ਜੁਲਾਈ ਤੋਂ ਰੈਂਟ 'ਤੇ ਲੈਣਾ ਚਾਹੁੰਦੇ ਹੋ ਤੇ ਫਿਰ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। 416-669-1379 ਮੇਰਾ ਟੈਲੀਫੋਨ ਨੰਬਰ ਹੈ। 416-669-1379 ਹੋਰਨਟੈਰੀਓ ਸਟਰੀਟ ਐਂਡ ਬੋਵੇ ਡਰਾਈਵ ਦੇ ਬਿਲਕੁਲ ਇੰਟਰਸੈਕਸ਼ਨ ਦੇ ਕੋਲ ਹੈ ਔਰ ਬੱਸ ਸਟੋਪ ਬਿਲਕੁਲ ਘਰ ਦੇ ਨਾਲ ਹੈ ਅਤੇ ਸਾਰੀਆਂ ਹੀ ਜੋ ਤੁਹਾਡੀਆਂ ਡੇਲੀ ਲੋੜਾਂ ਨੇ ਜੀ ਉਹਨਾਂ ਤੱਕ ਤੁਹਾਡੀ ਪਹੁੰਚ ਵਾਕਿੰਗ ਡਿਸਟੈਂਸ 'ਤੇ ਹੈ। ਖਾਣ ਪੀਣ ਤੋਂ ਲੈ ਕੇ ਤੁਹਾਡਾ ਕੋਈ ਵੀ ਘਰ ਦੀ ਤੁਸੀਂ ਗਰੋਸਰੀ ਖਰੀਦਣੀ ਹੈ ਅਤੇ ਉਹਦੇ ਲਈ ਤੁਹਾਨੂੰ ਕਿਤੇ ਵੀ ਕੋਈ ਕਾਰ ਯੂਜ਼ ਕਰਨ ਦੀ ਜ਼ਰੂਰਤ ਨਹੀਂ ਹੈ, ਪੈਦਲ ਚੱਲ ਕੇ ਤੁਸੀਂ ਜਾ ਸਕਦੇ ਹੋ। ਔਰ ਇਸ ਬੇਸਮੈਂਟ ਨੂੰ ਤੁਸੀਂ ਰੈਂਟ 'ਤੇ ਲੈਣ ਵਾਸਤੇ 416-669-1379 ਕਾਲ ਕਰਕੇ ਜਾਣਕਾਰੀ ਲੈ ਲੈਣੀ ਹੈ ਜੀ।

0: ਜੀ ਦੋਸਤੋ, ਜਿਹੜੇ ਉਹ ਪ੍ਰੋਗਰਾਮ ਆਰਾਮ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ, ਔਰ ਪਾਕਿਸਤਾਨ ਦੀ ਟੀਮ ਨੇ 87 ਦੌੜਾਂ ਬਣਾ ਲਈਆਂ ਜੀ, 6 ਖਿਡਾਰੀ ਆਊਟ ਨੇ, 13.3 ਓਵਰਸ ਖੇਡੇ ਜਾ ਚੁੱਕੇ ਨੇ 39 ਗੇਂਦਾਂ 'ਤੇ, ਹੁਣ ਉਹਨਾਂ ਨੂੰ 84 ਦੌੜਾਂ ਦੀ ਜ਼ਰੂਰਤ ਹੈ। ਔਰ ਇਹ ਮੈਚ ਇੱਕ ਵਾਰੀ ਫਿਰ ਦੱਸ ਦੇਵਾਂ ਕਿ ਜਿਹੜਾ ਕੁੜੀਆਂ ਦਾ T20 ਵਰਲਡ ਕੱਪ ਚੱਲ ਰਿਹਾ ਜੀ, ਬਰਮਿੰਘਮ ਦੇ ਵਿੱਚ ਮੈਚ ਹੋ ਰਿਹਾ, 170 ਦੌੜਾਂ ਇੰਡੀਆ ਦੀ ਟੀਮ ਨੇ ਬਣਾਈਆਂ ਸਨ, ਸੋ 87 ਦੌੜਾਂ ਪਾਕਿਸਤਾਨ ਦੀ ਟੀਮ ਇਸ ਵੇਲੇ ਬਣਾ ਚੁੱਕੀ ਹੈ ਜੀ। ਸਵੇਰੇ ਅੱਜ ਬਰੈਂਪਟਨ ਦੇ ਵਿੱਚ ਮੈਕਲੋਗਲਨ ਰੋਡ ਐਂਡ ਰੇ ਲਾਸਨ ਦੇ ਨੇੜੇ ਇੱਕ ਘਰ ਦੇ ਵਿੱਚ ਦਾਖਲ ਹੋ ਕੇ ਸ਼ੂਟਿੰਗ ਕੀਤੀ ਗਈ ਹੈ, ਜਿਹਦੇ ਦੌਰਾਨ ਇੱਕ ਮਰਦ ਅਤੇ ਇੱਕ ਔਰਤ ਜਿਹੜੇ ਉਹ ਜ਼ਖਮੀ ਹੋਏ ਨੇ ਅਤੇ ਹਸਪਤਾਲ ਦੇ ਵਿੱਚ ਦਾਖਲ ਨੇ। ਹੁਣ ਉਹ ਸੀਰੀਅਸਨੈਸ 'ਚੋਂ ਥੋੜ੍ਹਾ ਜਿਹਾ ਬਾਹਰ ਜਿਹੜਾ ਉਹ ਨਿਕਲ ਚੁੱਕੇ ਨੇ, ਨੋਨ ਸੀਰੀਅਸ, ਹੁਣ ਉਹਨਾਂ ਦੀਆਂ ਇੰਜਰੀ ਜਿਹੜੀਆਂ ਇਸ ਵੇਲੇ ਉਹ ਦੱਸੀਆਂ ਜਾ ਰਹੀਆਂ ਨੇ। ਇਹ ਕਿਉਂ ਕਿਵੇਂ ਹੋਇਆ, ਇਹ ਜਿਹੜੀ ਹੋਮ ਇਨੋਵੇਸ਼ਨ ਜਿਹੜੀ ਹੋਈ ਆ ਇਹਦੇ ਵਿੱਚ, ਕਿਉਂਕਿ ਬੈਕ ਡੋਰ ਤੋਂ ਐਂਟਰੀ ਜਿਹੜੀ ਆ ਉਹ ਦੱਸੀ ਜਾ ਰਹੀ ਹੈ ਜੀ ਹੋਈ ਹੈ ਇਹਨਾਂ ਲੋਕਾਂ ਦੀ, ਅਤੇ ਉਹ ਕਿਸ ਪਾਸੇ ਨੂੰ ਭੱਜੇ ਨੇ ਜਿਹੜੇ ਸਸਪੈਕਟਸ ਨੇ ਉਹਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ। ਪੁਲਿਸ ਦੇ ਵੱਲੋਂ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਜੋ ਸਵੇਰੇ ਸ਼ੂਟਿੰਗ ਦੀ ਘਟਨਾ ਜਿਹੜੀ ਵਾਪਰੀ ਹੈ ਜੀ ਮੈਕਲੋਗਲਨ ਐਂਡ ਰੇ ਲਾਸਨ ਰੋਡ ਦੇ ਨੇੜੇ ਬਰੈਂਪਟਨ ਦੇ ਵਿੱਚ ਹੋਈ ਹੈ। ਅਤੇ ਸ਼ੁੱਕਰਵਾਰ ਸ਼ਾਮੀ 7:30 ਵਜੇ ਦੇ ਕਰੀਬ ਜਿਹੜਾ ਮੇਪਲਟਨ ਟਾਊਨਸ਼ਿਪ ਹੈ ਕਿਚਨਰ ਦੇ ਉੱਤਰ ਵਾਲੇ ਪਾਸੇ ਨੌਰਥ ਵਾਲੀ ਸਾਈਡ 'ਤੇ 4th ਲਾਈਨ ਅਤੇ ਵੈਲਿੰਗਟਨ ਰੋਡ 12 ਦੇ ਇੰਟਰਸੈਕਸ਼ਨ ਦੇ ਉੱਪਰ ਇੱਕ ਐਕਸੀਡੈਂਟ ਹੋਇਆ, ਜਿਹਦੇ ਵਿੱਚ ਇੱਕ ਵੈਨ ਜਿਹਦੇ 'ਚ 10 ਜਾਣੇ ਸਵਾਰ ਸੀ ਅਤੇ SUV ਜਿਹਦੇ ਨਾਲ ਟੱਕਰ ਹੋਈ ਹੈ, ਉਹਦੇ 'ਚ ਸਿੰਗਲ ਡਰਾਈਵਰ, ਇੱਕ ਸਿੰਗਲ ਆਦਮੀ ਹੀ ਸੀਗਾ, ਹੋਰ ਕੋਈ ਉਹਦੇ 'ਚ ਸਵਾਰੀ ਨਹੀਂ ਸੀਗੀ। ਸੋ ਇਹ ਟੱਕਰ ਹੋਣ ਦੇ ਨਾਲ 5 ਬੱਚਿਆਂ ਦੀ ਮੌਤ ਹੋਈ ਹੈ ਜੀ ਇਸ ਐਕਸੀਡੈਂਟ ਦੇ ਵਿੱਚ, ਜਿਨ੍ਹਾਂ ਦੀ ਉਮਰ 4 ਸਾਲ ਤੋਂ ਲੈ ਕੇ 12 ਸਾਲ ਦੇ ਦੌਰਾਨ ਹੈ, 12 ਸਾਲ ਦੇ ਵਿਚਕਾਰ ਇਹ ਜਿਹੜੀ ਏਜ ਲਿਮਿਟ ਹੈ ਉਹ, 5 ਬੱਚਿਆਂ ਦੀ ਮੌਤ ਇਸ ਐਕਸੀਡੈਂਟ ਦੇ ਵਿੱਚ ਹੋਈ ਹੈ, ਔਰ 4 ਅਡਲਟਸ ਅਤੇ ਇੱਕ 15 ਮਹੀਨੇ ਦਾ ਬੱਚਾ ਜਿਹੜੇ ਆ ਉਹ ਸਖ਼ਤ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਸੋ ਉਹ ਇਸ ਵੈਨ ਦੇ ਵਿੱਚ ਇਹਨਾਂ ਬੱਚਿਆਂ ਦੇ ਮਾਂ ਬਾਪ ਅਤੇ ਇਹਨਾਂ ਦੀ ਜਿਹੜੀ ਦਾਦੀ ਹੈ ਉਹ ਵੀ ਸ਼ਾਮਿਲ ਸੀ, ਅਤੇ ਜਿਹੜਾ SUV ਦਾ ਡਰਾਈਵਰ ਹੈ ਉਹਦੀਆਂ ਲੱਤਾਂ ਜਿਹੜੀਆਂ ਜੀ ਉਹ ਟੁੱਟੀਆਂ ਦੱਸੀਆਂ ਜਾ ਰਹੀਆਂ ਨੇ ਇਸ ਐਕਸੀਡੈਂਟ ਦੇ ਨਾਲ। ਬੜੀ ਮੰਦਭਾਗੀ ਇਹ ਘਟਨਾ ਜਿਹੜੀ ਹੈ ਉਹ ਵਾਪਰੀ ਹੈ, ਔਰ ਇਸੇ ਐਕਸੀਡੈਂਟ ਨੂੰ ਦੇਖਦੇ ਹੋਏ OPP ਦੇ ਵੱਲੋਂ ਅਗਲੇ ਹਫ਼ਤੇ ਜਿਹੜਾ ਹੁਣ ਹਫ਼ਤਾ ਸ਼ੁਰੂ ਹੋਣਾ, ਲੋਕਾਂ ਨੂੰ ਅਵੇਅਰ ਕਰਨ ਦੇ ਲਈ ਇੱਕ ਮੁਹਿੰਮ ਜਿਹੜੀ ਹੈ ਉਹ ਚਲਾਈ ਜਾ ਰਹੀ ਹੈ। ਔਰ OPP ਦਾ ਕਹਿਣਾ ਕਿ 2021 ਤੋਂ ਲੈ ਕੇ 2025 ਤੱਕ ਕੋਈ 5,000 ਦੇ ਕਰੀਬ ਜਿਹੜੇ ਮੋਟਰ ਵਹੀਕਲ ਕੋਲੀਜ਼ਨਸ ਹੋਏ, ਜਿਨ੍ਹਾਂ 'ਚ ਚੌਥਾ ਹਿੱਸਾ ਉਹ ਇੰਟਰਸੈਕਸ਼ਨ ਦੇ ਉੱਪਰ ਹੀ ਹੋਏ ਨੇ, ਔਰ ਇਸੇ ਕਰਕੇ ਹੁਣ ਇੱਕ ਵਾਰੀ ਫਿਰ ਤੋਂ OPP ਦੇ ਵੱਲੋਂ ਇਹ ਜਿਹੜੀ ਮੁਹਿੰਮ ਹੈ ਉਹਦੇ ਹੱਥ 'ਤੇ ਚਲਾਈ ਜਾਣੀ ਹੈ ਕਿ ਲੋਕਾਂ ਨੂੰ ਅਵੇਅਰ ਕੀਤਾ ਜਾ ਸਕੇ, ਕਿਉਂਕਿ ਜਦੋਂ ਕੰਟਰੀ ਸਾਈਡ ਦੀ ਗੱਲ ਆਉਂਦੀ ਹੈ ਤਾਂ ਬਹੁਤੇ ਲੋਕ ਜਿਹੜਾ ਸਟੋਪ ਸਾਈਨ ਜਦੋਂ ਮਿਸ ਕਰਦੇ ਨੇ ਅਤੇ ਉਦੋਂ ਅਜਿਹੀਆਂ ਜਿਹੜੀਆਂ ਘਟਨਾਵਾਂ ਉਹ ਵਾਪਰਦੀਆਂ ਨੇ। ਸੋ ਬੀ ਵੈਰੀ ਕੇਅਰਫੁੱਲ, ਔਰ ਸਪੈਸ਼ਲੀ ਜਦੋਂ ਸਲਿਪਰੀ ਤਰ੍ਹਾਂ ਦਾ ਜਿਹੜਾ ਮੌਸਮ, ਜਿਵੇਂ ਅੱਜ ਦੀ ਗੱਲ ਕਰ ਲਈਏ, ਜਦੋਂ ਮੀਂਹ ਪੈਂਦਾ ਅਤੇ ਉਦੋਂ ਖਾਸ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਹੈ। ਜੁੜੇ ਹੋਏ ਤੁਸੀਂ ਪ੍ਰੋਗਰਾਮ ਰਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਹਰਜਿੰਦਰ ਗਿੱਲ ਹੋਰ ਵੀ ਆਪਣੇ ਨਾਲ ਜੁੜ ਗਏ ਨੇ ਜੀ। ਹਰਜਿੰਦਰ ਨਿੱਘਾ ਸਵਾਗਤ ਜੀ।
1: ਮਨਜੀਤ ਜੀ ਬਹੁਤ ਮਿਹਰਬਾਨੀ ਜੀ, ਧੰਨਵਾਦ ਸਾਰਿਆਂ ਨੂੰ ਪਿਆਰ ਸਤਿਕਾਰ ਦੇ ਨਾਲ। ਸਤਿ ਸ੍ਰੀ ਅਕਾਲ, ਉਮੀਦ ਕਰਦੇ ਹਾਂ ਕਿ ਅੱਜ ਦਾ ਦਿਨ ਵਧੀਆ ਬੀਤ ਰਿਹਾ ਹੋਣਾ ਤੇ ਆਪਾਂ ਸਾਰਿਆਂ ਦੀ ਕਾਮਯਾਬੀ ਲਈ, ਤੰਦਰੁਸਤੀ ਲਈ, ਖੁਸ਼ੀ ਦੇ ਲਈ ਅਰਦਾਸ ਕਰਦੇ ਹਾਂ ਜੀ।
0: ਬਿਲਕੁਲ ਜੀ, 6474006862 ਹਰਜਿੰਦਰ ਹੋਰਾਂ ਦਾ ਟੈਲੀਫੋਨ ਨੰਬਰ ਹੈ। ਕੋਈ ਵੀ ਜਾਣਕਾਰੀ ਤੁਸੀਂ ਰੋਇਲ ਸਟੇਟ ਨੂੰ ਲੈ ਕੇ ਕੋਈ ਵੀ ਚਾਹੀਦੀ ਹੋਵੇ, ਜਾਂ ਫਿਰ ਪ੍ਰੋਗਰਾਮ ਸੰਬੰਧੀ ਕੋਈ ਜਾਣਕਾਰੀ ਤੁਸੀਂ ਲੈਣੀ ਆ, ਪ੍ਰੋਗਰਾਮ ਦੇ ਮੁਤਾਬਕ ਕੋਈ ਗੱਲਬਾਤ ਕਰਨੀ ਹੈ, ਜਾਂ ਫਿਰ ਹਰਜਿੰਦਰ ਅੱਜ ਗੱਲ ਆਪਾਂ ਪੰਜਾਬੀ ਵਿਰਸੇ ਤੋਂ ਹੀ ਸ਼ੁਰੂ ਕਰਦੇ ਹਾਂ ਜੀ, ਇਸ ਸੰਬੰਧੀ ਵੀ ਜਾਣਕਾਰੀ ਚਾਹੀਦੀ ਹੋਵੇ ਤਾਂ ਤਦ ਵੀ ਤੁਹਾਨੂੰ 6474006862 'ਤੇ ਤੁਸੀਂ ਕਾਲ ਕਰਕੇ ਲੈ ਸਕਦੇ ਹੋ ਜੀ।
1: ਹਾਂਜੀ ਮਨੀ ਜੀ, ਆਪਣੇ ਮਨਮੋਹਨ ਵਾਰਿਸ ਕਮਲਹੀਰ ਸੰਤਾਰ ਬਾਈ ਹੋਰਾਂ ਦਾ ਪੰਜਾਬੀ ਵਿਰਸਾ 2004 ਤੋਂ ਸ਼ੁਰੂ ਹੋ ਕੇ ਤੇ ਫਿਰ ਉਸ ਤੋਂ ਬਾਅਦ 2014 ਤੋਂ ਟੀਮ ਫੋਰ ਐਂਟਰਟੇਨਮੈਂਟ ਨੇ ਆਪਣੇ ਇੱਥੇ ਟੋਰੋਂਟੋ ਵਾਲੇ ਸ਼ੋਅ ਨੂੰ ਕਰਵਾਉਣ ਦੀ ਜ਼ਿੰਮੇਵਾਰੀ ਜੋ ਲਈ ਸੀ ਜਾਂ ਸਾਨੂੰ ਮਿਲੀ ਸੀ ਉਹਦੇ ਤੋਂ ਲੈ ਕੇ ਹੁਣ ਤੱਕ ਆਪਣਾ ਛੇਵਾਂ ਪੰਜਾਬੀ ਵਿਰਸਾ ਹੈ। ਸੋ 14, 16, 18 ਵੀਹ ਦੇ ਵਿੱਚ ਕੋਵਿਡ ਕਰਕੇ ਨਹੀਂ ਸੀ ਹੋਇਆ, ਪਰ ਫਿਰ ਉਸ ਤੋਂ ਬਾਅਦ 22, 24 ਤੇ ਆਪਾਂ 26 ਦੀ ਹੁਣ ਗੱਲ ਕਰੀਏ ਤਾਂ ਅਸੀਂ ਸਾਰਿਆਂ ਨੂੰ ਇਨਵਾਈਟ ਕਰ ਰਹੇ ਹਾਂ ਕਿ ਇਸ ਖੂਬਸੂਰਤ ਪਰਿਵਾਰਕ ਸ਼ੋਅ ਨੂੰ ਮਾਨਣ ਦੇ ਲਈ ਆਪਾਂ ਸਾਰੇ ਜਣੇ ਨਾਲ ਮਿਲ ਕੇ ਪਹੁੰਚੀਏ ਦ ਥੀਏਟਰ ਐਟ ਗ੍ਰੇਟ ਕੈਨੇਡੀਅਨ ਰਿਜ਼ੋਰਟ ਦੇ ਵਿੱਚ, ਜਿੱਥੇ ਕਿ ਆਪਾਂ ਵੁੱਡਬਾਈਨ ਮਾਲ ਅਤੇ ਰੇਸ ਟਰੈਕ ਦੇ ਬਿਲਕੁਲ ਨੇੜੇ, ਬਹੁਤ ਖੂਬਸੂਰਤ ਬਣਿਆ ਹੋਇਆ ਹਾਲ ਹੈ। ਇਹਦੀਆਂ ਟਿਕਟਸ ਜਿਹੜੀਆਂ ਨੇ ਉਹ ticketmaster.ca ਹਾਂਜੀ ਹੁਣ ਦੁਬਾਰਾ ਆ ਗਈ ਹੋਣੀ ਹੈ ਜੀ, ਬਲੂਟੂਥ ਨਾਲ ਕਨੈਕਟ ਹੋਇਆ ਸੀਗਾ ਜੀ। ਸੋ 647-400-6862 ਇਸ ਨੰਬਰ ਦੇ ਉੱਪਰ ਸਾਨੂੰ ਕਾਲ ਕੀਤੀ ਜਾ ਸਕਦੀ ਹੈ ਤੇ ਅਸੀਂ ਜ਼ਰੂਰ ਰਿਕੁਐਸਟ ਕਰਦੇ ਹਾਂ ਕਿ ਜਿਹੜੇ ਜਿਹੜੇ ਵੀ ਪਰਿਵਾਰ ਮਨਮੋਹਨ ਵਾਰਿਸ, ਕਮਲਹੀਰ ਸੰਤਾਰ ਹੋਣਾਂ ਦੀ ਗਾਇਕੀ ਨੂੰ ਪਿਆਰ ਕਰਦੇ ਆ, ਸੋ ਪੰਜਾਬੀ ਵਿਰਸੇ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਪੰਜਾਬੀ ਗੀਤ ਸੰਗੀਤ ਦੀ ਗੱਲ ਕਰਦੇ ਹਾਂ, ਪੰਜਾਬੀ ਪਹਿਰਾਵੇ ਦੀ, ਪੰਜਾਬੀ ਬੋਲੀ ਦੀ, ਉਸ ਠੇਠ ਪੁਣੇ ਦੀ, ਉਸ ਸ਼ੁੱਧਤਾ ਦੀ ਜਾਂ ਉਸ ਰਿਸਪੈਕਟ ਦੀ, ਪਿਆਰ ਦੀ, ਧੜੱਲੇਦਾਰ ਗਾਇਕੀ ਦੀ, ਸੋ ਸਾਰੇ ਐਲੀਮੈਂਟ ਪਰਿਵਾਰਾਂ ਨਾਲ, ਬੱਚਿਆਂ ਨਾਲ, ਭੈਣਾਂ ਭਰਾਵਾਂ ਨਾਲ, ਦੋਸਤਾਂ ਦੇ ਨਾਲ ਮਾਨਣ ਦੇ ਲਈ ਹਰ ਵਰਗ ਦੇ ਲੋਕ ਜਿਹੜੇ ਨੇ ਮਨਜੀਤ ਜੀ ਮਨਮੋਹਨ ਵਾਰਿਸ ਹੋਣਾਂ ਦੀ ਗਾਇਕੀ ਨੂੰ, ਕਮਲਹੀਰ ਹੋਣਾਂ ਦੀ ਗਾਇਕੀ ਨੂੰ, ਸੰਤਾਰ ਹੋਣਾਂ ਦੀ ਗਾਇਕੀ ਨੂੰ ਪਸੰਦ ਕਰਦੇ ਆ, ਸੋ ਇਹਦੇ ਵਿੱਚ ਅਸੀਂ ਬਸ ਖੁਸ਼ੀ ਮਹਿਸੂਸ ਕਰ ਰਹੇ ਹਾਂ ਜੀ ਕਿ ਸਾਨੂੰ ਮੌਕਾ ਮਿਲਦਾ ਇਸ ਸ਼ੋਅ ਨੂੰ ਪ੍ਰੈਜੈਂਟ ਕਰਨ ਦਾ ਤੇ ਇਹਨੂੰ ਤੁਹਾਡੇ ਤੱਕ ਪਹੁੰਚਦਾ ਕਰਨ ਦੇ ਲਈ ਇਸ ਲਾਈਵ ਸ਼ੋਅ ਨੂੰ, ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਕੁਛ ਨਵੇਂ ਪਰਿਵਾਰ ਜਿਹੜੇ ਕੈਨੇਡਾ 'ਚ ਆਏ ਹੋਣੇ ਆ ਤੇ 2024 ਵਾਲੇ ਸ਼ੋਅ ਨੂੰ ਦੇਖਣ ਦਾ ਮੌਕਾ ਨਹੀਂ ਮਿਲਿਆ ਹੋਣਾ, ਉਸ ਤੋਂ ਬਾਅਦ ਜਿਹੜੇ ਆਏ ਆ ਉਹ ਵੀ ਆਉਣ ਤੇ ਜਿਨ੍ਹਾਂ ਨੇ ਪਹਿਲਾਂ ਵੀ ਦੇਖਿਆ ਹੋਇਆ ਉਹ ਦੁਬਾਰਾ ਦੇਖਣ ਦੇ ਲਈ ਵੀ ਮੈਨੂੰ ਇਸ ਗੱਲ ਦਾ ਪੂਰਾ ਯਕੀਨ ਹੈ ਕਿ ਤਿਆਰ ਹੋਣਗੇ, ਕਿਉਂਕਿ ਇੱਕ ਬੜੀ ਵੱਖਰੀ ਤਰ੍ਹਾਂ ਦੀ ਫਰੈਸ਼ਨੈਸ, ਇੱਕ ਵੱਖਰੀ ਤਰ੍ਹਾਂ ਦੀ ਜਿਹੜੀ ਤਾਜ਼ਗੀ, ਇੱਕ ਵੱਖਰੀ ਤਰ੍ਹਾਂ ਦਾ ਅਹਿਸਾਸ ਤੇ ਫੀਲ ਜਦੋਂ ਤੁਸੀਂ ਆਪਾਂ ਹੋਰ ਬਾਕੀ ਦੇ ਰੋਜ਼ਗਾਰ, ਆਪਣੇ ਰੋਜ਼ਮਰਾ ਦੇ ਕੰਮਾਂ ਕਾਰਾਂ ਦੇ ਵਿੱਚ ਕਈ ਤਰ੍ਹਾਂ ਦੀ ਸਟ੍ਰੈਸ ਨੂੰ ਲਈ ਫਿਰਦੇ ਹੁੰਦੇ ਆ ਤਾਂ ਉਸ ਮਾਹੌਲ ਨੂੰ, ਉਸ ਮਨੋਟਨਸ ਇਨਵਾਇਰਮੈਂਟ ਨੂੰ ਤੋੜਨ ਦੇ ਲਈ ਸਾਡੀਆਂ ਖੇਡਾਂ ਹੋਈਆਂ, ਜਿਵੇਂ ਇਸ ਵੇਲੇ ਫੀਫਾ ਕੱਪ ਦੀ ਆਪਾਂ ਵਰਲਡ ਕੱਪ ਦੀ ਗੱਲ ਕਰ ਰਹੇ ਹਾਂ, ਉਹ ਜਿਹੜੀ ਐਕਸਾਈਟਮੈਂਟ ਆ, ਉਹ ਐਨਰਜੀ ਤੁਸੀਂ ਦੇਖਦੇ ਹੋ ਤਾਂ ਉਹ ਸ਼ਾਇਦ ਬਿਆਨੀ ਨਹੀਂ ਜਾ ਸਕਦੀ ਗੱਲਾਂ ਬਾਤਾਂ ਕਰਕੇ, ਜਿੰਨੀ ਦੇਰ ਤੱਕ ਤੁਸੀਂ ਉਹਨੂੰ ਵਿੱਚ ਵੜ ਕੇ ਫੀਲ ਨਹੀਂ ਕਰੋਗੇ। ਸੋ ਇਹੀ ਚੀਜ਼ ਆਪਣੇ ਸ਼ੋਜ਼ ਦੀ ਹੁੰਦੀ ਹੈ, ਇਹੀ ਚੀਜ਼ ਆਪਣੇ ਮੇਲਿਆਂ ਦੀ ਹੁੰਦੀ ਹੈ, ਕਬੱਡੀਆਂ ਦੀ ਹੁੰਦੀ ਹੈ। ਸੋ ਜ਼ਰੂਰ ਆਪਣੇ ਆਪ ਨੂੰ ਇੰਗੇਜ ਕਰਿਆ ਕਰੋ ਜੀ, ਅਦਰਵਾਈਜ਼ ਆਪਾਂ ਕਈ ਤਰ੍ਹਾਂ ਦੀਆਂ ਟੈਨਸ਼ਨ ਲੈ ਕੇ ਜੇ ਘਰਾਂ ਦੇ ਅੰਦਰ ਹੀ ਲੋਕੇ ਵੜ ਕੇ ਬੈਠੇ ਰਹਿੰਦੇ ਹਾਂ ਤਾਂ ਉਹ ਸਾਡੇ ਲਈ ਪ੍ਰੋਬਲਮ ਵੱਧਦੀਆਂ ਨੇ। ਸੋ ਇਹ ਇੱਕ ਜ਼ਰੀਆ ਹੁੰਦੀਆਂ ਨੇ ਸਾਡੇ ਉਸ ਸਟ੍ਰੈਸ ਭਰੇ ਜੀਵਨ ਨੂੰ ਇੱਕ ਰਾਹਤ ਦੇਣ ਦੇ ਲਈ, ਔਰ ਐਂਟਰਟੇਨਮੈਂਟ ਦੇ ਲਈ ਵੀ, ਔਰ ਰੋਜ਼ਗਾਰ ਦਾ ਵੀ ਬਹੁਤ ਵੱਡਾ ਸਾਧਨ ਜੁੜਦਾ ਇਹਦੇ ਨਾਲ। ਸੋ ਆਪਾਂ ਬੀਇੰਗ ਪ੍ਰਮੋਟਰ ਹੋਣ ਨਾਤੇ ਜਾਂ ਮੀਡੀਆ 'ਚ ਹੋਣ ਨਾਤੇ ਅਸੀਂ ਐਡਵਰਟਾਈਜ਼ਰ ਦੇ ਤੌਰ ਦੇ ਉੱਤੇ ਜਾਂ ਸਪੋਰਟਰ ਦੇ ਤੌਰ 'ਤੇ, ਪ੍ਰਮੋਟਰ ਦੇ ਤੌਰ 'ਤੇ ਤੁਹਾਨੂੰ ਇਨਕਰੇਜ ਕਰਦੇ ਹੀ ਕਰਦੇ ਹਾਂ, ਪਰ ਇਹਦੇ 'ਚ ਇਹ ਦੇਖੋ ਵੀ ਕਿੰਨੇ ਲੋਕਾਂ ਦਾ ਰੋਜ਼ਗਾਰ ਨਾਲ ਤੁਰ ਰਿਹਾ ਹੁੰਦਾ। ਸੋ ਅਸੀਂ ਡਾਇਰੈਕਟਲੀ ਇਨਡਾਇਰੈਕਟਲੀ ਇਕੋਨਮੀ ਨੂੰ ਵੀ ਅੱਗੇ ਤੋਰਨ ਦੇ ਵਿੱਚ ਇੱਕ ਦੂਜੇ ਦੀ ਮਦਦ ਕਰ ਰਹੇ ਹੁੰਦੇ ਹਾਂ। ਸੋ ਜ਼ਰੂਰ ਨਿਕਲਿਆ ਕਰੀਏ ਬਾਹਰ, ਜਿੱਥੇ ਕਿਤੇ ਵੀ ਸਾਡਾ ਬੱਸ ਚੱਲਦਾ, ਜਿੱਥੇ ਕਿਤੇ ਵੀ ਸਾਡਾ ਜ਼ੋਰ ਚੱਲਦਾ, ਉੱਥੇ ਆਪਣੀ ਕੰਟਰੀਬਿਊਸ਼ਨ ਜਿਹੜੀ ਹੈ ਉਹ ਨਿਭਾਉਣ ਦੀ ਕੋਸ਼ਿਸ਼ ਕਰੀਏ। ਔਰ ਇਸ ਲੜੀ ਦੇ ਵਿੱਚ ਪੰਜਾਬੀ ਵਿਰਸਾ ਸ਼ੋਅ ਦਾ ਅਸੀਂ ਆਪਣਾ ਕੰਮ ਕਰਤਾ, ਮਨਮੋਹਨ ਵਾਰਿਸ ਉਹਨਾਂ ਨੇ ਆਪਣਾ ਕੰਮ ਕਰ ਦੇਣਾ, ਤੇ ਅਗਲਾ ਕੰਮ ਜਿਹੜਾ ਉਹ ਸਾਡੀ ਆਡੀਅੰਸ ਨੇ ਕਰਨਾ ਕਿ ਇਸ ਸ਼ੋਅ ਨੂੰ ਆਪਾਂ ਜਿੰਨੀ ਛੇਤੀ ਹੋ ਸਕਦਾ ਸੋਲਡ ਆਊਟ ਕਰੀਏ, ਪੂਰਾ ਭਰੀਏ ਤੇ ਪੂਰਾ ਖਚਾ ਖਚ ਭਰੇ ਹਾਲ ਦੇ ਵਿੱਚ ਆਪਾਂ ਇਸ ਸ਼ੋਅ ਨੂੰ ਬੈਠ ਕੇ ਆਨੰਦ ਮਾਣੀਏ। ਸੋ 25 ਜੁਲਾਈ ਦਿਨ ਸ਼ਨੀਵਾਰ ਤੁਸੀਂ ਇੱਕ ਤਾਂ ਨੋਟ ਕਰ ਲਓ। ਆਮ ਤੌਰ ਤੇ ਮੈਨੂੰ ਜੀ ਆਪਾਂ ਹੁੰਦਾ ਨੀ ਕਿ ਕੋਈ ਫੰਕਸ਼ਨ ਆਉਂਦੇ ਆ ਤਾਂ ਅਸੀਂ ਆਪਣੇ ਕੈਲੰਡਰ ਚ ਪਾ ਲਈਦੇ ਆ, ਸੋ ਇਹ ਵੀ ਕੈਲੰਡਰ ਚ ਪਾਉਣ ਵਾਲੀ ਚੀਜ਼ ਜਿੱਦਾਂ ਆਪਾਂ ਕਹਿੰਦੇ ਹੁੰਦੇ ਕਿ ਮਾਰਕ ਯੂ ਕੈਲੰਡਰ, ਹੈ ਨਾ
0: ਜੀ।
1: ਸੋ ਇਹਨੂੰ 25 ਜੁਲਾਈ ਸ਼ਾਮ ਦਾ ਟਾਈਮ 7 ਵਜੇ ਡੋਰਸ ਓਪਨ ਹੋਣੀਆਂ ਤੇ 8 ਵਜੇ ਦੇ ਕਰੀਬ ਆਪਾਂ ਇਹਨੂੰ ਸ਼ੋਅ ਨੂੰ ਸ਼ੁਰੂ ਕਰਨਾ, ਕਿਉਂਕਿ ਜੁਲਾਈ ਦਾ ਮਹੀਨਾ ਹੈ ਸੋ ਥੋੜਾ ਜਿਹਾ ਗਰਮੀ ਹੁੰਦੀ ਹੈ, ਦਿਨ ਵੱਡੇ ਹੁੰਦੇ ਆ। ਸੋ ਅਸੀਂ ਨੋਰਮਲੀ ਪਹਿਲਾਂ ਆਪਣੇ ਜਿਹੜੇ ਸ਼ੋਅਜ਼ ਹੁੰਦੇ ਆ ਉਹ 6 ਵਜੇ ਡੋਰਸ ਓਪਨ ਹੁੰਦੀਆਂ ਜਦੋਂ ਥੋੜਾ ਜਿਹਾ ਅਕਤੂਬਰ ਨਵੰਬਰ ਦਸੰਬਰ ਹੋਵੇ, ਤੇ ਹੁਣ 7 ਵਜੇ ਡੋਰਸ ਓਪਨ ਹੋਣਗੀਆਂ, 8 ਵਜੇ ਸ਼ੋਅ ਸ਼ੁਰੂ ਕਰਨ ਦੀ ਕੋਸ਼ਿਸ਼ ਹੋਣੀ ਆਪਣੀ ਤੇ 11 ਵਜੇ ਤੱਕ ਸ਼ੋਅ ਸਮਾਪਤ ਹੋ ਜਾਂਦਾ ਹੁੰਦਾ। ਸੋ ਇਹਦੇ ਲਈ ਤੁਸੀਂ ਰਾਖਵਾਂ ਰੱਖ ਲਓ, ਸ਼ਨੀਵਾਰ 25 ਜੁਲਾਈ ਦ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ, ਜਿੱਥੇ ਕਿ ਵੁੱਡਬਾਈਨ ਮਾਲ ਤੇ ਵੁੱਡਬਾਈਨ ਰੇਸ ਟਰੈਕ ਦੇ ਬਿਲਕੁਲ ਨੇੜੇ, ਬੜੀ ਕਨਵੀਨੀਅੰਟ ਲੋਕੇਸ਼ਨ ਹੈ। ਔਰ ਹਾਲ ਜਿਹਨਾਂ ਨੇ ਪਹਿਲਾਂ ਦੇਖਿਆ ਉਹਨਾਂ ਨੂੰ ਤਾਂ ਦੱਸਣ ਦੀ ਲੋੜ ਨਹੀਂ ਹੈ, ਪਰ ਜੇ ਤੁਸੀਂ ਨਹੀਂ ਦੇਖਿਆ ਤਾਂ ਇੱਕ ਵਾਰੀ ਗੂਗਲ ਸਰਚ ਕਰ ਲਿਓ, ਜਾਂ ਤੁਸੀਂ ticketmaster.ca ਤੇ ਜਾਓਗੇ ਤਾਂ ਉੱਥੇ ਪੂਰਾ ਉਹਦਾ ਮੈਪ ਦਿਖ ਜਾਂਦਾ ਤੇ ਇਕੱਲੇ ਇਕੱਲੀ ਸੀਟ, ਇਕੱਲੀ ਇਕੱਲੀ ਰੋ, ਇਕੱਲਾ ਇਕੱਲਾ ਸੈਕਸ਼ਨ, ਜਿਹੜੇ ਸੈਕਸ਼ਨ ਚ ਵੀ ਤੁਸੀਂ ਆਪਣੀ ਟਿਕਟ ਬੁੱਕ ਕਰਨੀ ਚਾਹੁੰਦੇ ਹੋ, ਬਹੁਤ ਸੌਖੇ ਤਰੀਕੇ ਦੇ ਨਾਲ ticketmaster.ca ticketmaster.ca ਤੇ ਜਾ ਕੇ ਆਪਣੀ ਟਿਕਟ ਤੁਸੀਂ ਰਿਜ਼ਰਵ ਕਰ ਸਕਦੇ ਹੋ। ਤੇ ਜੇ ਸਪੋਂਸਰ ਬਣਨਾ ਤਾਂ ਫਿਰ ਸਾਨੂੰ ਜ਼ਰੂਰ ਕਾਲ ਕਰ ਲਿਓ, ਮਨਜੀਤ ਉਹਨਾਂ ਨੂੰ ਵੀ ਕਾਲ ਕੀਤੀ ਜਾ ਸਕਦੀ ਹੈ, ਸਾਡੇ ਨਾਲ ਗੱਲ ਕੀਤੀ ਜਾ ਸਕਦੀ ਹੈ, ਟੀਮ ਫੋਰ ਐਂਟਰਟੇਨਮੈਂਟ ਦੇ ਸਾਡੇ ਸੋਸ਼ਲ ਮੀਡੀਆ ਹੈਂਡਲਸ ਤੋਂ ਫੋਨ ਨੰਬਰ ਲੈ ਸਕਦੇ ਹੋ, ਜੀ ਮੀਡੀਆ ਗਰੁੱਪ ਤੋਂ ਨੰਬਰ ਲੈ ਜਾ ਸਕਦੇ ਨੇ, ਜਾਂ team4entertainment.com team4entertainment.com ਜਾਂ ਟੀਮ ਫੋਰ ਐਂਟਰਟੇਨਮੈਂਟ ਗੂਗਲ ਸਰਚ ਵੀ ਕਰੋਗੇ ਤਾਂ ਬਹੁਤ ਸੌਖੇ ਤਰੀਕੇ ਦੇ ਨਾਲ ਸਾਰੀਆਂ ਇਨਫੋਰਮੇਸ਼ਨ ਜਿਹੜੀ ਆ ਜਾਣੀ ਆ। ਬਸ ਇਸ ਗੱਲ ਦਾ ਖਿਆਲ ਰੱਖਿਓ, ਆਪਾਂ ਰਿਪੀਟ ਕਰਦੇ ਹੁੰਦੇ ਕਿ ਟਿਕਟਸ ਜਿਹੜੀਆਂ ਨੇ ਉਹ ticketmaster.ca ticketmaster.ca ਇਹੀ ਇੱਕੋ ਇੱਕ ਅਫੀਸ਼ੀਅਲ ਵੈਬਸਾਈਟ ਹੈ ਜੀ ਜਿੱਥੇ ਆਨਲਾਈਨ ਜਾ ਕੇ ਤੁਸੀਂ ਟਿਕਟਸ ਬਾਏ ਕਰਨੀਆਂ। ਤੇ ਬਾਕੀ ਕੋਈ ਇਨਫੋਰਮੇਸ਼ਨ ਦੇ ਲਈ 6474006862। ਤੇ ਜੇ ਮੌਕਾ ਮਿਲਿਆ ਮੰਜੀ ਜੀ, ਜਿਹੜਾ ਮਨਮੋਹਨ ਵਾਰਿਸ ਉਹਨਾਂ ਦਾ ਇੱਕ ਨਵਾਂ ਗੀਤ ਰਿਲੀਜ਼ ਹੋਇਆ ਮਜਬੂਰੀ ਦਾ ਫਾਇਦਾ, ਜੇ ਕਿਤੇ ਉਹ ਸੁਣਾ ਕੇ ਦੇਖੋ ਤਾਂ ਤੁਸੀਂ ਦੇਖੋਗੇ ਵੀ ਜਿਹੜੀ ਉਹ ਬੁਲੰਦ ਆਵਾਜ਼ ਜਿਹਦਾ ਆਪਾਂ ਜ਼ਿਕਰ ਕਰ ਰਹੇ ਹਾਂ ਉਹ ਬੜਕ ਜਿਹੜੀ ਹੈ ਇਸ ਉਮਰ ਦੇ ਪੜਾਅ ਦੇ ਉੱਤੇ ਵੀ ਜਿਸ ਲੈਵਲ ਤੇ ਜਿਸ ਮੈਚੋਰਿਟੀ ਦੇ ਨਾਲ ਮਨਮੋਹਨ ਵਾਰਿਸ ਹੋਰੀ ਆਪਣੇ ਆਪ ਨੂੰ ਕੈਰੀ ਕਰ ਰਹੇ ਹੈ, ਔਰ 2024 ਵਾਲੇ ਆਪਣੇ ਪੰਜਾਬੀ ਵਿਰਸਾ ਸ਼ੋਅ ਟੋਰਾਂਟੋ ਵਾਲੇ ਸ਼ੋਅ ਦੀ ਰਿਕਾਰਡਿੰਗ ਉਹਨੂੰ ਯੂਟਿਊਬ ਤੇ ਵੀ ਜਾ ਕੇ ਜ਼ਰੂਰ ਚੈੱਕ ਕਰਿਓ ਮਜਬੂਰੀ ਸਰਚ ਕਰਕੇ ਮਨਮੋਹਨ ਵਾਰਿਸ ਮਜਬੂਰੀ ਤੇ ਇੱਕ ਵਾਰੀ ਸੁਣਾਓ ਜਰਾ, ਫਿਰ ਆਪ ਹੀ ਅੰਦਾਜ਼ਾ ਹੋ ਜਾਣਾ ਕਿ ਮੈਂ ਕੀ ਕਹਿ ਰਿਹਾ।
0: ਲਓ ਜੀ ਸੁਣੋ ਪਹਿਲਾਂ ਗੀਤ ਸੁਣਦੇ ਆ ਦੋਸਤੋ, ਤਾਂ ਅਗਲੀ ਗੱਲਬਾਤ ਆਪਾਂ ਇੱਦਾਂ ਹੀ ਫਿਰ ਚੱਲਦੀ ਰੱਖਣੀ ਹਰਜਿੰਦਰ ਹੋਰਾਂ ਨਾਲ।

0: ਸੋ ਦੋਸਤੋ ਜੇ ਇਸ ਆਵਾਜ਼ ਨੂੰ ਤੁਸੀਂ ਮੰਨਣਾ ਤਾਂ ਫਿਰ 25 ਜੁਲਾਈ ਵਾਸਤੇ ਆਪਣੇ ਜਿਹੜੀਆਂ ਟਿਕਟਸ ਨੇ ਉਹ ਰਾਖਵੀਆਂ ਕਰ ਲਓ ਹੁਣ ਤੋਂ ਹੀ ticketmaster.ca ਅਤੇ ਜਾਂ ਫਿਰ ਤੁਸੀਂ ਟੀਮ ਫੋਰ ਐਂਟਰਟੇਨਮੈਂਟ ਦੇ ਆਫਿਸ ਵੀ ਜਿਹੜੀ ਆ ਕਾਲ ਕੀਤੀ ਜਾ ਸਕਦੀ ਹੈ ਹਰਜਿੰਦਰ ਹੋਰਾਂ ਨੂੰ ਤੁਸੀਂ ਕਾਲ ਕਰਨੀ ਹੈ ਅਤੇ 647-462-62 ਟੈਲੀਫੋਨ ਨੰਬਰ ਹੈ 6474006862 ਅਤੇ ਹਰਜਿੰਦਰ ਆ ਜਾਓ ਜੀ ਇੱਕ ਵਾਰੀ ਫਿਰ
1: ਸੁਮਨਜੀਤ ਜੀ ਆਵਾਜ਼ ਜਦੋਂ ਗੀਤ ਸੁਣ ਰਹੇ ਹੋਵੋਗੇ ਤੁਹਾਨੂੰ ਜਿਹੜਾ ਅਖਾੜਿਆਂ ਵਾਲਾ ਜਾਂ ਲਾਈਵ ਸ਼ੋਅ ਵਾਲਾ ਜਿਹੜਾ ਰੰਗ ਹੈ ਉਹ ਬਾਖੂਬੀ ਸੁਣਨ ਨੂੰ ਫੀਲ ਕਰਨ ਨੂੰ ਮਿਲਣਾ ਤੇ ਔਰ ਇਹਦੀ ਵੀਡੀਓ ਜਿਹੜੀ ਆਪਣੇ ਇੱਥੇ ਹਾਲ 'ਚ ਜਦੋਂ ਬਣੀ ਹੋਈ ਹੈ ਬਹੁਤ ਖੂਬਸੂਰਤ ਹਾਲ ਸੋ ਤੁਹਾਨੂੰ ਉੱਥੋਂ ਵੀ ਅੰਦਾਜ਼ਾ ਹੋ ਜਾਣਾ ਵੀ ਇਹ ਸੇਮ ਹਾਲ ਦੇ ਵਿੱਚ ਹੀ ਸੇਮ ਤਰ੍ਹਾਂ ਇਸ ਤੋਂ ਪਹਿਲੇ ਵਾਲੇ ਤੋਂ ਵੀ ਬਿਹਤਰ ਜਿਹੜਾ ਸਾਊਂਡ ਦਾ ਜਾਂ ਲਾਈਟਿੰਗ ਦਾ ਅਰੇਂਜਮੈਂਟ ਸਾਡੀ ਟੀਮ ਵੱਲੋਂ ਕੀਤਾ ਜਾਣਾ ਕਿਉਂਕਿ ਟੈਕਨੋਲੋਜੀ ਜਿਹੜੀ ਆ ਡੇ ਬਾਏ ਡੇ ਚੇਂਜ ਹੁੰਦੀ ਹੈ ਸੋ ਇਸ ਵਾਰੀ ਪਹਿਲਾਂ ਨਾਲੋਂ ਵੀ ਵੱਖਰਾ ਤੇ ਵਿਲੱਖਣ ਤੁਹਾਨੂੰ ਨਜ਼ਾਰਾ ਸਟੇਜ ਦਾ ਵੀ ਦੇਖਣ ਨੂੰ ਮਿਲਣਾ ਸੁਣਨ ਨੂੰ ਵੀ ਮਿਲਣਾ ਤੇ ਗਾਇਕੀ ਦੇ ਲੈਵਲ ਤੇ ਜਦੋਂ ਗੱਲ ਕਰਦੇ ਹਾਂ ਤਾਂ ਨਵੇਂ ਗੀਤ ਵੀ ਜਿੱਥੇ ਪੁਰਾਣੇ ਗੀਤਾਂ ਦੀ ਤਾਂ ਚਲੋ ਫਰਮਾਇਸ਼ ਆਉਂਦੀ ਆਉਂਦੀ ਹੈ ਪਰ ਜਿਹੜੇ ਬ੍ਰਾਂਡ ਨਿਊ ਗੀਤ ਹੋਣੇ ਜਿਹੜੇ ਪਹਿਲਾਂ ਕਿਤੇ ਨੀ ਸੁਣੇ ਹੋਣੇ ਤੁਸੀਂ ਉਹ ਵੀ ਗੀਤ ਤੁਹਾਨੂੰ ਸੁਣਨ ਨੂੰ ਮਿਲਣੇ ਕਿਉਂਕਿ ਉਹਨਾਂ ਦੀ ਰਿਕਾਰਡਿੰਗ ਕੀਤੀ ਜਾਂਦੀ ਹੈ ਹਰ ਵਿਰਸੇ ਦੇ ਵਿੱਚ ਸੋ ਇਸ ਵਾਰੀ ਵੀ ਅਸੀਂ ਤੁਹਾਨੂੰ ਇਨਵਾਈਟ ਕਰ ਰਹੇ ਹਾਂ ਕਿ ਪੰਜਾਬੀ ਵਿਰਸਾ ਮਨਮੋਹਨ ਵਾਰਿਸ ਕਮਲਹੀਰ ਸੰਗਤਾਰ ਇਸ ਸ਼ੋਅ ਨੂੰ ਜਿੱਦਾਂ ਤੁਸੀਂ ਪਹਿਲਾਂ ਇੰਨੇ ਲੰਬੇ ਸਮੇਂ ਤੋਂ ਪਿਆਰ ਦਿੰਦੇ ਆ ਰਹੇ ਹੋ ਇਸੇ ਲੈਗਸੀ ਨੂੰ ਇਸੇ ਉਸ ਮੁਹੱਬਤ ਨੂੰ ਉਸ ਪਿਆਰ ਨੂੰ ਉਸ ਟਰੱਸਟ ਨੂੰ ਉਸ ਵਿਸ਼ਵਾਸ ਨੂੰ ਅੱਗੇ ਤੋਰਨ ਦੇ ਲਈ ਤੁਹਾਡਾ ਸਾਰਿਆਂ ਦਾ ਸਾਥ ਚਾਹੀਦਾ ਸੋ ਬਤੌਰ ਸਪੋਂਸਰ ਵੀ ਸਾਨੂੰ ਔਨ ਬੋਰਡ ਜੁਆਇਨ ਕੀਤਾ ਜਾ ਸਕਦਾ ਤੇ ਨਾਲ ਦਰਸ਼ਕਾਂ ਦੇ ਤੌਰ ਦੇ ਉੱਤੇ ਤਾਂ ਪਰਿਵਾਰਾਂ ਦੇ ਤੌਰ ਤੇ ਤਾਂ ਵੱਡੀ ਗਿਣਤੀ 'ਚ ਸਾਨੂੰ ਤੁਹਾਡੀ ਲੋੜ ਹੈ ਹੀ ਹੈ ਸੋ ਆਪਾਂ ਸਾਰੇ ਜਾਣੇ ਰਲ ਮਿਲ ਕੇ ਇੰਜੋਏ ਕਰੀਏ ਬਸ ਇਹ ਸਾਡਾ ਸਾਰਿਆਂ ਦਾ ਸਾਂਝਾ ਸ਼ੋਅ ਹੁੰਦਾ ਬਸ ਇੰਨਾ ਕਿ ਸਾਡੀ ਡਿਊਟੀ ਲੱਗੀ ਹੈ ਕਿ ਅਸੀਂ ਇਹਨੂੰ ਆਰਗਨਾਈਜ਼ ਕਰਕੇ ਤੁਹਾਡੇ ਲਈ ਸਾਰੇ ਅਰੇਂਜਮੈਂਟ ਕਰ ਦਿੱਤੇ ਆ ਤੇ ਬਾਕੀ ਹੁਣ ਆਪਾਂ ਮੰਨਣਾ ਸਾਰਿਆਂ ਨੇ ਇਕੱਠਿਆਂ ਨੇ ਆ ਸੋ 25 ਜੁਲਾਈ ਦਿਨ ਸ਼ਨੀਵਾਰ ਪੰਜਾਬੀ ਵਿਰਸਾ 2026 The theater at Great Canadian Toronto, Woodbine Mall at the Woodbine Racetrack, they bilkul nede apan sare ne shabra launi hai shabra manji ji apan kahi da hai shabra da matlab ki hunda
0: hai eh bada dunga matlab eh da harjinder shabar jehdi shabar launi hai na ik jidda apan mehfil keh denne hai na ik bade mere khall bade paimane te ohnu apan je elaborate karke dekhde hai ta oh kehnde hunde
1: vi nota koi da theeth matlab dassna chahunda hove ta dassyo
0: call karke
1: jivein ਆਪਣੇ ਸਟੂਡੀਓ ਦੀ ਨੰਬਰ ਦੇ ਦਿਓ ਇੱਕ ਵਾਰੀ ਤੇ ਕਾਲ ਕਰਕੇ ਸਾਨੂੰ ਦੱਸਿਓ ਵੀ ਸ਼ੈਬਰ ਦਾ ਅਖਾੜੇ ਨਾਲ ਮੇਲੇ ਨਾਲ ਜਾਂ ਰੌਣਕ ਨਾਲ ਕੀ ਰਿਲੇਸ਼ਨ ਹੈ ਕਿਉਂ ਸ਼ੈਬਰ ਸ਼ਬਦ ਵਰਤਦੇ ਆ ਇਹਦਾ ਅਸਲ ਕਿੱਥੋਂ ਹੋਂਦ ਕਿੱਥੋਂ ਸ਼ੁਰੂ ਹੋਈ ਹੋਗੀ ਕਿੱਥੋਂ ਓਰਿਜਨੇਟ ਹੋਇਆ ਹੋਣਾ ਇਹ ਸ਼ਬਦ ਸ਼ੈਬਰਾਂ ਲਾਵਾਂਗੇ ਆਪਾਂ ਕਹੀਦਾ ਸੋ ਜ਼ਰੂਰ ਕਾਲ ਕਰ ਲਿਓ ਸਟੂਡੀਓ 'ਚ ਵੀ ਤੇ ਬਾਕੀ ਅਸੀਂ ਸ਼ੈਬਰਾਂ ਸੱਚਮੁੱਚ ਲਾਵਾਂਗੇ 25 ਜੁਲਾਈ ਨੂੰ ਉਹਦੇ ਲਈ 647-442-6862 ਸਪੋਂਸਰ ਦੀ ਵੀ ਸਾਨੂੰ ਲੋੜ ਹੈ ਤੇ ਦਰਸ਼ਕਾਂ ਦੀ ਵੀ ticketmaster.ca ਇਹ ਮੈਂ ਬਾਰ ਬਾਰ ਰਿਪੀਟ ਕਰਦਾ ਹੁੰਦਾ ਕਿ ਬਸ ਇਸ ਓਫੀਸ਼ੀਅਲ ਵੈਬਸਾਈਟ ਦਾ ਖਿਆਲ ਰੱਖਿਓ ਇੱਥੇ ਹੀ ਆਪਣੀਆਂ ਵੈਬਸਾਈਟ ਦੇ ਉੱਤੇ ਹੀ ਜਿਹੜੀਆਂ ਓਫੀਸ਼ੀਅਲ ਟਿਕਟਸ ਅਵੇਲੇਬਲ ਹੋਣੀਆਂ ਮਨਮੋਹਨ ਵਾਰਿਸ ਉਹਨਾਂ ਦੇ ਪੇਜ ਤੋਂ ਜਾ ਕੇ ਕਮਲਹੀਰ ਬਾਈ ਹੋਰਾਂ ਦੇ ਪੇਜ ਤੇ ਜਾਂ ਸੰਗਤਾਰ ਭਾਈ ਦੇ ਪੇਜ ਤੇ ਜਾਂ ਟੀਮ ਫੋਰ ਐਂਟਰਟੇਨਮੈਂਟ ਜਾਂ ਜੀ ਮੀਡੀਆ ਗਰੁੱਪ ਹਰਜਿੰਦਰ ਗਿੱਲ ਸੋਢੀ ਬਾਈ ਹੋਰਾਂ ਦੇ ਪੇਜਿਸ ਤੇ ਸੋ ਜਿੱਥੇ ਵੀ ਕਿਤੇ ਤੁਹਾਨੂੰ ਮੌਕਾ ਮਿਲਦਾ ਬਸ ਦੇਖ ਕੇ ਪੰਜਾਬੀ ਵਿਰਸਾ ਸ਼ੋਅ ਦੇ ਬਾਰੇ 'ਚ ਜਾਣਕਾਰੀ ਲੈ ਲਿਓ ਤੇ ਕੋਈ ਵੀ ਹੋਰ ਵੇਰਵਿਆਂ ਦੇ ਲਈ ਅਸੀਂ ਤੁਹਾਡੇ ਲਈ ਹਾਜ਼ਰ ਹੋਈਦਾ ਜਿੱਥੇ ਵੀਕਐਂਡ ਦੇ ਉੱਪਰ ਜੀਮੀ ਟੇਕ ਗਰੁੱਪ ਦੀ ਟੀਮ ਵੱਲੋਂ 5:30 ਦੇ ਪ੍ਰੋਗਰਾਮ ਪੇਸ਼ ਕਰਦੇ ਹਾਂ ਉੱਥੇ ਵੀਕਡੇਜ਼ ਦੇ ਵਿੱਚ ਅਸੀਂ ਇੱਕ ਵੱਖਰੇ ਚੈਨਲ ਦੇ ਉੱਤੇ ਹੁੰਦੇ ਹਾਂ ਸੋ ਉਹਦੇ ਲਈ ਵੀ ਸਾਨੂੰ ਤੁਸੀਂ ਜੀ ਮੀਡੀਆ ਗਰੁੱਪ ਦੇ ਵੱਖਰੇ ਵੱਖਰੇ ਪਲੈਟਫਾਰਮਸ ਤੋਂ ਵੇਰਵੇ ਲੈ ਸਕਦੇ ਹੁੰਦੇ ਹੋ ਸਾਨੂੰ ਸਪੋਂਸਰਸ਼ਿਪ ਦੇ ਤੌਰ ਤੇ ਵੀ ਆਪਣੇ ਰੇਡੀਓ ਸ਼ੋਅਜ਼ ਦੇ ਨਾਲ ਵੀ ਜੁੜਨਾ ਤਾਂ ਵੀ ਤੇ ਜੇ ਸਾਡੇ ਜਿਹੜੇ ਸਪੋਂਸਰਸ ਨਾਲ ਕੋਈ ਕੰਟੈਕਟ ਕਰਨਾ ਹੋਵੇ ਜਿਹਨਾਂ ਦੇ ਨੰਬਰਸ ਅਸੀਂ ਸਾਂਝੇ ਕਰੀਦੇ ਆ ਤਾਂ ਵੀ ਸਾਡੇ ਕੋਲੋਂ ਨੰਬਰਸ ਲੈ ਜਾ ਸਕਦੇ ਹੁੰਦੇ ਨੇ ਸੋ 647-442-6862 ਇਹੀ ਨੰਬਰ ਤੁਸੀਂ ਰੀਅਲ ਸਟੇਟ ਲਈ ਵੀ ਨੋਟ ਕਰਕੇ ਰੱਖੋ ਅਗਰ ਤੁਸੀਂ ਕੋਈ ਵੀ ਘਰ ਖਰੀਦਣ ਵੇਚਣ ਲਈ ਪਲਾਨ ਕਰ ਰਹੇ ਹੋ ਕੋਈ ਆਪਾਂ ਅਕਸਰ ਇੱਕ ਮੈਂ ਟਰਮ ਯੂਜ਼ ਕਰਦਾ ਹੁੰਦਾ ਵੀ ਵੱਡਾ ਘਰ ਵੇਚ ਕੇ ਕਿਸੇ ਨੇ ਛੋਟਾ ਘਰ ਲੈਣ ਦਾ ਕੋਈ ਪਲਾਨ ਕਰਨਾ ਹੈ ਜਾਂ ਤੁਸੀਂ ਛੋਟਾ ਘਰ ਵੇਚ ਕੇ ਅੱਗੇ ਥੋੜ੍ਹਾ ਜਿਹਾ ਵੱਡਾ ਘਰ ਲੈਣਾ ਚਾਹੁੰਦੇ ਹੋ ਤਾਂ ਕਾਫੀ ਸਾਰੇ ਸਾਡੇ ਪਰਿਵਾਰ ਹੁੰਦੇ ਨੇ ਮਤਲਬ ਜੀ ਬੱਚੇ ਵੱਡੇ ਹੋ ਰਹੇ ਹੁੰਦੇ ਨੇ ਪਹਿਲਾਂ ਆਪਾਂ ਥੋੜ੍ਹਾ ਜਿਹਾ ਲਿਮਿਟਡ ਸਕੁਅਰ ਫੀਟ ਜਾਂ ਫਿਰ ਘੱਟ ਬੈਡਰੂਮਸ ਦੇ ਨਾਲ ਹੀ ਗੁਜ਼ਾਰਾ ਕਰ ਰਹੇ ਹੁੰਦੇ ਹਾਂ ਪਰ ਇਹ ਸਮਾਂ ਇੱਕ ਇਸ ਤਰ੍ਹਾਂ ਦਾ ਹੈ ਕਿ ਹੁਣ ਇਸ ਵੇਲੇ ਮਾਰਕੀਟ ਦੇ ਵਿੱਚ ਬਹੁਤ ਵਧੀਆ ਵਧੀਆ ਡੀਲਸ ਤੁਹਾਨੂੰ ਜਿਹੜੀਆਂ ਕੋਈ ਸਮਾਂ ਸੀ ਕਿ ਜੇ ਤੁਸੀਂ ਕਹੋ ਕਿ ਡੀਟੈਚਡ ਘਰ ਜਿਹੜੇ ਨੇ 15-18 ਲੱਖ ਦੇ ਮਿਲਦੇ ਹੁੰਦੇ ਸੀ ਤੇ ਅੱਜ ਦੀ ਡੇਟ ਦੇ ਵਿੱਚ ਡੀਟੈਚਡ ਘਰ ਤੁਹਾਨੂੰ $1 million ਤੋਂ ਵੀ ਥੱਲੇ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ 4-4 ਜਾਂ 5-5 ਬੈਡਰੂਮ ਦੇ ਘਰ ਵੀ ਹੋ ਸਕਦਾ ਤੁਹਾਨੂੰ ਲੱਭ ਕੇ ਦੇ ਦਈਏ ਅਸੀਂ ਸੋ ਸਾਨੂੰ ਇੱਕ ਵਾਰੀ ਕੰਟੈਕਟ ਕਰੋ ਸੋ ਡਾਊਨ ਸਾਈਜ਼ ਕਰਨਾ ਜਾਂ ਅਪ ਸਾਈਜ਼ ਕਰਨਾ ਜਾਂ ਕੋਈ ਇਨਵੈਸਟਰ ਦੇ ਤੌਰ ਦੇ ਉੱਤੇ ਵੀ ਤੁਹਾਡੇ ਕੋਲ ਕੋਈ ਸਰਪਲਸ ਫੰਡਸ ਅਵੇਲੇਬਲ ਨੇ ਤੇ ਤੁਸੀਂ ਸੋਚਦੇ ਹੋ ਕਿ ਭਾਈ ਕੋਈ ਨਾ ਕੋਈ ਕਿਸੇ ਤਰ੍ਹਾਂ ਦੀ ਇਨਵੈਸਟਮੈਂਟ ਕੀਤੀ ਜਾਵੇ ਕੋਈ ਡਾਈਵਰਸੀਫਾਈ ਕੀਤਾ ਜਾਵੇ ਬਾਕੀ ਬਿਜ਼ਨਸਿਸ ਦੇ ਨਾਲ ਜਾਂ ਹੋਰ ਅਲੱਗ ਅਲੱਗ ਤਰ੍ਹਾਂ ਦੀ ਇਨਵੈਸਟਮੈਂਟ ਦੇ ਨਾਲ ਤਾਂ ਰੀਅਲ ਸਟੇਟ ਇਨਵੈਸਟਮੈਂਟ ਦੇ ਲਈ ਵੀ ਅਸੀਂ ਇੱਕ ਪ੍ਰੋਪਰ ਪੋਰਟਫੋਲੀਓ ਬਣਾ ਕੇ ਦੇਣ ਦੇ ਵਿੱਚ ਵੀ ਤੁਹਾਡੀ ਮਦਦ ਕਰ ਸਕਦੇ ਹੁੰਦੇ ਹਾਂ ਸੋ ਨੰਬਰ ਨੋਟ ਕਰੋ ਜੀ 647-442-6862 647-400-6862 ਤੇ ਵਿਸ਼ੇਸ਼ ਤੌਰ ਤੇ ਮਨਜੀਤ ਜੀ ਕਈ ਵਾਰ ਅਗਰ ਸਾਡੇ ਕੋਲ ਕੁਛ ਫੰਡਸ ਇਸ ਤਰ੍ਹਾਂ ਪਏ ਨੇ ਜਿਹੜੇ ਅਸੀਂ ਸੋਚਦੇ ਹਾਂ ਕਿ ਸਰਪਲਸ ਫੰਡਸ ਨੇ ਤੇ ਅਸੀਂ ਉਹਨਾਂ ਨੂੰ ਕਿਸੇ ਇਸ ਤਰੀਕੇ ਦੇ ਨਾਲ ਇਨਵੈਸਟ ਕਰ ਲਈਏ ਜਾਂ ਯੂਟੀਲਾਈਜ਼ ਕਰੀਏ ਕਿ ਸਾਨੂੰ ਇੱਕ ਫਿਕਸਡ ਦੀ ਤਰ੍ਹਾਂ ਜਾਂ ਗਰੰਟੀ ਦੀ ਤਰ੍ਹਾਂ ਰੈਗੂਲਰ ਬੇਸਿਸ ਦੇ ਉੱਪਰ, ਮੰਥਲੀ ਬੇਸਿਸ ਤੇ ਜਾਂ ਐਨੂਅਲ ਬੇਸਿਸ ਦੇ ਉੱਪਰ ਕੋਈ ਇਨਕਮ ਜਨਰੇਟ ਹੋ ਸਕੇ, ਤਾਂ ਉਹਦੇ ਲਈ ਫਾਈਨੈਂਸ਼ੀਅਲ ਸੈਕਟਰ 'ਚ ਵੀ ਅਸੀਂ ਤੁਹਾਨੂੰ ਹੈਲਪ ਕਰ ਸਕਦੇ ਹਾਂ। ਅਲੱਗ ਅਲੱਗ ਤਰ੍ਹਾਂ ਦੇ ਫੰਡਸ ਜਾਂ ਜਿਹੜੀਆਂ ਗਰੰਟਿਡ ਇਨਵੈਸਟਮੈਂਟਸ ਹੁੰਦੀਆਂ ਨੇ ਕੁਛ ਉਹ ਵੀ ਇੰਟਰੋਡਿਊਸ ਕਰ ਸਕਦੇ ਹੁੰਦੇ ਹਾਂ, ਜਾਂ ਫਿਰ ਕੁਛ ਜਿਹੜੀਆਂ ਮਾਰਕੀਟ ਦੇ ਸਿਚੁਏਸ਼ਨ ਦੇ ਅਕੋਰਡਿੰਗਲੀ ਤੁਸੀਂ ਅਗਰ ਥੋੜਾ ਬਹੁਤਾ ਰਿਸਕ ਟੋਲਰੇਟ ਕਰ ਸਕਦੇ ਹੁੰਦੇ ਹੋ, ਤਾਂ ਬੇਸਡ ਔਨ ਦੈਟ ਤੁਹਾਨੂੰ ਜਿਹੜੀਆਂ ਵੱਖਰੀਆਂ ਵੱਖਰੀਆਂ ਫਾਈਨੈਂਸ਼ੀਅਲ ਇਨਵੈਸਟਮੈਂਟਸ ਦੇ ਨਾਲ ਵੀ ਜੋੜ ਸਕਦੇ ਹਾਂ। ਸੇਮ ਟਾਈਮ ਦੇ ਉੱਪਰ ਜਿਹੜੀਆਂ ਰੀਅਲ ਸਟੇਟ ਇਨਵੈਸਟਮੈਂਟਸ ਨੇ, ਜਿੱਥੇ ਤੁਸੀਂ ਇੱਕ ਪੋਰਟਫੋਲੀਓ ਬਣਾ ਕੇ ਇੱਕ ਪੂਰਾ ਆਪਣਾ ਫਿਊਚਰ ਨੂੰ 5-7 ਸਾਲ 10 ਸਾਲ 15 ਸਾਲ ਨੂੰ ਇੱਕ ਪਲਾਨ ਦੇ ਰੂਪ ਦੇ ਵਿੱਚ ਕਿਵੇਂ ਕੈਰੀ ਕਰਨਾ, ਉਹਦੇ ਲਈ ਵੀ ਸਾਡੇ ਨਾਲ ਇੱਕ ਵਾਰੀ ਕੰਟੈਕਟ ਜ਼ਰੂਰ ਕਰਿਓ, ਅਸੀਂ ਸੋਲਿਊਸ਼ਨਸ ਬਣਾ ਕੇ ਦੇਣ ਦੇ ਵਿੱਚ ਤੁਹਾਡੀ ਹੈਲਪ ਕਰਾਂਗੇ। ਸੋ ਇਕੱਲਾ ਸੇਲ ਕਰਨਾ ਜਾਂ ਪਰਚੇਜ਼ ਕਰਨਾ ਹੀ ਸਾਡਾ ਕੰਮ ਨਹੀਂ ਹੈ, ਅਸੀਂ ਇੱਕ ਰੋਡ ਮੈਪ ਬਣਾ ਕੇ ਪ੍ਰੋਪਰ ਤੁਹਾਡੀਆਂ ਨੀਡਸ ਅਨਾਲਿਸਿਸ ਕਰਕੇ, ਜਿਵੇਂ ਇਹ ਟਰਮ ਆਪਾਂ ਬਹੁਤ ਵਾਰ ਮੰਜੀ ਯੂਜ਼ ਕਰਦੇ ਹੁੰਦੇ ਹਾਂ ਕਿ ਆਪਣੇ ਕਲਾਇੰਟ ਦੀ ਰਿਕੁਆਇਰਮੈਂਟ ਦੇ ਮੁਤਾਬਕ, ਕਲਾਇੰਟ ਦੇ ਰਿਸਕ ਟੋਲਰੈਂਸ ਦੇ ਮੁਤਾਬਕ, ਵੀ ਤੁਸੀਂ ਜ਼ਰੂਰੀ ਨਹੀਂ ਹੁੰਦਾ ਕਿ ਕਈ ਵਾਰੀ ਆਪਾਂ ਮਨਜੀਤ ਜੀ ਦੇਖਿਆ ਹੋਣਾ ਕਿ ਦੋ ਸਕੇ ਭਰਾ ਜਿਹੜੇ ਨੇ ਉਹਨਾਂ ਦਾ ਮਾਇੰਡਸੈਟ ਇਨਵੈਸਟਮੈਂਟ ਪ੍ਰਤੀ, ਬਿਜ਼ਨਸ ਪ੍ਰਤੀ, ਕੰਮ ਕਰਨ ਪ੍ਰਤੀ ਵੱਖਰਾ ਹੋ ਸਕਦਾ ਹੁੰਦਾ। ਸੋ ਇਸ ਕਰਕੇ ਉਹ ਸਾਰੀ ਅਸੈਸਮੈਂਟ ਜਿਹੜੀ ਹੈ ਓਫੀਸ਼ੀਅਲ ਤੌਰ ਤੇ ਪ੍ਰੋਫੈਸ਼ਨਲ ਤੌਰ ਦੇ ਉੱਤੇ ਅਸੀਂ, ਸਾਡੇ ਕੋਲ ਟੂਲਸ ਨੇ, ਸਾਡੇ ਕੋਲ ਇਸ ਤਰ੍ਹਾਂ ਦੇ ਸੋਫਟਵੇਅਰਸ ਨੇ, ਸਾਡੇ ਕੋਲ ਇਸ ਤਰ੍ਹਾਂ ਦੇ ਜਿਹੜੀਆਂ ਕੁਛ ਸਪੈਸ਼ਲ ਟੈਂਪਲੇਟਸ ਬਣੇ ਹੁੰਦੇ ਨੇ ਜਿਹਨਾਂ ਦੇ ਨਾਲ, ਜਿਹਨਾਂ ਦੇ ਥਰੂ ਸਾਰੀਆਂ ਇਲਸਟ੍ਰੇਸ਼ਨ ਵਗੈਰਾ ਰਨ ਕਰਕੇ ਅਸੀਂ ਵੱਖਰੇ ਵੱਖਰੇ ਤਰੀਕੇ ਦੇ ਨਾਲ ਤੁਹਾਡੇ ਲਈ ਰਿਸਕ ਟੋਲਰੈਂਸ ਦੇਖ ਕੇ ਤੁਹਾਨੂੰ ਡਿਜ਼ਾਇਨ ਕਰਕੇ ਦੇ ਸਕਦੇ ਹੁੰਦੇ ਹਾਂ। ਸੋ ਸਾਨੂੰ ਇੱਕ ਵਾਰੀ ਕੰਟੈਕਟ ਜ਼ਰੂਰ ਕਰੋ, 6474046462 ਇਹ ਸਾਡਾ ਫੋਨ ਨੰਬਰ ਹੋਏਗਾ। ਜੀ ਮਨਜੀਤ ਜੀ
0: ਬਿਲਕੁਲ ਦੋਸਤੋ, 6474006862 ਤੇ ਹਰਜਿੰਦਰ ਗਿੱਲ ਹੋਰਾਂ ਦੇ ਨਾਲ ਅਗਰ ਤੁਸੀਂ ਰੀਅਲ ਸਟੇਟ ਸੰਬੰਧੀ ਜਾਣਕਾਰੀ ਲੈਣੀ ਹੈ ਤਦ ਵੀ, ਅਤੇ ਸਾਡੇ ਪ੍ਰੋਗਰਾਮ ਦੇ ਲਈ, ਜਾਂ ਫਿਰ ਤੁਸੀਂ ਪੰਜਾਬੀ ਵਿਰਸਾ 2026 ਵਾਸਤੇ ਕੋਈ ਜਾਣਕਾਰੀ ਤੁਹਾਨੂੰ ਚਾਹੀਦੀ ਹੈ, ਤਦ ਵੀ 6474006862 ਤੇ ਗੱਲ ਕੀਤੀ ਜਾ ਸਕਦੀ ਹੈ। ਹਰਜਿੰਦਰ ਕੁਛ ਐਡ ਕਰਨਾ ਚਾਹੁੰਦੇ ਹੋ ਕਿ ਛੁੱਟੀਆਂ ਲੈ ਲਈਏ ਜੀ ਅਗਲੇ ਪ੍ਰੋਗਰਾਮ ਤੱਕ?
1: ਆਪਾਂ ਜੇ ਤੁਸੀਂ ਗੱਲਬਾਤ ਕਰਨੀ ਹੋਈ ਤਾਂ ਮੇਰੇ ਨਾਲ ਅਰਮਾਨ ਨਿਸ਼ਾਨ ਬੈਠੇ ਸੀਗੇ, ਅਸੀਂ NBA ਦੀ ਵੀ ਗੱਲ ਕਰ ਸਕਦੇ ਹਾਂ, ਫੀਫਾ ਦੀ ਵੀ ਗੱਲ ਕਰਦੇ ਹਾਂ, ਤੁਸੀਂ
0: ਜਾਂ ਫਿਰ ਇੱਦਾਂ ਕਰੋ ਹੁਣ, ਕਿਉਂਕਿ ਹੁਣ ਮੈਨੂੰ ਸਟੇਸ਼ਨ ID ਲੈਣੀ ਪੈਣੀ ਆ ਛੇਤੀ, ਤੇ ਉਸ ਤੋਂ ਬਾਅਦ ਫਿਰ ਅਰਮਾਨ ਨਿਸ਼ਾਨ ਦੀ ਅੱਜ ਸੇਵਾਵਾਂ ਲੈਣੇ ਆ, ਫਿਰ
1: ਅੱਜ ਲੈਣੇ ਸੇਵਾਵਾਂ।
0: ਹਾਂਜੀ ਹਾਂਜੀ,
1: ਪਰ ਉਸ ਤੋਂ ਪਹਿਲਾਂ ਕੁਇਕਲੀ ਮੈਂ ਇੱਕ ਵਾਰੀ ਨਾ ਕਟਾਰੀਆ ਟੂਰਸ ਐਂਡ ਟਰੈਵਲਸ ਦੇ ਸਾਡੇ ਕੋਲ ਸਪੈਸ਼ਲ ਕੁਝ ਫੇਅਰ ਪਹੁੰਚੇ, ਮੈਂ ਕੁਇਕਲੀ ਉਹ ਦੱਸ ਦਿੰਦਾ। ਪਹਿਲਾਂ ਤਾਂ ਨੋਟ ਕਰ ਲਓ ਜੀ ਇਹਨਾਂ ਦਾ ਫੋਨ ਨੰਬਰ, ਕਟਾਰੀਆ ਟੂਰਸ ਐਂਡ ਟਰੈਵਲ, 905-6781200, 905-6781200 ਕਟਾਰੀਆ ਟੂਰਸ ਐਂਡ ਟਰੈਵਲ ਦਾ ਫੋਨ ਨੰਬਰ ਹੈ। ਟੋਰਾਂਟੋ ਤੋਂ ਦਿੱਲੀ ਵਨ ਵੇ ਟਿਕਟ ਤੁਸੀਂ $1,049 ਦੇ ਵਿੱਚ ਲੈ ਸਕਦੇ ਹੋ, ਤੇ ਇਸੇ ਤਰ੍ਹਾਂ ਜੇ ਅਗਸਤ ਜਾਂ ਸਪਟੰਬਰ ਚ ਜਾਣਾ ਹੋਇਆ ਤਾਂ ਫਿਰ ਉਹ $999 ਦੀ ਵੀ ਮਿਲ ਜਾਣੀ ਹੈ। ਟੋਰਾਂਟੋ ਤੋਂ ਦਿੱਲੀ ਦੀ ਵਨ ਵੇ ਟਿਕਟ, ਟੋਰਾਂਟੋ ਤੋਂ ਅੰਮ੍ਰਿਤਸਰ ਦੀ ਵਨ ਵੇ ਟਿਕਟ 1175 ਦੀ ਹੈ, ਤੇ ਜੇ ਰਿਟਰਨ ਡੀਜ ਦੀ ਗੱਲ ਕਰਾਂ ਤਾਂ ਟੋਰਾਂਟੋ ਤੋਂ ਦਿੱਲੀ 1860 ਤੇ ਟੋਰਾਂਟੋ ਤੋਂ ਅੰਮ੍ਰਿਤਸਰ $2,080 ਦੀ ਟਿਕਟ ਤੁਸੀਂ ਲੈ ਸਕਦੇ ਹੋ। ਪਾਕਿਸਤਾਨ ਦੇ ਲਈ ਕਰਾਚੀ ਜਾਣਾ, ਇਸਲਾਮਾਬਾਦ ਜਾਣਾ ਟੋਰਾਂਟੋ ਤੋਂ, ਤਾਂ ਉਹ ਵੀ ਬਹੁਤ ਵਧੀਆ ਰੇਟ ਨੇ, $1,160 ਕਰਾਚੀ ਦੇ ਲਈ ਹੈ ਟੋਰਾਂਟੋ ਤੋਂ, ਤੇ ਇਸਲਾਮਾਬਾਦ ਲਈ $1,230 ਦੀ ਟਿਕਟ। ਇਸ ਤਰ੍ਹਾਂ ਰਿਟਰਨ ਟਿਕਟ ਦੀ ਗੱਲ ਕਰਾਂ ਤਾਂ ਟੋਰਾਂਟੋ ਤੋਂ ਕਰਾਚੀ ਰਿਟਰਨ ਟਿਕਟ ਤੁਹਾਨੂੰ ਮਿਲ ਸਕਦੀ ਹੈ $2,185 ਦੀ, ਤੇ ਟੋਰਾਂਟੋ ਤੋਂ ਇਸਲਾਮਾਬਾਦ ਰਿਟਰਨ ਟਿਕਟ $2,200 ਦੀ। ਤੇ ਮੈਂ ਬੇਨਤੀ ਕਰਦੇ ਹੁੰਦੇ ਹਾਂ ਜੀ ਅਸੀਂ ਕਿ ਇਹ ਲਿਮਿਟਡ ਟਿਕਟਸ ਹੁੰਦੀਆਂ ਤੇ ਲਿਮਿਟਡ ਡੇਟਸ ਹੁੰਦੀਆਂ ਨੇ, ਸੋ ਤੁਸੀਂ ਜਦੋਂ ਬਾਕੀ ਵੇਰਵੇ ਲੈਣੇ ਆ ਤਾਂ ਇਹਨਾਂ ਨੂੰ ਕਾਲ ਕਰ ਲਿਓ ਤੇ ਤੁਹਾਨੂੰ ਪ੍ਰੋਪਰ ਦੱਸ ਦੇਣਗੇ ਕਿ ਕਿਹੜੀਆਂ ਕਿਹੜੀਆਂ ਡੇਟਸ ਦੇ ਉੱਤੇ ਇਹ ਵਾਲੇ ਰੇਟਸ ਅਵੇਲੇਬਲ ਨੇ, ਜਾਂ ਹੋਰ ਜਿਹੜੀ ਵੀ ਤੁਹਾਡੀ ਕੋਈ ਰਿਕੁਆਇਰਡ ਡੇਟ ਹੈ ਉਹਦੇ ਮੁਤਾਬਕ ਤੁਹਾਨੂੰ ਰੇਟਸ ਜਿਹੜੇ ਨੇ ਉਹ ਸੁਜੈਸਟ ਕਰ ਦੇਣਗੇ। ਔਰ ਬੈਸਟ ਸਰਵਿਸਿਸ ਤੇ ਬੈਸਟ ਰੇਟ ਬੈਸਟ ਫੇਅਰ ਦੇ ਲਈ ਕਟਾਰੀਆ ਟੂਰਸ ਐਂਡ ਟਰੈਵਲਸ, 905-6781200, 905-6781200 ਕਟਾਰੀਆ ਟੂਰਸ ਐਂਡ ਟਰੈਵਲਸ ਦਾ ਫੋਨ ਨੰਬਰ ਹੋਣਾ। ਜੀ ਮਨਜੀਤ ਜੀ
0: ਜੀ ਬਿਲਕੁਲ, ਔਰ ਜਿਹੜਾ ਮੈਚ ਦੋਸਤੋ ਚੱਲ ਰਿਹਾ ਸੀ ਉਹਦੀ ਅਪਡੇਟ ਦੇ ਦੇਵਾਂ ਕਿ ਪਾਕਿਸਤਾਨ ਦੀਆਂ ਕੁੜੀਆਂ 106 ਦੌੜਾਂ ਬਣਾ ਕੇ 17 ਓਵਰਸ ਦੇ ਵਿੱਚ ਟੀਮ ਆਲ ਆਊਟ ਹੋ ਗਈ ਹੈ। 64 ਦੌੜਾਂ ਦੇ ਨਾਲ ਇੰਡੀਆ ਦੀਆਂ ਕੁੜੀਆਂ ਨੇ ਅੱਜ ਦਾ ਮੈਚ ਜਿਹੜਾ ਜਿੱਤ ਲਿਆ ਜੀ, ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ। ਅਤੇ ਹਰਜਿੰਦਰ ਤੁਹਾਨੂੰ ਹੁਣ ਹੋਲਡ ਰੱਖਣੀ ਪਏਗੀ ਲਾਈਨ, ਅਤੇ ਮੈਨੂੰ ਸਟੇਸ਼ਨ ID ਮੈਂ ਲੈ ਕੇ ਆਪਾਂ ਨਜ਼ਰੀਆ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਜਾਣਾ। ਦੋਸਤੋ ਲੈਂਦੇ ਹਾਂ ਇੱਕ ਸਟੇਸ਼ਨ ID, ਅਤੇ ਉਸ ਤੋਂ ਬਾਅਦ ਜੁੜਦੇ ਹਾਂ ਆਪਾਂ ਅਗਲੇ ਪ੍ਰੋਗਰਾਮ ਦੇ ਵਿੱਚ।
2: This is AM 530 CHLO AM, serving Brampton, Mississauga, Toronto, the GTA, and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM 530. ਪੰਜਾਬੀ ਜ਼ੁਬਾਨ ਸੱਭਿਆਚਾਰ ਤੇ ਪੰਜਾਬੀਅਤ ਦੇ ਰੰਗ ਵਿੱਚ ਰੰਗਿਆ
3: ਇਹ ਹੈ ਰੇਡੀਓ ਪ੍ਰੋਗਰਾਮ ਨਜ਼ਰੀਆ ਐਂਡ ਓਪੀਨੀਅਨ। ਪੰਜਾਬੀਆਂ ਦੇ ਦਿਲਾਂ ਵਿੱਚ ਵਸਦਾ ਇਹ ਰੇਡੀਓ ਪ੍ਰੋਗਰਾਮ ਟੋਰਾਂਟੋ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਬੜੇ ਮਾਣ ਨਾਲ ਸੁਣਿਆ ਜਾਂਦਾ ਹੈ, ਕਿਉਂਕਿ ਅਸੀਂ ਕਰਦੇ ਹਾਂ ਪਿਆਰ, ਸਾਂਝੀਵਾਲਤਾ ਤੇ ਸਭ ਧਰਮਾਂ ਦੇ ਸਤਿਕਾਰ ਦੀ ਗੱਲ। ਰੇਡੀਓ ਨਜ਼ਰੀਆ ਐਂਡ ਓਪੀਨੀਅਨ ਰੱਖਦਾ ਹੈ ਹਰ ਖਬਰ ਦੀ ਖਬਰ, ਕੀ ਹੋ ਰਿਹਾ ਸਾਡੇ ਆਲੇ ਦੁਆਲੇ ਤੇ ਦੁਨੀਆ ਵਿੱਚ। ਜ਼ਿੰਦਗੀ ਨਾਲ ਜੁੜੇ ਹਰ ਆਮ ਅਤੇ ਖਾਸ ਮਸਲੇ ਉੱਤੇ ਰੱਖਦਾ ਹੈ ਰੇਡੀਓ ਨਜ਼ਰੀਆ ਐਂਡ ਓਪੀਨੀਅਨ ਤਿੱਖੀ ਨਜ਼ਰ। ਸੋ ਲਓ ਪੇਸ਼ ਹੈ ਚੰਗੇ ਗੀਤ ਸੰਗੀਤ ਤੇ ਇੰਟਰਟੇਨਮੈਂਟ ਨਾਲ ਭਰਪੂਰ ਰੇਡੀਓ ਪ੍ਰੋਗਰਾਮ ਨਜ਼ਰੀਆ ਐਂਡ ਓਪੀਨੀਅਨ।
4: This program is a proud member of the Canadian Punjabi Broadcasters Association, CPBA.
0: ਜੀ ਦੋਸਤੋ, ਜੁੜ ਚੁੱਕੇ ਹਾਂ ਆਪਾਂ ਪ੍ਰੋਗਰਾਮ ਨਜ਼ਰੀਆ ਦੇ ਵਿੱਚ। ਹੁਣ ਆਪਣਾ ਸਾਥ ਹਰ ਐਤਵਾਰ ਵਾਲੇ ਦਿਨ ਰਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ 12 ਵਜੇ ਬਣ ਜਾਂਦਾ ਹੈ। 12 ਤੋਂ 1 ਰਮਸ ਪੰਜਾਬੀ ਵੀਕਐਂਡ ਸ਼ੋਅ ਅਤੇ 1 ਤੋਂ 2 ਸੁਣਦੇ ਹੋ ਪ੍ਰੋਗਰਾਮ ਨਜ਼ਰੀਆ। ਦੋਹਾਂ ਹੀ ਪ੍ਰੋਗਰਾਮਾਂ ਦੇ ਦੌਰਾਨ ਅਗਰ ਸਾਡੇ ਨਾਲ ਸਟੂਡੀਓ 'ਚ ਗੱਲਬਾਤ ਕਰਨੀ ਹੁੰਦੀ ਹੈ ਤਾਂ 416-233-7368 ਜਾਂ ਫਿਰ 8297 ਟੈਲੀਫੋਨ ਨੰਬਰਸ ਹੁੰਦੇ ਨੇ। ਅਗਰ ਮੇਰੇ ਨਾਲ ਕੋਈ ਵੀ ਗੱਲਬਾਤ ਮਨਜੀਤ ਗਿੱਲ ਦੇ ਨਾਲ ਤੁਸੀਂ ਪ੍ਰੋਗਰਾਮ ਤੋਂ ਬਾਅਦ ਵਿੱਚ ਕਰਨੀ ਹੈ ਤਾਂ 416-669-1313 'ਤੇ ਕਰ ਸਕਦੇ ਹੁੰਦੇ ਹੋ। 416-669-1379 ਮੇਰਾ ਪਰਸਨਲ ਨੰਬਰ ਹੈ। ਇਸੇ ਨੰਬਰ 'ਤੇ ਅਗਰ ਕੋਈ ਇਨਫੋਰਮੇਸ਼ਨ ਤੁਸੀਂ ਭੇਜਣੀ ਹੋਵੇ ਤਾਂ ਟੈਕਸ ਦੇ ਰੂਪ ਦੇ ਵਿੱਚ ਵੀ ਭੇਜੀ ਜਾ ਸਕਦੀ ਹੁੰਦੀ ਹੈ, ਅਗਰ ਸੇਫਲੀ ਤੁਸੀਂ ਟੈਕਸ ਕਰ ਸਕਦੇ ਹੁੰਦੇ ਹੋ ਤਾਂ। ਅਦਰਵਾਈਜ਼ ਤੁਸੀਂ ਮੈਨੂੰ 2 ਵਜੇ ਤੋਂ ਬਾਅਦ ਕਾਲ ਕਰ ਲੈਣੀ ਹੈ 416-669-1313 ਟੈਲੀਫੋਨ ਨੰਬਰ 'ਤੇ। ਅਤੇ ਆਪਾਂ ਚੱਲਦੇ ਹਾਂ ਜੀ ਇੱਕ ਵਾਰੀ ਫਿਰ ਤੋਂ ਹਰਜਿੰਦਰ ਹੋਰਾਂ ਦੇ ਨਾਲ ਗੱਲਬਾਤ ਆਪਾਂ ਕੈਰੀ ਔਨ ਕਰਦੇ ਹਾਂ। ਸਾਡੇ 2 ਜਿਹੜੇ ਜੂਨੀਅਰ ਜਿਹੜੇ ਕਹਿ ਸਕਦਾ ਜੀ ਸਾਡੇ ਸਿਤਾਰੇ ਨੇ, ਉਹ ਵੀ ਹਰਜਿੰਦਰ ਹੋਰਾਂ ਦੇ ਨਾਲ ਹੀ ਇਸ ਵੇਲੇ ਕਿਤੇ ਜਾ ਰਹੇ ਨੇ ਅਤੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਨੀ ਹੈ। ਹਰਜਿੰਦਰ ਸਵਾਗਤ ਜੀ ਇੱਕ ਵਾਰੀ ਫਿਰ ਤੋਂ।
1: ਮਨਜੀਤ ਜੀ ਬਹੁਤ ਮਿਹਰਬਾਨੀ, ਥੈਂਕ ਯੂ ਸੋ ਮਚ। ਸੋ ਆਪਾਂ 2 ਜਿੱਥੇ ਅੱਗੇ ਕੋ ਹੋਸਟ ਹੁੰਦੇ ਹਾਂ ਤੇ 2 ਹੋਰ ਨਵੇਂ ਕੋ, ਨਹੀਂ ਇੱਕ ਕੋ ਹੋਸਟ ਹੁੰਦਾ ਇੱਕ ਹੋਸਟ ਹੁੰਦਾ ਤੇ 2 ਨਵੇਂ ਕੋ ਹੋਸਟ ਜੋੜਦੇ ਹਾਂ ਅੱਜ।
0: ਜੀ ਬਿਲਕੁਲ।
1: ਸੋ ਅਰਮਾਨ ਤੇ ਇਸ਼ਾਨ ਸਾਡੇ ਨਾਲ ਗੱਲ ਕਰਨਗੇ, ਬੇਸ਼ੱਕ ਤੁਸੀਂ ਫੀਫਾ ਤੇ ਵੀ ਗੱਲ ਕਰ ਸਕਦੇ, ਪਰ ਕੁਇਕਲੀ ਜਿੱਥੇ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਸਾਡੀ ਕੈਨੇਡਾ ਦੀ ਟੀਮ ਦੇ ਲਈ ਬਹੁਤ ਵੱਡੀ ਐਕਸਾਈਟਮੈਂਟ ਰਹੀ ਹੈ ਕਿ ਆਪਣੇ ਪਹਿਲੇ ਮੈਚ ਦੇ ਵਿੱਚ ਕੈਨੇਡਾ ਨੇ ਇਸ ਵਰਲਡ ਕੱਪ ਦੇ ਵਿੱਚ ਆਪਣੇ ਲਈ ਇੱਕ ਪੁਆਇੰਟ ਜਿਹੜਾ ਉਹ ਐਡ ਕਰ ਲਿਆ। ਬੇਸ਼ੱਕ ਮੈਚ ਡਰਾ ਹੋ ਗਿਆ ਸੀਗਾ ਤੇ ਕਾਫੀ ਸਾਰੇ ਸਾਡੇ ਸਰੋਤੇ ਆ ਉਹ ਇਹ ਚੀਜ਼ ਵੀ ਜਾਣਨਾ ਚਾਹੁੰਦੇ ਹੋਣਗੇ ਵੀ ਭਾਈ ਇਹ ਡਰਾ ਜਦੋਂ ਹੋ ਜਾਂਦਾ ਤੇ ਫਿਰ ਪੈਨਲਟੀ ਸ਼ੂਟ ਦੇ ਨਾਲ ਜਾਂ ਜਿਹੜੇ ਲਾਸਟ ਦੇ ਉੱਤੇ ਐਕਸਟਰਾ ਮਿੰਟਸ ਦੇ ਕੇ ਗੋਲ ਕਰਕੇ ਇਹਨੂੰ ਮੈਚ ਦਾ ਰਿਜ਼ਲਟ ਕਿਉਂ ਨਹੀਂ ਦਿੱਤਾ ਜਾਂਦਾ। ਸੋ ਇਹ ਪਹਿਲਾ ਰਾਊਂਡ ਜਿਹੜਾ ਹੋਣਾ ਉਹਦੇ ਵਿੱਚ ਜਿੱਥੇ ਜਿੱਥੇ ਡਰਾ ਹੋਣੇ ਆ ਡਰਾ ਹੀ ਹੋਣੇ ਆ, ਪਰ ਉੱਥੇ ਇੱਕ ਇੱਕ ਪੁਆਇੰਟ ਮਿਲਦਾ ਜਾਣਾ। ਸੋ ਇਸ ਵਾਰੀ ਫਿਰ ਕੈਨੇਡਾ ਨੂੰ ਵੀ ਇੱਕ ਮਿਲ ਗਿਆ ਸੀ ਉਸ ਦਿਨ ਤੇ ਬੋਸਨੀਆ ਨੂੰ ਵੀ, ਤੇ ਬਾਕੀ ਹੁਣ ਦੇਖਦੇ ਆਉਣ ਵਾਲੇ ਟਾਈਮ ਚ ਕਿਸ ਤਰ੍ਹਾਂ ਦੀ ਐਕਸਾਈਟਮੈਂਟ ਹੁੰਦੀ ਆ। ਜਿੱਥੇ ਹੁਣ ਅਸੀਂ ਚਲੋ ਵੈਸੇ ਤਾਂ ਮੈਂ ਗੱਲ ਕਰਦਾ ਹੁੰਦਾ ਵੀ ਆਪਾਂ ਕੈਨੇਡਾ ਦੀ ਤਾਂ ਹੁਣ ਗੱਲ ਕਰ ਹੀ ਰਹੇ ਹਾਂ, ਪਰ ਜਿਹੜੀ ਵੀ ਕੰਟਰੀ ਜਿੱਥੇ ਵੀ ਪਲੇਅਰ ਜਿਹੜੇ ਨਾਮੀ ਪਲੇਅਰ ਹੁੰਦੇ ਆ ਉਹ ਆਟੋਮੈਟਿਕਲੀ ਸਾਡੀ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਫੇਵਰੇਟ ਟੀਮ ਬਣ ਜਾਂਦੀ ਹੈ। ਆਈ ਵਿਸ਼ ਕਿ ਸਾਡੀ ਜਦੋਂ ਇੰਡੀਆ ਦੀ ਵੀ ਗੱਲ ਕਰਦੇ ਹਾਂ ਮਨਜੀਤ ਜੀ, ਜਿੱਥੇ ਇੰਨੀ ਵੱਡੀ ਪਾਪੂਲੇਸ਼ਨ ਹੈ, ਇੰਨਾ ਵੱਡਾ ਉੱਥੇ ਸਾਡਾ ਤਾਣਾ ਬਾਣਾ ਹੈ, ਤਾਂ ਉਹ ਸਾਡੀ ਟੀਮ ਵੀ ਇਸ ਵਰਲਡ ਕੱਪ 'ਚ ਖੇਡ ਰਹੀ ਹੁੰਦੀ ਤਾਂ ਚੰਗਾ ਲੱਗਣਾ ਸੀ ਹੋਰ ਵੀ। ਪਰ ਐਨੀਵੇ ਹੁਣ ਅਸੀਂ ਕੈਨੇਡਾ ਨੂੰ ਵੀ ਚੀਅਰ ਕਰ ਰਹੇ ਹਾਂ ਤੇ ਨਾਲ ਸਾਡੀ ਸਾਰਿਆਂ ਦੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਕੋਈ ਨਾ ਕੋਈ ਆਪਣੀ ਹੋਰ ਫੇਵਰੇਟ ਟੀਮ ਵੀ ਹੋਣੀ ਹੈ। ਸੋ ਅਰਮਾਨ ਤੇ ਇਸ਼ਾਨ ਨੂੰ ਪਹਿਲਾਂ ਮੈਂ ਬਸ ਇੰਨਾ ਕੀ ਪੁੱਛਣਾ ਫੀਫਾ ਬਾਰੇ ਕਿ ਇਹਨਾਂ ਦੀ ਫੇਵਰੇਟ ਟੀਮਸ ਕਿਹੜੀਆਂ ਤੇ ਕਿਉਂ ਹੈ, ਤੇ ਫਿਰ NBA ਦਾ ਜਿਹੜਾ ਕੱਲ ਬਹੁਤ ਐਕਸਾਈਟਿੰਗ ਮੈਚ ਹੋਇਆ ਉਹਦਾ ਜ਼ਿਕਰ ਕਰਾਂਗੇ, ਨਿਊਯਾਰਕ ਦੀ ਤੇ ਜਿਹੜੀ ਜਿੱਤ ਹੋਈ ਹੈ 53 ਸਾਲਾਂ ਬਾਅਦ
0: ਸੈਨ ਐਂਟੋਨੀਓ
1: ਦੇ ਨਾਲ ਉਹਦਾ ਜ਼ਿਕਰ ਕਰਾਂਗੇ। ਪਰ ਉਸ ਤੋਂ ਪਹਿਲਾਂ ਫੀਫਾ ਦੇ ਲਈ ਅਰਮਾਨ ਪਹਿਲਾਂ ਤੁਹਾਡੀ ਫੇਵਰੇਟ ਟੀਮ ਕਿਹੜੀ ਹੈ ਤੇ ਕਿਉਂ?
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
5: ਤੇ ਫੋਰ ਫੀਫਾ ਮੇਰੀ ਫੇਵਰੇਟ ਟੀਮ ਹੈ ਸਪੇਨ ਔਰ ਫਰਾਂਸ।
1: ਓਕੇ ਓਕੇ, ਉਹ ਕਿਉਂ?
5: ਬਿਕਾਜ਼ ਉਹ ਸਪੈਂਸ ਸਪੇਨ ਦੇ ਫਰਮ ਯੂਰਪ ਐਂਡ ਸਟਫ, ਫਰਾਂਸ ਵੀ ਯੂਰਪ ਤੋਂ, ਉਹ they have a higher chance because our team very good and stuff. Canada's bhi team good but there's a lower chance, but Spain and France have a higher chance of winning. Spain the team best player Lamine Yamal 17 saal da hai, I think 18 da ho gaya ho. He just won the Euro finals against England a few like 2 years ago. Now he wants to win the World Cup because of Barcelona li kherda Spain country ya ho, so Spain li kherda ya te o classico vi kherda, so I just want Spain to win.
1: Tu break nahi launda, Ishan di bari nahi aun danda. Okay Ishan, teri favorite team kehdi hai te why?
5: Pehla thonu sanlas nu proper sasya call, and mera favorite team hai Portugal.
1: Oh kyon?
5: ਬਿਕੋਜ਼ ਇੱਕ ਬੰਦਾ ਹੈ ਨਾਮ ਕ੍ਰਿਸਟੀਆਨੋ ਰੋਨਾਲਡੋ ਹਨਾ, ਉਹ ਪੀਪਲ ਕਹਿੰਦੇ ਸੀ ਉਹ ਜ਼ਿਆਦਾ ਵਧੀਆ ਖੇਡਦਾ ਆ ਹਨਾ, ਬਟ ਇਸ ਕੋਲ ਵਰਲਡ ਕੱਪ ਨਹੀਂ ਹੈਗਾ, ਪੀਪਲ ਕਹਿੰਦੇ ਸੀ ਦੇਸੀ ਇੰਨਾ ਗੁੱਡ ਕਰਦਾ ਹੈ, ਦੇਰ ਇਜ਼ ਅ ਹਾਈ ਚਾਂਸ ਉਹ ਵੀ ਜਿੱਤ ਸਕਦਾ ਹੈ, ਐਂਡ
1: ਸੋ ਤੁਸੀਂ ਵਿਸ਼ ਕਰ ਰਹੇ ਹੋ ਕਿ ਉਹਦੇ ਲਈ ਰੋਨਾਲਡੋ ਦੇ ਲਈ ਵਰਲਡ ਕੱਪ ਮਿਲ ਜਾਵੇ?
5: ਹਾਂਜੀ, ਐਂਡ ਦਿਸ ਇਅਰ ਇਜ਼ ਅ ਲਾਸਟ ਵਰਲਡ ਕੱਪ
1: ਫੋਰ ਹਿਮ, ਯਾ ਫੋਰ ਹਿਮ ਦਿਸ ਇਜ਼ ਦ ਲਾਸਟ, ਹਾਂ ਉਹਦਾ ਰੋਨਾਲਡੋ ਦਾ ਲਾਸਟ ਵਰਲਡ ਕੱਪ ਹੋਣਾ ਹੈ ਨਾ, ਸੋ ਇਸ ਕਰਕੇ ਤੁਸੀਂ ਵਿਸ਼ ਕਰ ਰਹੇ ਹੋ ਕਿ ਉਹ ਵਰਲਡ ਕੱਪ ਜਿੱਤ ਜਾਵੇ?
5: ਲਾਸਟ ਵਰਲਡ ਕੱਪ,
1: ਸੋ ਫਿਰ ਤੂੰ ਉਹਦੀ ਕੀ ਹੈਲਪ ਕਰੇਗਾ?
5: ਲਾਈਕ ਸਪੋਰਟ ਪੋਰਚੁਗਲ ਆਈ ਗੈਸ।
1: ਓਕੇ, ਸੋ ਫਿਰ ਅਰਮਾਨ ਤੁਹਾਡੀ ਦੋਨਾਂ ਦੀ ਤੇ ਆਪਸ ਦੇ ਵਿੱਚ ਫਾਈਟ ਹੋ ਜਾਣੀ ਹੈ?
5: ਜੀ, ਆਈ ਆਲਸੋ ਲਾਈਕ ਆਈ ਡੋਨਟ ਨੋ ਵਾਈ ਹੀ ਵਾਂਟਸ ਪੋਰਚੁਗਲ ਟੂ ਵਿਨ, ਆਈ ਉਹ ਸਪੇਨ ਦੀ ਚਾਂਸ ਆਫ ਵਿਨਿੰਗ ਦ ਵਰਲਡ ਕੱਪ ਇਜ਼ 16%, ਫਰਾਂਸ ਵੀ 17%, they I don't want Portugal to win because they have a 7% chance of winning.
1: So just based on the percentage you are just deciding the factor?
5: No, I
1: Ishan, teri ki assessment hai ki jidda hun Arman ta kehnda Portugal just 7% chances hai ohde jitan de?
5: ਮੈਨੂੰ ਪਤਾ ਨੀ ਕੀ ਗੱਲ ਕਰਦਾ ਆ।
1: ਸੋ ਕੋਈ ਨੀ, ਓਕੇ, ਹੁਣ ਆਪਾਂ ਫੀਫਾ ਤੋਂ ਬਾਹਰ NBA ਦੀ ਵੀ ਬਹੁਤ ਐਕਸਾਈਟਿੰਗ ਗੇਮ ਸੀਗੀ ਬੱਚੀ ਜੀ, ਜੇ ਤੁਸੀਂ ਇੱਕ ਦੋ ਕੋਈ ਸਪੌਂਸਰ ਸਾਂਝੇ ਕਰਨੇ ਉਹ ਕਰਕੇ ਤੇ ਫਿਰ ਆਪਾਂ ਕੱਲ ਦੇ ਜਿਹੜਾ ਫਾਈਨਲ ਮੈਚ ਸੀ ਜਿੱਥੇ ਆਪਣੀ 5ਵੀਂ ਗੇਮ ਸੀ ਹੈ ਨਾ,
0: ਜੀ ਜੀ,
1: ਸੋ 5ਵੀਂ ਗੇਮ ਸੀ ਤੇ ਉਹ ਚੋਂ 4 ਨਿਊਯਾਰਕ ਨੇ ਜਿੱਤ ਲਈਆਂ ਤੇ
0: ਚੈਂਪੀਅਨ ਬਣ ਗਿਆ ਜੀ ਆਫਟਰ 53 ਇਅਰਸ।
1: 53 ਇਅਰ ਤੋਂ ਬਾਅਦ NBA ਚੈਂਪੀਅਨ ਬਣੇ ਆ, ਉਹਦੀ ਗੱਲ ਕਰਦੇ ਕਿਉਂਕਿ ਉਹਦੇ ਬਾਰੇ ਚ ਵੀ ਇਹਨਾਂ ਦੇ ਕੋਲ ਬਹੁਤ ਫੈਕਟਸ ਹੈਗੇ ਆ।
0: ਟੈਲੀਫੋਨ ਨੰਬਰ ਹੈ ਔਰ ਦੋ ਲੋਕੇਸ਼ਨ ਤੋਂ ਸੇਵਾਵਾਂ ਦਿੰਦੇ ਨੇ, 9054550752 ਅਗਰ ਤੁਸੀਂ ਐਨਕਾਂ ਕਿਸੇ ਪ੍ਰਕਾਰ ਦੀਆਂ ਵੀ ਲੈਣੀਆਂ ਨੇ ਤੇ ਸਾਰੇ ਹੀ ਮੇਜਰ ਜਿਹੜੇ ਬ੍ਰਾਂਡਸ ਨੇ ਉਹ ਕੈਰੀ ਕਰਦੇ ਨੇ, ਸਾਰੀਆਂ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਖੁਦ ਡੀਲ ਕਰਦੇ ਨੇ, ਤੁਹਾਨੂੰ ਸਪੈਸ਼ਲਿਸਟ ਦੀ ਜ਼ਰੂਰਤ ਹੈ ਤੇ ਫਿਰ ਵੀ ਤੁਸੀਂ ਉਹਨਾਂ ਨੂੰ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ। 9054550752 ਟੈਲੀਫੋਨ ਨੰਬਰ ਹੈ। ਪੰਜਾਬੀ ਬਾਏ ਨੇਚਰ 7 ਲੋਕੇਸ਼ਨਸ ਤੋਂ ਸਰਵਿਸਿਜ਼ ਦੇ ਰਹੇ ਨੇ। ਅਗਰ ਤੁਸੀਂ ਕੇਟਰਿੰਗ ਕਰਵਾਉਣੀ ਹੈ ਤੇ ਮਾਹਰ ਨੇ ਜੀ ਕੇਟਰਿੰਗ ਦੀਆਂ ਸਰਵਿਸਿਜ਼ ਦੇ ਲਈ ਮਲਟੀਪਲ ਫੂਡ ਟਰੱਕਸ ਦੇ ਨਾਲ ਸੇਵਾਵਾਂ ਦਿੰਦੇ ਨੇ। 416-937-2061 416-937-2061 ਤੇ ਤੁਸੀਂ ਉਹਨਾਂ ਦੇ ਨਾਲ ਕਾਲ ਕਰਕੇ ਗੱਲ ਕਰ ਲੈਣੀ ਹੈ। ਕਟਾਰੀਆ ਟੂਰਸ ਐਂਡ ਟਰੈਵਲ 905-678-1200 ਟੈਲੀਫੋਨ ਨੰਬਰ ਹੈ। ਔਰ ਕੁਝ ਇੱਕ ਜਿਹੜੇ ਖਾਸ ਕਿਰਾਇਆਂ ਦੀ ਲਿਸਟ ਜਿਹੜੀ ਸਾਡੇ ਕੋਲ ਪਹੁੰਚੀ ਹੈ ਜੀ ਉਹਨਾਂ ਦੀ, ਉਹਦੇ ਵਿੱਚ ਅਗਰ ਤੁਸੀਂ ਇਸ ਸਮੇਂ ਦੀ ਗੱਲ ਹੁਣ ਐਟ ਪ੍ਰੈਜੈਂਟ ਜਿਹੜਾ ਉਹਨਾਂ ਦੇ ਕੋਲ ਵਨ ਵੇ ਟੋਰੋਂਟੋ ਤੋਂ ਦਿੱਲੀ $1049 'ਚ ਅਤੇ ਦਿੱਲੀ ਜਿਹੜੀ ਟੋਰੋਂਟੋ ਤੋਂ ਮਾਫ਼ ਕਰਨਾ ਜੀ ਟੋਰੋਂਟੋ ਤੋਂ ਅੰਮ੍ਰਿਤਸਰ $1460 'ਚ, ਦਿੱਲੀ ਵਾਸਤੇ $1049, ਅੰਮ੍ਰਿਤਸਰ ਲਈ $1460 ਅਤੇ ਰਿਟਰਨ ਫੇਅਰ ਜਿਹੜੇ ਨੇ ਉਹ ਟੋਰੋਂਟੋ ਤੋਂ ਅੰਮ੍ਰਿਤਸਰ $2170, ਟੋਰੋਂਟੋ ਤੋਂ ਦਿੱਲੀ $1990 ਦੇ ਵਿੱਚ, ਪਾਕਿਸਤਾਨ ਤੁਸੀਂ ਜਾਣਾ ਅਤੇ ਫਿਰ ਕਰਾਚੀ ਦੇ ਲਈ ਜਿਹੜੀ ਹੈ $1250 ਇਹ ਵਨ ਵੇ ਹੈ, ਇਸਲਾਮਾਬਾਦ $1270, ਰਿਟਰਨ ਟਿਕਟ ਜਿਹੜੀ ਕਰਾਚੀ ਲਈ $2230 ਅਤੇ ਇਸਲਾਮਾਬਾਦ ਲਈ $2290 ਦੇ ਵਿੱਚ ਜਿਹੜੀ ਟਿਕਟ ਹੈ ਉਹ ਮਿਲ ਸਕਦੀ ਹੈ। ਆਲ ਇਨਕਲੂਸਿਵ ਜਿਹੜੇ ਵਕੇਸ਼ਨ ਡੀਲਸ ਨੇ ਡੋਮਿਨਿਕਨ ਰਿਪਬਲਿਕ ਵਾਸਤੇ $1190 ਤੁਸੀਂ ਲੈ ਸਕਦੇ ਹੋ, ਮੈਕਸੀਕੋ $945 ਦੇ ਵਿੱਚ ਟਿਕਟ ਜਿਹੜੀ ਹੈ ਬੁੱਕ ਕੀਤੀ ਜਾ ਸਕਦੀ ਹੈ। 905-678-1200 ਉਹਨਾਂ ਦਾ ਟੈਲੀਫੋਨ ਨੰਬਰ ਹੈ। ਅਤੇ ਚੱਲਦੇ ਹਾਂ ਆਪਾਂ ਅਰਮਾਨ ਇਸ਼ਾਨ ਦੇ ਕੋਲ ਜੀ ਇੱਕ ਵਾਰੀ ਫਿਰ ਤੋਂ। ਹਰਜਿੰਦਰ ਸਵਾਗਤ ਜੀ।
1: ਬਹੁਤ ਮਿਹਰਬਾਨੀ ਮਨਜੀਤ ਜੀ, ਥੈਂਕ ਯੂ ਸੋ ਮਚ। ਤੁਸੀਂ ਥੋੜ੍ਹੀ ਦੇਰ ਪਹਿਲਾਂ ਆਪਟੀਕਲ ਵਨ ਦਾ ਜ਼ਿਕਰ ਕੀਤਾ ਸੀ ਅਤੇ ਲੱਕੀਲੀ ਮੈਂ ਅੱਜ ਹਰਜਿੰਦਰ ਬਾਈ ਕੋਲ ਆਪਟੀਕਲ ਵਨ 'ਤੇ ਥੋੜ੍ਹੀ ਦੇਰ ਲਈ ਇੱਥੇ ਕੀ ਕਹਿੰਦੇ ਹੁੰਦੇ ਆ ਵੀ ਹੋਲਟ ਕੀਤਾ, ਸਟੋਪ ਕੀਤਾ, ਅਤੇ ਉਦੋਂ ਹੀ ਤੁਸੀਂ ਜ਼ਿਕਰ ਕਰ ਰਿਹਾ ਸੀ ਤਾਂ ਮੈਂ ਕਿਹਾ ਫਿਰ ਹਰਜਿੰਦਰ ਬਾਈ ਨੂੰ ਵੀ ਔਨਰ ਹੀ ਕਰਦੇ ਹਾਂ।
0: ਕੀ ਬਾਤ ਹੈ,
1: ਅਸੀਂ ਦੋਨੋਂ ਸਰਨਾਮੀ ਇਸ ਵੇਲੇ ਕਰਦੇ ਹਾਂ। ਸੋ ਆਪਟੀਕਲ ਵਨ ਜਿਹਨਾਂ ਦਾ ਫੋਨ ਨੰਬਰ ਅਸੀਂ ਦੱਸ ਦਿੰਦੇ ਹਾਂ 905-455-0752, ਇਸ ਨੰਬਰ ਦੇ ਉੱਪਰ ਤੁਸੀਂ ਕੰਟੈਕਟ ਕਰ ਸਕਦੇ ਹੋ। ਹਰਜਿੰਦਰ ਬਾਈ ਬਹੁਤ ਬਹੁਤ ਸਵਾਗਤ ਤੁਹਾਡਾ ਆਪਣੇ ਨਜ਼ਰੀਆ ਐਂਡ ਓਪੀਨੀਅਨ ਪ੍ਰੋਗਰਾਮ ਦੇ ਵਿੱਚ।
6: ਥੈਂਕ ਯੂ ਭਾਜੀ, ਬਹੁਤ ਬਹੁਤ ਸ਼ੁਕਰੀਆ ਤੁਸੀਂ ਆਈਸ ਰੋਡ ਦੇ ਅੱਜ ਅੱਜ ਇਕੱਠੇ ਹੋਏ ਹਾਂ ਬਹੁਤ ਚਿਰਾਂ ਬਾਅਦ, ਹਰ ਵਾਰੀ ਕਹਿੰਦੇ ਹੁੰਦੇ ਕਿ ਇਕੱਠੇ ਹੋਵਾਂਗੇ ਪਰ ਹੋ ਨਹੀਂ ਰਹੇ। ਹਾਂਜੀ ਆ ਨਾਲੇ ਨਵੀਂ ਮੈਟਾ ਐਨਕਾਂ ਆਈਆਂ ਹੈਗੀਆਂ ਨੇ ਤੁਸੀਂ ਉਹ ਵੀ ਟਰਾਈ ਕਰਿਓ ਜਿਵੇਂ ਕੈਮਰਾ ਲੱਗਿਆ ਹੋਇਆ ਆ ਵਿੱਚ ਸਪੀਕਰ ਵਿੱਚ ਮਾਈਕ ਗੱਲਾਂ ਵੀ ਕਰ ਸਕਦੇ ਹਾਂ ਰਿਕਾਰਡ ਵੀ ਕਰ ਸਕਦੇ
1: ਹਾਂ ਗੱਡੀ ਚਲਾਉਂਦੇ ਚਲਾਉਂਦੇ ਨਾਲ ਰੇਡੀਓ ਵੀ ਕਰ ਸਕਦੇ ਹਾਂ
6: ਸੇਮ ਥਿੰਗ ਹਾਂਜੀ ਨਾਲੇ ਲਾਈਵ ਲੋਕੇਸ਼ਨ ਕਰ ਲਿਓ
1: ਲਾਈਵ ਲੋਕੇਸ਼ਨ ਵੀ ਕਰਨ ਲਈ ਸਾਨੂੰ ਹੈਲਪ ਮਿਲ ਜਾਣੀ ਸੋ ਜਿਵੇਂ ਇਹਨਾਂ ਨੇ ਦੱਸਿਆ ਕਿ ਕੈਮਰਾ ਵੀ ਮਾਈਕ ਵੀ ਤੇ ਤੁਹਾਡੇ ਲਈ ਚਾਹੇ ਤੁਸੀਂ ਸਨਗਲਾਸਿਸ ਦੇ ਰੂਪ ਦੇ ਵਿੱਚ ਵਰਤਣੇ ਆ ਚਾਹੇ ਪ੍ਰਿਸਕ੍ਰਿਪਸ਼ਨ ਬੇਸਡ ਸਾਰਾ ਕੁਝ ਹੀ ਹੋ ਜਾਣਾ ਉਹਦੇ
6: ਵਿੱਚ ਹਾਂਜੀ ਉਹਦੇ ਨਿਗਾਹ ਵਾਲੇ ਲੈਂਸ ਪੈ ਜਾਣਗੇ ਪਰ ਜਿਹੜੇ ਬਾਹਰ ਕਾਲੇ ਹੋ ਜਾਂਦੇ ਆ ਉਹ ਕਰ ਲਓ ਜਾਂ ਪ੍ਰੋਪਰ ਸਨਗਲਾਸਿਸ ਕਰ ਲਓ ਤੁਸੀਂ ਪ੍ਰਿਸਕ੍ਰਿਪਸ਼ਨ ਵਿੱਚ ਪਾ ਕੇ
1: ਓਕੇ ਅੱਛਾ ਇੱਕ ਚਲੋ ਇਹ ਤਾਂ ਹੁਣ ਨਵੀਂ ਤੁਸੀਂ ਗੱਲ ਦੱਸੀ ਹੈ ਪਰ ਬਹੁਤ ਸਾਰੀਆਂ ਇਹੋ ਜਿਹੀਆਂ ਟ੍ਰੈਡੀਸ਼ਨਲ ਜਿਹੜੀਆਂ ਸਾਡੇ ਕਈ ਵਾਰੀ ਬਜ਼ੁਰਗਾਂ ਦੇ ਲਈ ਜਾਂ ਬੱਚਿਆਂ ਦੇ ਲਈ ਅਸੀਂ ਸੋਚਦੇ ਹੁੰਦੇ ਕਿ ਬਹੁਤ ਜ਼ਿਆਦਾ ਕੋਈ ਐਕਸਪੈਂਸਿਵ ਨਾ ਲਈਏ ਕਿਉਂਕਿ ਜਿੱਦਾਂ ਜਿੱਦਾਂ ਉਹਨਾਂ ਦੀ ਏਜ ਵੱਡੀ ਹੋ ਰਹੀ ਹੁੰਦੀ ਹੈ ਬੱਚਿਆਂ ਦੀ ਖਾਸ ਤੌਰ 'ਤੇ ਗੱਲ ਕਰਾਂ ਤਾਂ ਸਾਨੂੰ ਫਰੇਮ ਦਾ ਸਾਈਜ਼ ਚੇਂਜ ਕਰਨਾ ਪੈਂਦਾ ਜਾਂ ਸਾਨੂੰ ਹੁੰਦਾ ਕਿ ਇਹਨਾਂ ਨੇ ਤੋੜ ਹੀ ਲੈਣਾ ਕੋਈ ਰੀਜ਼ਨੇਬਲ ਜੀ ਕੋਸਟ ਦੇ ਵਿੱਚ ਬੱਚਿਆਂ ਦੇ ਲਈ ਫਰੇਮਸ ਦੀ ਜੇ ਗੱਲ ਕਰੀਏ ਕਿਉਂਕਿ ਅੱਜ ਵੀ ਸਪੈਸ਼ਲੀ ਜਦੋਂ ਆਪਾਂ ਦੇਖ ਰਹੇ ਹਾਂ ਤਾਂ ਈਸ਼ਾਨ ਦੇ ਲਈ ਸਾਨੂੰ ਥੋੜ੍ਹਾ ਜਿਹਾ ਸੀਗਾ ਕਿ ਉਹਦੇ ਉਹਦੇ ਲਈ ਫਰੇਮ ਚੇਂਜ ਕਰਨੇ ਆ ਅਤੇ ਕੀ ਸੁਜੈਸਟ ਕਰੋਗੇ ਓਨਰੀ ਦੱਸ ਦਿਓ
6: ਆਪਾਂ ਸਪੈਸ਼ਲ ਫਰੇਮ ਮੰਗਾਏ ਹੋਏ ਨੇ ਬੱਚਿਆਂ ਵਾਸਤੇ ਜੋ ਸਪਰਿੰਗ ਹਿੰਜ ਵਾਲੇ ਹੁੰਦੇ ਆ ਤੇ ਫਲੈਕਸੀਬਲ ਫਰੇਮ ਹੁੰਦੇ ਆ ਫਰੇਮ ਟੁੱਟਦੇ ਨੀਗੇ ਆਪਾਂ ਲਾਇਆ ਹੋਇਆ ਸਪੈਸ਼ਲ 149 ਚ ਫਰੇਮ ਲੈਂਸਿਸ ਟੁਗੈਦਰ
1: ਕਿਉਂਕਿ ਬੱਚੇ ਛੇਤੀ ਤੋੜ ਦਿੰਦੇ ਆ ਨਾ ਸੋ ਹੁਣ ਤੁਸੀਂ ਦੇਖੋਗੇ ਇਹਦੀਆਂ ਸਾਈਡ ਤੋਂ ਦੇਖ ਰਿਹਾ ਸੀ ਮੈਂ ਛੋਟੇ ਜਿਹੀਆਂ ਕਈ ਵਾਰੀ ਆਪਾਂ ਹਲਕੀ ਜਿਹੀ ਵੀ ਉਹਨੂੰ ਪ੍ਰੈਸ ਕਰਦੇ ਆ ਬੱਚੇ ਬਾਰ ਬਾਰ ਜ਼ਿਆਦਾ ਤੋਂ ਉਹ ਟੁੱਟਣਾ ਸ਼ੁਰੂ ਹੋ ਜਾਂਦੇ ਸੋ ਇਸ ਕਰਕੇ ਤੁਸੀਂ ਕੀ ਸੁਜੈਸਟ ਕਰਦੇ ਹੁੰਦੇ ਹੋ ਕਿ ਜ਼ਿਆਦਾ ਬਹੁਤ ਜ਼ਿਆਦਾ ਐਕਸਪੈਂਸਿਵ ਲੈਣ ਦੀ ਤਾਂ ਬੱਚਿਆਂ ਲਈ ਲੋੜ ਨਹੀਂ
6: ਹੈ ਬੁਝਾ ਐਕਸਪੈਂਸਿਵ ਲੈਣ ਦੀ ਲੋੜ ਨਹੀਂ ਹੈਗੀ ਪਰ ਲੈਣਾ ਚਾਹੀਦਾ ਜਿਹਦੀ ਗੁੱਡ ਕੁਆਲਿਟੀ ਹੋਵੇ ਕਈ ਵਾਰ ਆਪਾਂ ਕੋਸਟ ਦੇਖ ਲੈਂਦੇ ਹਾਂ ਪਰ ਮੀਡੀਅਮ ਕੋਸਟ ਦੇ ਵਿੱਚ ਆਪਾਂ ਨੂੰ ਵਧੀਆ ਫਰੇਮ ਮਿਲ ਜਾਂਦੀ ਆ ਜਿਹੜੇ ਫਲੈਕਸੀਬਲ ਹੁੰਦੇ ਆ ਉਹ 1 ਈਅਰ ਵਾਰੰਟੀ ਹੈਗੀ
1: ਸੋ ਛੋਟੇ ਬੱਚਿਆਂ ਦੇ ਲਈ ਖਾਸ ਤੌਰ ਦੇ ਉੱਤੇ ਇੱਥੇ ਇਹਨਾਂ ਦੇ ਕੋਲ ਸਪੈਸ਼ਲ ਅਰੇਂਜਮੈਂਟਸ ਨੇ ਉਹਨਾਂ ਲਈ ਵੀ ਤੁਸੀਂ ਇੱਥੇ ਜ਼ਰੂਰ ਪਹੁੰਚੋ ਤੇ ਜਦੋਂ ਆਪਾਂ ਪ੍ਰਿਸਕ੍ਰਿਪਸ਼ਨ ਦੀ ਜਾਂ ਫਿਰ ਆਈ ਐਗਜ਼ਾਮੀਨੇਸ਼ਨ ਦੀ ਗੱਲ ਕਰਨੀ ਹੈ ਤਾਂ ਉਹਦੇ ਕੀ ਅਰੇਂਜਮੈਂਟਸ ਹੁੰਦੇ ਨੇ
6: ਆਪਣੇ ਪ੍ਰਿਸਕ੍ਰਿਪਸ਼ਨ ਵਾਸਤੇ ਆਪਣੇ ਡਾਕਟਰ ਹੈਗੇ ਆ ਔਨ ਸਾਈਟ ਉਹ ਤਾਂ ਆਪਣੇ ਵੀਕ 3 ਵਾਰ ਆਉਂਦੇ ਹੈਗੇ ਨੇ $80 ਚਾਰਜਸ ਹੁੰਦੇ ਆ ਸਿਆਣੇ ਆਪਣੇ ਅਡਲਟ ਵਾਸਤੇ ਤੇ ਬੱਚਿਆਂ ਦਾ ਆਈ ਐਗਜ਼ਾਮ ਹੈਲਥ ਕਾਰਡ ਵੱਲੋਂ ਕਵਰ ਹੈਗਾ ਆ ਆਪਣੇ ਬਹੁਤ ਬੰਦੇ ਇਗਨੋਰ ਕਰ ਦਿੰਦੇ ਐਗਜ਼ਾਮ ਕਰਵਾਉਂਦੇ ਨੀਗੇ ਪਰ ਆਪਾਂ ਚਾਹੁੰਦੇ ਹਾਂ ਬੈਕ ਟੂ ਸਕੂਲ ਜਿਵੇਂ ਆਪਾਂ ਐਵਰੀ ਈਅਰ ਆਪਣਾ ਐਨੂਅਲ ਬਾਡੀ ਚੈੱਕਅਪ ਕਰਦੇ ਹਾਂ ਸੇਮ ਟਾਈਮ ਆਪਾਂ ਨੂੰ ਐਨੂਅਲੀ ਅੱਖਾਂ ਦਾ ਚੈੱਕਅਪ ਕਰਨਾ ਚਾਹੀਦਾ ਆ ਤੇ ਐਨੂਅਲ ਆਈ ਐਗਜ਼ਾਮ ਹੈਲਥ ਕਾਰਡ ਵੱਲੋਂ ਕਵਰ ਹੈਗਾ ਆ 19 ਸਾਲ ਤੱਕ
1: ਵੈਰੀ ਗੁੱਡ ਸੋ ਆਪਟੀਕਲ 1 ਮਨਜੀਤ ਜੀ ਦੇਖ ਲਓ ਰਜਿੰਦਰ ਬਾਈ ਕਈ ਵਾਰੀ ਕਹਿੰਦੇ ਰਹਿੰਦੇ ਯਾਰ ਮੈਂ ਤਾਂ ਬਹੁਤੀਆਂ ਗੱਲਾਂ ਨਹੀਂ ਕਰਾਉਣੀਆਂ ਹੁਣ ਚੁੱਪ ਨਹੀਂ ਕਰਦੇ ਸੋ ਆਪਾਂ ਇਹਨਾਂ ਨੂੰ ਮੌਕਾ ਦਿੰਦੇ ਰਿਹਾ ਕਰਨਾ ਸੋ ਆਪਟੀਕਲ 1 ਦੀ ਟੀਮ ਦੇ ਨਾਲ ਗੱਲ ਕਰੋ ਸਾਡੇ ਪ੍ਰਾਊਡ ਸਪਾਂਸਰ ਨੇ ਵੀਕਡੇਜ਼ ਜਾਂ ਵੀਕਐਂਡ ਵਾਲੇ ਸ਼ੋਅ ਦੇ ਉੱਤੇ ਅਸੀਂ ਇਹਨਾਂ ਦੇ ਬਾਰੇ 'ਚ ਦੱਸ ਦੇ ਲਈਦਾ ਔਰ ਅਸੀਂ ਇਹ ਵੀ ਚਾਹੁੰਦੇ ਹੁੰਦੇ ਹਾਂ ਕਿ ਤੁਸੀਂ ਸਾਡੇ ਜਿਹੜੇ ਬਿਜ਼ਨਸਿਸ ਨੇ ਕਾਰੋਬਾਰ ਹੈ ਉਹਨਾਂ ਨੂੰ ਵੀ ਅਸੀਂ ਇੱਕ ਦੂਜੇ ਨੂੰ ਸਪੋਰਟ ਵੀ ਕਰੀਏ ਅਤੇ ਇਹਨਾਂ ਦੀਆਂ ਜਿਹੜੀਆਂ ਐਕਸਪਰਟੀਜ਼ ਨੇ ਉਹਨਾਂ ਦਾ ਫਾਇਦਾ ਲਈਏ ਸੋ ਆਪਟੀਕਲ 1-905-455-0752 4905-455-0752 ਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਦੋ ਲੋਕੇਸ਼ਨ ਨੇ ਜੀ ਇੱਕ ਤਾਂ ਜਿਹੜੀ ਹੁਣ ਗਹੀਰ ਲਾਅ ਆਫਿਸ ਦੇ ਬਿਲਕੁਲ ਸ਼ੈਲਟਨ ਕਾਲਜ ਦੇ ਬੈਕ ਸਾਈਡ ਤੇ ਗਹੀਰ ਲਾਅ ਆਫਿਸ ਵਾਲਾ ਪਲਾਜ਼ਾ ਜਿਹੜਾ ਬੜੀ ਪਾਪੂਲਰ ਲੋਕੇਸ਼ਨ ਹੈ ਇੱਥੇ ਤੁਸੀਂ ਆ ਸਕਦੇ ਹੋ ਤੇ ਹਰਜਿੰਦਰ ਭਾਈ ਜਾਣ ਤੋਂ ਪਹਿਲਾਂ ਕੁਝ ਹੋਰ ਕਹਿਣਾ ਚਾਹੁੰਦੇ ਹੋਵੋ ਇਸ ਤੋਂ ਪਹਿਲਾਂ ਇਜਾਜ਼ਤ ਲਈ
6: ਆਪਾਂ ਸਪੈਸ਼ਲ ਫਰੇਮ ਮੰਗਾਇਆ ਹੈਗਾ ਪੱਗਾਂ ਵਾਸਤੇ ਸਾਰੇ ਬੰਦੇ ਕਹਿੰਦੇ ਰਹੇ ਆ ਬਹੁਤ ਚਿਰ ਤੋਂ ਕਿ ਸਾਰੇ ਪੱਗ ਦੇ ਲੜ ਚੱਕੇ ਜਾਂਦੇ ਹੈਗੇ ਆ ਤਾਂ ਆਪਣੀ ਸਪੈਸ਼ਲ ਫਰੇਮ ਮੰਗਾਇਆ ਜਿਹਨਾਂ ਦੇ ਬੈਂਡ ਪਾਇਆ ਹੋਇਆ ਆ
1: ਮੈਂ ਵੀ ਅੱਜ ਪੱਗ ਬੰਨ ਕੇ ਆਇਆ ਸ਼ਾਇਦ ਤੁਹਾਨੂੰ ਤਾਂ ਯਾਦ ਆਇਆ
6: ਥੋੜੇ ਟੈਸਟ ਕਰਾਂਗੇ ਪਹਿਲਾਂ ਇਹ ਚੱਕਦੇ ਨੀ ਚੱਕਦੇ
1: ਓਕੇ ਵੈਰੀ ਗੁੱਡ ਸੋ ਇਸ ਤਰ੍ਹਾਂ ਦੇ ਡਿਜ਼ਾਈਨਰ ਜਿਹੜੇ ਫਰੇਮਸ ਨੇ ਉਹ ਵੀ ਇੱਥੋਂ ਲੈ ਸਕਦੇ ਹੋ ਸਪੈਸ਼ਲ ਪੱਗ ਬੰਨਦੇ ਜਿਹੜੇ ਸਾਡੇ ਵੀਰ ਉਹਨਾਂ ਨੂੰ ਜ਼ਰੂਰ ਅਸੀਂ ਬੇਨਤੀ ਕਰਦੇ ਹਾਂ ਕਿ ਆਪਟੀਕਲ 1 ਤੇ ਇੱਕ ਵਾਰੀ ਜ਼ਰੂਰ ਪਹੁੰਚੋ ਇੱਕ ਵਾਰੀ ਆਪਣੀ ਜ਼ਬਾਨੀ ਐਡਰੈਸ ਤੇ ਫੋਨ ਨੰਬਰ ਰਿਪੀਟ ਕਰ ਦਿਓ
6: ਹਾਂਜੀ ਫੋਨ ਨੰਬਰ ਹੈਗਾ 905-455-0752 ਐਡਰੈਸ ਹੈਗਾ 373 ਸਟੀਲਸ ਐਵਨਿਊ ਵੈਸਟ ਸ਼ੈਰਡਨ ਕਾਲਜ ਦੇ ਬੈਕ ਸਾਈਡ ਗਹੀਰ ਲਾਅ ਆਫਿਸ ਪਲਾਜ਼ਾ ਦੂਜੀ ਲੋਕੇਸ਼ਨ ਹੈਗੀ ਆ ਆਪਣੀ ਬਰੈਂਪਟਨ 'ਚ ਗੋਰਵੇ ਐਂਡ ਕੰਟਰੀ ਸਾਈਡ 10960 ਗੋਰਵੇ ਡਰਾਈਵ ਬਰੈਂਪਟਨ
1: ਬਹੁਤ ਮਿਹਰਬਾਨੀ ਜੀ ਥੈਂਕ ਯੂ ਸੋ ਮਚ ਇਸੀ ਆਪਟੀਕਲ 1 ਤੋਂ ਹਰਜਿੰਦਰ ਬਾਈ ਹੋਰੀ ਤੇ ਤੁਹਾਡੇ ਨਾਲ ਹੁਣ ਦੋ ਦੋ ਹੱਥ ਕਰਦੇ ਥੋੜੀ ਦੇਰ ਤੱਕ ਪਹਿਲਾਂ ਹੁਣ ਇੱਧਰ ਅਰਮਾਨ ਨਿਸ਼ਾਨ ਨਾਲ NBA ਬਾਰੇ ਗੱਲ ਕਰਨੀ ਹੈ ਮਨਜੀਤ ਜੀ ਪਰ ਨਾਲ ਕੁਇਕਲੀ ਮੈਂ ਦੱਸ ਦਿੰਦਾ ਕਿ ਸਾਡੇ ਜਿਹੜੇ ਸਰੋਤੇ ਰੀਅਲ ਸਟੇਟ ਨਾਲ ਸੰਬੰਧਿਤ ਕੋਈ ਵੀ ਟ੍ਰਾਂਜੈਕਸ਼ਨ ਕਰਨੀਆਂ ਚਾਹੁੰਦੇ ਨੇ ਤੇ ਸਾਨੂੰ ਜ਼ਰੂਰ ਕੰਟੈਕਟ ਕਰੋ ਅਸੀਂ ਤੁਹਾਡੇ ਲਈ ਟੀਮ ਹਰਜਿੰਦਰ ਗਿੱਲ ਹਰ ਇੱਕ ਲੈਵਲ ਤੇ ਜਿਸ ਤਰ੍ਹਾਂ ਦੇ ਵੀ ਤੁਹਾਡਾ ਚਾਹੇ ਲਿਮਿਟਡ ਬਜਟ ਹੈ ਜਾਂ ਐਕਸਟੈਂਡਡ ਬਜਟ ਹੈ ਕੋਈ ਘੱਟ ਤੋਂ ਘੱਟ ਅਮਾਊਂਟ ਤੋਂ ਲੈ ਕੇ ਤਾਂ ਵੱਧ ਤੋਂ ਵੱਧ ਜਿੱਥੇ ਤੱਕ ਮਰਜ਼ੀ ਤੁਸੀਂ ਕੋਈ ਆਪਣੇ ਲਈ ਇਨਵੈਸਟਮੈਂਟ ਕਰਨ ਲਈ ਜਾਂ ਆਪਣੇ ਐਂਡ ਯੂਜ਼ਰ ਦੇ ਤੌਰ ਦੇ ਉੱਤੇ ਕੋਈ ਪ੍ਰੋਪਰਟੀਜ਼ ਦੇਖ ਰਹੇ ਹੋ ਤਾਂ ਸਾਨੂੰ ਜ਼ਰੂਰ ਇੱਕ ਵਾਰੀ ਸੇਵਾ ਦਾ ਮੌਕਾ ਦਿਓ 6474006862 ਟੀਮ ਹਰਜਿੰਦਰ ਗਿੱਲ 6474068 ਇਸ ਵੇਲੇ ਜਿਹੜੇ ਸਾਡੇ ਇਮੀਡੀਏਟ ਲਿਸਟਿੰਗ ਨੇ ਉਹਨਾਂ ਬਾਰੇ ਵੀ ਜਾਂ ਤੁਹਾਡੀ ਰਿਕੁਆਇਰਮੈਂਟ ਦੇ ਮੁਤਾਬਿਕ ਜੋ ਵੀ ਤੁਸੀਂ ਜਿਸ ਤਰ੍ਹਾਂ ਦੀ ਵੀ ਪ੍ਰੋਪਰਟੀ ਲੱਭ ਰਹੇ ਹੋ ਉਹਦੇ ਮੁਤਾਬਿਕ ਤੁਹਾਨੂੰ ਪਲਾਨ ਕਰਕੇ ਦੇਣ ਦੇ ਵਿੱਚ ਸਾਡੀ ਟੀਮ ਤੁਹਾਡੀ ਮਦਦ ਕਰਦੀ ਹੈ ਸੋ 6474006862 ਕੋਈ ਵੀ ਵੱਡੀ ਛੋਟੀ ਪ੍ਰੋਪਰਟੀ ਲਿਸਟ ਕਰਨੀ ਹੈ ਤਾਂ ਸਾਨੂੰ ਇੱਕ ਵਾਰੀ ਕੰਟੈਕਟ ਜ਼ਰੂਰ ਕਰਿਓ ਜੀ ਸੋ ਅੱਜ ਹੁਣ ਅਰਮਾਨ
5: ਨਹੀਂ ਮੈਂ ਦੋਨੇ ਦੇ ਟੀਮ ਵੋਟ ਕਰਦੇ ਸੀਗੇ ਬਟ ਸਿੰਸ ਨੈਕਸ 3-1 ਸੀਗੇ ਮੈਂ ਸਪਰਸ ਦੀ ਵੋਟ ਕਰਦਾ ਸੀਗਾ
1: ਮੈਂ ਵੀ ਸਪਰਸ ਨੂੰ ਹੀ ਸਪੋਰਟ ਕਰਦਾ ਸੀ ਮੈਨੂੰ ਸੀ ਵੀ ਥੋੜੀ ਐਕਸਾਈਟਮੈਂਟ ਬਣੀ ਰਹਿਣੀ ਸੀ ਜੇ ਕੱਲ ਸਪਰਸ ਵਾਲੇ ਜਿੱਤ ਜਾਂਦੇ ਤੇ ਫਿਰ ਅਗਲੇ ਮੈਚਸ ਲਈ ਸਾਨੂੰ ਐਕਸਾਈਟਮੈਂਟ ਬਣੀ ਰਹਿਣੀ ਸੀ ਹੁਣ ਮੈਚ ਜਿਹੜੇ ਨੈਕਸਟ ਮੈਚਸ ਦੇ ਲਈ ਐਕਸਾਈਟਮੈਂਟ ਖਤਮ ਹੋ ਗਈ
5: ਹਾਂਜੀ
1: ਸੁਰਮਾ ਤੁਸੀਂ ਕਿਹਨੂੰ ਵਿਸ਼ ਕਰਦੇ ਸੀ ਮੈਨੂੰ ਪਤਾ ਤੂੰ ਤਾਂ ਨਿਊਯਾਰਕ ਨੂੰ ਜਿਤਾਉਂਦਾ ਸੀ
5: Yeah, because since so 53 years old, I think I think before anyone was born, the last time you see him.
1: ਨਹੀਂ ਮੈਨੂੰ ਲੱਗਦਾ ਹਾਂ ਮੈਂ ਵੀ ਨਹੀਂ ਸੀ ਬੋਰਨ ਤੇ ਮਨਜੀਤ ਜੀ ਤੁਸੀਂ ਬੋਰਨ ਸੀਗੇ ਉਦੋਂ
0: ਨਹੀਂ ਜੀ ਨਹੀਂ
1: ਨਹੀਂ ਮਨਜੀਤ ਜੀ ਵੀ ਨਹੀਂ ਸੀਗੇ ਸੋ ਦੈਟਸ ਗੁੱਡ ਅਸੈਸਮੈਂਟ ਤੇਰੀ ਹੈ ਨਾ ਵੀ ਬਹੁਤ ਬੰਦੇ ਹੋਣੇ ਜਿਹੜੇ ਬੋਰਨ ਵੀ ਨਹੀਂ ਹੋਏ ਹੋਣੇ ਜਦੋਂ ਲਾਸਟ ਟਾਈਮ ਨਿਊਯਾਰਕ ਦਿੱਤੇ ਸੀ 53 ਇਅਰਸ ਅਗੋ ਸੋ ਅੱਛਾ ਕੀ ਐਕਸਾਈਟਮੈਂਟ ਸੀਗੀ ਕੱਲ ਵਾਲੇ ਮੈਚ ਚਰਮਨ ਈਸ਼ਾਨ ਦੱਸੂਗਾ ਥੋੜਾ ਲਾਊਡ ਦੱਸਣਾ ਪੈਣਾ
5: ਓਕੇ ਕੱਲ ਵਾਲੇ ਸੀਗੇ ਲਾਈਕ ਐਕਸਾਈਟਮੈਂਟ ਦੈਟ ਲਾਈਕ ਅਸੀਂ ਦੇਖਦੇ ਸੀਗੇ ਲਾਈਕ ਅਸੀਂ ਕੀ ਕਰਦੇ ਆ ਪਲੇਅਰਸ ਡੰਕ ਮਾਰਦੇ ਆ ਥ੍ਰੀ ਮਾਰਦੇ ਆ ਲਾਈਕ ਹੋਰ ਐਕਸਾਈਟਮੈਂਟ ਹੁੰਦੇ ਸੀਗੇ ਲਾਈਕ ਮੋਸਟ ਗੇਮ ਹੁੰਦੇ ਆ
1: ਕੱਲ ਗੇਮ ਚ ਫੇਵਰਟ ਪਲੇਅਰ ਕਿਹੜੇ ਸੀ ਤੇਰੇ
5: ਲਾਈਕ ਤੋਂ ਮੈਂ ਨਿਯਮ
1: ਅੱਛਾ ਸੋ ਅਮਨ ਤੇਰੀ ਖਾਸ ਐਕਸਾਈਟਮੈਂਟ ਦਾ ਰੀਜ਼ਨ ਕੀ ਸੀ ਕੱਲ ਵਾਲੇ ਮੈਚ
5: ਕੱਲ ਐਕਸਾਈਟਮੈਂਟ ਸੀਗੀ ਦੈਟ ਉਹ ਪਹਿਲਾਂ ਉਹ ਸੀਗੀ ਉਹ ਨੂੰ ਪਹਿਲਾਂ ਫਸਟ ਕੁਆਟਰ ਵਿੱਚ ਸੀਗੀ 23-13 ਨਿਊਯਾਰਕ 13 ਸੀਗੇ ਉਹ ਦਾ ਵਾਸ ਦੀ ਵਰਸਟ ਥਿੰਗ ਦਾ ਹੈਪਨ ਇਨ ਐਨਬੀਏ ਫਾਈਨਲ
1: ਲਾਸਟ ਮੈਚ ਦੇ ਵਿੱਚ 29 ਮੈਚ ਦਾ ਗੈਪ 29 ਪੁਆਇੰਟਸ ਦਾ ਗੈਪ ਜਿਹੜਾ ਸੀ ਨਿਊਯਾਰਕ ਨੇ ਕਵਰ ਕੀਤਾ ਹੈ ਨਾ ਲਾਸਟ ਟਾਈਮ ਉਹ ਵੀ ਇੱਕ ਬਹੁਤ ਵੱਡੀ ਕਹਿ ਲਈਏ ਕਿ ਇੱਕ ਚੈਲੰਜ ਦਿੱਤਾ ਉਹਨਾਂ ਨੇ 29 ਦੇ 29 ਪੁਆਇੰਟਸ ਨਾਲ ਬਿਹਾਈਂਡ ਸੀਗੇ ਤੇ ਉਹ ਬਾਅਦ ਚ ਫਿਰ ਜਿੱਤ ਗਏ
5: ਤੇ ਉਹ ਦੈਨ ਦਾ ਵਾਸ ਦੀ ਲਾਰਜੈਸਟ ਲੀਡ ਉਹ ਬਾਏ ਹਾਫ ਟਾਈਮ ਬਟ ਦੈਨ ਐਟ ਦੀ ਐਂਡ ਫੋਰਥ ਕੁਆਟਰ ਉਹ ਨਿਊਯਾਰਕ ਦੇ ਸਟਾਰਟਡ ਪੁਸ਼ਿੰਗ ਟੂ ਫੋਰਸ ਸੈਨ ਐਂਟੋਨੀਓ ਟੂ ਸ਼ੂਟ ਐਂਡ ਮਿਸ ਬਿਕਾਜ਼ ਆਫ ਡਿਫੈਂਸ ਆਫ ਵਧੀਆ ਸੀਗੀ ਐਂਡ ਸਟਫ ਬਟ ਵਨ ਉਹ ਨਿਊਯਾਰਕ ਦੇ ਵਰ ਡਾਊਨ ਬਾਏ 1 ਤੇ ਵਿਦ 5 ਸੈਕਿੰਡਸ ਲੈਫਟ ਜੇਲਨ ਬੰਸਨ ਨੇ ਉਹ ਉਹਨੇ ਫੜਿਆ ਅਤੇ ਉਹਨੇ ਸ਼ੂਟ ਕੀਤਾ ਉਹ ਮਿਸ ਹੋ ਗਿਆ ਸੀਗਾ ਪਰ ਦੈਨ ਉਹ ਇੱਕ ਬੰਦਾ ਸੀਗਾ ਉਜੀ ਐਰਨ ਉਹ ਵੀ ਉਹ ਟੋਰੋਂਟੋ ਲਈ ਖੇਡਦਾ ਸੀਗਾ ਉਹਨੂੰ ਪਹਿਲੀ ਵਾਰੀ ਜਿੱਤੇ 2019 ਵਿੱਚ ਤੇ ਦੈਨ ਉਹਨੇ ਜੰਪ ਕੀਤਾ ਤੇ ਉਹਨੂੰ ਲਾਈਕ ਉਹ ਬਾਲ ਨੂੰ ਮਾਰਿਆ ਉਹ ਨੈਟ ਵਿੱਚ ਚਲ ਗਿਆ ਉਹ ਦੈਨ ਉਸ ਕਰਕੇ ਉਹ ਉਹ ਨਿਊਯਾਰਕ ਜਿੱਤ ਗਏ ਸੀਗੇ ਉਹ ਮੈਚ ਦੈਨ ਐਂਡ ਤੇ ਨੈਕਸਟ ਉਹ 3-1 ਜਿੱਤਦੇ ਸੀਗੇ ਪਰ ਦੈਨ ਗੇਮ 5 ਵਿੱਚ ਉਹ ਟ੍ਰੇਲਿੰਗ ਹੁੰਦੇ ਸੀਗੇ ਲਾਈਕ ਬਹੁਤ ਜ਼ਿਆਦਾ ਲਾਈਕ ਉਹ ਦੇ ਵਰ ਗੋਇੰਗ ਡਾਊਨ ਲਾਈਕ 20 ਦੈਨ ਐਟ ਦੀ ਦੈਨ ਐਂਡ ਵਿੱਚ ਉਹ ਉਹ ਨਿਊਯਾਰਕ ਜਿੱਤ ਗਏ ਸੀਗੇ ਫਰਮ ਜੇਲਨ ਬੰਸਨ ਉਹਨੇ
1: 45
5: ਪੁਆਇੰਟਸ ਫਰਸਟ ਸੈਨ ਐਂਟੋਨੀਓ ਸਪਰਸ ਮੇਡ ਦ ਬਿਗੇਸਟ ਲੀਡ ਇਨ ਐਨਬੀਏ ਹਿਸਟਰੀ ਹਨਾ ਐਂਡ ਦੈਨ ਦ ਸੈਕਿੰਡ ਨਿਊਯਾਰਕ ਨੈਕਸ ਨੇ ਗ੍ਰੇਟੈਸਟ ਕਮਬੈਕ ਕੀਤਾ ਐਨਬੀਏ ਫਾਈਨਲਸ ਵਿੱਚ
1: ਸੋ ਦੋਨਾਂ ਦੇ ਰਿਕਾਰਡ ਬਣ ਗਏ ਹਨਾ ਸੋ ਚਲੋ ਐਨੀਵੇ ਬਹੁਤ ਬੈਸਟ ਵਿਸ਼ਸ ਨੇ ਸਮਝੀ ਜੀ ਆਪਾਂ ਇਸ ਦੀ ਐਕਸਾਈਟਮੈਂਟ ਹੈ ਖਾਸ ਤੌਰ ਬੱਚਿਆਂ 'ਚ ਵੱਡਿਆਂ 'ਚ ਸਾਰਿਆਂ ਦੇ ਵਿੱਚ ਜਿੱਥੇ ਗੱਲ ਕਰਦਾ ਉਹਨਾਂ ਕਿ ਦੇਖੋ ਇਹ ਸਾਡੇ ਸਟ੍ਰੈਸ ਬਸਟਰ ਹੁੰਦੇ ਨੇ ਇਹ ਆਪਾਂ ਹੋਰ ਸਾਡੀ ਲਾਈਫ 'ਚ ਅਦਰਵਾਈਜ਼ ਤਾਂ ਡਾਇਰੈਕਟਲੀ ਇਨਡਾਇਰੈਕਟਲੀ ਕੋਈ ਲੈਣਾ ਦੇਣਾ ਨਹੀਂ ਹੈ ਸਾਡਾ ਹੈ ਨਾ ਸੋ ਦੇਖੋ ਆਪਾਂ ਨਾ ਤਾਂ ਸਾਨੂੰ ਉਹਦੇ 'ਚੋਂ ਕੋਈ ਮੋਨਿਟਰੀ ਬੈਨੀਫਿਟ ਹੋਣਾ ਨਾ ਸਾਨੂੰ ਕੋਈ ਉੱਥੇ ਕੋਈ ਪਰਸਨਲ ਸਾਡੇ ਰਿਲੇਸ਼ਨ 'ਚ ਨਹੀਂ ਹੈ ਨਾ ਪਰ ਗੱਲ ਇਹ ਹੁੰਦੀ ਹੈ ਕਿ ਸਾਡੇ ਲਈ ਉਹ ਜਿਹੜੀ ਉਹ ਇੱਕ ਐਕਸਾਈਟਮੈਂਟ ਹੈ ਸਾਡੀ ਜਿਹੜੀ ਮਨੋਟਨੀ ਹੈ ਆਪਾਂ ਅਕਸਰ ਗੱਲ ਕਰਦੇ ਹੁੰਦੇ ਖੇਡਾਂ ਹੋਈਆਂ ਸਾਡੇ ਕਲਚਰਲ ਇਵੈਂਟ ਹੋਏ ਕਬੱਡੀਆਂ ਮੇਲੇ ਛਿੰਝਾਂ ਸਾਰਾ ਕੁਛ ਚਾਹੇ ਸਾਡੇ ਧਾਰਮਿਕ ਇਵੈਂਟਸ ਨੇ ਉਹਨਾਂ ਦੇ ਵਿੱਚ ਬੱਚਿਆਂ ਨੂੰ ਆਪ ਨੂੰ ਆਪਣੇ ਆਪ ਨੂੰ ਇੰਗੇਜ ਰੱਖੋ ਤਾਂ ਕਿ ਅਸੀਂ ਸਮੇਂ ਸਮੇਂ ਦੇ ਉੱਪਰ ਆਪਣੇ ਜਿਹੜੀ ਜਿਵੇਂ ਕਹਿੰਦੇ ਹੁੰਦੇ ਕਿ ਇੱਕ ਡੋਜ਼ ਹੁੰਦੀ ਹੈ ਸਾਡੇ ਮਾਨਸਿਕ ਤੌਰ 'ਤੇ ਸਰੀਰਕ ਤੌਰ ਦੇ ਉੱਤੇ ਉਹ ਇਸ ਤਰ੍ਹਾਂ ਦੀ ਵੀ ਸਾਨੂੰ ਮਿਲਦੀ ਰਹੇ ਸੋ ਇਹ ਵੀ ਸਾਡਾ ਨਾਲ ਸੰਦੇਸ਼ ਹੁੰਦਾ ਸੋ ਉਮੀਦ ਰੱਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੇ ਫੀਫਾ ਨਾਲ ਸੰਬੰਧਿਤ ਅਪਡੇਟਸ ਲਈ ਵੀ ਬੱਚੇ ਅਤੇ ਅਸੀਂ ਸਾਰੇ ਜਣੇ ਇੰਗੇਜਮੈਂਟ ਬਣਾਈ ਰੱਖਾਂਗੇ ਅਤੇ ਇਸ ਐਕਸਾਈਟਮੈਂਟ ਦਾ ਹਿੱਸਾ ਆਪਾਂ ਸਾਰੇ ਜਣੇ ਬਣਦੇ ਰਹਾਂਗੇ ਇਸੇ ਲੜੀ ਦੇ ਵਿੱਚ ਪੰਜਾਬੀ ਵਿਰਸਾ ਸ਼ੋਅ ਨੂੰ ਮਾਨਣ ਦੇ ਲਈ ਵੀ ਅਸੀਂ ਇਨਵਾਈਟ ਕਰ ਰਹੇ ਹਾਂ ਸੋ 25 ਜੁਲਾਈ ਦਿਨ ਸ਼ਨੀਵਾਰ ਨੂੰ ਆਪਾਂ ਸਾਰੇ ਜਣੇ ਦ ਥੀਏਟਰ ਐਟ ਗ੍ਰੇਟ ਕਨੇਡੀਅਨ ਟੋਰੋਂਟੋ ਵਿੱਚ ਪਹੁੰਚਣਾ ਤੇ ਸਾਨੂੰ ਸਾਰਿਆਂ ਦਾ ਤੁਹਾਡਾ ਇੰਤਜ਼ਾਰ ਰਹੇਗਾ ਤੇ ਟਿਕਟਸ ਜਿਹੜੀਆਂ ਨੇ ਇਸ ਸ਼ੋਅ ਦੀਆਂ ticketmaster.ca ਤੇ ਜਾ ਕੇ ਲੈ ਸਕਦੇ ਹੋ ਪੰਜਾਬੀ ਵਿਰਸਾ ਸ਼ੋਅ ਮਨਮੋਹਨ ਵਾਰਿਸ ਕਮਲਹੀਰ ਤੇ ਸੰਕਾਰ ਹੋਰੀ ਟੋਰੋਂਟੋ ਦੇ ਵਿੱਚ 25 ਜੁਲਾਈ ਨੂੰ ਪਹੁੰਚ ਰਹੇ ਨੇ ਉਹਨਾਂ ਦਾ ਕੈਨੇਡਾ ਟੂਰ ਜਿਹੜਾ ਜੀ ਉਹ ਸ਼ੁਰੂ ਹੋ ਜਾਣਾ ਸੋ ਉਹਦੇ ਲਈ ਅਸੀਂ ਤੁਹਾਨੂੰ ਇਨਵਾਈਟ ਕਰ ਰਹੇ ਹਾਂ ਕੋਈ ਵੀ ਹੋਰ ਵੇਰਵੇ ਲੈਣੇ ਆ ਤਾਂ 647-400-6862 647-400-6862 6064004000 68 ਬਹੁਤ ਮਿਹਰਬਾਨੀ ਮਨਜੀਤ ਜੀ ਥੈਂਕ ਯੂ ਸੋ ਮਚ
0: ਸ਼ੁਕਰੀਆ ਜਿੰਦਰ ਸ਼ੁਕਰੀਆ ਜੀ

ਜੀ ਦੋਸਤੋ, ਜੁੜੇ ਹੋ ਪ੍ਰੋਗਰਾਮ ਨਜ਼ਰੀਆ ਦੇ ਨਾਲ। ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਅਗਰ ਇੱਕ ਬੈਡਰੂਮ ਦੀ ਬੇਸਮੈਂਟ ਤੁਸੀਂ ਹੋਰ ਓਨਟਾਰੀਓ ਸਟ੍ਰੀਟ ਐਂਡ ਬੋਵੇ ਡਰਾਈਵ ਦੇ ਨੇੜੇ 1 ਜੁਲਾਈ ਤੋਂ

ਬਹੁਤ ਸਾਰੇ ਰੈਸਟੋਰੈਂਟਸ ਇਸ ਪਲਾਜ਼ਾ ਦੇ ਵਿੱਚ ਨੇ। ਸੋ ਇਸ ਬੇਸਮੈਂਟ ਨੂੰ ਤੁਸੀਂ ਲੀਗਲ ਬੇਸਮੈਂਟ ਹੈ ਜੀ ਇਹ, ਇਸ ਨੂੰ ਤੁਸੀਂ ਰੈਂਟ 1 ਜੁਲਾਈ ਤੋਂ ਕਰਨਾ ਚਾਹੁੰਦੇ ਹੋ ਤਾਂ 416-669-1379 'ਤੇ ਕਾਲ ਕਰ ਸਕਦੇ ਹੋ। 416-669-1379 ਮੇਰਾ ਟੈਲੀਫੋਨ ਨੰਬਰ ਹੈ। ਇਸ ਤੋਂ ਇਲਾਵਾ ਰੀਅਲ ਸਟੇਟ ਦੇ ਵਿੱਚ ਹੋਰ ਕੋਈ ਵੀ ਟ੍ਰਾਂਜੈਕਸ਼ਨ ਕਿਸੇ ਤਰ੍ਹਾਂ ਦੀ ਵੀ ਤੁਸੀਂ ਕਰਨੀ ਹੋਵੇ, ਰੈਜੀਡੈਂਸ਼ੀਅਲ ਹੈ ਜਾਂ ਕਮਰਸ਼ੀਅਲ ਹੈ, ਪ੍ਰੋਪਰਟੀ ਤੁਸੀਂ ਖਰੀਦਣੀ ਹੈ, ਵੇਚਣੀ ਹੈ ਜਾਂ ਤੁਸੀਂ ਲੀਜ਼ 'ਤੇ ਕਰਨਾ ਚਾਹੁੰਦੇ ਹੋ, ਆਪਣੀ ਕੋਈ ਪ੍ਰੋਪਰਟੀ ਲੀਜ਼ 'ਤੇ ਲੈਣੀ ਹੈ, ਤਾਂ ਇਸ ਨੰਬਰ 'ਤੇ ਕਾਲ 416-669-1379 'ਤੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ। ਇੱਕ ਅਗਰ ਟਰੱਕ ਸਟੋਪ ਵਾਸਤੇ, ਟਰੱਕ ਪਾਰਕਿੰਗ ਵਾਸਤੇ ਤੁਹਾਡੇ ਪਾਸ 1.5 ਤੋਂ 2 ਏਕੜ ਦਾ ਏਰੀਆ ਪਲੱਸ ਇੱਕ ਛੋਟੀ ਵਰਕਸ਼ਾਪ ਉਸ ਦੇ ਵਿੱਚ ਬਣੀ ਹੋਈ ਹੈ, ਵੇਚਣਾ ਚਾਹੁੰਦੇ ਹੋ ਉਸ ਨੂੰ ਬੋਲਟਨ ਜਾਂ ਫਿਰ ਬਰੈਂਪਟਨ ਦੇ ਏਰੀਏ ਦੇ ਵਿੱਚ ਹੈਗੀ ਹੈ, ਅਤੇ ਤਦ ਵੀ ਤੁਸੀਂ ਸਾਨੂੰ 416-669-1379 'ਤੇ ਕਾਲ ਕਰ ਲੈਣੀ ਆ। 416-669-1379 ਟੈਲੀਫੋਨ ਨੰਬਰ ਹੈ। ਔਰ ਇੱਕ ਲੀਜ਼ ਵਾਸਤੇ ਟਰੱਕ ਸਟੋਪ ਜਿਹਦੇ ਵਿੱਚ ਤਕਰੀਬਨ 19-20 ਦੇ ਕਰੀਬ ਜੋ ਟਰੱਕ ਟ੍ਰੇਲਰ ਪਾਰਕ ਹੋ ਸਕਦੇ ਹੋਣ, ਅਤੇ ਪਲੱਸ 4000 ਦੇ ਕਰੀਬ ਵਰਕਸ਼ਾਪ M2 ਜ਼ੋਨਿੰਗ ਦੇ ਨਾਲ ਬਣੀ ਹੋਈ ਹੋਵੇ, ਬੜੀ ਸੈਂਟਰਲਾਈਜ਼ ਲੋਕੇਸ਼ਨ ਸਾਡੇ ਜਿਹੜੇ ਕਸਟਮਰ ਹੈ ਉਹ ਲੱਭ ਰਿਹਾ ਜੀ। ਜੇ ਹਾਈਵੇ 407 ਐਂਡ 410 ਦੇ ਆਸ ਪਾਸ ਤਕਰੀਬਨ 5 ਕਿਲੋਮੀਟਰ ਡਾਇਮੀਟਰ ਦਾ ਏਰੀਆ ਅਗਰ ਇਹਦੇ ਇੱਥੇ ਲੋਕੇਟਡ ਹੋਵੇ ਤਾਂ ਜ਼ਰੂਰ ਤੁਸੀਂ ਸਾਨੂੰ ਕਾਲ ਕਰ ਲੈਣੀ ਆ ਲੀਜ਼ ਵਾਸਤੇ। 416-669-1379 ਟੈਲੀਫੋਨ ਨੰਬਰ ਹੈ ਜੀ। ਦੋਸਤੋ, ਦੁਨੀਆ ਭਰ ਦੇ ਵਿੱਚ ਕਿਤੇ ਵੀ ਤੁਸੀਂ ਟਰੈਵਲ ਕਰਨਾ ਚਾਹੁੰਦੇ ਹੋ ਤਾਂ ਫਿਰ ਕਟਾਰੀਆ ਟੂਰਸ ਐਂਡ ਟਰੈਵਲ 905-678-1200 'ਤੇ ਉਹਨਾਂ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ। ਏਅਰਪੋਰਟ ਨਿਸਾ 905-799-5900 'ਤੇ ਰਾਜ ਸੋਤਾ ਜੀ ਦੇ ਨਾਲ ਜਾਂ ਫਿਰ ਮਿਸਟਰ ਫਾਰੂਕ ਖੁਰਾ ਦੇ ਨਾਲ ਗੱਲ ਕਰ ਲਿਓ। ਤੁਸੀਂ ਅਗਰ ਸਾਡੇ ਪ੍ਰੋਗਰਾਮ ਦਾ ਹਵਾਲਾ ਦਿੰਦੇ ਹੋ ਤਾਂ ਤੁਹਾਨੂੰ ਸਪੈਸ਼ਲ ਡਿਸਕਾਊਂਟ ਜਿਹੜਾ ਉਹ ਮਿਲ ਸਕਦਾ। 905-799-1900 ਟੈਲੀਫੋਨ ਨੰਬਰ ਹੈ। ਆਪਟੀਕਲ ਵਨ 2 ਲੋਕੇਸ਼ਨ ਤੋਂ ਸੇਵਾਵਾਂ ਦਿੰਦੇ ਨੇ। 905-455-0752 ਉਹਨਾਂ ਦਾ ਟੈਲੀਫੋਨ ਨੰਬਰ ਹੈ। ਪੰਜਾਬੀ ਬਾਏ ਨੇਚਰ 416-937-2061 'ਤੇ ਉਹਨਾਂ ਨਾਲ ਗੱਲ ਕੀਤੀ ਜਾ ਸਕਦੀ ਹੈ। ਡਰੀਮ ਹੋਮ ਅਪਲਾਇੰਸਿਸ 905-805-3000 'ਤੇ ਸੰਪਰਕ ਕੀਤਾ ਜਾ ਸਕਦਾ ਹੈ। 2915 ਅਰਜੈਂਟੀਆ ਰੋਡ ਯੂਨਿਟ 2 ਮਿਸਿਸਾਗਾ ਦੇ ਵਿੱਚ ਲੋਕੇਟਡ ਨੇ। ਅਗਰ ਤੁਸੀਂ ਸਾਡੇ ਪ੍ਰੋਗਰਾਮ ਦਾ ਹਵਾਲਾ ਦਿੰਦੇ ਹੋ ਤਾਂ ਤੁਹਾਨੂੰ ਜ਼ਰੂਰ ਜਿਹੜਾ ਇੱਕ ਸਪੈਸ਼ਲ ਡਿਸਕਾਊਂਟ ਹੈ ਡਰੀਮ ਹੋਮ ਅਪਲਾਇੰਸਿਸ ਦੇ ਵੱਲੋਂ ਉਹ ਮਿਲ ਸਕਦਾ ਹੈ। 905-805-3000 ਉਹਨਾਂ ਦਾ ਟੈਲੀਫੋਨ ਨੰਬਰ ਹੈ ਜੀ। ਪ੍ਰੀਮੀਅਮ ਆਟੋ ਰਿਪੇਅਰ ਜਾਂ ਯੂਜ਼ ਕਾਰ ਸੇਲ ਤੋਂ ਗੁਰਪ੍ਰੀਤ ਢੱਡਾ ਜੀ 416-747-6800 'ਤੇ ਗੱਲ ਕੀਤੀ ਜਾ ਸਕਦੀ ਹੈ। 416-747-6800 ਉਹਨਾਂ ਦਾ ਟੈਲੀਫੋਨ ਨੰਬਰ ਹੈ। 21-39 ਮਿਲਬਕ ਡਰਾਈਵ ਨੌਰਥ ਯੋਰਕ ਦੇ ਵਿੱਚ 2 ਲੋਕੇਸ਼ਨ ਤੋਂ ਸੇਵਾਵਾਂ ਦਿੰਦੇ ਨੇ। ਜੇਕਰ ਕਿਤੇ ਕਾਰ ਜਾਂ ਟਰੱਕ ਨੂੰ ਟੋ ਕਰਾਉਣ ਦੀ ਨੌਬਤ ਆਉਂਦੀ ਹੈ, ਖਾਸ ਕਰਕੇ ਜੇ ਹੈਵੀ ਡਿਊਟੀ ਟੋਇੰਗ ਵਾਸਤੇ ਸਪੈਸ਼ਲਾਈਜ਼ਡ ਨੇ ਕਿੰਗ ਟੋਇੰਗ ਵਾਲੇ, 416-677-2222 ਉਹਨਾਂ ਦਾ ਟੈਲੀਫੋਨ ਨੰਬਰ ਹੈ। ਥਰੂ ਆਊਟ ਨੌਰਥ ਅਮੈਰੀਕਾ ਕਿਤੇ ਵੀ ਤੁਹਾਨੂੰ ਟੋਇੰਗ ਸਰਵਿਸਿਜ਼ ਦੀ ਜ਼ਰੂਰਤ ਹੈ ਅਤੇ 4167-2222 'ਤੇ ਗੱਲ ਕੀਤੀ ਜਾ ਸਕਦੀ ਹੈ। ਟ੍ਰਾਈ ਸਿਟੀ ਪ੍ਰੋਫੈਸ਼ਨਲ ਰਿਐਲਟੀ ਤੋਂ ਅਵਤਾਰ ਸਿੰਘ ਬਡਿਆਲ, ਰੀਅਲ ਸਟੇਟ ਦੀਆਂ ਸੇਵਾਵਾਂ ਪਿਛਲੇ ਲੰਬੇ ਅਰਸੇ ਤੋਂ ਤਕਰੀਬਨ 3.5 ਦਹਾਕੇ ਹੋ ਗਏ ਨੇ ਜੀ ਉਹਨਾਂ ਨੂੰ, ਉਸ ਤੋਂ ਵੀ ਜ਼ਿਆਦਾ ਟਾਈਮ ਉਹਨਾਂ ਨੂੰ ਹੋ ਗਿਆ ਇਸ ਪ੍ਰੋਫੈਸ਼ਨ ਦੇ ਵਿੱਚ। ਅਗਰ ਕੋਈ ਵੀ ਜਾਣਕਾਰੀ ਤੁਸੀਂ ਲੈਣੀ ਆ ਰੀਅਲ ਸਟੇਟ ਸੰਬੰਧੀ, ਕੋਈ ਵੀ ਤੁਹਾਡੇ ਪਾਸ ਕੁਐਸਚਨ ਹੋਵੇ ਜਾਂ ਤੁਸੀਂ ਕੋਈ ਵੀ ਟ੍ਰਾਂਜੈਕਸ਼ਨ ਕਿਸੇ ਤਰ੍ਹਾਂ ਦੀ ਵੀ ਰੀਅਲ ਸਟੇਟ ਦੇ ਵਿੱਚ ਕਰਨੀ ਹੈ, ਤਾਂ ਫਿਰ ਟ੍ਰਾਈ ਸਿਟੀ ਪ੍ਰੋਫੈਸ਼ਨ ਰਿਐਲਟੀ ਬ੍ਰੋਕਰਸ ਦੇ ਮਾਲਕ ਅਵਤਾਰ ਸਿੰਘ ਜੀ ਬਡਿਆਲ, 416-464-2066 ਉਹਨਾਂ ਦਾ ਟੈਲੀਫੋਨ ਨੰਬਰ ਹੈ। 416-464-2067 416-464-2067 'ਤੇ ਅਵਤਾਰ ਸਿੰਘ ਜੀ ਬਡਿਆਲ ਹੋਰਾਂ ਦੇ ਨਾਲ ਗੱਲਬਾਤ ਤੁਸੀਂ ਕਰ ਸਕਦੇ ਹੋ। 1927 ਦੇ ਵਿੱਚ ਕੈਨੇਡਾ ਪੋਸਟ ਦੇ ਮੁਤਾਬਕ ਜੀ ਟੀ ਏ 'ਚ ਕੋਈ ਤਕਰੀਬਨ 158,000 ਜਿਹੜੇ ਘਰਾਂ ਦੀ ਡੋਰ ਟੂ ਡੋਰ ਡਿਲੀਵਰੀ ਹੈ ਉਹ ਬੰਦ ਹੋ ਕੇ ਕਮਿਊਨਿਟੀ ਮੇਲ ਬਾਕਸਿਸ ਦੇ ਵਿੱਚ ਬਦਲ ਜਾਣੀ ਹੈ, ਜਿਨ੍ਹਾਂ ਦੇ ਵਿੱਚ ਏਜੈਕਸ, ਬਰੈਂਪਟਨ, ਹਾਕਸਬਰੀ, ਕਿਚਨਰ, ਲੰਡਨ, ਮਿਸਸਾਗਾ, ਆਟਵਾ, ਪਿਕਰਿੰਗ, ਇਹਨਾਂ ਇਲਾਕਿਆਂ ਦੇ ਵਿੱਚ ਜਿਹੜੇ ਇਹ ਵਾਲੇ ਪੋਸਟਲ ਕੋਡਸ ਨੇ, ਏਜੈਕਸ ਦੇ ਵਿੱਚ L17, L1T, ਪਿਕਰਿੰਗ ਦੇ ਵਿੱਚ L1V ਅਤੇ L1W, L1X ਦੇ ਜਿਹੜੇ ਕੋਡਸ ਨੇ,
ਇਹਨਾਂ ਦਾ ਜਿਹੜੀ ਡੋਰ ਟੂ ਡੋਰ ਡਿਲੀਵਰੀ ਬੰਦ ਹੋ ਕੇ ਕਮਿਊਨਿਟੀ ਬਾਕਸਿਸ ਮੇਲ ਬਾਕਸਿਸ ਵਿੱਚ ਤਬਦੀਲ ਹੋ

0: ਰਹਿਣੀ ਹੈ। ਬਰੈਂਪਟਨ ਦੇ ਜਿਹੜੇ ਇਲਾਕੇ ਨੇ ਜਿਨ੍ਹਾਂ 'ਚ L6S, L6T, L6W, L6X, L6V, L6X ਦੇ ਨਾਲ L6Y, L6Z ਅਤੇ L7A ਅਤੇ ਮਿਸਿਸਾਗਾ ਦੇ ਜਿਹੜੇ ਏਰੀਏ ਨੇ ਉਹਨਾਂ 'ਚ L4T, L4V, L5M, L5N, L5S ਅਤੇ L5T ਇਹ ਜਿਹੜੇ ਇਲਾਕੇ ਨੇ ਇਹਨਾਂ ਦੀ ਡੋਰ ਟੂ ਡੋਰ ਡਿਲੀਵਰੀ ਜਿਹੜੀ ਹੈ ਉਹ ਕਨਵਰਟ ਹੋ ਜਾਣੀ ਹੁਣ ਕਮਿਊਨਿਟੀ ਮੇਲ ਬਾਕਸ ਦੇ ਵਿੱਚ, ਕਿਉਂਕਿ ਬਹੁਤ ਸਾਰੇ ਜਿਹੜੇ ਏਰੀਏਜ਼ ਆਲਰੇਡੀ ਕਮਿਊਨਿਟੀ ਮੇਲ ਬਾਕਸ ਜਿਹੜੇ ਉਹ ਵਰਤਦੇ ਨੇ। ਸੋ ਹੁਣ ਕਿਉਂਕਿ ਕੈਨੇਡਾ ਪੋਸਟ ਬਦਲਣ ਜਾ ਰਿਹਾ ਹੈ, ਸਾਰੀਆਂ ਹੀ ਜਿਹੜੀਆਂ ਤੁਹਾਡੇ ਘਰਾਂ ਦੇ ਸਾਹਮਣੇ ਡੋਰ 'ਤੇ ਜਿਹੜੀ ਡਿਲੀਵਰੀ ਆਉਂਦੀ ਸੀ ਉਹ ਹੁਣ ਸਾਰਿਆਂ ਦੇ ਵਾਸਤੇ ਜਿਹੜੇ ਬਾਕਸਿਸ ਹੈ ਉਹ ਲਾਉਣ ਦੀ ਜਿਹੜਾ ਉਹਨਾਂ ਨੇ ਕੰਮ ਸ਼ੁਰੂ ਕੀਤਾ ਹੋਇਆ। ਸੋ 2027 ਦੇ ਵਿੱਚ ਇੰਨੇ ਸਾਰੇ ਜਿਹੜੇ ਘਰ ਨੇ ਉਹਨਾਂ ਦੀ ਡਿਲੀਵਰੀ ਜਿਹੜੀ ਕਨਵਰਟ ਹੈ ਉਹ ਹੁਣ ਇਸ ਪਾਸੇ ਨੂੰ ਹੋ ਜਾਣੀ ਹੈ। ਜੁੜਿਓ ਜੀ ਤੁਸੀਂ ਪ੍ਰੋਗਰਾਮ ਨਜ਼ਰੀਆ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਫਾਸਟ ਫਾਇਰਡ ਪੀਜ਼ਾ 'ਤੇ ਤੁਸੀਂ ਕਾਲ ਕਰ ਲੈਣੀ ਆ, 905-595-55 ਉਹਨਾਂ ਦਾ ਟੈਲੀਫੋਨ ਨੰਬਰ ਹੈ, 905-500-9555 ਔਰ 205 ਕੁਈਨ ਸਟ੍ਰੀਟ ਈਸਟ 'ਤੇ ਲੋਕੇਟਡ ਨੇ ਫਾਸਟ ਫਾਇਰਡ ਪੀਜ਼ਾ। ਉੱਥੇ ਪਹੁੰਚ ਕੇ ਤੁਸੀਂ ਪੀਜ਼ਾ ਦਾ ਆਨੰਦ ਲੈਣਾ, ਇੱਕ ਜਿਹੜਾ ਪੱਥਰਾਂ ਦੇ ਉੱਤੇ ਤੁਹਾਡੇ ਸਾਹਮਣੇ ਜਿਹੜਾ ਪੀਜ਼ਾ ਹੈ ਉਹ ਤਿਆਰ ਹੁੰਦਾ, ਤੁਸੀਂ ਦੇਖਣਾ ਵੀ ਹੈ ਅਤੇ ਉਸਨੂੰ ਟੇਸਟ ਵੀ ਕਰਨਾ। ਬਹੁਤ ਹੀ ਇੱਕ ਅਹਿਮ ਜਿਹੜਾ ਕੁਆਲਿਟੀ ਦਾ ਪੀਜ਼ਾ ਤੁਸੀਂ ਇੰਜੋਏ ਕਰੋਗੇ। 905-500-9555 ਉਹਨਾਂ ਦਾ ਟੈਲੀਫੋਨ ਨੰਬਰ ਹੈ।
1: ਗੱਲ ਮਿੱਠੀ ਮਿੱਠੀ ਬੋਲ, ਦਸ ਕਾਨੋ ਵਿੱਚ ਗੋਲ, ਵਜਨੇ ਤੇ ਤਾਸ਼ੇ ਢੋਲ, ਮਸਤੀ ਮੈਂ ਤੂੰ ਵੀ ਡੋਲ।
2: ਹੁਣ ਤਾਂ ਗੱਲਾਂ ਮਿੱਠੀਆਂ ਹੀ ਹੋਣਗੀਆਂ ਗਿੱਲ ਸਵੀਟ ਫੈਕਟਰੀ ਦੇ ਨਾਲ। ਜੇ ਤੁਸੀਂ ਆਨੰਦ ਲੈਣਾ ਚਾਹੁੰਦੇ ਹੋ ਲਜ਼ੀਜ਼ ਮਿਠਾਈਆਂ ਦਾ, ਲਾਜਵਾਬ ਵੈਜੀਟੇਰੀਅਨ ਖਾਣੇ ਦਾ, ਤੇ ਢੋਲ ਵਜਾ ਕੇ ਦੱਸ ਦੋ ਸਾਰਿਆਂ ਨੂੰ, ਪਹੁੰਚੋ ਗਿੱਲ ਸਵੀਟ ਫੈਕਟਰੀ ਜੋ ਸਰਵ ਕਰਦੇ ਨੇ ਤੁਹਾਨੂੰ ਦੋ ਲੋਕੇਸ਼ਨ ਤੋਂ, ਬ੍ਰਾਮਟਨ ਫਿਲੀਅਮਸ ਪਾਰਕਵੇ ਐਂਡ ਏਅਰਪੋਰਟ ਰੋਡ ਅਤੇ ਫਰੈਸ਼ਕੋ ਮਿਲਟਨ ਦੇ ਵਿੱਚ। ਜ਼ਿਆਦਾ ਜਾਣਕਾਰੀ ਲਈ ਵਿਜ਼ਿਟ ਕਰੋ gillsweetfactory.com, gillsweetfactory.com। ਜ਼ਿੰਦਗੀ ਦੀ ਮਿਠਾਸ ਗਿੱਲ ਸਵੀਟ ਫੈਕਟਰੀ ਦੇ ਨਾਲ। ਆਹੋ
3: visitor to Canada out of province coverage buy karna chahne ho ya apne parents ya grandparents liye super visa insurance the best rates best plans at the best option bare ya phir 40-45% da discount lena chahne ho ta hune contact karo 6474-0082 6474-0086862
4: garnishment power of sale notice bank walo paise di mang hune hi sanu call karo ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।

0: राजधानी स्वीट्स, ये सचमुच है स्वाद की राजधानी। खुद आइए, दोस्तों को भी लाइए।
1: ये राजधानी राजधानी राजधानी
0: Rajdhani Sweets and Restaurant, the largest Indian vegetarian restaurant chain in Canada. Find out more at rajdhanisweets.ca.
2: इश्तिहार है तो व्यापार है, अपना बिजनेस प्रमोट करने लिए संपर्क करो 6974000888 6474006862 जी मीडिया ग्रुप।
3: जी दोस्तों, जुड़े हो प्रोग्राम नज़रिया दे नाल, मैं थोड़ा होस्ट मनजीत सिंह गिल। नाजत सिंह संधू साहब प्रोग्राम सुन रहे हैं जी हमेशा की तरह, और गीत उन्होंने पसंद आया। मैं लगता कि सब दी गल है जी इस गीत दे विच, कोई पहला आया हुण आया जिन्होंने आना उन्होंने भी सारे लिए सेम है जी। ये 6479811000 नाजत सिंह संधू होर का टैलीफोन नंबर है। और इन्हों की खासियत यह है कि अपने कामकाज तो बिना जिहड़ी सेवा ये कर रहे ने पिछले लंबे समय तो, कि दस्तार बननी ते उनू चंगे तरीके दे नाल अपने सीस ते सजाउणा जिहड़ा जी, वह मेरा ख्याल है कि खुद ते इन्हां दी टीम वो थोड़ी वॉलंटियर लई कोई काम करना, वह थोड़ी देर लई तां चल सकदा, बट लंबे समय वास्ते उन्हूं चलदा रखना ते उहदी जिम्मेवारी दे नाल उन्हूं निभाउणा, वह बहुत एक वड्डी गल हुंदी है। मैं पहला अज दस्तार गीत संधू साहब थोड़े सरनामीए ने जॉर्डन संधू साहब, सो उन्हां दा गीत भी अज सुनाया सी। ते 6479811000 ते नाजत सिंह संधू होरां नूं तुसीं कॉल कर लैणी है कि इन्हां दे वल्लों जिहड़ा हर वीकेंड दे उत्ते सैचरडे जो तुसी पीटर रॉबर्टसन एंड डिक्सी रोड ते गुरद्वारा साहिब आ जी, उत्थे इन्हां दे वल्लों ये सेवावां दित्तियां जांदियां ने। ते अज दे दिन ऐतवार वाले दिन दशमेश दरबार जिहड़ा गुरद्वारा साहिब है 4555 अफनीजर रोड, इत्थे इन्हां दे वल्लों इन्हां दी टीम दे वल्लों जिहड़ी पग बन्नण दी दस्तार सजाउण दी तुहानू सिखलाई है वह दित्ती जांदी है। ते किस के जरूरी नहीं कि सिर्फ दस्तार ही तुसी सीखनी आ, दुमाला बनते हो दुमाला सीखना उन्हों चंगे तरीके दे नाल, हर तरह का जे परना भी तुसी अपने जिहड़ा सिर ते बनना ते उन्हों किवें जिहड़ा वधिया तरीके दे नाल तुसी बन सकते हो, किवें सजा सकते हो, सारियां ही जिहड़ी सिखलाई है वो तुहानू मिल जानी उत्थों। 6479811000 नाजत सिंह संधू ਹੋਰਾਂ ਦਾ ਅਤੇ ਉਹਨਾਂ ਦੀ ਟੀਮ ਦਾ ਟੈਲੀਫੋਨ ਨੰਬਰ ਹੈ। ਔਰ ਤੁਹਾਨੂੰ ਜ਼ਰੂਰੀ ਇਹ ਵੀ ਨਹੀਂ ਹੈ ਤੁਹਾਡੇ ਸਿਰ 'ਤੇ ਕਿ ਤੁਸੀਂ ਆਈ ਮੀਨ ਕਿ ਤੁਸੀਂ ਪੱਗ ਆਪਣੇ ਕੋਲੋਂ ਲੈ ਕੇ ਆਉਣਾ, ਉਹ ਤੁਹਾਨੂੰ ਪ੍ਰੋਵਾਈਡ ਵੀ ਕਰ ਦਿੱਤੀ ਜਾਣੀ ਹੈ। 6479811000 'ਤੇ ਕਾਲ ਕਰ ਲਿਓ, ਨਾਜਤ ਸਿੰਘ ਸੰਧੂ ਜੀ ਦਾ ਟੈਲੀਫੋਨ ਨੰਬਰ ਹੈ। ਔਰ ਜੋ ਸੇਵਾ ਇਹਨਾਂ ਦੇ ਵੱਲੋਂ ਕੀਤੀ ਜਾਂਦੀ ਹੈ ਉਹ ਤਾਂ ਕਾਬਲੇ ਤਾਰੀਫ ਹੈ ਹੀ, ਪਲੱਸ ਉਸਨੂੰ ਤੁਸੀਂ ਕਿਵੇਂ ਉਹਦੇ 'ਚ ਆਪਣਾ ਯੋਗਦਾਨ ਪਾ ਸਕਦੇ ਹੋ ਉਹਦੇ ਬਾਬਤ ਵੀ ਆਪਣੀ ਗੱਲਬਾਤ ਤੁਸੀਂ ਨਾਜਤ ਸਿੰਘ ਸੰਧੂ ਹੋਰਾਂ ਦੇ ਨਾਲ ਕਰ ਲੈਣੀ ਹੈ ਜੀ। ਜੁੜੇ ਹੋ ਇਸ ਵੇਲੇ ਪ੍ਰੋਗਰਾਮ ਨਜ਼ਰੀਆ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਮੇਰੇ ਨਾਲ ਤੁਸੀਂ ਪ੍ਰੋਗਰਾਮ ਤੋਂ ਬਾਅਦ ਵਿੱਚ ਕਰਨੀ ਹੋਵੇ ਤਾਂ 416-669-1379 'ਤੇ ਕਰ ਸਕਦੇ ਹੁੰਦੇ ਹੋ। ਇਸੇ ਨੰਬਰ 'ਤੇ ਰੀਅਲ ਸਟੇਟ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ, ਔਰ ਖਾਸ ਕਰਕੇ ਇੱਕ ਬੈਡਰੂਮ ਦੀ ਲੀਗਲ ਬੇਸਮੈਂਟ ਅਗਰ ਹੋਰਨਟੈਰੀਓ ਐਂਡ ਬੋਵੇ ਡਰਾਈਵ ਦੇ ਨੇੜੇ 1 ਜੁਲਾਈ ਤੋਂ ਤੁਸੀਂ ਰੈਂਟ 'ਤੇ ਲੈਣਾ ਚਾਹੁੰਦੇ ਹੋ ਤਾਂ ਸੰਪਰਕ ਤੁਸੀਂ ਮੇਰੇ ਨਾਲ ਕਰ ਲਿਓ ਜੀ। ਪ੍ਰੋਗਰਾਮ ਤੋਂ ਬਾਅਦ ਦੇ ਵਿੱਚ 416-669-1379 ਮੇਰਾ ਟੈਲੀਫੋਨ ਨੰਬਰ ਹੈ, 416-669-1379 'ਤੇ ਸੰਪਰਕ ਕਰਕੇ ਜਾਣਕਾਰੀ ਲਈ ਜਾ ਸਕਦੀ ਹੁੰਦੀ ਹੈ। ਔਰ ਫਾਸਟ ਫਾਇਰਡ ਪੀਜ਼ਾ ਦਾ ਨੰਬਰ ਇੱਕ ਵਾਰੀ ਫਿਰ ਦੇ ਰਵਾਂ, 9055009555 ਟੈਲੀਫੋਨ ਨੰਬਰ ਹੈ, 905-595-5555 ਇਸ ਨੰਬਰ 'ਤੇ ਕਾਲ ਕਰਕੇ ਤੁਸੀਂ 205 ਕੁਈਨ ਸਟ੍ਰੀਟ ਈਸਟ ਬਰੈਂਪਟਨ ਦੇ ਵਿੱਚ ਪਹੁੰਚ ਕੇ ਇਹ ਜਿਹੜਾ ਇੱਕ ਕਮਾਲ ਦਾ ਪੀਜ਼ਾ ਜਿਹੜਾ ਤੁਸੀਂ ਉੱਥੋਂ ਤੁਹਾਡੇ ਸਾਹਮਣੇ ਤਿਆਰ ਹੋਣਾ, ਜਿੰਨੀਆਂ ਮਰਜ਼ੀ ਟੋਪਿੰਗਸ ਤੁਸੀਂ ਖੁਦ ਚੂਜ਼ ਕਰ ਸਕਦੇ ਹੋ। ਔਰ ਪੀਜ਼ੇ ਦਾ ਜਿਹੜਾ ਇੱਕ ਟੈਕਸਚਰ ਆ ਨਾ ਜੀ, ਇੱਕ ਟੇਸਟ ਇੱਕ ਅਲਾਇਦਾ ਹੀ ਹੈ, ਇੱਕ ਅਲੱਗ ਤਰ੍ਹਾਂ ਦਾ ਟੇਸਟ ਜਿਹੜਾ ਇਸ ਫਾਸਟ ਫਾਇਰਡ ਪੀਜ਼ਾ ਵਾਲਿਆਂ ਦੇ ਜਿਹੜਾ ਪੀਜ਼ਾ ਤੁਹਾਡੇ ਸਾਹਮਣੇ ਤਿਆਰ ਕਰਨਾ, ਸੋ ਉਸ ਨੂੰ ਟੇਸਟ ਕਰਨ ਦੇ ਲਈ ਜਾਂ ਹੋਰ ਬਹੁਤ ਸਾਰੇ ਸਨੈਕਸ ਜਾਂ ਜਿਹੜੀਆਂ ਡਰਿੰਕਸ ਨੇ ਅਤੇ ਗੋਲ ਗੱਪੇ ਵੀ ਅਗਰ ਖਾਣ ਦੇ ਸ਼ੌਕੀਨ ਹੋ ਤਾਂ ਅਲੱਗ ਅਲੱਗ ਤਰ੍ਹਾਂ ਦਾ ਜਿਹੜਾ ਨਾਲ ਤੁਹਾਨੂੰ ਗੋਲ ਗੱਪਿਆਂ ਦਾ ਜਿਹੜਾ ਪਾਣੀ ਹੈ ਪਲੱਸ ਤੁਸੀਂ ਕਿੰਨੇ ਕੁ ਖਾ ਸਕਦੇ ਹੋ, ਮੇਰਾ ਖਿਆਲ ਉਹ ਵੀ ਸ਼ਾਇਦ ਉਹਨਾਂ ਦੇ ਕੋਲ ਇੱਕ ਅਨਲਿਮਿਟਿਡ ਤੁਸੀਂ ਗੋਲ ਗੱਪੇ ਖਾਣ ਦੇ ਵਾਸਤੇ ਵੀ ਇੱਕ ਡੀਲ ਉਹਨਾਂ ਦੇ ਕੋਲ ਚੱਲਦੀ ਹੈ। ਸੋ ਉਹਦੇ ਲਈ ਵੀ ਤੁਸੀਂ ਜਾਣਕਾਰੀ ਲੈਣੀ ਆ 905-500-9555 905-500-9555 'ਤੇ ਕਾਲ ਕਰਕੇ ਤੁਸੀਂ ਜਿਹੜੀ ਜਾਣਕਾਰੀ ਹੈ ਇਸ ਦੀ ਲੈ ਸਕਦੇ ਹੋ। ਜੁੜੇ ਹੋ ਜੀ ਇਸ ਵੇਲੇ ਪ੍ਰੋਗਰਾਮ ਨਜ਼ਰੀਆ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ, ਅਤੇ ਇੱਕ ਖਾਸ ਜਿਹੜਾ ਪ੍ਰੋਗਰਾਮ ਹੋਣ ਜਾ ਰਿਹਾ ਜੀ ਆਉਂਦੇ ਵੀਕਐਂਡ 'ਤੇ। ਇੱਕ ਤਾਂ ਹੈ ਕਿ ਸੰਤ ਬਾਬਾ ਸਰਨਦਾਸ ਜੀ ਨੂੰ ਸਮਰਪਿਤ ਪਿੰਡ ਗਾਖਲ ਅਤੇ ਇਲਾਕਾ ਨਿਵਾਸੀਆਂ ਦੇ ਵੱਲੋਂ ਉਹ ਦਸ਼ਮੇਸ਼ ਦਰਬਾਰ ਗੁਰਦੁਆਰਾ ਸਾਹਿਬ ਦੇ ਵਿੱਚ 19 ਜੂਨ ਤੋਂ 21 ਜੂਨ ਤੱਕ ਆਉਂਦੇ ਵੀਕਐਂਡ ਦੇ ਉੱਤੇ ਜਿਹੜਾ ਹੋਣਾ। ਸੋ ਪ੍ਰਬੰਧਕਾਂ ਦੇ ਵੱਲੋਂ ਖਾਸ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ, ਸਮਾਗਮ 'ਚ ਸ਼ਾਮਿਲ ਤੁਸੀਂ ਹੋਣਾ ਹੈ ਅਤੇ ਜ਼ਰੂਰ ਤੁਸੀਂ ਪਹੁੰਚਣਾ ਜੀ 19 ਜੂਨ ਤੋਂ 21 ਜੂਨ ਤੱਕ। ਔਰ ਬੇਨਤੀ ਨਾਲ ਇਹ ਵੀ ਹੈ ਕਿ ਜਿਹੜੇ ਇਲਾਕਾ ਨਿਵਾਸੀ ਜਾਂ ਜਿਹੜੇ ਉਸ ਪਿੰਡ ਦੇ ਜਿੰਨੇ ਵਸਨੀਕ ਹੁੰਦੇ ਨੇ, ਕਿ ਮੈਨੂੰ ਪਤਾ ਕਿ ਅਸੀਂ ਖੁਦ ਜਦੋਂ ਗਿੱਲਾਂ ਗਾਖਲਾਂ ਇਕੱਠਾ ਹੀ ਸਾਡਾ ਪਿੰਡ ਨੂੰ ਬੋਲਿਆ ਜਾਂਦਾ ਗਿੱਲ ਗਾਖਲ, ਅਤੇ ਜਦੋਂ ਮੇਲਾ ਹੋਇਆ ਕਰਦਾ ਸੀ ਤਾਂ ਉੱਥੇ ਵੀ ਅਸੀਂ ਜਦੋਂ ਪਹੁੰਚਦੇ ਹੁੰਦੇ ਸੀ। ਅਤੇ ਇੱਥੇ ਵੀ ਬੇਨਤੀ ਇਹੀ ਹੈ ਸਾਰਿਆਂ ਨੂੰ ਪ੍ਰਬੰਧਕਾਂ ਦੇ ਵੱਲੋਂ ਖਾਸ ਕਰਕੇ ਕਿ ਅਸੀਂ ਜਿੰਨੇ ਵੀ ਪਰਿਵਾਰ ਇੱਥੇ ਰਹਿੰਦੇ ਹਾਂ, ਕਿਉਂਕਿ ਜੇ ਗਾਖਲਾਂ ਦੀ ਗੱਲ ਕਰ ਲਈਏ ਤਾਂ ਮੈਨੂੰ ਲੱਗਦਾ ਬਹੁਤ ਸਾਰੇ ਪਰਿਵਾਰ ਜਿਹੜੇ ਗਾਖਲਾ ਪਿੰਡ ਤੋਂ ਇੱਥੇ ਟੋਰਾਂਟੋ ਦੇ ਆਸ ਪਾਸ ਦੇ ਇਲਾਕਿਆਂ ਦੇ ਵਿੱਚ ਰਹਿੰਦੇ ਨੇ, ਔਰ ਸਾਰਿਆਂ ਨੂੰ ਹੀ ਬੇਨਤੀ ਹੈ ਪਹੁੰਚਣ ਦੀ। ਸਾਡੀ ਕਈ ਵਾਰੀ ਨਲਾਇਕੀ ਇਹ ਹੋ ਜਾਂਦੀ ਆ, ਸ਼ਾਇਦ ਮੇਰਾ ਇਹ ਨਲਾਇਕੀ ਸ਼ਬਦ ਨਾ ਚੰਗਾ ਲੱਗੇ ਕਿਸੇ ਨੂੰ, ਤਾਂ ਉਹਦੇ ਲਈ ਮੈਂ ਮੁਆਫ਼ੀ ਪਹਿਲਾਂ ਹੀ ਮੰਗ ਲੈਂਦਾ ਕਿ ਅਸੀਂ ਸ਼ਾਇਦ ਸੋਚਦੇ ਹਾਂ ਕਿ ਜੋ ਬੰਦਾ ਪ੍ਰਬੰਧ ਕਰ ਰਿਹਾ ਨਾ ਇਹ ਉਸੇ ਦਾ ਹੀ ਪ੍ਰੋਗਰਾਮ ਹੈ, ਅਤੇ ਉਹੀ ਪਰਿਵਾਰ ਉੱਥੇ ਪਹੁੰਚ ਕੇ ਉਹ ਸੇਵਾ ਦੇ ਵਿੱਚ ਲੱਗੇ ਹੁੰਦੇ ਨੇ। ਸਾਡੀ ਡਿਊਟੀ, ਸਾਡਾ ਫਰਜ਼ ਜਿਹੜਾ ਉਹ ਇੱਕ ਪਿੰਡ ਦਾ ਜਿਹੜਾ ਫਰਜ਼ ਆ ਨਾ ਉਹ ਇੱਕ ਇੱਕ ਘਰ ਵਰਗਾ ਹੁੰਦਾ ਇੱਥੇ। ਜਦੋਂ ਆਪਾਂ ਸੋਚੀਏ, ਜਦੋਂ ਇਹੋ ਜਿਹੇ ਪ੍ਰੋਗਰਾਮ ਇਹੋ ਜਿਹੇ ਸਮਾਗਮ ਆਪਾਂ ਉਲੀਕਦੇ ਹਾਂ, ਤਾਂ ਉੱਥੇ ਸਾਡਾ ਹਰ ਇੱਕ ਪਰਿਵਾਰ ਦਾ ਫਰਜ਼ ਬਣਦਾ ਕਿ ਅਸੀਂ ਆਪਣੇ ਸਮੇਤ ਪਰਿਵਾਰ ਨਹੀਂ ਤਾਂ ਇੱਕ ਦੋ ਜੀ ਅਸੀਂ ਘਰ ਦੇ ਜ਼ਰੂਰ ਉੱਥੇ ਹਰ ਰੋਜ਼ ਉੱਥੇ ਪਹੁੰਚੀਏ, ਉੱਥੇ ਲੱਗੇ ਕਿ ਹਾਂ ਸਾਡਾ ਆਪਣਾ ਸਮਾਗਮ ਜਿਹੜਾ ਚੱਲ ਰਿਹਾ। ਔਰ ਬੜੇ ਇਹ ਬੜੀਆਂ ਬਲੈਸਿੰਗਸ ਹੁੰਦੀਆਂ ਨੇ ਜਦੋਂ ਅਸੀਂ ਇਹਨਾਂ ਮਹਾਂਪੁਰਸ਼ਾਂ ਨੂੰ ਜਦੋਂ ਯਾਦ ਕਰਦੇ ਹਾਂ, ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ, ਤਾਂ ਇਹੋ ਜਿਹੇ ਜੋੜ ਮੇਲੇ ਜਦੋਂ ਉਲੀਕੇ ਜਾਂਦੇ ਨੇ ਇਹਨਾਂ ਇਹੋ ਜਿਹੇ ਮੁਲਕਾਂ ਦੇ ਵਿੱਚ ਜਿੱਥੇ ਹਰ ਇੱਕ ਇਨਸਾਨ ਬਿਜ਼ੀ ਆ, ਪਰ ਜੇ ਅਸੀਂ ਸਾਲ ਦੇ ਵਿੱਚ ਬਾਕੀ ਪ੍ਰੋਗਰਾਮ ਬਾਕੀ ਛੱਡ ਕੇ ਜੇ ਇੱਕ ਸਾਡਾ ਜਿਹੜਾ ਇੱਕ ਪਿੰਡ ਦਾ ਪ੍ਰੋਗਰਾਮ ਹੈ ਉਹਨੂੰ ਇਸ ਤਰ੍ਹਾਂ ਲੈ ਲਈਏ ਕਿ ਸਾਡਾ ਆਪਣਾ ਇਹ ਪ੍ਰੋਗਰਾਮ, ਉਹ ਤਾਂ ਹੈ ਹੀ, ਲੇਕਿਨ ਅਸੀਂ ਉਹਨੂੰ ਇੱਕ ਘਰ ਦਾ ਪ੍ਰੋਗਰਾਮ ਸਮਝ ਕੇ ਜੇ ਅਸੀਂ 3 ਦਿਨ ਸਾਰੇ ਪਰਿਵਾਰ ਉੱਥੇ ਜੁੜੀਏ, ਤਾਂ ਮੈਨੂੰ ਲੱਗਦਾ ਕਿ ਰੌਣਕ ਕਿੰਨੀ ਵਧੇਗੀ ਔਰ ਕਿੰਨਾ ਸਭ ਨੂੰ ਹੀ ਕਿੰਨਾ ਉਹ ਚੰਗਾ ਲੱਗੇਗਾ ਕਿ ਅਸੀਂ ਹਾਂ ਵਾਕਿਆ ਹੀ ਜੇ ਅਸੀਂ ਇਹ ਕੋਈ ਪ੍ਰੋਗਰਾਮ ਉਲੀਕਦੇ ਹਾਂ ਅਤੇ ਉਹਦਾ ਕੋਈ ਮਕਸਦ ਹੈ, ਅਸੀਂ ਜੇ ਉਹ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ ਨਾ, ਅਤੇ ਸਾਨੂੰ ਉੱਥੇ ਸਭ ਨੂੰ ਉੱਥੇ ਪਹੁੰਚਣਾ ਚਾਹੀਦਾ ਕਿ ਪ੍ਰਬੰਧਕਾਂ ਨੂੰ ਇਕੱਲੇ ਜਿਹੜੇ ਉਹ ਬੰਦਾ ਜਿਹੜਾ ਇੱਕ ਅੱਗੇ ਹੋ ਕੇ ਕੰਮ ਕਰ ਰਿਹਾ ਨਾ ਉਹਨੂੰ ਇਹ ਵਾਰ ਵਾਰ ਬੇਨਤੀ ਕਰਨ ਦੀ ਲੋੜ ਹੀ ਨਾ ਪਵੇ ਕਿ ਤੁਸੀਂ ਸਾਰੇ ਜਾਣੇ ਉੱਥੇ ਪਹੁੰਚੋ, ਅਸੀਂ ਸਾਰੇ ਹੀ ਉੱਥੇ ਇਸ ਤਰ੍ਹਾਂ ਪਹੁੰਚੀਏ ਕਿ ਹਾਂ ਸਾਡਾ ਇਹ ਆਪਣਾ ਪ੍ਰੋਗਰਾਮ ਹੈ। ਅਤੇ ਇੱਕ ਵਾਰੀ ਫਿਰ ਤੋਂ ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਪਿੰਡ ਗਾਖਲੈਂਡ ਇਲਾਕਾ ਨਿਵਾਸੀਆਂ ਦੇ ਵੱਲੋਂ ਇਹ ਜਿਹੜਾ 19 ਜੂਨ ਤੋਂ 21 ਜੂਨ ਤੱਕ ਸੰਤ ਬਾਬਾ ਸਰਨਦਾਸ ਜੀ ਨੂੰ ਸਮਰਪਿਤ, ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਸ਼ਮੇਸ਼ ਦਰਬਾਰ ਗੁਰਦੁਆਰਾ ਸਾਹਿਬ ਜਿਹੜੇ ਕਿ 4555 ਵਨੀਜ਼ਰ ਰੋਡ 'ਤੇ ਲੋਕੇਟਡ ਹੈ, ਉੱਥੇ ਤੁਸੀਂ ਪਹੁੰਚਣਾ। ਅਤੇ ਔਰ ਇਹ ਪੈਰਲਲੀ ਇਹਨਾਂ ਦਿਨਾਂ 'ਤੇ ਹੀ 19 ਜੂਨ ਤੋਂ ਲੈ ਕੇ 21 ਜੂਨ ਤੱਕ ਜਿਹੜਾ ਸ਼ਹੀਦੀ ਜੋੜ ਮੇਲਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਅਤੇ ਬਾਬਾ ਹਰਨਾਮ ਸਿੰਘ ਜੀ ਨੂੰ ਜਿਹੜਾ ਯਾਦ ਕਰਦੇ ਹੋਏ ਪਿੰਡ ਤੱਲਣ ਦੀ ਸੰਗਤ ਵੱਲੋਂ, ਤੱਲਣ ਅਤੇ ਇਲਾਕਾ ਨਿਵਾਸੀਆਂ ਦੇ ਵੱਲੋਂ, ਉਹ ਵੀ ਇਹਨਾਂ ਦਿਨਾਂ 'ਤੇ ਆਉਂਦੇ ਵੀਕਐਂਡ ਨੂੰ ਹੋਣਾ। ਅਖੰਡ ਪਾਠ ਸਾਹਿਬ ਜਿਹੜੇ ਮਿਤੀ ਜਿਹੜੇ 19 ਤਰੀਕ ਤੋਂ ਆਰੰਭ ਹੋ ਕੇ 21 ਜੂਨ ਨੂੰ ਭੋਗ ਪੈਣੇ ਨੇ, ਅਤੇ ਤੁਹਾਨੂੰ ਸਭ ਨੂੰ ਉੱਥੇ ਵੀ ਪਹੁੰਚਣ ਦੀ ਜ਼ਰੂਰਤ ਹੈ। 99 ਗਲੇਡਨ ਰੋਡ, ਸ਼੍ਰੀ ਗੁਰੂ ਨਾਨਕ ਸਿੱਖ ਸੈਂਟਰ ਬਰੈਂਪਟਨ, ਉੱਥੇ ਤੁਸੀਂ ਪਹੁੰਚ ਕੇ ਇਹ ਜਿਹੜਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਐਂਡ ਬਾਬਾ ਹਰਨਾਮ ਸਿੰਘ ਜੀ ਨੂੰ ਸਮਰਪਿਤ ਸ਼ਹੀਦੀ ਜੋੜ ਮੇਲਾ ਪਿੰਡ ਤੱਲਣ ਅਤੇ ਇਲਾਕਾ ਨਿਵਾਸੀਆਂ ਦੇ ਵੱਲੋਂ ਕਰਵਾਇਆ ਜਾਂਦਾ। ਸੋ 19 ਜੂਨ ਤੋਂ 21 ਜੂਨ ਤੱਕ ਮੁਆਫ਼ੀ ਚਾਹੁੰਦਾ ਜੀ, 19 ਜੂਨ ਤੋਂ 21 ਜੂਨ ਤੱਕ ਇਹ ਜਿਹੜਾ ਪ੍ਰੋਗਰਾਮ ਹੈ ਇਸ ਨੂੰ ਵੀ ਤੁਸੀਂ ਅਟੈਂਡ ਕਰਨਾ ਹੈ, ਸ਼ਾਮਿਲ ਹੋਣਾ ਹੈ। ਅਤੇ ਦੂਸਰੇ ਪਾਸੇ ਅਗਰ ਦਸ਼ਮੇਸ਼ ਦਰਬਾਰ ਗੁਰਦੁਆਰਾ ਸਾਹਿਬ ਜਾਓਗੇ ਤਾਂ ਉੱਥੇ ਪਿੰਡ ਕਾਖਲ ਅਤੇ ਇਲਾਕਾ ਨਿਵਾਸੀਆਂ ਦੇ ਵੱਲੋਂ ਸੰਤ ਬਾਬਾ ਸਰਨਦਾਸ ਜੀ ਨੂੰ ਸਮਰਪਿਤ ਇਹ ਜਿਹੜਾ ਦਿਨ ਹੈ ਉਹ ਮਨਾਇਆ ਜਾਂਦਾ। ਔਰ ਬਿਲਕੁਲ ਇਸੇ ਤਰ੍ਹਾਂ ਹੀ ਜਦੋਂ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ, ਉੱਥੇ ਵੀ ਇਹ ਦੋਨੋਂ ਪ੍ਰੋਗਰਾਮ ਇੱਕੋ ਦਿਨ 'ਤੇ ਹੁੰਦੇ ਨੇ ਔਰ ਇਸੇ ਦਿਨ 'ਤੇ ਹੁੰਦੇ ਨੇ। ਜੇ ਤੁਸੀਂ ਉੱਥੇ ਵੀ ਪਿੰਡ ਵੀ ਕਾਲ ਕਰੋਗੇ ਤਾਂ 19-20-21 ਨੂੰ ਹੀ ਪ੍ਰੋਗਰਾਮ ਜਿਹੜੇ ਨੇ ਪਿੰਡ ਤੱਲਣ ਅਤੇ ਪਿੰਡ ਕਾਖਲਾਂ ਦੇ ਵਿੱਚ ਹੋਣੇ ਨੇ, ਅਤੇ ਉਸੇ ਦਿਨ 'ਤੇ ਹੀ ਇੱਥੇ ਜਿਹੜੇ ਪ੍ਰੋਗਰਾਮ ਹੈ ਸੰਗਤ ਦੇ ਵੱਲੋਂ ਉਲੀਕੇ ਜਾਂਦੇ ਨੇ। ਜ਼ਰੂਰ ਤੁਸੀਂ ਪਹੁੰਚ ਕੇ ਸ਼ਾਮਿਲ ਹੋ ਕੇ ਜਿੱਥੇ ਸੇਵਾ ਦੇ ਵਿੱਚ ਹਿੱਸਾ ਪਾਉਣਾ, ਉੱਥੇ ਨਾਲ ਦੀ ਨਾਲ ਤੁਸੀਂ ਗੁਰੂ ਦੀਆਂ ਖੁਸ਼ੀਆਂ ਵੀ ਜਿਹੜੀਆਂ ਉਹ ਪ੍ਰਾਪਤ ਕਰਨੀਆਂ ਨੇ। ਜੁੜਿਓ ਜੇ ਤੁਸੀਂ ਪ੍ਰੋਗਰਾਮ ਨਜ਼ਰੀਆ ਦੇ ਨਾਲ। ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ, ਔਰ ਇੱਕ ਰਿਪੋਰਟ ਜਿਹੜੀ ਸਾਹਮਣੇ ਆਈ ਹੈ ਜੀ, ਉਹਦੇ 'ਚ ਟੋਰਾਂਟੋ ਦੇ ਵਿੱਚ ਕੋਈ 4 ਦੇ ਵਿੱਚੋਂ ਇੱਕ ਬੱਚਾ, ਯਾਨੀ ਕਿ 25% ਬੱਚੇ ਜਿਹੜੇ ਨੇ ਉਹ ਗਰੀਬੀ ਦੇ ਵਿੱਚ ਪਲ ਰਹੇ ਨੇ ਇਸ ਵੇਲੇ। ਔਰ ਬਹੁਤੀ ਗਿਣਤੀ ਜਿਹੜੀ ਹੈ ਉਹ ਸਿੰਗਲ ਪੇਰੈਂਟਸ ਦੀ ਹੈ। ਅਗਰ ਆਪਾਂ ਇਹਨਾਂ ਪਰਿਵਾਰਾਂ ਦੀ ਜੋ ਪਾਵਰਟੀ ਦੇ ਵਿੱਚ ਨੇ, ਉਹ ਸਿੰਗਲ ਪੇਰੈਂਟਸ ਜਿਨ੍ਹਾਂ ਦੇ ਕੋਲ 2 ਜਾਂ 2 ਤੋਂ ਜ਼ਿਆਦਾ ਬੱਚੇ ਨੇ, ਔਰ ਉਹਨਾਂ ਦੀ ਹਾਲਤ ਜਿਹੜੀ ਹੈ ਅਗਰ ਮਾਇਕ ਤੌਰ 'ਤੇ ਆਪਾਂ ਦੇਖੀਏ ਤਾਂ ਉਹ ਕਾਫੀ ਪਤਲੀ ਹੈ, ਜਿਹਦਾ ਕਰਕੇ ਇਹ ਬੱਚੇ ਜਿਹੜੇ ਆ ਉਹ ਉਸ ਗਰੀਬੀ ਦੇ ਵਿੱਚ ਜਿਉ ਰਹੇ ਨੇ। ਔਰ ਟੋਰਾਂਟੋ ਦੇ 25 ਵਾਰਡਸ ਦੇ ਵਿੱਚ 2022 ਤੋਂ 2023 ਦੇ ਦੌਰਾਨ ਇਹ ਜਿਹੜੀ ਲਾਈਨ ਹੈ ਉਹ 0.4% ਹੋਰ ਵਧੀ ਹੈ। ਅਤੇ ਜੇ ਨੈਸ਼ਨਲ ਗੱਲ ਕਰ ਲਈਏ ਨੈਸ਼ਨਲ ਲੈਵਲ 'ਤੇ, ਤਾਂ ਜਿੱਥੇ ਵਾਧਾ ਇਹ 0.2% ਹੋਇਆ, ਲੇਕਿਨ ਟੋਰਾਂਟੋ ਦੇ ਵਿੱਚ 0.4% ਹੋਇਆ। ਤਕਰੀਬਨ 25%+ ਜਿਹੜੇ ਬੱਚੇ ਨੇ ਉਹ ਗਰੀਬੀ ਰੇਖਾ ਤੋਂ ਇਸ ਵੇਲੇ ਥੱਲੇ ਨੇ। ਜੇ ਨੈਸ਼ਨਲੀ ਵਿਨੀਪੈਗ ਦੀ ਗੱਲ ਕਰ ਲਈਏ, ਜੇ ਉੱਦਾਂ ਆਪਾਂ ਸਟੇਟ ਵਾਈਜ਼ ਜਦੋਂ ਦੇਖਦੇ ਹਾਂ ਤਾਂ ਉੱਥੇ ਇਹ 23.6% ਹੈ। ਅਤੇ ਪੀਲ ਰੀਜਨ ਆਪਣੇ ਇੱਥੋਂ ਅੰਟੇਰੀਓ ਦੀ ਗੱਲ ਕਰੀਏ ਤਾਂ 3rd number 'ਤੇ ਹੈ, 21.7%। ਸੋ ਇੰਨੇ ਜਿਹੜੇ ਬੱਚੇ ਨੇ ਉਹ ਖਸਤਾ ਹਾਲਤ ਦੇ ਵਿੱਚ ਜਿਹੜਾ ਜੀਵਨ ਬਸੇਰਾ ਉਹਨਾਂ ਦਾ ਉਹ ਹੋ ਰਿਹਾ ਜੀ। CRTC ਦਾ ਇੱਕ ਟੀਚਾ ਹੈ ਕਿ ਉਹ ਇੰਟਰਨੈੱਟ, ਫੋਨ ਅਤੇ TV ਸਰਵਿਸਿਜ਼ ਦੇ ਵਾਸਤੇ ਇੱਕ ਕੰਬਾਈਂਡਲੀ ਇੱਕ ਰੈਗੂਲੇਟਰ ਜਿਹੜੀ ਰੈਗੂਲੇਟ ਉਸਨੂੰ ਕਰਨਾ ਚਾਹੁੰਦੇ ਨੇ, ਜਿਹਦੀ ਕੰਸਲਟੇਸ਼ਨ ਰਿਵਿਊ ਉਹਨਾਂ ਨੇ ਰੱਖੀ ਹੋਈ ਹੈ ਕਿ ਲੋਕਾਂ ਦੇ ਕੋਲੋਂ ਉਹਨਾਂ ਦੇ ਵਿਚਾਰ ਉਹ ਜਾਣਨਾ ਚਾਹੁੰਦੇ ਨੇ। 11 ਅਗਸਤ ਤੱਕ ਜਿਹੜਾ ਕਮਿਸ਼ਨ ਹੈ ਉਹ ਤੁਹਾਡੇ ਕਮੈਂਟਸ ਜਿਹੜੇ ਆ ਉਹ ਐਕਸੈਪਟ ਕਰੇਗਾ, ਅਤੇ ਜਿਹੜੀ ਇੱਕ ਪਬਲਿਕ ਹੇਅਰਿੰਗ ਹੈ ਉਹ 30 ਨਵੰਬਰ ਤੋਂ ਸ਼ੁਰੂ ਹੋਏਗੀ। ਇੱਕ ਇਸ ਇੰਡਸਟਰੀ ਨੂੰ ਜ਼ਿਆਦਾ ਰੈਗੂਲੇਟ ਕਰਨ ਦੀ CRTC ਦੀ ਮੰਸ਼ਾ ਜੀ, ਉਹ ਚਾਹੁੰਦੇ ਨੇ ਕਿ ਇਹ ਜਿਹੜੀਆਂ ਸਰਵਿਸਿਜ਼ ਜਿੱਥੇ ਲੋਕਾਂ ਨੂੰ ਬਹੁਤ ਕੁਝ ਸਹਿਣਾ ਪੈਂਦਾ, ਹੁਣ ਪਿਛਲੇ ਸਾਲਾਂ ਦੀ ਵੀ ਗੱਲ ਕਰ ਲਈਏ ਤਾਂ ਜਿਹੜੀਆਂ ਫੋਨ ਪਲੈਨਸ ਸੀਗੀਆਂ ਉਹ 3-3 ਸਾਲ ਉੱਤੋਂ ਘਟਾ ਕੇ 2 ਸਾਲ ਦੀ ਕੀਤੀ ਗਈ, ਜਾਂ ਹੋਰ ਜਿਹੜੀ ਸ਼ੈਲ ਲਾਈ ਜਾਂਦੀ ਆ ਜਿਹੜੀ ਕਸਟਮਰ ਦੀ, ਕੰਜ਼ਿਊਮਰ ਦੀ, ਉੱਤੋਂ ਮੇਰੇ ਖਿਆਲ ਥੋੜ੍ਹੀ ਬਹੁਤ ਰਾਹਤ ਜਿਹੜੀ ਆ ਜ਼ਰੂਰ ਉਹ ਮਿਲੀ ਆ। ਭਾਵੇਂ ਇਹ ਜਿਹੜੀਆਂ ਚੇਂਜਿਸ ਹੁੰਦੀਆਂ ਨੇ ਇਹ ਕੰਪਨੀਜ਼ ਨੂੰ ਵੀ ਮੱਦੇਨਜ਼ਰ ਰੱਖਦੇ ਹੋਏ ਕੀਤੀ ਜਾਂਦੀ ਆ ਔਰਗੇਨਾਈਜੇਸ਼ਨ ਦੇ ਵੱਲੋਂ, ਪਰ ਫਿਰ ਵੀ ਥੋੜ੍ਹਾ ਬਹੁਤ ਜਿਹੜਾ ਫਾਇਦਾ ਉਹ ਕੰਜ਼ਿਊਮਰ ਤੱਕ ਵੀ ਜ਼ਰੂਰ ਪਹੁੰਚਦਾ। ਸੋ CRTC ਦੇ ਵੱਲੋਂ ਇੱਕ ਹੋਰ ਇਹ ਜਿਹੜੀ ਕੰਸਲਟੇਸ਼ਨ ਆ, ਇਹ ਲੋਕਾਂ ਦੇ ਵਿਚਾਰ ਜਿਹੜੀ ਜਾਣਨ ਦੀ ਹੈ, ਕਮੈਂਟਸ ਐਕਸੈਪਟ ਕਰਨ ਦੀ ਡੇਟ ਹੈ ਉਹ 11 ਅਗਸਤ ਤੱਕ ਰੱਖੀ ਗਈ ਹੈ ਜੀ ਉਹਨਾਂ ਦੇ ਵੱਲੋਂ। ਅਤੇ ਕੈਨੇਡਾ US ਬ੍ਰਿਜ ਜਿਹੜਾ ਜੋ ਵਿੰਜ਼ਰ ਅਤੇ ਡਿਟਰੋਇਟ ਨੂੰ ਜੋੜਦਾ, ਉਹ ਹਾਲੇ ਫਿਰ ਗਿੱਲੇ ਵਾਸਤੇ ਦੇ ਵਿੱਚ ਜਿਹੜੀ ਉਹਦੀ ਓਪਨਿੰਗ ਹੈ ਉਹ ਪਈ ਹੋਈ ਹੈ, ਕਿਉਂਕਿ ਡੋਨਲਡ ਟਰੰਪ ਹੋਰਾਂ ਨੇ ਇਸ ਨੂੰ ਉਹਨਾਂ ਨੇ ਗੱਲ ਕਹੀ ਸੀ ਕਿ ਉਹਦੀ ਜਿਹੜੀ ਮਾਲਕੀਅਤ ਆ ਉਹ US ਦੇ ਕੋਲ ਵੀ ਅੱਧੀ ਹੋਣੀ ਚਾਹੀਦੀ ਹੈ, ਜਦਕਿ ਜਿਹੜਾ ਇਹਦਾ ਜ਼ਿੰਮੇਵਾਰੀ ਹੈ ਉਹ ਮਿਸ਼ੀਗਨ ਸਟੇਟ ਅਤੇ ਸਾਡੀ ਕੈਨੇਡੀਅਨ ਸਰਕਾਰ ਦੀ, ਉਹਨਾਂ ਨੇ ਰਲ ਕੇ ਜਿਹੜਾ ਤਕਰੀਬਨ 1.5 ਮੀਲ ਲੰਬਾ, 2.4 ਕਿਲੋਮੀਟਰ ਲੰਬਾ ਇਹ ਜਿਹੜਾ ਗੋਲਡੀ ਹਾਵੇ ਇੰਟਰਨੈਸ਼ਨਲ ਬ੍ਰਿਜ ਉਹ ਬਣਾਇਆ, ਅਤੇ ਹੁਣ ਇਹਦੀ ਓਪਨਿੰਗ ਹੋਣੀ ਸੀ, ਸਟਿਲ ਜਿਹੜੀ ਹਾਲੇ ਡਿਲੇ ਹੋ ਗਈ ਹੈ। ਕਦੋਂ ਤੱਕ ਹੋਣੀ ਹੈ, ਕਿੰਨਾ ਚਿਰ ਡਿਲੇ ਹੋਈ ਹੈ, ਇਹਦਾ ਹਾਲੇ ਕੁਛ ਵੀ ਜਿਹੜਾ ਕਲੂ ਹੈ ਉਹ ਕਿਸੇ ਕੋਲ ਵੀ ਨਹੀਂ ਹੈਗਾ। ਸੋ ਹਾਲੇ ਇਸ ਦੀ ਜਿਹੜੀ ਨਵੀਂ ਡੇਟ ਹੈ ਇਸ ਨੂੰ ਓਪਨ ਕਰਨ ਦੀ, ਇਹਦਾ ਜਿਹੜਾ ਰਿਵਨ ਇਹਦਾ ਕੱਟ ਹੋਣਾ ਉਹ ਹਾਲੇ ਜਿਹੜਾ ਅਨਨੋਨ ਹੈ, ਅਤੇ ਆਉਂਦੇ ਸਮੇਂ ਦੇ ਵਿੱਚ ਕਦੋਂ ਹੁੰਦਾ ਜੇ ਸਾਨੂੰ ਸਾਡੇ ਤਾਂ ਵੀ ਜਦੋਂ ਖਬਰ ਆਏਗੀ ਤਾਂ ਡੈਫੀਨੇਟਲੀ ਤੁਹਾਡੇ ਨਾਲ ਅਸੀਂ ਜ਼ਰੂਰ ਸ਼ੇਅਰ ਕਰਾਂਗੇ। ਅੰਪੀਰੀਅਲ ਓਇਲ ਨੂੰ 1,20,000 ਦਾ ਜਿਹੜਾ ਵੇਸਟ ਵਾਟਰ ਸਪਿੱਲ ਉਹਨਾਂ ਨੇ ਫੋਰਟ ਮੈਕਮਰੀ ਦੇ ਵਿੱਚ ਅਲਬਰਟਾ ਦੇ ਵਿੱਚ ਉਹਨਾਂ ਦੇ ਵੱਲੋਂ ਕੀਤਾ ਗਿਆ ਸੀ ਅਤੇ ਉਹਦੇ ਲਈ ਉਹਨਾਂ ਨੂੰ ਜੁਰਮਾਨਾ ਹੋਇਆ। ਕੋਰਟ ਨੇ ਉਹਨਾਂ ਨੂੰ $1,20,000 ਦਾ ਜੁਰਮਾਨਾ ਜਿਹੜਾ ਕੀਤਾ ਕਿਉਂਕਿ ਉਹਨਾਂ ਦੇ ਵੱਲੋਂ 2023 ਦੇ ਵਿੱਚ 28 ਜਨਵਰੀ 2023 ਨੂੰ ਇੱਕ ਵਰਕਰ ਦੇ ਵੱਲੋਂ ਜਿਹੜੇ ਪੰਪ ਸੀਗਾ ਉਹਦਾ ਉਹਨੂੰ ਔਨ ਕਰ ਦਿੱਤਾ ਸੀ ਲੋਅਰ ਪੌਣ ਦੇ ਵਿੱਚ ਅਤੇ 21 ਮਿੰਟ ਦੇ ਬਾਅਦ ਜਦੋਂ ਅਲਾਰਮ ਸਾਊਂਡ ਹੋਇਆ ਅਤੇ ਪੰਪ ਜਿਹੜੇ ਆ ਉਹ ਸ਼ਟਡਾਊਨ ਹੋਏ ਸੀ ਜਿਹਦੇ ਨਾਲ ਤਕਰੀਬਨ 5.2 ਮਿਲੀਅਨ ਲੀਟਰਸ ਆਫ ਵੇਸਟ ਵਾਟਰ ਜਿਹੜਾ ਉਹ ਉਸ ਪੌਣ ਦੇ ਵਿੱਚ ਉਹ ਚਲਾ ਗਿਆ ਸੀ ਅਤੇ ਹੁਣ ਅੰਪੀਰੀਅਲ ਓਇਲ ਨੇ ਤਕਰੀਬਨ ਉਦੋਂ $2 ਮਿਲੀਅਨ ਇਹਨੂੰ ਠੀਕ ਕਰਨ ਦੇ ਲਈ ਸਾਫ਼ ਕਰਨ ਦੇ ਲਈ ਵੀ ਜਿਹੜਾ ਖਰਚਿਆ ਸੀ ਪਰ ਕੋਰਟ ਨੇ ਹੁਣ ਆਰਡਰ ਜਿਹੜਾ ਇਸ਼ੂ ਕੀਤਾ ਵੀ ਅਤੇ ਵੀਰਵਾਰ ਨੂੰ ਜਿਹਦੇ 'ਚ $1,20,000 ਦੀ ਪੈਨਲਟੀ ਉਹਨਾਂ ਨੂੰ ਪੇ ਕਰਨੀ ਪਏਗੀ ਅੰਪੀਰੀਅਲ ਓਇਲ ਨੂੰ। ਜੁੜੇ ਹੋਏ ਜੀ ਤੁਸੀਂ ਪ੍ਰੋਗਰਾਮ ਨਜ਼ਰੀਆ ਦੇ ਨਾਲ, ਮੈਂ ਤੁਹਾਡਾ ਹੋਸਟ
4: Welcome to Glitz by Gill's Banquet Hall, a beautiful space with modern design, state-of-the-art sound, state-of-the-art lighting, and wait till you see mouth-watering delicious food. Whether it's an engagement party, a wedding, a birthday party, or corporate event, Glitz by Gill's Banquet Hall has exactly what you need. Moments become a memory, memories become treasures. Call 905-724-7100, 2131 Williams Parkway, Glitz. By Gill's Banquet Hall.
5: ਚੰਗੀ ਇਨਵੈਸਟਮੈਂਟ ਦੀ ਸ਼ੁਰੂਆਤ ਚੰਗੀ ਸਲਾਹ ਨਾਲ ਹੁੰਦੀ ਹੈ ਤੇ ਐਦਾਂ ਦੀ ਸਲਾਹ ਤੁਸੀਂ ਹਰ ਕਿਸੇ ਤੋਂ ਨਹੀਂ ਲੈ ਸਕਦੇ। ਇਸ ਕਰਕੇ ਰੀਮੈਕਸ ਗੋਲਡ ਰਿਐਲਟੀ ਦੇ ਹਰਜਿੰਦਰ ਗਿੱਲ ਨਾਲ ਅੱਜ ਹੀ ਗੱਲ ਕਰੋ। ਚਾਹੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਲੌਂਗ ਟਰਮ ਇਨਵੈਸਟਮੈਂਟ ਦੀ ਭਾਲ ਵਿੱਚੋਂ ਪ੍ਰਾਪਰਟੀ ਬਾਏ ਔਰ ਸੈਲ ਕਰਨਾ ਚਾਹੁੰਦੇ ਹੋ, ਫਿਊਚਰ ਪ੍ਰੋਜੈਕਟਸ ਵਿੱਚ ਇਨਵੈਸਟਮੈਂਟ ਜਾਂ ਲੁਕਿੰਗ ਫਾਰ ਰੀਟੇਲ ਯੂਨਿਟਸ, ਤਾਂ ਤੁਸੀਂ ਬਿਲਕੁਲ ਠੀਕ ਨਾ ਸੁਣਿਆ। Harjinder Gill with vast variety of marketing promotions and showcasing your next hot deal. Harjinder Gill is the name to call at 647-400-6862 or visit teamharjindergill.com, helping you to fulfill your real estate plans.
6: Premium Auto Repairs and Used Car Sales, Gurpreet Adda horan da phone number 416-747-1800. ਕਿਸੇ ਵੀ ਮੇਕ ਐਂਡ ਮਾਡਲ ਦੀਆਂ ਗੱਡੀਆਂ ਦੀ ਕੋਈ ਰਿਪੇਅਰ ਕਰਵਾਉਣੀ ਹੈ, ਮਿਸ਼ਨ ਟੈਸਟ ਕਰਵਾਉਣਾ, ਪ੍ਰੋਫੈਸ਼ਨਲ ਆਟੋਮੋਟਿਵ ਸਰਵਿਸਿਜ, ਇੰਜਨ ਟਿਊਨਅਪ, ਟਰਾਂਸਮਿਸ਼ਨ ਟਿਊਨਅਪ, ਯੈਲੋ ਸਟਿੱਕਰਸ ਚਾਹੀਦੇ ਨੇ ਕਿਊ ਵੈਨਸ ਦੇ ਲਈ, ਫਿਊਲ ਇੰਜੈਕਸ਼ਨਸ ਐਂਡ ਇਲੈਕਟ੍ਰੀਕਲ ਸਪੈਸ਼ਲਿਸਟ, ਪ੍ਰੀਮੀਅਮ ਆਟੋ ਰਿਪੇਅਰਸ, ਯੂਜ਼ਡ ਕਾਰ ਸੇਲਸ, ਹੀਟਿੰਗ ਐਂਡ ਕੂਲਿੰਗ ਦੀਆਂ ਸਰਵਿਸਿਜ਼ ਦੇ ਵਿੱਚ ਖਾਸ ਮੁਹਾਰਤ ਰੱਖਦੇ ਆ। ਸੋ ਪਹੁੰਚਣਾ ਤੁਸੀਂ 21 ਮੈਲਵਿਕ ਡਰਾਈਵ, ਨੌਰਥ ਯਾਰਕ, ਗੁਰਪ੍ਰੀਤ ਡਾਹੋਰੀ, ਪ੍ਰੀਮੀਅਮ ਆਟੋ ਰਿਪੇਅਰਸ ਐਂਡ ਯੂਜ਼ ਕਾਰ ਸੇਲਸ ਤੋਂ 416-747-1800, 416-747-6800, premium auto repairs and used car sales.

0: राजधानी स्वीट्स, ये सचमुच है स्वाद की राजधानी। खुद आइए, दोस्तों को भी लाइए।
1: राजधानी राजधानी राजधानी
0: Rajdhani Sweets and Restaurant, the largest Indian vegetarian restaurant chain in Canada. Find out more at rajdhanisweets.ca.
2: ਦੋਸਤੋ ਰੱਬ ਨਾ ਕਰੇ ਤੁਹਾਨੂੰ ਆਪਣੀ ਕਾਰ ਵੈਨ ਜਾਂ ਟਰੱਕ ਨੂੰ ਕਿਤੇ ਵੀ ਅਮਰੀਕਾ ਜਾਂ ਕੈਨੇਡਾ ਦੇ ਵਿੱਚ ਟੋ ਕਰਵਾਉਣ ਦੀ ਜ਼ਰੂਰਤ ਪੈ ਜਾਂਦੀ ਹੈ ਤਾਂ ਫਿਰ ਨਾਮ ਯਾਦ ਰੱਖਣਾ ਤੁਸੀਂ ਕਿੰਗ ਟੋਇੰਗ 416-677-2222 ਕਿੰਗ ਟੋਇੰਗ ਵਾਲੇ 416-677-2222 ਐਮਰਜੈਂਸੀ ਰੋਡ ਅਸਿਸਟੈਂਸ ਲੌਂਗ ਡਿਸਟੈਂਸ ਕਾਰ ਔਰ ਟਰੱਕ ਟੋਇੰਗ ਫਲੈਟ ਬੈਡ ਜਾਂ ਹੈਵੀ ਡਿਊਟੀ ਟੋਇੰਗ ਸਰਵਿਸਿਜ਼ ਦੇ ਲਈ ਜਾਣਿਆ ਪਛਾਣਿਆ ਨਾਮ ਕਿੰਗ ਟੋਇੰਗ 416-677-2222 416-677-2222 ਕਿੰਗ ਟੋਇੰਗ।

ਜੀ ਦੋਸਤੋ, ਜਿਹੜੇ ਪ੍ਰੋਗਰਾਮ ਨਜ਼ਰੀਆ ਦੇ ਨਾਲ ਔਰ ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ, ਕਟਾਰੀ ਟੂਰਸ ਐਂਡ ਟਰੈਵਲ ਦੇ ਕੁਝ ਇੱਕ ਫੇਅਰਸ ਦੀ ਗੱਲ ਕਰ ਲਈਏ ਅਤੇ 92 ਜਿਹੜਾ ਟੋਰੋਂਟੋ ਤੋਂ ਦਿੱਲੀ ਉਹ 1000 ਅਤੇ $59 ਦੇ ਵਿੱਚ ਇਹ ਜੂਨ ਸਪੈਸ਼ਲ ਹੈ ਜੀ, ਅਤੇ $1050 ਔਗਸਤ ਅਤੇ ਸਪਟੰਬਰ ਦੇ ਵਾਸਤੇ ਅੰਮ੍ਰਿਤਸਰ ਲਈ ਔਗਸਤ ਦੀਆਂ ਜਿਹੜੀਆਂ ਪ੍ਰਾਈਸਿਸ ਨੇ 92 ਉਹ $1460 ਦੇ ਵਿੱਚ ਤੁਹਾਨੂੰ ਟਿਕਟ ਮਿਲ ਸਕਦੀ ਹੈ। ਰਿਟਰਨ ਡੀਲਸ ਦੀ ਗੱਲ ਕਰ ਲਈਏ, ਟੋਰੋਂਟੋ ਤੋਂ ਅੰਮ੍ਰਿਤਸਰ $2170, ਦਿੱਲੀ ਵਾਸਤੇ $1990, ਕਰਾਚੀ ਲਈ 92 ਜਿਹੜੀ ਟਿਕਟ ਹੈ ਉਹ $1250 ਦੇ ਵਿੱਚ, ਇਸਲਾਮਾਬਾਦ ਲਈ $1270 'ਚ, ਰਿਟਰਨ ਫੇਅਰ ਜਿਹੜੇ ਕਰਾਚੀ ਲਈ $2230 'ਚ, ਇਸਲਾਮਾਬਾਦ ਵਾਸਤੇ ਤੁਸੀਂ $2290 ਦੇ ਵਿੱਚ ਟਿਕਟ ਲੈ ਸਕਦੇ ਹੋ। ਆਲ ਇਨਕਲੂਸਿਵ ਜਿਹੜੇ ਵਕੇਸ਼ਨ ਡੀਲਸ ਨੇ ਉਹ ਡੋਮਿਨਿਕਨ ਰਿਪਬਲਿਕ ਦੇ ਵਾਸਤੇ $1190 'ਚ, ਮੈਕਸੀਕੋ ਨੂੰ ਤੁਸੀਂ ਜਾਣਾ ਅਤੇ $945 ਦੇ ਵਿੱਚ ਟਿਕਟ ਲਈ ਜਾ ਸਕਦੀ ਹੈ। 905-678-1200 ਉਹਨਾਂ ਦਾ ਟੈਲੀਫੋਨ ਨੰਬਰ ਹੈ ਜੀ, 905-678-1200 'ਤੇ ਸੰਪਰਕ ਕੀਤਾ ਜਾ ਸਕਦਾ। ਅਗਰ ਕੰਸਟਰਕਸ਼ਨ ਦਾ ਕੰਮ ਕੋਈ ਵੀ ਕਰਵਾਉਣਾ ਕਿਸੇ ਤਰ੍ਹਾਂ ਦਾ ਵੀ, ਲੀਗਲ ਬੇਸਮੈਂਟ ਪਰਮਿਟ ਟੂ ਕੰਪਲੀਟ ਫਿਨਿਸ਼ਿੰਗ, ਪ੍ਰੋਫੈਸ਼ਨਲ ਪੇਂਟਿੰਗ ਦੀ ਲੋੜ ਹੈ, ਤੁਹਾਨੂੰ ਕਿਚਨ ਨੂੰ ਰੀਮਾਡਲ ਕਰਵਾਉਣਾ, ਵਾਸ਼ਰੂਮ ਰੈਨੋਵੇਟ ਕਰਵਾਉਣੇ ਨੇ ਜਾਂ ਫਿਰ ਪੂਰੇ ਘਰ ਦੀ ਰੈਨੋਵੇਸ਼ਨ ਕਰਵਾਉਣੀ ਹੈ, ਅਤੇ ਦਾ ਰੋਇਲ ਸਿਟੀ ਕੰਸਟਰਕਸ਼ਨ ਤੋਂ ਅਜੇ ਸਿੰਘ ਜੀ ਤੁਹਾਡੀ ਸੇਵਾ 'ਚ ਹਾਜ਼ਰ ਨੇ। 4377-6766-5158 ਉਹਨਾਂ ਦਾ ਟੈਲੀਫੋਨ ਨੰਬਰ ਹੈ, ਰੋਇਲ ਸਿਟੀ ਕੰਸਟਰਕਸ਼ਨ ਤੋਂ ਅਜੇ ਸਿੰਘ ਜੀ, 436-7651-58 ਉਹਨਾਂ ਦਾ ਟੈਲੀਫੋਨ ਨੰਬਰ ਹੈ। ਅਤੇ ਅਪਲਾਇੰਸਿਸ ਖਰੀਦਣੇ ਨੇ ਤਾਂ ਫਿਰ ਡਰੀਮ ਹੋਮ ਅਪਲਾਇੰਸਿਸ 905-805-3000 'ਤੇ ਸੰਪਰਕ ਕਰ ਲੈਣਾ। ਪੰਜਾਬੀ ਬਾਏ ਨੇਚਰ 416-937-2061 'ਤੇ ਗੱਲ ਕੀਤੀ ਜਾ ਸਕਦੀ ਹੈ। ਕਿੰਗ ਟੋਇੰਗ 416-677-2222, ਟਰਾਈ ਸਿਟੀ ਪ੍ਰੋਫੈਸ਼ਨਲ ਰਿਐਲਟੀ ਬ੍ਰੋਕਰੇਜ ਤੋਂ ਅਵਤਾਰ ਸਿੰਘ ਜੀ ਬਡਿਆਲ 416-464-2067 'ਤੇ ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ ਹੋ। ਪ੍ਰੀਮੀਅਮ ਆਟੋ ਰਿਪੇਅਰਸ ਐਂਡ ਯੂਜ਼ ਕਾਰ ਸੇਲ ਤੋਂ ਗੁਰਪ੍ਰੀਤ ਢੱਡਾ ਜੀ 416-747-6800 'ਤੇ ਗੱਲ ਕੀਤੀ ਜਾ ਸਕਦੀ ਹੈ। ਅਤੇ ਰੀਅਲ ਸਟੇਟ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਟ੍ਰਾਂਜੈਕਸ਼ਨ ਕਰਨੀ ਹੋਵੇ ਤਾਂ ਤੁਸੀਂ ਮੇਰੇ ਨਾਲ ਮਨਜੀਤ ਗਿੱਲ ਦੇ ਨਾਲ ਸੰਪਰਕ ਕਰ ਸਕਦੇ ਹੋ, 416-669-1379 ਟੈਲੀਫੋਨ ਨੰਬਰ। ਔਰ ਬੋਵੇ ਡਰਾਈਵ ਐਂਡ ਹੋਰਨਟੈਰੀਓ ਸਟੀਟ ਦੇ ਬਿਲਕੁਲ ਕਾਰਨਰ ਦੇ ਵਿੱਚ ਇੱਕ ਬੈਡਰੂਮ ਦੀ ਲੀਗਲ ਬੇਸਮੈਂਟ 1 ਜੁਲਾਈ ਤੋਂ ਤੁਸੀਂ ਰੈਂਟ 'ਤੇ ਲੈਣੀ ਆ, ਅਤੇ ਬਹੁਤ ਢੁੱਕਵੀਂ ਲੋਕੇਸ਼ਨ, ਕਾਰਨਰ ਲੋਟ ਹੈ ਜੀ, ਬੋਵੇ ਡਰਾਈਵ ਦੇ ਨਾਲ ਘਰ ਦੀ ਸਾਈਡ ਲੱਗਦੀ ਹੈ, ਬੱਸ ਸਟੋਪ ਬਿਲਕੁਲ ਉੱਥੇ ਹੈ, ਵਾਕਿੰਗ ਡਿਸਟੈਂਸ 'ਤੇ ਹਰ ਤੁਹਾਡੀ ਜਿਹੜੀ ਲੋੜੀਂਦੀ ਜੋ ਜ਼ਰੂਰਤ ਹੈ ਹਰ ਰੋਜ਼ ਦੀ ਉਹ ਪੂਰੀ ਕਰਨ ਵਾਸਤੇ ਤੁਸੀਂ ਵਾਕਿੰਗ ਡਿਸਟੈਂਸ 'ਤੇ ਗਰੋਸਰੀ ਵਗੈਰਾ ਜਾਂ ਰੈਸਟੋਰੈਂਟਸ ਵਗੈਰਾ ਜਾਣਾ ਹੈ, ਅਤੇ ਵਾਲਮਾਰਟ, ਫਰਟੀਨੋਜ਼, ਬਹੁਤ ਸਾਰੇ ਰੈਸਟੋਰੈਂਟਸ ਫਰੰਟ 'ਤੇ ਨੇ ਜੀ ਇਸ ਘਰ ਤੋਂ, ਜਸਟ ਤੁਸੀਂ ਸੜਕ ਕ੍ਰੋਸ ਕਰਨੀ ਆ ਅਤੇ ਸਾਰੇ ਸਟੋਰ ਤੁਹਾਨੂੰ ਮਿਲ ਜਾਣੇ ਨੇ। 1 ਜੁਲਾਈ ਤੋਂ ਅਗਰ ਤੁਸੀਂ ਇਸ ਨੂੰ ਰੈਂਟ 'ਤੇ ਲੈਣਾ ਤਾਂ 416-669-1379 'ਤੇ ਸੰਪਰਕ ਕਰ ਲਿਓ ਜੀ, ਮੈਂ ਤੁਹਾਨੂੰ ਇਹ ਪ੍ਰੋਪਰਟੀ ਜਿਹੜੀ ਆ ਉਹ ਦਿਖਾ ਸਕਦਾ। ਮੈਨੂੰ ਹੁਣ ਇੱਥੇ ਛੁੱਟੀਆਂ ਦੇ ਦਿਓ, ਆਉਂਦੇ ਹਫ਼ਤੇ ਆਪਣੀ ਸਾਂਝ ਜਿਹੜੀ ਆ ਜੀ ਫਿਰ ਬਣੇਗੀ, ਉਦੋਂ ਤੱਕ ਤੁਹਾਡੇ ਲਈ ਇਹੀ ਦਿਲੀ ਅਰਦਾਸ ਹੈ ਕਿ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋ, ਆਪਣੇ ਪਰਿਵਾਰਾਂ ਦੇ ਵਿੱਚ, ਆਪਣੇ ਬੱਚਿਆਂ ਦੇ ਨਾਲ ਜਿਹੜਾ ਟਾਈਮ ਸਪੈਂਡ ਕਰੋ, ਆਉਂਦਾ ਹਫ਼ਤਾ ਤੁਹਾਡਾ ਇਸ ਤੋਂ ਵੀ ਬਿਹਤਰ ਹੋਵੇ। ਦਿਓ ਛੁੱਟੀਆਂ ਜੀ, ਤੁਹਾਡਾ ਸਾਡਾ ਸਭ ਦਾ ਰੱਬ ਰਾਖਾ, ਸਤਿ ਸ਼੍ਰੀ ਅਕਾਲ।

ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣਾਂ ਅਤੇ ਭਰਾਵਾਂ ਨੂੰ ਅੱਜ ਦਾ ਸ਼ੋਅ ਦੇਖ ਰਹੇ ਚੜ੍ਹਦੀ ਕਲਾ ਵਿਦ ਹਰਵੀਰ ਹਰਵੀਰ ਸਿੰਘ ਭੁੱਲਰ ਜੀ, ਜਿਵੇਂ ਕਿ ਕੱਲ੍ਹ ਭਾਅ ਜੀ ਨੇ ਆਪ ਹੀ ਦੱਸਿਆ ਸੀਗਾ ਕਿ ਉਹ ਛੁੱਟੀਆਂ 'ਤੇ ਗਏ ਹੋਏ ਨੇ ਪਰਿਵਾਰ ਨਾਲ, ਅਤੇ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਅੱਜ ਦਾ ਸ਼ੋਅ ਲੈ ਕੇ ਮੈਂ ਹਰਮਨਦੀਪ ਸਿੰਘ ਤੁਹਾਡੇ ਸਾਹਮਣੇ ਪੇਸ਼ ਹੋਇਆ ਜੀ। ਮੈਂ ਇਸ ਰੇਡੀਓ ਦੇ ਵਿੱਚ ਇੰਨਾ ਐਕਸਪਰਟ ਤਾਂ ਹੈ ਨਹੀਂ ਗਾ, ਬਟ ਕੋਸ਼ਿਸ਼ ਕਰਾਂਗਾ ਕਿ ਵੀ ਮੇਥੋਂ ਕੋਈ ਬਟਨ ਗਲਤ ਵੀ ਨਾ ਦੱਬਿਆ ਜਾਵੇ ਅਤੇ ਕੋਈ ਬਟਨ ਦੱਬਣਾ ਰਹਿ ਵੀ ਨਾ ਜਾਵੇ। ਸੋ ਅੱਜ ਦਾ ਪ੍ਰੋਗਰਾਮ ਸਟਾਰਟ ਕਰਦੇ ਜੀ ਬਹੁਤ ਸੋਹਣੇ ਗਾਣੇ ਦੇ ਨਾਲ।

0: ਲਓ ਜੀ, ਪ੍ਰੋਗਰਾਮ ਦੀ ਸਟਾਰਟ ਪ੍ਰੋਗਰਾਮ ਨੂੰ ਸਟਾਰਟ ਕਰਦੇ ਹਾਂ ਆਪਾਂ ਗ੍ਰੈਂਡ ਹੋਮ ਫਰਨੀਚਰ ਤੋਂ ਸੁਖਹੁਣ ਜੀ ਸਾਡੇ ਨਾਲ ਜੁੜੇ ਨੇ ਅਤੇ ਅੱਜ ਦੀ ਡੀਲਾਂ ਕੀ ਲੈ ਕੇ ਆਏ ਨੇ ਆਪਣੇ ਵਾਸਤੇ ਜਾਣਦੇ ਹਾਂ ਸੁਖਹੁਣਾ ਜੀ ਤੋਂ। ਸੁਖਪਾ ਜੀ ਆ ਜਾਓ ਜੀ।
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਬਾਈ ਜੀ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ ਪਰਿਵਾਰਾਂ ਤੱਕ। ਅੱਜ ਸ਼ਾਮ ਦੇ 7 ਵਜੇ ਤੱਕ ਅਸੀਂ ਤੁਹਾਡੇ ਲਈ ਓਪਨ ਆ। ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ, ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ ਤੇ ਬਹੁਤ ਸਾਰੇ ਪਰਿਵਾਰ ਇਨਸਟੋਰ ਸ਼ੋਪਿੰਗ ਦਾ ਫਾਇਦਾ ਲੈ ਰਹੇ ਨੇ। ਭਾਰੀ ਡਿਸਕਾਊਂਟ, ਡਾਲਰਾਂ ਦੀ ਜਿਹੜੀ ਸੇਵਿੰਗ, ਆਪਣੇ ਘਰ ਤੁਸੀਂ ਲੈ ਕੇ ਜਾ ਸਕਦੇ ਹੋ। ਜੇ ਤੁਸੀਂ ਅੱਜ ਬੈਡਰੂਮ ਸੈੱਟ ਦੇਖ ਰਹੇ ਹੋ, ਇੱਕ ਬੈਡਰੂਮ ਸੈੱਟ ਬਾਈ ਕਰਨਾ ਤੇ ਦੂਜਾ ਬੈਡਰੂਮ ਸੈੱਟ ਫ੍ਰੀ ਆਪਣੇ ਘਰ ਲੈ ਕੇ ਜਾ ਸਕਦੇ ਹੋ। ਇੱਕ ਡਾਇਨਿੰਗ ਟੇਬਲ ਬਾਈ ਕਰੋ ਤੇ ਦੂਜਾ ਡਾਇਨਿੰਗ ਟੇਬਲ ਫ੍ਰੀ ਲੈ ਕੇ ਜਾ ਸਕਦੇ ਹੋ। ਇੱਕ ਸੋਫਾ ਸੈੱਟ ਬਾਈ ਕਰੋ ਤੇ ਦੂਜਾ ਸੋਫਾ ਸੈੱਟ ਫ੍ਰੀ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਬਾਈ ਵਨ ਗੈਟ ਵਨ ਫ੍ਰੀ ਵਾਲੀਆਂ ਡੀਲਾਂ ਅੱਜ ਮਿਲ ਰਹੀਆਂ। ਇੱਕ ਚੀਜ਼ ਬਾਈ ਕਰਨੀ ਹੈ ਤੇ ਦੂਜੀ ਫ੍ਰੀ, ਸੋਫੇ ਨਾਲ ਸੋਫਾ ਫ੍ਰੀ, ਡਾਇਨਿੰਗ ਨਾਲ ਡਾਇਨਿੰਗ ਫ੍ਰੀ, ਬੈੱਡ ਨਾਲ ਬੈੱਡ ਫ੍ਰੀ, ਮੈਟਰਸ ਨਾਲ ਮੈਟਰਸ ਫ੍ਰੀ। ਸੋ ਇਹੋ ਜਿਹੀਆਂ ਡੀਲਾਂ ਮਿਲ ਰਹੀਆਂ ਨੇ, ਜ਼ਰੂਰ ਇੱਕ ਚੱਕਰ ਲਾਓ। 294 ਵੋਕਰ ਡਰਾਈਵ, 294 ਵੋਕਰ ਡਰਾਈਵ, 294 ਵੋਕਰ ਵੋਕਰ ਵੋਕਰ ਡਰਾਈਵ ਦੇ ਵੱਲੋਂ ਗੱਡੀਆਂ ਘੁਮਾ ਲਓ। ਤੇ ਨਾਲ ਦੀ ਨਾਲ ਡੀਲ ਦੇ ਰਹੇ ਹਾਂ ਜਿਹਨਾਂ ਪਰਿਵਾਰਾਂ ਨੇ ਗਲਾਸ ਦਾ ਮਾਡਰਨ ਡਾਇਨਿੰਗ ਟੇਬਲ ਲੈਣਾ। ਪਹਿਲੇ 5 ਪਰਿਵਾਰ ਜਿਹੜੇ ਰਾਈਟ ਵੇ ਸਟੋਰ ਆ ਜਾਣਗੇ, ਗਲਾਸ ਦਾ ਮਾਡਰਨ ਡਾਇਨਿੰਗ ਟੇਬਲ, ਟੇਬਲ ਤੇ 6 ਚੇਰਾਂ, ਟੇਬਲ ਤੇ 6 ਚੇਰਾਂ, ਜਿਹਦੀ ਰੈਗੂਲਰ ਕੀਮਤ $1,200 ਸੀ, $499 ਦੇ ਵਿੱਚ ਟੇਬਲ ਪਲੱਸ 6 ਚੇਅਰ ਗਲਾਸ ਦਾ ਮਾਡਰਨ ਡਾਇਨਿੰਗ ਟੇਬਲ ਤੇ 6 ਚੇਰਾਂ $499 ਦਾ। ਇੱਕ ਬਾਏ ਕਰ ਲਿਆ, ਦੂਜਾ ਫ੍ਰੀ। ਇੱਕ ਡਾਇਨਿੰਗ ਟੇਬਲ ਬਾਏ ਕਰ ਲਿਆ $499 ਦਾ ਤੇ ਦੂਜਾ ਡਾਇਨਿੰਗ ਟੇਬਲ ਫ੍ਰੀ ਲੈ ਕੇ ਜਾ ਸਕਦੇ ਹੋ। ਸੋ ਇਹੋ ਜਿਹੀਆਂ ਡੀਲਾਂ ਨੇ, ਬਾਏ ਵਨ ਗੈਟ ਵਨ ਫ੍ਰੀ। ਹੁਣ $499 ਦੇ ਵਿੱਚ 2 ਡਾਇਨਿੰਗ ਟੇਬਲ ਤੇ 12 ਚੇਅਰਾਂ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਜ਼ਰੂਰ ਇੱਕ ਚੱਕਰ ਲਾਓ। 294 ਵੋਕਲ ਡਰਾਈਵ, 294 ਵੋਕਲ ਡਰਾਈਵ, 294 ਵੋਕਲ ਡਰਾਈਵ ਦੇ ਉੱਪਰ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਸੈਂਟਰੀਓ ਦੀ ਬਿਲਕੁਲ ਬੈਕਸਾਈਡ ਤੇ, ਕੁਈਨ ਵਾਲੇ ਵਾਲਮਾਰਟ ਦੇ ਬਿਲਕੁਲ ਬੈਕਸਾਈਡ ਦੇ ਉੱਪਰ। ਘਰ ਘਰ ਚੱਲੀ ਇੱਕੋ ਗੱਲ, ਘਰ ਘਰ ਚੱਲੀ ਇੱਕੋ ਗੱਲ, ਫਰਨੀਚਰ ਲੈਣਾ, ਫਰਨੀਚਰ ਲੈਣਾ ਤੇ ਭੱਜ ਭੱਜ ਕੇ, ਭੱਜ ਭੱਜ ਕੇ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ ਚੱਲ ਚੱਲ ਚੱਲ ਚੱਲ।
0: ਇਹ ਬਣੀ ਗੱਲ, ਜੇ ਤੁਸੀਂ ਲੈਣਾ ਫਰਨੀਚਰ ਤੇ 294 ਵਾਕਰ ਡਰਾਈਵ ਤੇ ਚੱਲ।

0: ਲਓ ਜੀ, ਸਾਡੀ ਲਾਈਨ ਜੁੜ ਚੁੱਕੀ ਹੈ ਕਟਾਰੀਆ ਟੂਰਸ ਐਂਡ ਟਰੈਵਲਸ ਤੋਂ। ਕਟਾਰੀਆ ਜੀ ਨਾਲ ਜੋੜੇ ਜੋ ਕਿ ਸਾਨੂੰ ਬਹੁਤ ਸੋਹਣੀਆਂ ਡੀਲਾਂ ਦਿੰਦੇ ਰਹਿੰਦੇ ਨੇ ਏਅਰ ਟਿਕਟਸ ਅਤੇ ਟੂਰ ਪੈਕੇਜਿਸ 'ਤੇ। ਜਾਣਦੇ ਜੀ ਇਸ ਹਫ਼ਤੇ ਦਾ ਕੀ ਸਪੈਸ਼ਲ ਨੇ ਅਤੇ ਕੀ ਡੀਲਾਂ ਉਹ ਲੈ ਕੇ ਆਏ ਨੇ। ਕਟਾਰੀਆ ਸਾਹਿਬ ਜੀ ਲੰਘਿਆ ਹੋ।
1: ਥੈਂਕ ਯੂ ਵੈਰੀ ਮੱਚ ਵੀਰ ਜੀ ਐਂਡ ਸਾਰੇ ਸੁਣਨ ਵਾਲੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਸਰ ਜੀ
1: ਜੀ।
0: ਅਤੇ ਸਾਡੇ ਦਰਸ਼ਕਾਂ ਨੂੰ ਦੱਸੋ ਜੀ, ਆਪਣਾ ਇਸ ਵਾਰ ਏਅਰ ਟਿਕਟਸ 'ਤੇ ਅਤੇ ਟੂਰ ਪੈਕੇਜਿਸ 'ਤੇ ਆਪਣੇ ਲਈ ਕੀ ਸਪੈਸ਼ਲ ਹੈ ਜੀ, ਤੁਸੀਂ ਕੀ ਸੇਵਿੰਗ ਕਰਵਾ ਰਹੇ ਹਾਂ?
1: ਹਾਂਜੀ, ਟੂਰ ਪੈਕੇਜਿਸ ਦੀ ਗੱਲ ਕਰ ਲਈਏ, ਸਾਡੇ ਕੋਲ ਬਹੁਤ ਵਧੀਆ ਟੂਰ ਪੈਕੇਜਿਸ ਜੇ ਕਰੇਬੀਅਨ ਦੇ ਲੈਣੇ ਹੋਣ ਨੇੜੇ ਨੇ, ਲਾਸਟ ਮਿਨਟ ਡੀਲ ਸਾਡੀ $899 ਤੋਂ ਸਟਾਰਟ ਹੋ ਜਾਂਦੀ ਹੈ ਜੀ।
0: ਵਾਹ ਜੀ ਵਾਹ,
1: ਇਹ ਲਾਸਟ ਮਿਨਟ ਡੀਲ ਹੈਗੀ ਹੈ। ਬਾਕੀ ਜੇ ਤੁਸੀਂ ਕਸਟਮਾਈਜ਼ ਵੀ ਕਰਾਉਣਾ ਹੈਗਾ ਆਪਦੀਆਂ ਛੁੱਟੀਆਂ, ਜਿਵੇਂ ਬੱਚਿਆਂ ਨੂੰ ਹੋ ਗਈਆਂ ਵਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਛੁੱਟੀਆਂ ਦੇ ਵਿੱਚ ਤੁਸੀਂ ਜਾਣਾ ਚਾਹੁੰਦੇ ਹੋ, ਤੁਸੀਂ ਅਸੀਂ ਮੈਕਸੀਕੋ ਦੇ ਕਈ ਸ਼ਹਿਰ ਹੈਗੇ ਆ, 3-4 ਸ਼ਹਿਰ ਆ, ਡੋਮਿਨਿਕਨ ਦੇ 2-3 ਸ਼ਹਿਰ ਆ, ਉਸ ਤੋਂ ਬਾਅਦ ਕੋਸਟਰੀਕਾ, ਬਹਾਮਸ, ਕਿਤੇ ਵੀ ਜਾਣਾ ਚਾਹੁੰਦੇ ਹੋ, ਸਾਡੇ ਕੋਲ ਬਹੁਤ ਵਧੀਆ ਪ੍ਰਾਈਸ ਦੇ ਨਾਲ ਬਹੁਤ ਵਧੀਆ ਪੈਕੇਜਿਸ ਅਵੇਲੇਬਲ ਹੈਗੇ ਆ। ਜਿਹੜੀਆਂ ਵੀ ਡੇਟਾਂ ਤੁਸੀਂ ਕਹੋਗੇ ਅਸੀਂ ਤੁਹਾਡੇ ਲਈ ਕਸਟਮਾਈਜ਼ ਵੀ ਕਰ ਦਾਂਗੇ। ਜਿਹੜੀਆਂ ਲਾਸਟ ਮਿਨਟ ਡੇਟਸ ਹੈ ਉਹ ਤੁਹਾਨੂੰ ਦੱਸਿਆ ਵਾ $899 ਤੋਂ ਸ਼ੁਰੂ ਹੋ ਜਾਂਦੀਆਂ ਹੈਗੀਆਂ, ਕਿ ਬਹੁਤ ਵਧੀਆ 4-star, 5-star ਹੋਟਲ ਅਵੇਲੇਬਲ ਹੈਗੇ ਆ। ਇਹ ਜਿੰਨਾ ਐਡਵਾਂਸ ਬੁਕਿੰਗ ਕਰਾਉਂਗੇ ਓਨਾ ਹੀ ਫਾਇਦੇਮੰਦ ਹੋਊਗਾ ਤੁਹਾਡੇ ਲਈ ਜੀ। ਉਸ ਤੋਂ ਬਾਅਦ ਜੇ ਕੋਈ ਇੰਡੀਆ ਜਾਣਾ ਚਾਹੁੰਦੇ ਹੋ ਤੇ ਇੰਡੀਆ ਦੇ ਲਈ ਸਾਡੇ ਕੋਲ ਰਾਈਟ ਨਾਓ $1049 ਤੋਂ 99 ਸ਼ੁਰੂ ਦਿੱਲੀ ਲਈ ਪ੍ਰਾਈਸ ਸ਼ੁਰੂ ਹੋ ਜਾਂਦੀ ਹੈ, ਤੇ ਇਹੀ ਸਤੰਬਰ ਚ ਜਾਣਾ ਚਾਹੁੰਦੇ ਹੋ ਤਾਂ $999 ਤੋਂ ਤੁਹਾਨੂੰ ਇਹ ਟਿਕਟ ਮਿਲ ਜਾਏਗੀ 2 ਬੈਗਾਂ ਦੇ ਨਾਲ। ਤੇ ਇਹੀ ਅੰਮ੍ਰਿਤਸਰ ਜਾਣਾ ਚਾਹੁੰਦੇ ਹੋ ਤੇ ਸਾਡੇ ਕੋਲੇ 3 ਬੈਗਾਂ ਨਾਲ ਵੀ ਸਾਡੇ ਕੋਲ ਅਵੇਲੇਬਿਲਿਟੀ ਹੈਗੀ ਹੈ। ਜੇ ਕੋਈ ਹੁਣ ਵੀ ਜਾਣਾ ਚਾਹੁੰਦਾ, ਅੱਗੇ ਵੀ ਜਾਣਾ ਚਾਹੁੰਦਾ, ਉਹ $1099 ਤੋਂ 3 ਬੈਗਾਂ ਦੇ ਨਾਲ ਸਟਾਰਟ ਹੋ ਜਾਂਦੀ ਹੈ ਡੀਲ। ਮੈਂ ਆਲਵੇਸ ਕਹਿਣਾ ਹੁੰਦਾ ਜੀ, ਤੁਹਾਡੀਆਂ ਡੇਟਾਂ ਤੁਹਾਡੇ ਰੇਟ ਹੋ ਸਕਦੇ, ਮੇਰੀਆਂ ਡੇਟਾਂ ਦੇ ਮੁਤਾਬਕ ਲਿਓ ਤੇ ਮੈਂ ਤੁਹਾਨੂੰ ਸੇਮ ਪ੍ਰਾਈਸ ਜਿਹੜਾ ਡਿਲੀਵਰ ਕਹਿੰਦੇ ਹੈਗੇ ਅਸੀਂ ਜ਼ਰੂਰ ਡਿਲੀਵਰ ਕਰਾਂਗੇ। ਇਹ ਆਲਵੇਸ ਸਾਡੇ ਗਰੁੱਪ ਰੇਟ ਹੁੰਦੇ ਆ ਜਾਂ ਸਾਡੇ ਅਵੇਲੇਬਿਲਿਟੀ ਦੇ ਰੇਟ ਹੁੰਦੇ ਆ ਆਲਵੇਸ, ਤਾਂ ਅਸੀਂ ਤੁਹਾਨੂੰ ਕਹਿੰਦੇ ਹਾਂ ਵੀ ਇਹ ਨੀ ਵੀ ਮੈਂ ਕਵਾਂ ਕੱਲ ਨੂੰ ਚਲੇ ਜਾਓ, ਪਰਸੋਂ ਚਲੇ ਜਾਓ, ਨਾ, ਕੁਛ ਡੇਟਾਂ ਅਵੇਲੇਬਲ ਹੁੰਦੀਆਂ ਹਰ ਟਾਈਮ ਤੇ, ਉੱਥੇ ਸੇਮ ਡੇਟ ਜਿਹੜੀ ਤੁਸੀਂ ਮੰਗੋਗੇ ਉਹ ਨਹੀਂ ਅਵੇਲੇਬਲ ਹੁੰਦੀ ਕਈ ਵਾਰ, ਪਰ ਇਹਦੇ ਲਈ ਤੁਹਾਨੂੰ ਕਾਲ ਕਰਨੀ ਪੈਣੀ ਕਟਾਰੀਆ ਟੂਰ ਐਂਡ ਟਰੈਵਲ। ਤੇ ਉਸ ਤੋਂ ਬਾਅਦ ਜੇ ਕਹਿੰਦੇ ਰਿਟਰਨ ਟਿਕਟ ਵੀ ਲੈਣੀ ਹੈਗੀ ਆ, ਰਿਟਰਨ ਟਿਕਟ ਜਿਹੜੀ ਅੰਮ੍ਰਿਤਸਰ ਦੀ $2,075 ਤੋਂ, ਤੇ ਜਿਹੜੀ ਦਿੱਲੀ ਦੀ ਟਿਕਟ ਆ $1,690 ਤੋਂ ਸ਼ੁਰੂ ਹੋ ਕੇ $2,095 ਤੱਕ ਹਾਈ ਸੀਜ਼ਨ ਤੇ ਵੀ ਸ਼ੁਰੂ ਹੋ ਤੱਕ ਜਾਂਦੀਆਂ ਜੀ, ਇਹ ਹੁਣ ਵੀ ਲੈ ਸਕਦੇ ਹੋ। ਪਰ ਕਈ ਟਿਕਟਾਂ ਸਾਡੇ ਕੋਲ ਇਹੋ ਜਿਹੀਆਂ ਜਿਹੜੀਆਂ ਕਿ $1,590 ਤੋਂ ਵੀ ਸ਼ੁਰੂ ਹੋ ਜਾਂਦੀਆਂ, $1,450 ਤੋਂ ਵੀ ਸ਼ੁਰੂ ਹੋ ਜਾਂਦੀਆਂ, ਉਹ ਇੱਕ ਬੈਗ ਨਾਲ ਹੁੰਦੀ ਆ। ਕਈ ਜੇ ਕੋਈ ਇੰਡੀਆ ਤੋਂ ਵੀ ਆਉਣਾ ਚਾਹੁੰਦਾ ਸਾਡੇ ਕੋਲ, ਇੰਡੀਆ ਤੋਂ ਵੀ ਆਪਣੇ ਹੁਣ ਬੜੇ ਭੈਣ ਭਰਾ ਆ ਰਹੇ ਆ, ਬੜੇ ਰਿਸ਼ਤੇਦਾਰ ਆ ਰਹੇ ਆ, ਉਹ ਵੀ ਸਾਡੇ ਕੋਲ $899 ਤੋਂ 99 ਪ੍ਰਾਈਸ ਸ਼ੁਰੂ ਹੋ ਜਾਂਦਾ। ਬਾਕੀ ਡਿਪੈਂਡ ਆ ਜੀ ਤੁਸੀਂ ਕਦੋਂ ਆਉਣਾ ਕਦੋਂ ਜਾਣਾ, ਤੇ ਉਹ $1,550 ਦੀ ਰਿਟਰਨ ਟਿਕਟ ਵੀ ਅਵੇਲੇਬਲ ਹੈਗੀ ਆ। ਤੇ ਉਸ ਤੋਂ ਬਾਅਦ ਸਰ ਜੀ ਜੇ ਮੰਨ ਲਓ ਕਿਸੇ ਨੇ ਬਾਹਲਾ ਦੂਰ ਨਹੀਂ ਜਾਣਾ ਹੈਗਾ, ਕਹਿੰਦੇ ਜੀ ਇੱਥੇ ਨੇੜੇ ਨੇੜੇ ਹੋ ਕੇ ਆਉਣਾ, ਉਹ ਵੀ ਸਾਡੇ ਕੋਲ ਸਾਰਾ ਕੁਛ ਇੰਤਜ਼ਾਮ ਹੈਗਾ। ਜਿਵੇਂ ਉਸ ਤੋਂ ਬਾਅਦ ਮਿਡਲ ਈਸਟ ਵੀ ਕਿਤੇ ਵੀ ਵਰਲਡ ਚ ਤੁਸੀਂ ਉਂਗਲ ਰੱਖਣੀ ਆ ਵੀ ਅਸੀਂ ਇੱਥੇ ਜਾਣਾ, ਉਹ ਸਾਰੇ ਪ੍ਰਾਈਸ ਤੁਹਾਨੂੰ ਕਸਟਮਾਈਜ਼ ਕਰਕੇ ਦਿੱਤੇ ਜਾਂਦੇ ਆ। ਤੇ ਜੇ ਕਿਸੇ ਨੇ ਪਾਕਿਸਤਾਨ ਇਸਲਾਮਾਬਾਦ ਲਾਹੌਰ ਜਾਂ ਕਰਾਚੀ ਜਾਣਾ, ਉਹ ਸਾਡੇ ਕੋਲ $899 ਤੋਂ ਲੈ ਕੇ $1,090 ਤੱਕ 99 ਪ੍ਰਾਈਸ ਹੈਗੇ ਆ। ਉਸ ਤੋਂ ਬਾਅਦ ਇਹੀ ਰਿਟਾ ਰਿਟਰਨ ਜਿਹੜੀਆਂ ਆਈਆਂ ਕਰਾਚੀ ਲਾਹੌਰ ਇਸਲਾਮਾਬਾਦ, ਇਹ ਤੁਹਾਨੂੰ $1,950 ਤੋਂ ਲੈ ਕੇ $2,099 ਤੱਕ ਤੁਹਾਨੂੰ ਰਿਟਰਨ ਟਿਕਟ ਵੀ ਮਿਲ ਸਕਦੀ ਹੈ। ਜੇ ਤੁਸੀਂ ਡਾਇਰੈਕਟ ਫਲਾਈਟ ਤੇ ਵੀ ਟਰੈਵਲ ਕਰਨਾ ਚਾਹੁੰਦੇ ਹੋ PII ਤੇ ਜਾਂ ਕੋਈ ਹੋਰ ਏਅਰਲਾਈਨਾਂ ਬਹੁਤ ਪ੍ਰਮੋਟਡ ਹੈਗੀਆਂ। ਤੇ ਬਾਕੀ ਇੱਕ ਹੋਰ ਬਹੁਤ ਸੋਹਣੀ ਡੀਲ ਚੱਲਦੀ ਪਈ ਹੈ, ਜੇ ਕੋਈ ਭੈਣ ਭਰਾ ਨਿਊਯਾਰਕ ਰਹਿੰਦਾ ਹੈਗਾ, ਨਿਊਯਾਰਕ ਤੋਂ ਜਾਣਾ ਚਾਹੁੰਦਾ, ਸਤੰਬਰ ਦੇ ਵਿੱਚ ਸਿਰਫ ਤੇ ਸਿਰਫ $570 ਦੀ ਡੀਲ ਲੱਗੀ ਹੋਈ ਹੈ 2 ਬੈਗਾਂ ਦੇ ਨਾਲ। ਤੇ ਜੇ ਕੋਈ ਟੋਰਾਂਟੋ ਤੋਂ ਜਾਣਾ ਚਾਹੁੰਦਾ, ਇਹੀ $1,059 ਤੋਂ ਸ਼ੁਰੂ ਹੋ ਕੇ ਡਿਪੈਂਡ ਬਾਕੀਆਂ ਡੇਟਾਂ ਤੇ। ਇਹਦੇ ਵਿੱਚ ਇਤਿਹਾਦ ਏਅਰਵੇਜ਼ ਨੇ ਬੜਾ ਵਧੀਆ ਸਾਨੂੰ ਇੱਕ ਪ੍ਰਪੋਜ਼ਲ ਦਿੱਤਾ ਜੀ, ਜਿਹਦੇ ਵਿੱਚ ਤੁਹਾਨੂੰ 2 ਦਿਨਾਂ ਦਾ ਹੋਟਲ ਅਸੀਂ ਬਿਲਕੁਲ ਫ੍ਰੀ ਕਰਾ ਕੇ ਦੇ ਰਹੇ ਹਾਂ, ਜੇ ਤੁਸੀਂ ਸਟੋਪ ਓਵਰ ਕਰਨਾ ਹੋਵੇ।
0: ਬਿਲਕੁਲ ਫ੍ਰੀ, ਉਹਦਾ ਕੋਈ ਐਕਸਟਰਾ ਚਾਰਜ ਨਹੀਂ ਹੈਗਾ ਜੀ,
1: ਕੋਈ ਐਕਸਟਰਾ ਚਾਰਜ ਨਹੀਂ ਹੋਏਗਾ ਜੀ। ਸਮ ਕੰਡੀਸ਼ਨ ਅਪਲਾਈ ਹੋਣਗੇ, ਐਵਰੀ ਡੇ ਤੇ ਨਹੀਂ ਹੁੰਦੇ, ਕੁਛ ਡੇਟ ਬਲੈਕਆਊਟ ਪੀਰੀਅਡ ਹੁੰਦੀ ਹੈ,
0: ਤੁਹਾਨੂੰ
1: ਦੱਸਿਆ ਵਾ ਉਹ ਹਰ ਡੇਟ ਦੀ ਅਵੇਲੇਬਿਲਿਟੀ ਤੇ ਡਿਪੈਂਡ ਕਰਦਾ। ਤੇ ਤੁਹਾਨੂੰ ਉਹ 2 ਦਿਨ ਦਾ ਹੋਟਲ ਬਿਲਕੁਲ ਫ੍ਰੀ ਵੀ ਕਰਾ ਕੇ ਦੇ ਰਿਹਾ। ਕੈਲਗਰੀ ਵਾਲੇ ਵਾਸਤੇ ਬੜੀ ਵਧੀਆ ਖੁਸ਼ਖਬਰੀ ਆ ਕਿ 1 ਅਕਤੂਬਰ 2025 ਤੋਂ ਬਾਅਦ ਕੈਲਗਰੀ ਤੋਂ ਸਿੱਧੀ ਆਬੂਧਾਬੀ ਤੋਂ ਦਿੱਲੀ ਫਲਾਈਟ ਸ਼ੁਰੂ ਕੀਤੀ ਗਈ ਹੈ, ਜਿਹਦੇ ਵਿੱਚ ਵੀ ਇਹਦੇ ਵਿੱਚ ਵੀ ਅਸੀਂ ਤੁਹਾਨੂੰ 2 ਦਿਨਾਂ ਦਾ ਹੋਟਲ ਬਿਲਕੁਲ ਫ੍ਰੀ ਕਰਵਾ ਕੇ ਦੇ ਰਹੇ ਹੈਗੇ ਜੇ ਕੋਈ ਲੈਣਾ ਚਾਹੇ। ਤੇ ਜੇ ਐਮੀਰੇਟਸ ਤੇ ਵੀ ਜਾਣੇ, ਐਮੀਰੇਟਸ ਤੇ ਵੀ ਸਾਡੇ ਕੋਲ ਆਪਸ਼ਨ ਹੈ, 1 ਦਿਨ ਦਾ ਤੁਹਾਨੂੰ ਹੋਟਲ ਬਿਲਕੁਲ ਫ੍ਰੀ ਕਰਾ ਕੇ ਦੇ ਰਹੇ ਹੈ, ਤੁਹਾਨੂੰ ਕੋਈ ਕੋਸਟ ਨਹੀਂ ਕਰਦੀ। ਔਰ ਹੋਰ ਆਪਸ਼ਨ ਹੈਗੀ ਹੈ ਜੀ, ਜੇ ਤੁਸੀਂ ਦੁਬਈ, ਹੁਣ ਜਿਵੇਂ ਵਿਜੀ ਫਰਵਰੀ ਤੋਂ ਪਹਿਲਾਂ ਹੀ ਬੜੇ ਕੋਈ ਬੰਦਾ ਹੈ ਹੀ ਨਹੀਂ ਸੀ ਜਿਹੜਾ ਦੁਬਈ ਨਹੀਂ ਰੋਕ ਕੇ ਜਾਣਾ ਚਾਹੁੰਦਾ ਹੁੰਦਾ ਸੀ, ਤੇ ਰੋਕ ਕੇ ਜਾਂਦੇ ਸੀ। ਸਾਡੇ ਹਰ ਪੈਸੇਂਜਰ ਜਿੰਨੀਆਂ ਟਿਕਟਾਂ ਬਣਾਈਆਂ ਸੀ ਸਾਰੇ ਰੋਕ ਕੇ ਜਾਂਦੇ ਰਹੇ ਆ। ਉਹ ਬਹੁਤ ਵਧੀਆ ਸਾਡੇ ਕੋਲ ਪੈਕੇਜ ਸੀ ਜਿਹੜਾ ਕਿ ਹੁਣ ਦੁਬਾਰਾ ਸ਼ੁਰੂ ਹੋ ਗਿਆ, $699 ਦੇ ਵਿੱਚ, $699 ਦੇ ਵਿੱਚ। ਇਹ ਮੈਂ ਹੁਣ ਵੀ ਕਹਿੰਦਾ ਲੈਂਡ ਪੈਕੇਜ ਦਾ ਪ੍ਰਾਈਜ਼ ਆ ਜੀ, ਇਹ ਟਿਕਟ ਨਹੀਂ ਇੰਕਲੂਡਡ ਹੁੰਦੀ ਇਹਦੇ ਵਿੱਚ। ਲੈਂਡ ਪੈਕੇਜ ਹੋਏਗਾ ਉਹਦੇ ਵਿੱਚ, 4-star ਹੋਟਲ ਹੋਏਗਾ ਵਿਦ ਬ੍ਰੇਕਫਾਸਟ, ਏਅਰਪੋਰਟ ਟ੍ਰਾਂਸਫਰ ਹੋਏਗੀ, ਬੁਰਜ ਖਲੀਫਾ ਦੀ ਟਿਕਟ ਹੋਏਗੀ, ਸਟਾਰ ਕਰੂਜ਼ ਹੋਏਗਾ ਵਿਦ ਡਿਨਰ ਤੇ ਸਫਾਰੀ ਹੋਏਗੀ ਵਿਦ ਡਿਨਰ, ਸਿੱਧੀ ਟੂਰ ਹੋਏਗਾ। ਤੇ ਇਹਦੇ ਵਿੱਚ ਆਪਾਂ ਜੇ ਤੁਸੀਂ ਐਕਸਟਰਾ ਐਡ ਵੀ ਕਰਾਉਣਾ ਚਾਹੋ ਤੇ ਆਪਾਂ ਆਬੂ ਧਾਬੀ ਦਾ ਟੂਰ ਵੀ ਤੁਹਾਨੂੰ ਐਡ ਕਰਕੇ ਦੇ ਸਕਦੇ ਹਾਂ। ਬਹੁਤ ਵਧੀਆ ਪ੍ਰਾਈਸ ਦੇ ਵਿੱਚ ਇਹ, ਤੁਹਾਨੂੰ ਕਾਲ ਜ਼ਰੂਰ ਕਰਨੀ ਪੈਣੀ ਕਟਾਰੀਆ ਟੂਰ ਐਂਡ ਟਰੈਵਲ ਤੇ ਇਨਕੁਆਇਰੀ ਲਈ, ਜਿਹੜਾ ਕਿ ਸੱਤੋਂ ਦੇ ਸੱਤੋਂ ਦਿਨ ਆਪਣੇ ਕਟਾਰੀਆ ਟੂਰ ਐਂਡ ਟਰੈਵਲ ਖੁੱਲਦਾ ਜੀ। ਦੋਨੇ ਆਫਿਸ ਮਾਲਟਨ ਵਾਲਾ ਜਿਹੜਾ ਡੈਰੀ ਐਂਡ ਏਅਰਪੋਰਟ ਦੇ ਕਾਰਨਰ ਤੇ ਹੈ, ਮਾਲਟਨ ਵੀ ਕਹਿੰਦੇ, ਮਿਸਾਗਾ ਵੀ ਕਹਿੰਦੇ, 2883 ਡੈਰੀ ਰੋਡ ਈਸਟ ਮਿਸਿਸਾਗਾ, ਤੇ ਦੂਸਰਾ ਬ੍ਰਾਂਪਟਨ ਦੇ ਵਿੱਚ ਗੋਡ ਐਂਡ ਅਬਨੇਜ਼ਰ ਤੇ 4550 ਅਬਨੇਜ਼ਰ ਰੋਡ, ਯੂਨਿਟ ਨੰਬਰ 12 ICICI ਬੈਂਕ ਵਾਲੇ ਪਲਾਜ਼ੇ ਦੇ ਵਿੱਚ ਹੈ ਜੀ। ਬਾਕੀ ਵੀਰ ਜੀ, ਬਾਕੀ ਜਿਵੇਂ ਕਹਿ ਲਓ ਨਾ ਵੀ ਟਰੈਵਲ ਰਿਲੇਟਡ ਸਾਰੀਆਂ ਇੱਕੋ ਹੀ ਛੱਤ ਦੇ ਥੱਲੇ ਸਾਰੀਆਂ ਸੁਵਿਧਾ ਉਪਲਬਧ ਆ। ਜਿਵੇਂ ਕਹਿ ਲਓ ਵੀ ਜੇ ਕਿਸੇ ਨੇ ਪੇਪਰ ਵਰਕ ਕਰਾਉਣਾ, ਇੰਡੀਆ ਦਾ ਵੀਜ਼ਾ ਕਰਾਉਣਾ, ਪਾਸਪੋਰਟ ਬਣਵਾਉਣਾ, ਇੰਡੀਅਨ ਪਾਸਪੋਰਟ ਰਿਨਿਊ ਕਰਾਉਣਾ, ਚਾਹੇ OCI ਦਾ ਪੇਪਰ ਵਰਕ ਕਰਾਉਣਾ, ਚਾਹੇ OCI ਅਪਡੇਟ ਕਰਾਉਣੀ ਹੈ, ਤੇ OCI ਅਪਡੇਟ ਦੀ ਮੈਂ ਪਿਛਲੇ 2 ਮਹੀਨੇ ਤੋਂ ਤੁਹਾਨੂੰ ਸਾਰਾ ਇਨਫੋਰਮੇਸ਼ਨ ਦੇ ਰਿਹਾ। ਤੇ ਜੇ ਹਜੇ ਵੀ ਨਹੀਂ ਕਰਾਈ ਤਾਂ ਪਲੀਜ਼ ਕਰਾ ਲਓ, ਕਿਉਂਕਿ ਜੇ ਤੁਹਾਡੇ ਕੈਨੇਡੀਅਨ ਪਾਸਪੋਰਟ ਨਵੇਂ ਬਣੇ ਆ, ਪੁਰਾਣੇ ਪਾਸਪੋਰਟ ਤੇ ਤੁਸੀਂ OCI ਲਈ ਸੀਗੀ, ਉਹ ਉਹਨਾਂ ਨੇ ਕਹਿ ਦਿੱਤਾ ਵੀ ਪਲੀਜ਼ ਇਹਨੂੰ ਅਪਡੇਟ ਕਰਾ ਲਓ, ਨਹੀਂ ਤਾਂ ਤੁਹਾਨੂੰ ਏਅਰਪੋਰਟਾਂ ਦੇ ਉੱਤੇ ਕਈ ਵਾਰ ਡਿਨਾਈ ਵੀ ਕੀਤਾ ਜਾ ਸਕਦਾ, ਪਲੱਸ ਜੁਰਮਾਨੇ ਵੀ ਲਾਏ ਜਾ ਸਕਦੇ। ਪਲੀਜ਼ ਇਸ ਚੀਜ਼ਾਂ ਲਈ, ਲੰਬੀਆਂ ਲੰਬੀਆਂ ਲਾਈਨਾਂ ਤੋਂ ਬਚਣ ਲਈ ਕਟਾਰੀਆ ਟੂਰ ਐਂਡ ਟਰੈਵਲ ਆਓ ਤੇ ਆਪਣਾ ਛੋਟੇ ਸਮੇਂ ਦੇ ਵਿੱਚ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਸਰਵਿਸਿਸ ਲਾਓ। ਇਹਦੇ ਵਿੱਚ ਤੁਹਾਨੂੰ ਕਿਤੇ ਫਿਕਰ ਕਰਨ ਦੀ ਲੋੜ ਨਹੀਂ, ਸੱਤੋਂ ਦੇ ਸੱਤੋਂ ਦਿਨ ਖੁੱਲਦਾ ਕਟਾਰੀਆ ਟਰੈਵਲ, ਜਿੱਦਣ ਤੁਹਾਨੂੰ ਛੁੱਟੀ ਹੈ ਉਸ ਦਿਨ ਆਓ। ਤੇ ਬਾਕੀ ਰਹਿੰਦਾ ਜੀ, ਜਿਵੇਂ ਕਿਸੇ ਨੇ ਅਮੈਰੀਕਾ ਦਾ ਵੀਜ਼ਾ ਲੈਣਾ, ਜਿਹਦੇ ਕੋਲ ਅਮੈਰੀਕਾ ਦੀ ਦੂਰ ਦੀ ਡੇਟ ਆ, ਜਾਂ ਹੁਣ ਇਮੀਡੀਏਟਲੀ ਲੈਣਾ ਚਾਹੁੰਦੇ, ਉਹ ਵੀ ਸਾਡੇ ਕੋਲ ਸਰਵਿਸਿਸ ਬਹੁਤ ਵਧੀਆ ਅਵੇਲੇਬਲ ਆ। ਤੇ ਵਿਦਇਨ 2-3 months ਦੇ ਵਿੱਚ ਤੁਹਾਨੂੰ ਨੇੜੇ ਨੇੜੇ ਅਪੁਆਇੰਟਮੈਂਟ ਲੈ ਕੇ ਦਿੱਤੀ ਜਾਏਗੀ, ਤੇ ਉਹਦੀ ਸਰਵਿਸਿਸ ਫੀਸ ਹੋਏਗੀ ਭਾਜੀ। ਜੇ ਇਨ ਕੇਸ ਤੁਹਾਨੂੰ ਉਹ 3 ਮਹੀਨਿਆਂ ਦੇ ਵਿੱਚ ਆਪਾਂ ਨਹੀਂ ਡੇਟ ਲੈ ਕੇ ਦੇ ਸਕਦੇ, ਜਿਹੜੀ ਉਸ ਚੀਜ਼ ਲਈ ਸਰਵਿਸ ਫੀਸ ਲਿੱਤੀ ਜਾਏਗੀ ਉਹ 100% ਰੀਫੰਡੇਬਲ ਹੋਏਗੀ, ਜੇ ਤੁਹਾਨੂੰ ਆਪਾਂ ਪ੍ਰੋਮਿਸ ਕਰਦੇ ਹਾਂ, ਗਰੰਟੀ ਕਰਦੇ ਹਾਂ। ਤੇ ਇਹ ਸਾਰੀਆਂ ਚੀਜ਼ਾਂ ਕਰਾਉਣ ਤੋਂ ਬਾਅਦ ਵੇਖੋ, ਉਸ ਤੋਂ ਬਾਅਦ ਮੇਰੇ ਵੀਰ ਇੰਸ਼ੋਰੈਂਸ ਪੁੱਛਣੀ ਨਾ ਭੁੱਲਿਆ ਕਰੋ, ਕਿਉਂਕਿ ਸਾਰਾ ਕੁਛ ਅੱਜ ਕੱਲ 90% ਤੋਂ 95% ਟਿਕਟਾਂ ਨਾਨ ਰਿਫੰਡੇਬਲ, ਨਾਨ ਚੇਂਜੇਬਲ ਆ। ਮੇਰਾ ਮਕਸਦ ਸਿਰਫ ਇਹ ਹੁੰਦਾ ਵੀ ਤੁਹਾਡੇ ਪੈਸੇ ਬਚ ਜਾਣ, ਕਿਉਂਕਿ ਤੁਹਾਡੀ ਜੇਬ ਚ ਵੀ ਜਾਣਗੇ ਤਾਂ ਸਾਨੂੰ ਵੀ ਮਹਿਸੂਸ ਹੁੰਦਾ, ਸਾਨੂੰ ਉਹਦਾ ਕੋਈ ਫਾਇਦਾ ਨਹੀਂ, ਕਿਉਂਕਿ ਏਅਰਲਾਈਨ ਲੈ ਜਾਂਦੀ ਹੈ। ਸੋ ਪਲੀਜ਼ ਇਸ ਕਰਕੇ ਸਾਰਾ ਕੰਮ ਕਰਾਉਣ ਤੋਂ ਬਾਅਦ ਇੰਸ਼ੋਰੈਂਸ ਦਾ ਜ਼ਰੂਰ ਪੁੱਛ ਲਿਆ ਕਰੋ, ਜਿਹਦੇ ਵਿੱਚ ਟਰੈਵਲ ਇੰਟਰਪਸ਼ਨ ਇੰਸ਼ੋਰੈਂਸ ਹੁੰਦੀ ਹੈ, ਆਲ ਇਨਕਲੂਸਿਵ ਇੰਸ਼ੋਰੈਂਸ ਹੁੰਦੀ ਹੈ, ਵਿਜ਼ਟਰ ਟੂ ਕੈਨੇਡਾ ਵੀ ਜੇ ਕਿਸੇ ਨੇ ਆਉਣਾ ਉਹ ਵੀ ਸਾਡੇ ਕੋਲ ਇੰਸ਼ੋਰੈਂਸ ਹੈ, ਜੇ ਸੁਪਰ ਵੀਜ਼ੇ ਤੇ ਵੀ ਆਉਣਾ ਤਾਂ ਵੀ ਸਾਡੇ ਕੋਲ ਇੰਸ਼ੋਰੈਂਸ ਆ। ਇੱਕੋ ਛੱਤ ਦੇ ਥੱਲੇ ਸਾਰੀਆਂ ਸਰਵਿਸਿਸ ਜਿਹੜੀਆਂ ਟਰੈਵਲ ਰਿਲੇਟਡ ਦੇ ਨਾਲ ਆ, ਕਟਾਰੀਆ ਟੂਰ ਐਂਡ ਟਰੈਵਲ ਦੇ ਰਿਹਾ ਜੀ। ਜਦੋਂ ਮਰਜ਼ੀ ਆਓ, ਸੱਤੇ ਦੇ ਸੱਤੇ ਦਿਨ। ਫੋਨ ਨੰਬਰ
0: 905-678-1200
1: Thank you, sir.
2: ਕੁੱਤੀ ਪੈਣ

0: ਲਓ ਜੀ, ਸਾਡੀ ਲਾਈਨ ਜੁੜ ਚੁੱਕੀ ਆ ਪਰਵਿੰਦਰ ਸਿੰਘ ਢੀਂਡਸਾ ਜੀ ਦਾ ਮੈਪਲ ਕਲੀਨਿਕ ਤੋਂ। ਬਹੁਤ ਸੋਹਣਾ ਕੰਮ ਕਰ ਰਹੇ ਨੇ ਅਤੇ ਇਸ ਹਫ਼ਤੇ ਦੀਆਂ ਕੀ ਡੀਲਾਂ ਨੇ ਅਤੇ ਸਾਨੂੰ ਥੋੜ੍ਹਾ ਜਿਹਾ ਦੱਸਣਗੇ ਡੀਪ ਕਲੀਨਿੰਗ ਬਾਰੇ, ਰੈਗੂਲਰ ਕਲੀਨਿੰਗ ਬਾਰੇ, ਕੀ ਉਹਨਾਂ ਦੇ ਪੈਕੇਜ ਨੇ, ਕੀ ਉਹਨਾਂ ਦੇ ਸਰਵਿਸਿਜ਼ ਨੇ। ਢੀਂਡਸਾ ਸਾਹਿਬ ਜੀ ਆ ਜਾਓ, ਲੰਘਿਓ।
1: ਸਤਿ ਸ਼੍ਰੀ ਅਕਾਲ ਬਾਈ ਜੀ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਆਪਾਂ ਦੱਸ ਦਈਏ ਜੀ, ਆਪਾਂ ਕਮਰਸ਼ੀਅਲ, ਰੈਜੀਡੈਂਸ਼ਲ ਤੇ ਕੋਈ ਵੀ ਵੇਅਰ ਹਾਊਸ, ਕੋਈ ਵੀ ਸਟੋਰ, ਸਭ ਤਰ੍ਹਾਂ ਦੀ ਕਲੀਨਿੰਗ ਕਰਦੇ ਹਾਂ ਜੀ। ਉਸ ਤੋਂ ਬਾਅਦ ਆ ਜਾਂਦੀ ਹੈ ਇੱਕ ਰੈਗੂਲਰ ਕਲੀਨਿੰਗ, ਜਿਹੜੀ ਵੀਕਲੀ, ਮੰਥਲੀ ਜਾਂ ਬਾਏ ਵੀਕਲੀ ਕੀਤੀ ਜਾਂਦੀ ਹੈ ਜੀ। ਤੇ ਫਿਰ ਆ ਜਾਂਦੀ ਹੈ ਜੀ ਡੀਪ ਕਲੀਨਿੰਗ, ਜਿਹੜੀ ਵਾਂਸ ਆ ਈਅਰ ਜਾਂ ਆਫਟਰ 6 ਮੰਥ ਹੁੰਦੀ ਹੈ ਜੀ।
0: ਢੀਂਡਸਾ ਸਾਹਿਬ, ਜਿਹੜੀ ਇਹ ਰੈਗੂਲਰ ਕਲੀਨਿੰਗ ਆ, ਇਹ ਤੁਹਾਨੂੰ ਹਰ ਹਫ਼ਤੇ ਕਾਲ ਕਰਨੀ ਪੈਂਦੀ ਹੈ ਜਾਂ ਜੇ ਅਸੀਂ ਕਹੀਏ ਕਿ ਵੀ ਤੁਸੀਂ ਜੀ ਹਰ ਹਫ਼ਤੇ, ਮਤਲਬ ਮਹੀਨੇ ਦੇ ਵਿੱਚ, ਵੀਕ ਦੇ ਵਿੱਚ ਇੱਕ ਵਾਰ, ਮਹੀਨੇ 'ਚ ਚਾਰ ਵਾਰ ਆ ਕੇ ਤੁਸੀਂ ਕਲੀਨਿੰਗ ਕਰਨੀ ਹੈ, ਤਾਂ ਤੁਹਾਨੂੰ ਕੋਈ ਰਿਮਾਇੰਡਰ ਭੇਜਣ ਦੀ ਲੋੜ ਤਾਂ ਨਹੀਂ ਪੈਂਦੀ ਹਰ ਵਾਰ ਕਿ ਭਾਜੀ ਤੁਸੀਂ ਆ ਜਾਓ, ਤੁਹਾਡੀ ਟੀਮ ਨੂੰ ਭੇਜੋ ਜਾਂ ਸਾਨੂੰ ਲੋੜ ਆ ਇਸ ਤਰ੍ਹਾਂ ਦਾ?
1: ਨਹੀਂ ਸਰ, ਜਿਹੜੀ ਦੇਖੋ ਰੈਗੂਲਰ ਕਲੀਨਿੰਗ ਹੁੰਦੀ ਹੈ ਵੀਕਲੀ, ਬਾਏ ਵੀਕਲੀ, ਉਹ ਆਪਾਂ ਪੱਕੇ ਸ਼ੈਡਿਊਲ ਬਣਾ ਲੈਂਦੇ ਹੁੰਦੇ ਹਾਂ ਜੀ। ਉਹਦੇ 'ਚ ਕਦੇ ਹੁੰਦਾ ਵੀ ਇੱਕ ਅੱਧਾ ਦਿਨ ਇੱਧਰ ਉੱਧਰ ਹੋ ਜਾਵੇ, ਬਟ ਆਪਾਂ ਆਪ ਹੀ ਖੁਦ ਹੀ ਕਸਟਮਰ ਨੂੰ ਕਾਲ ਕਰਕੇ ਦੱਸੀਦਾ ਜੀ ਵੀ ਅੱਜ ਤੁਹਾਡੇ ਕੋਲ ਟੀਮ ਪਹੁੰਚ ਰਹੀ ਹੈ ਰੈਗੂਲਰ ਕਲੀਨਿੰਗ ਦੇ ਲਈ। ਤੇ ਜਿਹੜੀ ਹੁੰਦੀ ਹੈ ਆਫਿਸ ਦੇ ਵਿੱਚ, ਉਹਨਾਂ ਨੇ ਸਾਨੂੰ ਐਕਸੈਸ ਦਿੱਤਾ ਹੁੰਦਾ, ਆਪਾਂ ਨੇ ਰਾਤ ਨੂੰ ਜਾਈਦਾ ਜੀ ਤੇ ਕਲੀਨ ਕਰਕੇ ਆ ਜਾਈਦਾ।
0: ਠੀਕ ਹੈ ਜੀ।
1: ਤੇ ਜਿਹੜੀ ਹੋਮਸ ਦੇ ਵਿੱਚ ਆ, ਉਹ ਥੋੜਾ ਜਿਹਾ ਹੁੰਦਾ ਕਿ ਵੀ ਕਸਟਮਰ ਦੀ ਫਿਰ ਤੋਂ ਕੰਸੈਂਟ ਲਈ ਦੀ ਆ ਡੇ ਬਿਫੋਰ, ਬਟ ਟਾਈਮ ਸਾਡਾ ਉਹੀ ਸੇਮ ਹੀ ਰਹਿੰਦਾ ਜੀ।
0: ਵੈਰੀ ਗੁੱਡ, ਵੈਰੀ ਗੁੱਡ।
1: ਹਾਂਜੀ ਹਾਂਜੀ ਸਰ। ਤੇ ਡੀਪ ਕਲੀਨਿੰਗ ਹੈ ਜੀ, ਜਿਹੜੀ ਡੀਪ ਕਲੀਨਿੰਗ ਦੇ ਵਿੱਚ ਜੀ ਆਪਾਂ ਜਿਵੇਂ ਕਹਿ ਲਓ ਵੀ ਵਾਸ਼ਰੂਮ, ਕਿਚਨ, ਸਾਰੇ ਉਹਨਾਂ ਦੇ ਫੈਨ ਹੁੰਦੇ ਆ, ਐਗਜ਼ੌਸਟ ਫੈਨ ਜੀ, ਤੇ ਕਿਚਨ ਦੇ ਵਿੱਚ ਫਰਿੱਜ ਵਗੈਰਾ ਮੂਵ ਕਰਕੇ ਸਟੋਵ ਦੇ ਅੰਦਰੋਂ ਕਲੀਨਿੰਗ, ਤੇ ਜਿਹੜੀ ਆਪਣੀ ਚਿਮਨੀ ਹੁੰਦੀ ਹੈ ਜੀ, ਚਿਮਨੀ ਦੀ ਪ੍ਰੋਪਰ ਕਲੀਨਿੰਗ, ਕਿਉਂਕਿ ਇਹ ਚੀਜ਼ਾਂ ਸਰ ਅੱਗੇ ਜਾ ਕੇ ਥੋੜਾ ਜਿਹਾ ਕੰਸਰਨ ਹੋ ਜਾਂਦੀਆਂ ਨੇ ਜੀ, ਤਾਂ ਇਹਨਾਂ ਦੀ ਕਲੀਨਿੰਗ ਹੋਣੀ ਬਹੁਤ ਜ਼ਰੂਰੀ ਹੈ। ਜਾਂ ਜਿਵੇਂ ਕੋਈ ਵੀ ਆਪਣੇ ਫਰਨੀਚਰ ਬਹੁਤ ਲੰਬੇ ਸਮੇਂ ਤੋਂ ਪਿਆ ਉੱਥੇ ਆਪਾਂ ਤੋਂ ਕਲੀਨ ਨਹੀਂ ਹੁੰਦਾ, ਉਹ ਮੂਵ ਕਰਕੇ ਕਲੀਨ ਕਰਨਾ ਬਹੁਤ ਜ਼ਰੂਰੀ ਹੁੰਦਾ ਜੀ। ਇਹ ਸਾਰੀਆਂ ਚੀਜ਼ਾਂ ਆਪਾਂ ਡੀਪ ਕਲੀਨਿੰਗ ਦੇ ਵਿੱਚ ਕਲੀਨ ਕਰਦੇ ਹਾਂ।
0: ਠੀਕ ਹੈ ਜੀ, ਠੀਕ ਹੈ ਸਰ। ਅਤੇ ਜਿਹੜੀ ਕੋਟੇਸ਼ਨ ਹੁੰਦੀ ਆ, ਤੁਸੀਂ ਓਵਰ ਦਾ ਕਾਲ ਦੇ ਦਿੰਦੇ ਹੋ ਜਾਂ ਤੁਸੀਂ ਪ੍ਰੋਪਰਟੀ ਨੂੰ ਵਿਜ਼ਿਟ ਕਰਦੇ ਹੋ, ਇਹ ਕੀ ਕੀ ਪ੍ਰੋਸੈਸ ਹੁੰਦਾ ਜੀ ਇਹਦਾ?
1: ਸਰ ਕੋਟੇਸ਼ਨ ਦਾ ਜਿਹੜਾ ਰਾਈਟ ਪ੍ਰੋਸੈਸ ਹੈ ਜੀ, ਉਹ ਪ੍ਰੋਪਰਟੀ ਨੂੰ ਵਿਜ਼ਿਟ ਕਰਕੇ ਹੀ ਪ੍ਰੋਪਰ ਕੋਟ ਦਿੱਤਾ ਜਾਂਦਾ ਹੈ, ਕਿਉਂਕਿ ਓਵਰ ਦਾ ਕਾਲ ਜਾਂ ਫੋਟੋਜ਼ ਦੇਖ ਕੇ ਅਸੈਸਮੈਂਟ ਪ੍ਰੋਪਰਟੀ ਦੀ ਹੁੰਦੀ ਨਹੀਂ, ਕਿਉਂਕਿ ਸਕੇਅਰ ਫੀਟ ਦੇ ਵਿੱਚ ਦੋ ਘਰ ਸੇਮ ਹੀ ਹੁੰਦੇ ਨੇ ਪਰ ਉਹਨਾਂ ਦੀ ਕੰਡੀਸ਼ਨ ਅੰਦਰੋਂ ਵੱਖਰੀ ਹੁੰਦੀ ਹੈ ਜੀ, ਅਤੇ ਆਪਾਂ ਆਲਵੇਜ਼ ਕੰਡੀਸ਼ਨ ਦੇ ਅਕੋਰਡਿੰਗ ਹੀ ਚਾਰਜ ਕਰਦੇ ਹਾਂ ਜੀ।
0: ਅਤੇ ਢੀਂਡਸਾ ਸਾਹਿਬ, ਜੇ ਤੁਹਾਡੇ ਨਾਲ ਕੋਈ ਆਪਣਾ ਭੈਣ ਭਾਈ ਕਲੀਨਿੰਗ ਬੁੱਕ ਕਰਦਾ ਅਤੇ ਤੁਸੀਂ ਕਹਿੰਦੇ ਹੋ ਕਿ ਆਪਾਂ ਵਿੰਡੋਜ਼ ਕਲੀਨ ਕਰਾਂਗੇ, ਕੱਲ੍ਹ ਨੂੰ ਇਹ ਤਾਂ ਨਹੀਂ ਹੋਏਗਾ ਤੁਸੀਂ ਕਹੋ ਜੀ ਉਹ ਵਿੰਡੋ ਤਾਂ ਬਹੁਤ ਉੱਚੀ ਹੈ ਜੀ, ਸਾਡੇ ਤੋਂ ਤਾਂ ਉਹ ਕਲੀਨ ਹੋਣੀ ਨਹੀਂ, ਕੁਛ ਐਸੇ ਤਰ੍ਹਾਂ ਦੀ ਕੋਈ ਗੱਲ ਗਾ, ਕੋਈ ਬਹਾਨਾ ਤਾਂ ਨਹੀਂ ਲਾਓਗੇ?
1: ਬਿਲਕੁਲ ਜੀ, ਇੱਦਾਂ ਦਾ ਕੁਛ ਨਹੀਂ ਹੁੰਦਾ ਜੀ, ਆਪਣੇ ਕੋਲ ਪ੍ਰੋਪਰ ਇਕਵਿਪਮੈਂਟ ਹੈਗੇ ਹੈ ਜੀ ਅੰਦਰੋਂ ਕਲੀਨਿੰਗ ਦੇ ਲਈ ਤੇ ਬਾਹਰੋਂ ਕਲੀਨਿੰਗ ਦੇ ਲਈ। ਆਪਾਂ ਵੈਸੇ ਤਾਂ ਜਿਹੜੀ ਬਾਹਰੋਂ ਕਲੀਨਿੰਗ ਆ ਉਹ ਆਪਾਂ ਵਾਟਰ ਫੈਡ ਪੋਲ ਦੇ ਨਾਲ ਕਰਦੇ ਹਾਂ ਜੀ, ਉਹਦਾ ਜਿਹੜਾ TDS ਹੈ ਉਹ ਪਾਣੀ ਦਾ ਬਿਲਕੁਲ ਜ਼ੀਰੋ ਕਰਕੇ ਫਿਰ ਕਲੀਨ ਹੁੰਦਾ ਜੀ। ਉਹਦੇ ਨਾਲ ਕੀ ਹੁੰਦਾ, ਆਪਾਂ ਕੋਈ ਸੋਪ ਨਹੀਂ ਯੂਜ ਕਰਦੇ, ਜਦੋਂ ਬਾਹਰਲੀ ਸਾਈਡ ਆਪਾਂ ਸੋਪ ਯੂਜ ਕਰਦੇ ਹਾਂ ਤਾਂ ਉਹ ਡਾਟ ਨੂੰ ਛੇਤੀ ਆਪਣੇ ਵੱਲ ਮਤਲਬ ਕਿ ਅਟਰੈਕਟ ਕਰਦੀ ਹੈ, ਵੀ ਇੱਕ ਚੁੰਬਕ ਦੀ ਤਰ੍ਹਾਂ ਕੰਮ ਕਰਦੇ ਆ ਸੋਪ, ਬਟ ਆਪਾਂ ਜਿਹੜੀ ਟੈਕਨੀਕ ਦੇ ਨਾਲ ਵਾਸ਼ ਕਰਦੇ ਹਾਂ ਉਹਦੇ ਨਾਲ ਛੇਤੀ ਮਿੱਟੀ ਘੱਟਾ ਵੀ ਜੰਮਦਾ ਨਹੀਂ ਦੁਬਾਰਾ, ਤੇ ਜਿਹੜੇ ਗਲਾਸ ਹੈ ਆਪਣਾ ਉਹ ਪ੍ਰੋਪਰ ਸਾਈਨ ਦਿੰਦਾ ਤੇ ਕ੍ਰਿੰਬਾਂ ਨੇ ਪ੍ਰੋਪਰ ਸਾਈਨ ਦਿੰਦੀਆਂ ਨੇ ਜੀ।
0: ਚਲੋ ਬਹੁਤ ਵਧੀਆ ਜੀ, ਬਹੁਤ ਵਧੀਆ। ਤੁਸੀਂ ਤੁਸੀਂ ਆਪਣੀਆਂ ਸਰਵਿਸਿਜ਼ ਬਾਰੇ ਦੱਸਿਆ, ਪਰ ਸਾਡੇ ਕਸਟਮਰ ਤੁਹਾਡੇ ਤੋਂ ਸਰਵਿਸ ਦੇ ਨਾਲ ਨਾਲ ਡੀਲ ਵੀ ਲੈਣਾ ਚਾਹੁੰਦੇ ਨੇ, ਕੁਛ ਐਸਾ ਦੱਸੋ ਕਿ ਜਿਹੜੇ ਕਸਟਮਰ ਤੁਹਾਨੂੰ ਚਾਹੁਣ ਕਿ ਵੀ ਅਸੀਂ ਕਾਲ ਬਸ ਹੁਣੀ ਕਰ ਲਈਏ ਤੇ ਨੰਬਰ ਹੁਣੀ ਘੁਮਾ ਦਈਏ।
1: ਸਰ ਦੇਖੋ ਜੀ, ਵੈਸੇ ਤਾਂ ਸਾਡਾ ਜਿਹੜਾ ਕੰਮ ਹੈ ਇਹਦੇ ਪ੍ਰੋਪਰ ਪੈਕੇਜਿਸ ਹੁੰਦੇ ਨੇ, ਬਟ ਜਿੱਦਾਂ ਕੱਲ ਵੀ ਬਾਈ ਜੀ ਨੇ ਕਿਹਾ ਸੀਗਾ ਤੇ ਤੁਹਾਡੀ ਮਤਲਬ ਕਿ ਵੀ ਆਰਡਰ ਦੇ ਉੱਤੇ ਆਪਾਂ ਅੱਜ ਵੀ ਜਿਹੜਾ ਕੱਲ ਵਾਲਾ 15% ਆਫ ਆ ਉਹ ਕੰਟੀਨਿਊ ਰੱਖ ਰਹੇ ਹਾਂ ਜੀ, ਤੁਹਾਡੇ ਕਹਿਣ ਤੇ ਅੱਜ ਦਾ ਦਿਨ ਵੀ ਜੇ ਕੋਈ ਵੀ ਕਸਟਮਰ ਕਾਲ ਕਰੂਗਾ ਤਾਂ ਆਪਾਂ 15% ਆਫ ਉਹਨਾਂ ਨੂੰ ਦੇਵਾਂਗੇ ਜੀ।
0: ਦੇਖੋ 15% ਤੁਸੀਂ ਕੱਲ ਕਰਿਆ ਸੀਗਾ ਜੀ, ਪਰ ਅੱਜ ਮੇਰੇ ਕਹਿਣ ਤੇ ਭੁੱਲਰ ਸਾਹਿਬ ਦੀ ਗੈਰ ਹਾਜ਼ਰੀ ਦੇ ਵਿੱਚ, ਪਰ ਮੈਂ ਚਲੋ ਉਹਨਾਂ ਤੋਂ ਆਪਣੇ ਆਪ ਹੀ ਇਸ ਚੀਜ਼ ਦੀ ਪਰਮਿਸ਼ਨ ਲੈ ਲਾਂਗੇ। 20% ਆਫ ਤੁਸੀਂ ਅੱਜ ਸਾਡੇ ਸਰੋਤਿਆਂ ਨੂੰ ਆਫਰ ਕਰੋ, ਜੋ ਰੇਡੀਓ ਦੀ ਰੈਫਰੈਂਸ ਤੇ ਤੁਹਾਨੂੰ ਅੱਜ ਕਾਲ ਕਰਨਗੇ ਤੇ ਤੁਹਾਡੇ ਤੋਂ ਕੋਟੇਸ਼ਨ ਲੈਣਗੇ ਤੇ ਜਾਂ ਕੋਈ ਵੀ ਤੁਹਾਡੇ ਨਾਲ ਬੁਕਿੰਗ ਕਰਦੇ ਅੱਜ ਰੇਡੀਓ ਦੀ ਰੈਫਰੈਂਸ ਕਰਕੇ, ਜੇ ਤੁਹਾਨੂੰ ਕੋਈ ਕਾਲ ਕਰਦਾ ਤਾਂ ਉਹਨਾਂ ਨੂੰ 20% ਆਫ ਢੀਂਡਸਾ ਸਾਹਿਬ ਕਰ ਦਿਓ।
1: ਠੀਕ ਹੈ ਸਰ, ਤੁਹਾਡੇ ਕਹਿਣ ਤੇ ਜੀ ਤੁਹਾਡਾ ਆਰਡਰ ਸਿਰ ਮੱਥੇ ਜੀ, ਆਪਾਂ ਅੱਜ 20% ਜੇ ਕੋਈ ਵੀ ਕਸਟਮਰ ਸਾਨੂੰ ਕਾਲ ਕਰਦੇ ਆ, ਚਾਹੇ ਉਹ ਰੈਗੂਲਰ ਕਲੀਨਿੰਗ ਕਰਵਾਉਣ, ਚਾਹੇ ਉਹ ਡੀਪ ਕਲੀਨਿੰਗ ਕਰਾਉਣ, ਚਾਹੇ ਉਹਨਾਂ ਨੇ ਵਿੰਡੋਜ਼ ਬਾਹਰੋਂ ਕਲੀਨ ਕਰਾਉਣੀ ਆ, ਚਾਹੇ ਜੈਂਕਰ ਮੂਵ ਕਰਾਉਣਾ ਜੀ, ਕੋਈ ਵੀ ਸਰਵਿਸ ਆਪਾਂ ਤੋਂ ਚਾਹੀਦੀ ਹੈ, ਜਾਂ ਡਰਾਈਵੇ ਵਾਸ਼ ਕਰਾਉਣਾ, ਜਾਂ ਸੀਲਰ ਮਰਵਾਉਣਾ ਡਰਾਈਵੇ ਤੇ, ਸਾਰੀਆਂ ਸਰਵਿਸਿਸ ਤੇ ਤੁਹਾਡੇ ਆਰਡਰ ਦੇ ਉੱਪਰ ਸਰ ਅੱਜ ਦਾ ਦਿਨ 20% ਆਫ ਦਿੱਤਾ ਜਾਊਗਾ ਜੀ।
0: ਤੋ ਨੰਬਰ ਟੂ ਕਾਲ ਦੱਸ ਦੋ ਜੀ, ਕਿਹੜੇ ਨੰਬਰ ਤੇ ਕਾਲ ਕਰਨ ਫਿਰ ਆਪਣੇ ਸੋਤੇ
1: 647-286-0077 647-286-0077 647-286-0077 647-286-0077
0: ਸੋ ਇਹ ਸੀਗੇ ਢੀਂਡਸਾ ਸਾਹਿਬ ਦਾ ਮੈਪਲ ਕਲੀਨਿਕ ਤੋਂ। ਬਹੁਤ ਸੋਹਣਾ ਕੰਮ ਹੈ ਜੀ, ਬਹੁਤ ਸੋਹਣਾ ਇਹਨਾਂ ਦੀ ਬੋਲਬਾਣੀ ਹੈ, ਅਤੇ ਕਲੀਨਿਕ ਲਈ ਜ਼ਰੂਰ ਇਹਨਾਂ ਨਾਲ ਕੰਟੈਕਟ ਕਰੋ ਜੀ।

ਇਸ ਦੇ ਵਿੱਚ ਇੱਕ ਤੁਹਾਨੂੰ ਬਹੁਤ ਜ਼ਰੂਰੀ ਜਾਣਕਾਰੀ ਦੇ ਦਈਏ ਜੀ, ਮੂਵਜ਼ ਬਲਾਇੰਡਸ ਜੋ ਕਿ ਆਪਣਾ ਖੁਦ ਦਾ ਹੀ ਕੰਮ ਹੈ ਜੀ, ਮੂਵਜ਼ ਬਲਾਇੰਡਸ ਵੱਲੋਂ ਅਸੀਂ ਇਸ ਵੀਕ 'ਤੇ ਸਪੈਸ਼ਲ ਲਾਇਆ ਹੋਇਆ 50% ਡਿਸਕਾਊਂਟ ਫਲੈਟ ਜ਼ੀਬਰਾ ਬਲਾਇੰਡਸ ਅਤੇ ਰੋਲਰ ਸ਼ੇਡਸ 'ਤੇ ਲਾਇਆ ਹੋਇਆ ਜੀ। ਇਸ ਦੇ ਨਾਲ ਨਾਲ ਜੇ ਤੁਸੀਂ ਸਾਡੇ ਤੋਂ ਸਾਰੇ ਘਰ ਦੀਆਂ ਬਲਾਇੰਡਸ ਲਗਵਾਉਂਦੇ ਹੋ, ਸਾਡੇ ਤੋਂ ਚਾਹੇ ਰੋਲਰ ਸ਼ੇਡ ਲਗਵਾਉਣਾ ਚਾਹੇ ਜ਼ੇਬਰਾ ਬਲਾਇੰਡਸ ਲਗਵਾਉਣੇ ਹੋ, ਸਾਰੇ ਘਰ ਦੇ ਵਿੱਚ ਜਿੱਦਾਂ ਕਿ ਆਪਣਾ ਮੇਨ ਫਲੋਰ ਹੋ ਗਿਆ, ਲਿਵਿੰਗ ਰੂਮ, ਆਪਣਾ ਫੈਮਿਲੀ ਰੂਮ, ਕਿਚਨ, ਪੈਟੀਓ ਡੋਰ ਹੋ ਗਿਆ, ਪਲੱਸ ਸਾਰੇ ਬੈਡਰੂਮਸ, ਜੇ ਤੁਸੀਂ ਸਾਡੇ ਤੋਂ ਸਾਰੇ ਘਰ ਦੀਆਂ ਬਲਾਇੰਡਸ ਲਗਵਾਉਣੇ ਹੋ, ਤਾਂ ਉਸ ਦੇ ਨਾਲ ਨਾਲ ਆਪਾਂ ਇੱਕ ਮੋਟਰ ਨੂੰ ਫਰੀ ਆਫ ਕੋਸਟ ਅਪਗ੍ਰੇਡ ਕਰਕੇ ਦੇਵਾਂਗੇ ਜੀ ਰਿਮੋਟ ਅਤੇ ਮੋਟਰ ਨਾਲ। ਸੋ ਰਿਮੋਟ ਨਾਲ ਤੁਸੀਂ ਕੰਟਰੋਲ ਕਰ ਸਕਦੇ ਹੋ, ਕਲੋਜ਼ ਕਰ ਸਕਦੇ ਹੋ, ਓਪਨ ਕਰ ਸਕਦੇ ਹੋ, ਪੌਜ਼ ਕਰ ਸਕਦੇ ਹੋ ਬਲਾਇੰਡ ਨੂੰ। ਅਤੇ ਜ਼ੇਬਰਾ ਬਲਾਇੰਡਸ ਜੀ ਨਵੇਂ ਤਰ੍ਹਾਂ ਦੀ ਇੱਕ ਅੱਜ ਕੱਲ੍ਹ ਟ੍ਰੈਂਡਿੰਗ ਚੀਜ਼ ਆ, ਵੈਸੇ ਤਾਂ ਕਈ ਸਾਲਾਂ ਤੋਂ ਇਹ ਚੀਜ਼ ਟ੍ਰੈਂਡਿੰਗ ਦੇ ਵਿੱਚ ਆ, ਬਟ ਅੱਜ ਕੱਲ੍ਹ ਥੋੜ੍ਹਾ ਜ਼ਿਆਦਾ ਪ੍ਰੈਫਰ ਤਾਂ ਕਰਕੇ ਹੋ ਜਾਂਦਾ ਜੀ ਕਿਉਂਕਿ ਇਹਦੇ ਫਾਇਦੇ ਬਹੁਤ ਨੇ। ਲਾਈਟ ਕੰਟਰੋਲ, ਪ੍ਰਾਈਵੇਸੀ ਕੰਟਰੋਲ ਹੋ ਗਿਆ ਜੀ, ਟੈਂਪਰੇਚਰ ਕੰਟਰੋਲ ਹੋ ਗਿਆ, ਇਸ ਦੇ ਨਾਲ ਨਾਲ ਈਜ਼ੀ ਔਨ ਯੂਅਰ ਪੋਕਿਟ, ਸਸਤਾ ਪੈਂਦਾ ਜੀ। ਆਪਾਂ ਕੰਪੇਅਰ ਕਰਦੇ ਹਾਂ ਕੈਲੀਫੋਰਨੀਆ ਸ਼ਟਰਸ ਅਤੇ ਜਿਹੜੇ ਆਪਣੇ ਦੂਜੇ ਕਰਟਨਸ ਜਾਂ ਡਰੇਪਸ ਹੋ ਗਏ ਉਹਨਾਂ ਨਾਲ ਕੰਪੇਅਰ ਕਰਦੇ ਹਾਂ, ਤਾਂ ਬਹੁਤ ਜ਼ਿਆਦਾ ਡਿਫਰੈਂਸ ਆ ਜਾਂਦਾ ਜੀ ਆਪਣਾ ਕੋਸਟ ਦੇ ਵਿੱਚ। ਈਜ਼ੀ ਟੂ ਯੂਜ਼ ਨੇ ਅਤੇ ਈਜ਼ੀ ਟੂ ਕਲੀਨ ਨੇ ਜੀ, ਬਹੁਤ ਜ਼ਿਆਦਾ ਇਹਨਾਂ ਦਾ ਫਾਇਦਾ ਹੁੰਦਾ। ਸੋ 50% ਡਿਸਕਾਊਂਟ ਅਤੇ ਇੱਕ ਫਰੀ ਮੋਟਰ ਜੇ ਤੁਸੀਂ ਘਰ ਦੇ ਵਿੱਚ ਲਗਵਾਉਣਾ ਚਾਹੁੰਦੇ ਹੋ ਅਤੇ ਬਲਾਇੰਡਸ ਲਗਵਾਉਣਾ ਚਾਹੁੰਦੇ ਹੋ, ਤਾਂ ਨੰਬਰ ਇੱਕੋ ਇੱਕੋ ਆ ਜੀ। ਮੂਵਜ਼ ਬਲਾਇੰਡਸ ਨੂੰ ਤੁਸੀਂ ਕਾਲ ਕਰ ਸਕਦੇ ਹੋ 647-399-4646, 647-389-4646, 647-399-4646, 647-389-4646।

0: ਲਓ ਜੀ, ਸਾਡੀ ਲਾਈਨ ਜੁੜ ਚੁੱਕੀ ਆ ਸੁਲਤਾਨ ਜੀ ਨਾਲ, ਬਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ। 25 ਸਾਲ ਤੋਂ ਇਸ ਬਿਜ਼ਨਸ ਦੇ ਵਿੱਚ ਨੇ, ਸੁਣਦੇ ਆ ਉਹਨਾਂ ਤੋਂ ਕੀ ਡੀਲਸ ਲੈ ਕੇ ਆਏ ਨੇ ਅਪਲਾਈਸਿਸ ਤੇ। ਸੁਲਤਾਨ ਜੀ, ਆ ਜਾਓ ਜੀ, ਲੰਘਿਓ।
1: ਥੈਂਕ ਯੂ ਵੈਰੀ ਮੱਚ ਜੀ, ਬਹੁਤ ਬਹੁਤ ਸ਼ੁਕਰੀਆ।
0: ਤੇ ਜੇ ਮੈਂ ਗਲਤ ਨਹੀਂ ਤਾਂ ਮੈਂ ਸਹੀ ਕਿਹਾ ਹੈ ਜੀ, ਤੁਸੀਂ 25 ਸਾਲ ਜਾਂ ਇਸ ਤੋਂ ਵੀ ਵੱਧ ਟਾਈਮ ਦੇ ਵਿੱਚੋਂ ਇਸ ਬਿਜ਼ਨਸ ਨਾਲ ਜੁੜੇ ਹੋਏ ਹੋ ਜੀ?
1: ਜੀ ਬਿਲਕੁਲ, 39 ਈਅਰ ਜੀ।
0: ਸੌਰੀ ਜੀ, ਸੌਰੀ,
1: 39 ਈਅਰ ਅਪਲਾਈਂਸਿਸ ਇੰਡਸਟਰੀ ਦੇ ਨਾਲ ਹੈ, ਔਰ ਆਪਣੇ ਕਸਟਮਰਸ ਨੂੰ ਸਰਵ ਕਰ ਰਹੇ ਜੀ ਸੇਮ ਪਲੇਟਫਾਰਮ ਤੋਂ। ਖਾਸ ਤੌਰ ਤੇ ਅੱਜ ਜਿਹੜੀ ਗੱਲ ਕਰਾਂਗੇ, ਲਾਸਟ ਮਿੰਟ ਸ਼ੋਪਿੰਗ ਹੋਏਗੀ, ਕਿਉਂਕਿ ਬਿਗ ਸਕਰੀਨ ਟੀਵੀਆਂ ਤੇ ਜਿਹੜਾ ਸੈਮਸੰਗ ਨੇ ਡਿਸਕਾਊਂਟ ਦਿੱਤਾ, ਇਹ ਅੱਜ ਸ਼ਾਇਦ ਖਤਮ ਹੋਣ ਜਾ ਰਿਹਾ। ਇਹਦੇ ਵਿੱਚ ਜਿਹੜੇ ਵੀ ਕਸਟਮਰ 85 ਇੰਚ ਦਾ ਸੈਮਸੰਗ ਦਾ QLED ਕੁਆਂਟਮ ਡੋਟ ਕੁਆਂਟਮ ਪ੍ਰੋਸੈਸਰ ਦੇ ਨਾਲ ਟੀਵੀ ਲੈਣਾ ਚਾਹੁੰਦੇ, $2000 ਵਾਲਾ ਅੱਜ ਮਿਲੇਗਾ $1299 ਦਾ, ਤੇ ਫਿਰ ਅੱਗੇ ਜਾ ਕੇ ਜਦੋਂ ਸਾਡਾ ਸਟਾਕ ਖਤਮ ਹੋ ਗਿਆ, $1800 ਤੋਂ ਘੱਟ ਕੋਈ 85 ਇੰਚ ਟੀਵੀ ਅਵੇਲੇਬਲ ਨਹੀਂ ਹੈ।
0: ਅੱਛਾ ਜੀ,
1: ਜੀ ਬਿਲਕੁਲ। ਔਰ ਇਸੇ ਤਰ੍ਹਾਂ 98 ਇੰਚ ਵੀ ਜਿਹੜਾ ਜੀ ਬਿਗ ਸਕਰੀਨ ਸੈਮਸੰਗ ਨੇ, ਇਹ ਫੀਫਾ ਵਰਲਡ ਕੱਪ ਸੋਕਰ ਕੱਪ ਹੋ ਰਿਹਾ, ਤਦ ਕਰਕੇ ਡਿਸਕਾਊਂਟਡ ਪ੍ਰਾਈਸਿਸ ਦਿੱਤੀਆਂ ਜੀ, ਤੇ $1999 ਇਹਦੀ, $3500 ਵੈਸੇ ਪ੍ਰਾਈਸ ਸੀਗੀ, ਪਰ $1999 ਦਾ 98 ਇੰਚ ਮਿਲੇਗਾ। ਤੇ ਜਦੋਂ ਸਾਡਾ ਸਟਾਕ ਖਤਮ ਹੋ ਗਿਆ, ਤੇ $3000 ਤੋਂ ਘੱਟ ਨਹੀਂ ਫਿਰ ਕੋਈ ਟੀਵੀ ਵੀ 98 ਇੰਚ ਅਵੇਲੇਬਲ। ਸੋ ਬਰੈਂਪਟਨ ਟੀਵੀ ਐਂਡ ਅਪਲਾਈਸਿਸ, ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ ਤੁਸੀਂ ਪਹੁੰਚਣਾ ਜੀ, ਜਿੱਥੇ $55 $800 ਵਾਲਾ $399 ਦਾ, $65 $1000 ਵਾਲਾ $699 ਚ ਮਿਲੇਗਾ, ਤੇ $699 ਜਾਂ ਜਿਹੜਾ ਵੀ ਟੀਵੀ ਤੁਸੀਂ ਪਰਚੇਸ ਕਰੋ, 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਫ੍ਰੀ ਹੋਮ ਡਿਲੀਵਰੀ ਮਿਲੇਗੀ ਜੀ, ਬੋਵੇਡ ਐਂਡ ਚੰਕੂਜ਼ੀ ਤੇ ਹੈ ਬਰੈਂਪਟਨ ਟੀਵੀ ਐਂਡ ਅਪਲਾਈਸਿਸ, 905-450-2828, 905-450-2828 ਨੰਬਰ ਹੈ ਜੀ। ਤੇ ਜਿਹੜੇ ਭੈਣ ਭਰਾ ਜਿਹਨਾਂ ਦੇ ਘਰਾਂ ਦੀਆਂ ਕਲੋਜ਼ਿੰਗਸ ਹੋ ਰਹੀਆਂ, ਅੱਜ ਵੀ ਸਾਡੀਆਂ ਡਿਲੀਵਰੀਜ਼ ਜਿਹੜੀਆਂ ਜੀ ਕਿਚਨਰ, ਕੈਮਰੇਜ ਐਂਡ ਸਟੋਨੀ ਕ੍ਰੀਕ ਵਾਲੇ ਪਾਸੇ ਗਈਆਂ, ਅਗਰ ਕੋਈ ਵੀ ਤੁਹਾਡੇ ਘਰਾਂ ਦੀ ਕਲੋਜ਼ਿੰਗ ਹੋ ਰਹੀ ਹੈ, ਚਾਹੇ ਤੁਸੀਂ ਆਪ ਮੂਵ ਹੋਣਾ ਜਾਂ ਤੁਹਾਡੀ ਇਨਵੈਸਟਮੈਂਟ ਪ੍ਰੋਪਰਟੀ ਹੈ, 40% ਦਾ ਡਿਸਕਾਊਂਟ ਜਿਹੜਾ ਬਰੈਂਪਟਨ ਟੀਵੀ ਐਂਡ ਅਪਲਾਈਸਿਸ ਤੁਹਾਨੂੰ ਲੈ ਕੇ ਦੇ ਰਿਹਾ। ਫਰਿੱਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ $5000 ਵਾਲਾ $29.99 ਹੈ, ਤੇ $29.99 ਵੀ ਤੁਸੀਂ 6 ਮਹੀਨੇ ਚ ਪੇ ਕਰਨਾ। ਇਸੇ ਤਰ੍ਹਾਂ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਜਿਹੜਾ $2200 ਵਾਲਾ $14.99 ਦਾ ਜੀ, ਤੇ $14.99 ਵੀ ਤੁਸੀਂ 6 ਮਹੀਨੇ ਚ ਪੇ ਕਰਨਾ ਹੈ। ਫ੍ਰੀ ਹੋਮ ਡਿਲੀਵਰੀ ਹੈ। ਪਹੁੰਚਣਾ ਜੀ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ, ਔਨ ਬੋਵੇਡ ਹੈ ਬਰੈਂਪਟਨ ਟੀਵੀ ਐਂਡ ਅਪਲਾਈਸਿਸ, 905-450-2828। ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ, bramptonappliances.com, ਇਹ ਵਨ ਵਰਡ ਹੈ ਜੀ, bramptonappliances.com। ਔਰ ਤੁਸੀਂ ਸਾਡੀ ਵੈਬਸਾਈਟ ਤੇ ਜਦੋਂ ਜਾਓਗੇ, ਤੁਹਾਨੂੰ ਵੇਅਰ ਹਾਊਸ ਕਲੀਅਰੈਂਸ ਸੇਲ ਦਾ ਆਈਕੋਨ ਮਿਲੇਗਾ, ਉਹ ਜੇ ਕਲਿੱਕ ਕਰੋਗੇ ਤੇ ਕੁਛ ਆਈਟਮ ਤੁਹਾਨੂੰ 40% ਤੇ ਕੁਛ ਡਿਸ਼ਵਾਸ਼ਰ ਤੁਹਾਨੂੰ 50% ਡਿਸਕਾਊਂਟ ਤੇ ਵੀ ਮਿਲਣਗੀਆਂ
0: ਜੀ।
1: 905-450-2828, 905-450-2828 ਜੀ,
0: 905-450-2828, 905-450-2828, ਬਰੈਂਪਟਨ ਟੀਵੀ ਐਂਡ ਅਪਲਾਈਸਿਸ, ਬੋਵੇਡ ਐਂਡ ਚੰਗੀਜ਼ੀ ਤੇ ਬਹੁਤ ਵੱਡਾ ਇਹਨਾਂ ਦਾ ਸ਼ੋਰੂਮ ਆ, ਤੇ 39 ਈਅਰਸ ਜਿਵੇਂ ਕਿ ਸੁਲਤਾਨ ਜੀ ਨੇ ਦੱਸਿਆ, 39 ਈਅਰਸ ਤੋਂ ਇਸ ਬਿਜ਼ਨਸ ਦੇ ਵਿੱਚ ਨੇ। ਤੇ ਅਪਲਾਈਸਿਸ ਤੇ ਕੋਈ ਵੀ ਡੀਲ ਲੈਣੀ ਤਾਂ ਇੱਕੋ ਇੱਕ ਨਾਮ, ਬਰੈਂਪਟਨ ਟੀਵੀ ਐਂਡ ਅਪਲਾਈਸਿਸ, 905-450-2828, 905-450-2828।

0: ਲਓ ਜੀ, ਸਾਡੀ ਲਾਈਨ ਜੁੜ ਚੁੱਕੀ ਹੈ ਨਾਗਪਾਲ ਜੀ ਤੋਂ, ਯੂਨੀ ਗਲੋਬਲ ਜੀ ਨਾਲ ਗੱਲਬਾਤ ਕਰਦੇ ਹਾਂ ਅਤੇ ਜਾਣਕਾਰੀ ਲੈਂਦੇ ਹਾਂ ਜੀ, ਜੋ ਉਹ ਔਫਰ ਕਰਦੇ ਨੇ ਲੋਨ, ਸਟੱਡੀ ਲੋਨ ਅਤੇ ਜੋ ਵੀ ਉਹਨਾਂ ਦੀ ਸਰਵਿਸਿਸ ਨੇ। ਨਾਗਪਾਲ ਜੀ ਆ ਜਾਓ।
1: ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਐਂਡ ਦੈਨ ਲਾਈਕ ਹਮਾਰੀ ਕੰਪਨੀ ਕਾ ਨਾਮ ਹੈ ਯੂਨੀ ਗਲੋਬਲ ਐਡਵਾਈਜ਼ਰੀ। 7 ਈਅਰਸ ਹੋ ਗਿਆ ਮੈਂ ਧੰਦੇ ਮੈਂ, ਐਡੂਕੇਸ਼ਨ ਕੰਸਲਟੈਂਟ ਹੈ ਹਮ, ਆਫਿਸ ਹਮਾਰਾ ਮਿਸਿਸਾਗਾ ਮੈਂ ਹੈ
0: ਜੀ।
1: ਆਪ ਸਕਿੱਲ ਡਿਵੈਲਪ ਕਰਨਾ ਚਾਹਤੇ ਹੈ, ਅਕਾਊਂਟਿੰਗ ਬਿਜ਼ਨਸ ਮੈਨੇਜਮੈਂਟ ਜੈਸੇ ਕੋਰਸਿਸ ਕਰਨਾ ਚਾਹਤੇ ਹੈ, ਫੁੱਲੀ ਆਨਲਾਈਨ ਕੋਰਸਿਸ ਹੈ, ਈਜ਼ੀ ਟੂ ਪਾਸ ਕੋਰਸਿਸ ਹੈ, ਹਮਾਰੇ ਕਿਤਨੇ ਹੀ ਕਲਾਇੰਟਸ ਘਰ ਕੇ ਕੰਫਰਟ ਸੇ ਅਟੈਂਡ ਕਰ ਰਹੇ ਹੈ। ਸੋ ਗਵਰਨਮੈਂਟ ਆਪਕੀ ਫੀਸ ਪੇ ਕਰਤੀ ਹੈ, ਸਿਰਫ ਅਗਰ ਆਪ PR ਸਿਟੀਜ਼ਨ ਜਾਂ ਪ੍ਰੋਟੈਕਟਿਡ ਪਰਸਨ ਹੈ ਐਂਡ ਆਪਕੀ ਇਨਕਮ 2024 ਕੇ ਨੋਟਿਸ ਆਫ ਅਸੈਸਮੈਂਟ ਪੇ ਲੈਸ ਦੈਨ $70,000 ਹੈ ਤੋ ਹੀ ਆਪਕੋ ਇਸਕਾ ਫਾਇਦਾ ਹੈ। ਸੋ ਗਵਰਨਮੈਂਟ ਨੇ ਆਪਕੀ ਫੀਸ ਪੇ ਕਰ ਦੀ ਕਾਲਜ ਕੋ ਡਾਇਰੈਕਟ, ਆਪਕੀ ਜੇਬ ਸੇ ਕੁਛ ਨਹੀਂ ਗਿਆ। ਔਨ ਅਦਰ ਹੈਂਡ ਆਪਕੋ 30 ਸੇ ਲੈ ਕੇ 100,000 ਕੀ ਫੰਡਿੰਗ ਆਪਕੇ ਡਾਇਰੈਕਟ ਅਕਾਊਂਟ ਮੈਂ ਆਤੀ ਗਵਰਨਮੈਂਟ ਸੇ ਟੂ ਕਵਰ ਯੋਰ ਲਿਵਿੰਗ ਐਕਸਪੈਂਸਿਸ। ਆਪ ਪੜ੍ਹ ਰਹੇ ਹੈ, ਗਵਰਨਮੈਂਟ ਆਪਕੋ ਸਪੋਰਟ ਕਰ ਰਹੀ ਹੈ ਫਾਈਨੈਂਸ਼ਲੀ। ਅਗਰ ਆਪ ਮੈਰਿਡ ਹੈ ਆਪਕੋ ਫਾਇਦਾ ਹੈ, ਆਪ ਮੈਰਿਡ ਵਿਦ ਕਿਡਸ ਹੈ ਆਪਕੋ ਔਰ ਜ਼ਿਆਦਾ ਫਾਇਦਾ ਹੈ। ਫੈਮਿਲੀ ਆਫ 5 ਕੋ ਅਗਰ ਆਪਕੇ ਦੋ ਬੱਚੇ ਹੈ ਐਂਡ ਹਸਬੈਂਡ ਵਾਈਫ ਐਂਡ ਵਾਈਫ ਦੋਨੋਂ ਪੜ੍ਹਤੇ ਹੈ, ਆਪਕੋ 80,000 ਫੰਡਿੰਗ ਬਣ ਜਾਤੀ ਹੈ, ਜਿਸਮੇ ਸੇ $40,000 ਤੋਂ ਸਿਰਫ ਨੋਨ ਰਿਫੰਡੇਬਲ ਟੈਕਸ ਫ੍ਰੀ ਗ੍ਰਾਂਟਸ ਹੈ ਆਜ ਕੀ ਡੇਟ ਮੈਂ। ਫੈਮਿਲੀ ਆਫ 5 ਹੈ ਅਗਰ ਆਪ ਅਪ ਟੂ $100,000, ਜਿਸਮੇ ਸੇ $50,000 ਤੋਂ ਸਿਰਫ ਗ੍ਰਾਂਟਸ ਹੈ, ਫਿਰ ਰੈਸਟ 50,000 ਹੈ ਆਪਸ਼ਨਲ ਲੋਨ ਹੈ 0% ਪੇ, ਔਰ ਡੇਢ ਸਾਲ ਬਾਅਦ ਰਿਟਰਨ ਕਰਨਾ ਸਟਾਰਟ ਕਰਨਾ ਹੈ। ਗਵਰਨਮੈਂਟ ਆਪਕਾ ਕ੍ਰੈਡਿਟ ਚੈੱਕ ਨਹੀਂ ਕਰਤੀ ਹੈ, ਕੋਲੈਟਰਲ ਫ੍ਰੀ, ਸਿਕਿਉਰਿਟੀ ਫ੍ਰੀ ਫੰਡਿੰਗ ਹੋਤੀ ਹੈ, ਏਜ ਲਿਮਿਟ ਕੁਛ ਹੈ ਨਹੀਂ, 50 ਕੇ ਹੈ, 75 ਕੇ ਹੈ, ਨੋ ਡਿਸਕ੍ਰਿਮੀਨੇਸ਼ਨ ਗਵਰਨਮੈਂਟ ਕੀ ਪਾਲਿਸੀ ਹੈ, ਚਾਰਟਰ ਆਫ ਰਾਈਟਸ ਹੈ ਇਸ ਦੇਸ਼ ਮੈਂ, ਡਿਸਕ੍ਰਿਮੀਨੇਸ਼ਨ ਨਹੀਂ ਹੋ ਸਕਤੀ ਇਨ ਚੀਜ਼ੋਂ ਪੇ, ਏਜ ਜੈ ਸੈਕਸ ਪੇ ਹੈ ਨਾ। ਤੋ ਇਸ ਲਈ ਆਪ ਹਮੇਂ ਕਾਲ ਕਰੇ, ਹਮਾਰੇ ਆਫਿਸ ਆਏ, ਆਪ ਲਾਈਕ ਸਕਿੱਲ ਹਾਸਲ ਕਰਤੇ ਹੈ। ਔਰ 1 ਅਗਸਤ ਕੇ ਬਾਅਦ ਗਵਰਨਮੈਂਟ ਰੂਲਸ ਮੈਂ ਚੇਂਜ ਕਰ ਰਹੀ ਹੈ, ਗ੍ਰਾਂਟਸ ਕੱਟ ਕਰ ਰਹੀ ਹੈ, ਗ੍ਰੋਸ ਫੰਡਿੰਗ ਇਜ਼ ਸੇਮ ਬਟ ਸਾਰੀ ਲੋਨ ਮੈਂ ਆਏਗੀ, ਗ੍ਰਾਂਟ ਨਹੀਂ ਆਏਗੀ। ਪਿੱਛੇ ਮਤ ਰਹੋ, ਆਲਰੇਡੀ ਬਹੁਤ ਜ਼ਿਆਦਾ ਲੋਕੀ ਲਾਹਾ ਲੈ ਚੁੱਕੇ ਨੇ, ਐਂਡ ਦੈਨ ਲਾਸਟ ਵੀਕ ਵੀ ਸਰ 34 ਬੰਦੂ ਕੀ ਅਪਰੂਵਲ ਆਈ ਹੈ ਹਮਾਰੇ, ਇਸ ਹਫਤੇ ਵੀ ਜੋ ਅਭੀ ਲਾਸਟ ਵੀਕ ਗਿਆ ਹੈ। ਹਮਾਰੀ ਫੀਸ ਕਾਮ ਹੋਣੇ ਕੇ ਬਾਅਦ ਆਪਨੇ ਦੇਣੀ ਹੋਤੀ ਹੈ ਜੀ, ਕੋਈ ਕੈਚ ਨਹੀਂ ਹੈ, ਫਲੈਟ ਫੀਸ ਹੈ, ਕੋਈ ਕਮਿਸ਼ਨ ਪਰਸੈਂਟੇਜ ਨਹੀਂ ਹੈ। ਫੀਸ ਹਮਾਰੀ ਕਿਆ ਹੈ, $199 ਜਾਂ $499 ਕਬ ਦੇਣੀ ਹੈ, ਕਾਮ ਹੋਣੇ ਕੇ ਬਾਅਦ ਆਪਨੇ ਆਪਣੀ ਇਮਾਨਦਾਰੀ ਸੇ ਦੇਣੀ ਹੈ। ਕਿਉਂ ਫੰਡਿੰਗ ਕਿਸਕੇ ਖਾਤੇ ਮੈਂ ਆ ਰਹੀ ਹੈ, ਆਪਕੇ ਖਾਤੇ ਮੈਂ ਆ ਰਹੀ ਹੈ, ਹਮਾਰੇ ਖਾਤੇ ਮੈਂ ਨਹੀਂ ਆ ਰਹੀ। ਅਸਲੀ ਨਾਮ ਹੈ ਜੀ ਸਰਾਂਸ਼ ਨਾਗਪਾਲ ਨਾਮ ਹੈ, ਯੂਨੀ ਗਲੋਬਲ ਐਡਵਾਈਜ਼ਰੀ। ਨਕਲੀ ਕਾਮ ਹੋਤਾ ਤੋ ਹਮਾਰਾ ਨਾਮ ਟੋਨੀ ਹੋਤਾ ਹੈ ਯਹਾਂ ਪੇ ਰੇਡੀਓ ਪੇ, ਕੋਈ ਕੈਚ ਨਹੀਂ ਹੈ, ਮਿੱਠੀ ਬਾਤ ਹਮ ਕਰਤੇ ਨਹੀਂ ਹੈ। ਆਫਿਸ ਆਏ, ਕਾਲ ਕਰੇ, ਨੰਬਰ ਨੋਟ ਕਰੇ, 437-264-31-75, 437-264-31-75 ਹੁਣੇ ਕਾਲ ਕਰੋ, ਸਾਡੇ ਆਫਿਸ ਆਓ ਕੱਲ, ਨੰਬਰ ਨੋਟ ਕਰੇ 437-264-31-75, 437-264-31-75। ਯੂਨੀ ਗਲੋਬਲ ਐਡਵਾਈਜ਼ਰੀ, ਆਫਿਸ ਸਾਡਾ 218 ਐਕਸਪੋਰਟ ਬੁਲੇਵਰਡ ਤੇ ਹੈਗਾ ਜੀ, ਮਿਸ ਸਾਗਮ ਹੈ। ਨੰਬਰ ਅਗੇਨ 437-264-31-75।
0: ਇਹ ਸੀਗੇ ਨਾਗਪਾਲ ਯੂਨੀ ਗਲੋਬਲ ਤੋਂ। ਤੁਸੀਂ ਕੋਈ ਵੀ ਜਾਣਕਾਰੀ ਲੈਣੀ ਚਾਹੁੰਦੇ ਹੋ ਗ੍ਰਾਂਟਸ ਸੰਬੰਧੀ, ਕੋਰਸਿਸ ਸੰਬੰਧੀ, ਕਿਵੇਂ ਤੁਸੀਂ ਇਹਨਾਂ ਦੀ ਸਰਵਿਸਿਜ਼ ਦਾ ਲਾਹਾ ਲੈ ਸਕਦੇ ਹੋ, ਬਹੁਤ ਹੀ ਥੋੜ੍ਹੇ ਸਲੋਟ 'ਤੇ, ਬਹੁਤ ਹੀ ਮੇਰੇ ਖਿਆਲ ਲਾਸਟ ਹੀ ਇਹਨਾਂ ਦਾ ਬੈਚ ਰਹਿ ਗਿਆ। ਨੰਬਰ ਹੈ, ਨੰਬਰ ਟੂ ਕਾਲ 437-264-31-75, 437-264-31-75।

0: ਲਓ ਜੀ, ਗਾਣਾ ਚੱਲ ਰਿਹਾ ਕਾਰਾਂ ਥਾਰਾਂ ਦਾ, ਮਹਿੰਗੀਆਂ ਕਾਰਾਂ, ਮਰਸਡੀਜ਼ ਹੋ ਗਈ, ਰੂਬੀਕੌਨ ਡ੍ਰਿਲ ਜਿਵੇਂ ਗਾਣੇ ਦਾ ਨਾਮ ਆ, ਰੂਬੀਕੌਨ ਹੋ ਗਈ। ਪਰ ਇਹਨਾਂ ਨੂੰ ਜੇ ਤੁਸੀਂ ਸ਼ਿੰਗਾਰਨਾ ਤਾਂ ਤੁਸੀਂ ਕਿੱਥੇ ਜਾਣਾ? ਤਾਂ ਤੁਸੀਂ ਜਾਣਾ ਜੀ ਪੂਰੀ ਹੈਰੀਟੇਜ 'ਤੇ, ਜਿੱਥੋਂ ਜੀ ਰਾਹੁਲ ਜੀ ਸਾਡੇ ਨਾਲ ਜੁੜ ਚੁੱਕੇ ਨੇ। ਰਾਹੁਲ ਜੀ ਆ ਜਾਓ ਜੀ।
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਸਰ, ਸਤਿ ਸ਼੍ਰੀ ਅਕਾਲ ਜੀ। ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਜੀ, ਤੁਸੀਂ ਕਿਹੜੀ ਕਿਹੜੀ ਸਰਵਿਸਿਜ਼ ਪ੍ਰੋਵਾਈਡ ਕਰਦੇ ਹੋ ਅਤੇ ਇਸ ਹਫ਼ਤੇ ਦੀ ਕੀ ਡੀਲਸ ਤੁਸੀਂ ਲੈ ਕੇ ਆਏ ਹੋ ਜੀ?
1: ਪੂਰੀ ਹੈਰੀਟੇਜ ਦੇ ਵੀ ਆਪਾਂ ਹਰ ਗੱਡੀ ਦੀ ਆਪਣੀ ਹਰ ਤਰ੍ਹਾਂ ਦੀ ਸਰਵਿਸ ਪ੍ਰੋਵਾਈਡ ਕਰਦੇ ਹਾਂ ਜੀ। ਚਾਹੇ ਤੁਹਾਡੇ ਕੋਲ ਗੱਡੀ ਹੈ, ਮੋਟਰਸਾਈਕਲ ਹੈ, ਟਰੱਕ ਹੈ, ਚਾਹੇ ਵੈਨ ਹੈ, ਤੁਸੀਂ ਉਹਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੰਮ ਕਰਾ ਸਕਦੇ ਹੋ। ਟਿੰਟਿੰਗ, ਡੀਟੇਲਿੰਗ, ਸਟਿੱਕਰ ਲਵਾਉਣ ਤੋਂ ਲੈ ਕੇ ਉਹਨੂੰ ਗੱਡੀ ਨੂੰ ਪ੍ਰੋਟੈਕਟ ਕਰਨ ਤੱਕ, ਚਾਹੇ ਗੱਡੀ ਤੁਸੀਂ ਧਵਾਉਣੀ ਹੈ, ਚਾਹੇ ਤੁਸੀਂ ਆਪਦੀ ਗੱਡੀ PPF ਜਿਵੇਂ ਕਿ ਲੈਮੀਨੇਸ਼ਨ ਕਰਾਉਣੀ ਹੈ, ਚਾਹੇ ਤੁਸੀਂ ਉੱਥੇ ਸਰਾਮੀ ਕੋਟਿੰਗ ਕਰਾਉਣੀ ਹੈ, ਸਾਰਾ ਕੰਮ ਤੁਹਾਡਾ ਇਨ ਹਾਊਸ ਹੋ ਜਾਏਗਾ। ਜਾਂ ਤੁਸੀਂ ਰਿਅਲਟਰ ਹੋ, ਤੁਹਾਡਾ ਕੋਈ ਬਿਜ਼ਨਸ ਹੈਗਾ, ਤੁਸੀਂ ਆਪਦੇ ਬਿਜ਼ਨਸ ਦੇ ਸਟਿੱਕਰ ਉੱਪਰ ਲਵਾਉਣਾ ਚਾਹੁੰਦੇ ਹੋ ਗੱਡੀ ਤੇ, ਚਾਹੇ ਉਹ ਕਲਰਡ ਹੋਣ, ਤੁਹਾਡੀ ਫੋਟੋ ਹੋਵੇ ਜਾਂ ਇਕੱਲੇ ਇਕੱਲਾ ਨਾਮ ਹੋਵੇ, ਸਾਰਾ ਕੁਛ ਤੁਸੀਂ ਪੂਰੀ ਹੈਰੀਟੇਜ ਦੀ ਕਿਸੇ ਵੀ ਲੋਕੇਸ਼ਨ ਤੇ ਆ ਕੇ ਕਦੇ ਵੀ ਲਗਵਾ ਸਕਦੇ ਹੋ। 7 ਦਿਨ ਆਪਣੀ ਲੋਕੇਸ਼ਨ ਓਪਨ ਨੇ ਜੀ, ਬ੍ਰੈਂਪਟਨ ਦੇ ਕੋਨੇ ਕੋਨੇ 'ਚ ਲੋਕੇਸ਼ਨ ਹੈ ਜੀ ਆਪਣੀ
0: ਜੀ। ਸੋ ਜਿਹੜੀ ਟਿੰਟਿੰਗ ਜਾਂ PPF ਹੈ, ਇਹਨਾਂ ਦੀ ਤੁਸੀਂ ਕੋਈ ਵਾਰੰਟੀ ਵਗੈਰਾ ਆਫਰ ਕਰਦੇ ਹੋ ਜਾਂ ਕਿਸ ਤਰ੍ਹਾਂ ਜੀ?
1: ਸਾਡਾ ਸਾਰਾ ਕੰਮ ਜੀ ਵਾਰੰਟੀਡ ਹੁੰਦਾ ਆ। ਜਿਹੜੀ ਟਿੰਟਿੰਗ ਆਪਾਂ ਆਫਰ ਕਰਦੇ ਹਾਂ ਉਹਦੇ ਨਾਲ ਲਾਈਫ ਟਾਈਮ ਵਾਰੰਟੀ ਆਪਾਂ ਕਸਟਮਰਸ ਨੂੰ ਦਿੰਦੇ ਹਾਂ ਜੀ। ਲਾਈਫ ਟਾਈਮ ਵਾਰੰਟੀ ਦੇ ਵਿੱਚ ਤੁਹਾਡੀ ਟਿੰਟਿੰਗ ਦੇ ਪਾਰਟਸ ਵੀ ਕਵਰਡ ਨੇ, ਲੇਬਰ ਵੀ ਕਵਰਡ ਹੈ, ਤੇ ਨਾ ਹੀ ਤੁਸੀਂ ਕਿਸੇ ਚੀਜ਼ ਦੀ ਕੋਈ ਵੀ ਹਿਡਨ ਫੀਸ ਪੇ ਨਹੀਂ ਕਰਨੀ ਹੈਗੀ
0: ਜੀ।
1: ਜਿਹੜੀ ਗੱਡੀ ਪ੍ਰੋਟੈਕਟ ਕਰਾਉਂਦੇ ਹੋ, ਜੇ ਕੱਲ੍ਹ ਤੁਹਾਡੀ ਗੱਡੀ ਦੇ ਉੱਪਰ ਕੋਈ ਪ੍ਰੋਬਲਮ ਆਉਂਦੀ ਹੈ, ਸਾਰੀ ਤੁਹਾਡੀ PPF ਵੀ ਵਾਰੰਟੀਡ ਹੁੰਦੀ ਹੈ, ਟਿੰਟ ਵੀ ਵਾਰੰਟੀਡ ਹੁੰਦੀ ਹੈ ਜੀ।
0: ਠੀਕ ਹੈ ਜੀ ਸਰ, ਅਤੇ ਇਸ ਹਫ਼ਤੇ ਦੀ ਡੀਲ ਤੁਸੀਂ ਦੱਸੋ ਜੀ, ਕਿਉਂਕਿ ਕੱਲ੍ਹ ਮੇਰੇ ਯਾਦ ਹੈ ਹਰਵੀਰ ਸਿੰਘ ਭੁੱਲਰ ਜੀ ਨੇ ਕਿਹਾ ਸੀਗਾ ਕਿ ਜਿੱਦਾਂ ਉਹਨਾਂ ਨੇ ਰੇਡੀਓ ਦਾ ਨਾਮ ਚੇਂਜ ਕੀਤਾ ਸੀਗਾ ਅਤੇ ਚੜ੍ਹਦੀ ਕਲਾ ਉਹਨਾਂ ਨੇ ਰੇਡੀਓ ਦਾ ਨਾਮ ਰੱਖਿਆ, ਤਾਂ ਕੱਲ੍ਹ ਤੁਸੀਂ ਆਫਰ ਕੀਤਾ ਸੀਗਾ ਕਿ ਵੀ ਕੋਈ ਵੀ ਆਪਣਾ ਭੈਣ ਭਰਾ ਗੱਡੀ ਦੇ ਉੱਤੇ ਜੇ ਚੜ੍ਹਦੀ ਕਲਾ ਦਾ ਸਟਿੱਕਰ ਲਗਵਾਉਣਾ ਚਾਹੁੰਦਾ ਤਾਂ ਤੁਸੀਂ ਉਹਨਾਂ ਨੂੰ ਫ੍ਰੀ ਆਫ ਕੋਸਟ ਆਫਰ ਕਰ ਰਹੇ ਹੋ। ਕੀ ਇਹ ਡੀਲ ਅੱਜ ਵੀ ਆਫਰ ਕਰ ਰਹੇ ਹੋ ਤੁਸੀਂ?
1: ਜੀ ਬਿਲਕੁਲ ਜੀ, ਅੱਜ ਵੀ ਕਰ ਰਹੇ ਹਾਂ ਜੀ। ਕੱਲ੍ਹ ਵੀ ਆਪਾਂ ਹਰਵੀਰ ਭਾਈ ਲਗਾ ਕੇ ਦਿੱਤੇ ਨੇ, ਅੱਜ ਵੀ ਤੁਸੀਂ ਕਿਸੇ ਨੂੰ ਭੇਜ ਸਕਦੇ ਹੋ। ਆਪਾਂ ਕੱਲ੍ਹ ਵੀ 3 ਲੋਕੇਸ਼ਨਾਂ ਦੇ ਸਟਿੱਕਰ ਕਈ ਬੰਦੇ ਲਗਾ ਕੇ ਗਏ ਨੇ, ਅਤੇ ਚੜ੍ਹਦੀ ਕਲਾ ਸਟਿੱਕਰ ਪੂਰੀ ਹੈਰੀਟੇਜ ਵੱਲੋਂ ਬਿਲਕੁਲ ਫ੍ਰੀ ਹੈ ਜੀ। ਤੁਸੀਂ ਅੱਜ ਆ ਕੇ ਕਿਸੇ ਵੀ ਪੂਰੀ ਹੈਰੀਟੇਜ ਲੋਕੇਸ਼ਨ 'ਤੇ ਲਗਵਾ ਸਕਦੇ ਹੋ। 3 ਲੋਕੇਸ਼ਨ ਅੱਜ ਵੀ ਓਪਨ ਨੇ ਜੀ।
0: ਅਤੇ ਕਿਹੜੀ ਕਿਹੜੀ ਲੋਕੇਸ਼ਨ 'ਤੇ ਕੀ ਐਡਰੈਸ ਹੈ ਜੀ, ਇੱਕ ਵਾਰੀ ਸਾਡੇ ਦਰਸ਼ਕਾਂ ਨੂੰ ਥੋੜ੍ਹਾ ਜਿਹਾ ਇਹਦੇ ਬਾਰੇ ਜਾਣਕਾਰੀ ਦਿਓ?
1: ਸਾਡੇ 3 ਲੋਕੇਸ਼ਨਾਂ ਨੇ ਜੀ, 3 ਦੇ ਉੱਪਰ ਪੂਰੀ ਹੈਰੀਟੇਜ ਵੀ ਹੈਗਾ ਜੀ, ਨਾਲ ਕੈਨ ਪਿੰਡ ਗ੍ਰਾਫਿਕਸ ਵੀ ਹੈਗਾ ਜੀ। ਮੈਂ ਦੱਸਣਾ ਚਾਹੁੰਦਾ ਸਾਰਿਆਂ ਨੂੰ ਕਿ ਪੂਰੀ ਹੈਰੀਟੇਜ ਦੇ ਨਾਲ ਨਾਲ ਕੈਨ ਪਿੰਡ ਗ੍ਰਾਫਿਕਸ ਪ੍ਰਿੰਟਿੰਗ ਦਾ ਕੰਮ ਵੀ ਆਪਾਂ ਕਰਦੇ ਹਾਂ, ਜਿਹਦੇ ਵਿੱਚ ਆਪਾਂ ਤੁਹਾਡੇ ਬਿਜ਼ਨਸ ਕਾਰਡ, ਫਲਾਇਰ, ਕੋਈ ਵੀ ਪ੍ਰਿੰਟ, ਤੁਸੀਂ ਕੋਈ ਵੀ ਚੀਜ਼ ਇੱਕ ਤਰ੍ਹਾਂ ਦੀ ਕਰਾਉਣੀ ਹੈ, ਚਾਹੇ ਬਰੋਸ਼ਰ ਨੇ ਤੁਹਾਡਾ ਰੈਸਟੋਰੈਂਟ ਮੈਨਿਊ ਕਰਾਉਣਾ, ਹਰ ਚੀਜ਼ ਤੁਸੀਂ 3 ਲੋਕੇਸ਼ਨਾਂ 'ਤੇ ਆ ਕੇ ਕਰਵਾ ਸਕਦੇ ਹੋ। ਐਡਰੈਸ 3 ਲੋਕੇਸ਼ਨਾਂ ਦਾ ਹੈਗਾ ਜੀ, ਬ੍ਰੈਂਪਟਨ ਵੈਸਟ ਪਹਿਲਾਂ, 367 ਵੈਟਰਨਸ ਡਰਾਈਵ, 367 ਵੈਟਰਨਸ, VETERANS ਡਰਾਈਵ, ਬ੍ਰੈਂਪਟਨ। ਬ੍ਰੈਂਪਟਨ ਡਾਊਨ ਟਾਊਨ ਦੇ ਵਿੱਚ ਲੋਕੇਸ਼ਨ ਹੈਗੀ ਹੈ ਜੀ, 75 ਰੋਜ਼ਡੇਲ ਐਵੇਨਿਊ ਵੈਸਟ, ਯੂਨਿਟ ਨੰਬਰ 4 ਬ੍ਰੈਂਪਟਨ, 75 ਰੋਜ਼ਡੇਲ ਐਵੇਨਿਊ, ਯੂਨਿਟ ਨੰਬਰ 4 ਬ੍ਰੈਂਪਟਨ। ਉਹ ਤੋਂ ਬਾਅਦ ਤੀਜੀ ਲੋਕੇਸ਼ਨ ਆਪਣੀ ਹੈਗੀ ਜੀ, ਬ੍ਰੈਂਪਟਨ ਈਸਟ ਦੇ ਵਿੱਚ, ਕੈਸਲ ਮੋਰਾਲਿਆਂ ਕੋਲ ਜਾਂ ਮਾਲਟਨ ਦੇ ਵਿੱਚ ਜਾਂ ਇਟੋਬਿਕੋ ਦੇ ਕੋਲ, ਸਾਰਿਆਂ ਕੋਲ ਬਿਲਕੁਲ ਹੱਬ ਦੇ ਬਿਲਕੁਲ ਨਾਲ ਹੀ ਹੈ ਤੁਹਾਡੀ ਲੋਕੇਸ਼ਨ ਹੈ ਜੀ। ਉਹਦਾ ਐਡਰੈਸ ਹੈਗਾ ਜੀ, 22 ਗੁੱਡਮਾਰਕ ਪਲੇਸ, ਯੂਨਿਟ ਨੰਬਰ 21 ਇਟੋਬਿਕੋ, 22 ਗੁੱਡਮਾਰਕ ਪਲੇਸ, ਯੂਨਿਟ ਨੰਬਰ 21। ਉਹ ਵੈਸੇ ਪੈਂਦਾ ਸਿਟੀ ਦਾ ਨਾਮ ਆਉਂਦਾ ਇਟੋਬਿਕੋ, ਬਟ ਹੈ ਉਹ ਬ੍ਰੈਂਪਟਨ ਦੇ ਵਿੱਚ ਹੈ, ਬਿਲਕੁਲ ਨਾਲ ਦੇ ਇੰਟਰਸੈਕਸ਼ਨ ਤੇ, ਤੁਸੀਂ ਉੱਥੇ ਵੀ ਸਾਰਾ ਕੰਮ ਕਰਾ ਸਕਦੇ ਹੋ
0: ਜੀ। ਸੋ ਨਾਮ ਇੱਕੋ ਇੱਕ ਯਾਦ ਰੱਖੋ ਜੀ, ਪੂਰੀ ਹੈਰੀਟੇਜ ਤੁਸੀਂ ਗੱਡੀ ਨਾਲ ਰਿਲੇਟਡ ਕੋਈ ਵੀ ਸ਼ਿੰਗਾਰਨਾ ਗੱਡੀ ਨੂੰ, ਟਿੰਟਿੰਗ ਹੋ ਗਈ, PPF ਹੋ ਗਈ, ਸਿਰਾਮਿਕ ਕੋਟਿੰਗ ਹੋ ਗਈ, ਤੁਸੀਂ ਕੋਈ ਵੀ ਡੈਸ਼ਬੋਰਡ ਆਈਟਮ ਹੋ ਗਈ, ਕੋਈ ਕਾਰ ਹੈਂਗਰਸ ਹੋ ਗਏ, ਕੋਈ ਵੀ ਤੁਸੀਂ ਸਟਿੱਕਰ ਡੀਕੈਲ ਲਗਵਾਉਣਾ ਤਾਂ ਜੀ ਤੁਸੀਂ ਨਾਮ ਯਾਦ ਇੱਕੋ ਇੱਕ ਰੱਖਣਾ, ਪੂਰੀ ਹੈਰੀਟੇਜ।
1: ਫੋਨ ਨੰਬਰ ਵੀ ਸਾਰੇ ਨੋਟ ਕਰ ਲਓ ਜੀ, 647-962-1023, 647-962-1023, 647-962-1023। ਇਸ ਨੰਬਰ ਤੇ ਤੁਸੀਂ ਜੇ ਟੈਕਸਟ ਕਰੋਗੇ ਤੁਹਾਨੂੰ 3 ਲੋਕੇਸ਼ਨਾਂ ਦਾ ਐਡਰੈਸ ਤੇ ਉਹਨਾਂ ਦਾ ਨਾਮ ਆ ਜਾਏਗਾ, ਨਾਲ ਟਾਈਮਿੰਗ ਵੀ ਆ ਜਾਏਗੀ। ਮੈਂ ਦੁਬਾਰਾ ਫਿਰ ਨੰਬਰ ਦੱਸਣਾ ਚਾਹਾਂਗਾ ਇੱਕ ਵਾਰ, 647-962-1023। ਥੈਂਕ ਯੂ ਜੀ।
0: ਥੈਂਕ ਯੂ ਜੀ।

ਲੋ ਜੀ, ਸਾਡੀ ਲਾਈਨ ਜੁੜ ਚੁੱਕੀ ਆ ਮੇਘਨਾ ਜੀ ਕੁਇਕ ਸ਼ਿਪ ਤੋਂ, ਜਾਣਦੇ ਉਹਨਾਂ ਦੀ ਸਰਵਿਸਿਜ਼ ਬਾਰੇ। ਮੇਘਨਾ ਜੀ, ਸਾਡੇ ਦਰਸ਼ਕਾਂ ਨੂੰ ਦੱਸੋ ਜੀ ਕੀ ਕੀ ਸਰਵਿਸਿਜ਼ ਨੇ ਅਤੇ ਕੀ ਕੀ ਫਾਇਦੇ ਨੇ ਜੇ ਆਪਾਂ ਕੁਇਕ ਸ਼ਿਪ ਤੋਂ ਕੋਈ ਵੀ ਸਮਾਨ ਸ਼ਿਪ ਕਰਵਾਉਣਾ ਜੀ ਕੈਨੇਡਾ ਅਤੇ ਆਊਟ ਆਫ ਕੈਨੇਡਾ। ਲੱਗਦਾ ਜੀ ਸਾਡੀ ਥੋੜ੍ਹੀ ਲਾਈਨ ਦੇ ਵਿੱਚ ਖਰਾਬੀ ਜੀ, ਦੁਬਾਰਾ ਟਰਾਈ ਕਰਦੇ ਹਾਂ ਉਹਨਾਂ ਨਾਲ ਕਨੈਕਟ ਕਰਨ ਦੇ। ਉਨਾ ਟਾਈਮ ਦੇ ਵਿੱਚ ਜੋਰਡਨ ਸੰਧੂ ਦਾ ਗਾਣਾ ਬੜਾ ਹੀ ਸੋਹਣਾ,

0: ਸੋ ਜੀ ਮੇਘਨਾ ਜੀ ਨਾਲ ਲਾਈਨ ਕਨੈਕਟ ਹੋ ਚੁੱਕੀ ਹੈ ਜੀ। ਮੇਘਨਾ ਜੀ ਜਾਣਕਾਰੀ ਦੇਣਗੇ ਕੁਇਕ ਸ਼ਿਪ ਦੀ ਸਰਵਿਸਿਸ ਬਾਰੇ। ਮੇਘਨਾ ਜੀ ਆ ਜਾਓ ਜੀ।
1: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ। ਸੋ ਸਾਡੇ ਦਰਸ਼ਕਾਂ ਨੂੰ ਦੱਸੋ ਜੀ ਕੁਇਕ ਸ਼ਿਪ ਦੀਆਂ ਕੀ ਸਰਵਿਸਿਸ ਨੇ ਤੇ ਕੀ ਫਾਇਦੇ ਨੇ, ਤੇ ਆਪਾਂ ਕਿੱਥੇ ਕਿੱਥੇ ਸਮਾਨ ਇਹ ਸਿਰਫ ਕੈਨੇਡਾ ਵਾਈਡ ਕਰ ਸਕਦੇ ਹਾਂ ਜਾਂ ਆਊਟ ਆਫ ਕੈਨੇਡਾ ਵੀ ਕਰ ਸਕਦੇ ਹਾਂ, ਕੀ ਕੀ ਸਰਵਿਸਿਸ ਨੇ ਕੁਇਕ ਸ਼ਿਪ ਦੀਆਂ ਜੀ?
1: ਅਸੀਂ ਕੁਇਕ ਸ਼ਿਪ ਦੇ ਥਰੂ ਕੈਨੇਡਾ ਤੋਂ ਇੰਡੀਆ ਕਰਦੇ ਹਾਂ, ਇੰਡੀਆ ਤੋਂ ਵੀ ਇੱਥੇ ਸਮਾਨ ਆ ਜਾਂਦਾ, ਕੈਨੇਡਾ ਟੂ ਕੈਨੇਡਾ ਵੀ ਕਰਦੇ ਹਾਂ। ਜਿਹੜੇ ਸਾਡੇ ਪ੍ਰਾਈਜ਼ ਨੇ ਬਹੁਤ ਰੀਜ਼ਨੇਬਲ ਨੇ, ਜਿਹੜੇ ਕੈਨੇਡਾ ਟੂ ਇੰਡੀਆ ਦੇ ਪ੍ਰਾਈਜ਼ ਨੇ ਉਹ ਇਨਕਲੂਡਿੰਗ ਡਿਊਟੀ ਐਂਡ ਟੈਕਸਿਸ ਸਭ ਕੁਝ ਮਿਲਾ ਕੇ $7 ਪਰ ਕੇਜੀ ਇਫ ਇਟ ਇਜ਼ ਅਬਾਊਟ 30 ਕੇਜੀਸ। ਔਰ ਕੈਨੇਡਾ ਟੂ ਕੈਨੇਡਾ ਵੀ ਸਾਡੇ ਪ੍ਰਾਈਜ਼ ਬਹੁਤ ਪ੍ਰਮੋਸ਼ਨਲ ਰੇਟ ਚੱਲਦੇ ਪਏ ਨੇ, ਜਿਹਦੇ ਵਿੱਚ ਅਸੀਂ $3.5 ਪਰ ਕੇਜੀ ਪਲੱਸ ਟੈਕਸਿਸ ਦੇ ਵਿੱਚ ਕੈਨੇਡਾ ਟੂ ਕੈਨੇਡਾ ਕਿਸੇ ਵੀ ਜਗ੍ਹਾ ਤੇ ਅਸੀਂ ਸਮਾਨ ਭੇਜਦੇ ਹਾਂ।
0: ਸੋ ਕੈਨੇਡਾ ਟੂ ਇੰਡੀਆ $7 ਪਰ ਕੇਜੀ ਤੇ ਕੈਨੇਡਾ ਵਾਈਡ $3.5 ਪਰ ਕੇਜੀ।
1: ਹਾਂਜੀ
0: ਠੀਕ, ਓਕੇ ਜੀ ਓਕੇ। ਤੇ ਨੰਬਰ ਟੂ ਕਾਲ ਦੱਸ ਦੋ ਤੇ ਐਡਰੈਸ ਦੱਸ ਦੋ ਜੀ, ਕਿੱਥੇ ਸਾਡੇ ਦਰਸ਼ਕ ਆ ਸਕਦੇ ਨੇ
1: ਜਾਣਕਾਰੀ। ਇੱਥੇ ਟੋਰਾਂਟੋ ਦੇ ਵਿੱਚ ਸਾਡੀਆਂ ਦੋ ਲੋਕੇਸ਼ਨਸ ਨੇ, ਇੱਕ ਤਾਂ 35 ਵੈਨਕਿਰਕ ਡਰਾਈਵ ਤੇ ਹੈ ਔਰ ਦੂਸਰੀ ਲੋਕੇਸ਼ਨ ਸਾਡੀ ਮਿਸੀਸਾਗਾ ਦੇ ਵਿੱਚ ਹੈ ਜੋ 994 ਵੈਸਟਪੋਰਟ ਕ੍ਰੈਸੈਂਟ ਹੈ, ਔਰ ਇੱਕ ਸਾਡੀ ਲੋਕੇਸ਼ਨ ਸਰੀ ਦੇ ਵਿੱਚ ਵੀ ਹੈਗੀ ਹੈ, ਔਰ ਬਹੁਤ ਜਲਦੀ ਅਸੀਂ US ਵਿੱਚ ਵੀ ਆਪਣੀ ਲੋਕੇਸ਼ਨ ਓਪਨ ਕਰਨ ਜਾ ਰਹੇ ਹਾਂ।
0: ਠੀਕ ਹੈ ਜੀ, ਨੰਬਰ
1: ਦੇ ਵਿੱਚ ਸਾਡੇ ਆਲ ਓਵਰ 16 ਪਲੱਸ ਲੋਕੇਸ਼ਨਸ ਹੈਗੀਆਂ।
0: ਬਹੁਤ ਵਧੀਆ ਬਹੁਤ ਵਧੀਆ ਜੀ। ਨੰਬਰ ਟੂ ਕਾਲ ਤੁਸੀਂ ਅਨਾਊਂਸ ਕਰਨਾ ਚਾਹੋਗੇ ਤਾਂ ਕਿ ਦਰਸ਼ਕ ਜੇ ਕਿਸੇ ਨੂੰ ਕੋਈ ਜਾਣਕਾਰੀ ਲੈਣੀ ਚਾਹੁੰਦੇ ਆ ਤਾਂ ਉਸ ਕਾਲ ਕਰ ਸਕਦੇ ਹੋਣ?
1: ਹਾਂਜੀ ਹਾਂਜੀ, ਤੁਸੀਂ 6475 4455 ਤੇ ਕਾਲ ਕਰ ਸਕਦੇ ਹੋ ਅਗਰ ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ।
0: ਸੋ ਕੁਇਕ ਸ਼ਿਪ ਨਾਲ ਤੁਸੀਂ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਜਾਂ ਤੁਸੀਂ ਕੋਈ ਵੀ ਸਮਾਨ ਸ਼ਿਪ ਕਰਨਾ ਚਾਹੁੰਦੇ ਆਊਟ ਆਫ ਕੈਨੇਡਾ ਜਾਂ ਵਿਦਇਨ ਕੈਨੇਡਾ, ਨੰਬਰ ਟੂ ਕਾਲ 6474 4655 6474 5455 54। ਬਹੁਤ ਬਹੁਤ ਧੰਨਵਾਦ।

0: ਲਓ ਜੀ, ਇੱਕ ਵਾਰੀ ਲਾਈਨ ਫੇਰ ਜੁੜ ਚੁੱਕੀ ਹੈ ਗ੍ਰੈਂਡ ਹੋਮ ਫਰਨੀਚਰ ਤੋਂ ਸੁੱਖ ਜੀ ਨਾਲ। ਬਹੁਤ ਸੋਹਣੀਆਂ ਡੀਲਾਂ ਪਹਿਲਾਂ ਵੀ ਦੱਸ ਕੇ ਗਏ ਸੀ, ਹੋਰ ਉਸ ਤੋਂ ਵੱਧ ਡੀਲਾਂ ਲੈ ਕੇ ਹੁਣ ਦੁਬਾਰਾ ਫੇਰ ਹਾਜ਼ਰ ਨੇ ਸੁੱਖ ਭਾਈ ਜੀ, ਆ ਜਾਓ ਜੀ।
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਧੰਨਵਾਦ ਭਾਈ ਜੀ। ਬਿਲਕੁਲ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇ ਰਹੇ ਹਾਂ ਜੀ, ਪਰਿਵਾਰਾਂ ਤੱਕ ਸ਼ਾਮ ਦੇ 7 ਵਜੇ ਤੱਕ ਓਪਨ ਆ, ਤੇ ਨਵੇਕਲੇ ਕਿਸਮ ਦੀ ਜਿਹੜੀ ਸੇਲ ਲੱਗੀ ਹੋਈ ਆ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ। 294 ਵਾਕਰ ਡਰਾਈਵ, 294 ਵਾਕਰ ਡਰਾਈਵ, 294 ਵਾਕਰ ਡਰਾਈਵ ਦੇ ਉੱਪਰ ਜਿਹੜੀ ਸੇਲ ਦਾ ਅੱਜ ਐਲਾਨ ਹੋ ਚੁੱਕਾ ਪਰਿਵਾਰਾਂ ਵਾਸਤੇ। ਕਿਸੇ ਵੀ ਤਰ੍ਹਾਂ ਦੀ ਪਰਿਵਾਰਾਂ ਨੇ ਫਰਨੀਚਰ ਦੀ ਬਾਈ ਕਰਨੀ ਆ, ਬੈਡਰੂਮ ਲਓ ਬੈਡਰੂਮ ਫ੍ਰੀ, ਸੋ ਕਿਉਂਕਿ ਬਾਏ ਵਨ ਗੈਟ ਵਨ ਫ੍ਰੀ ਵਾਲੀਆਂ ਡੀਲਾਂ ਮਿਲ ਰਹੀਆਂ। ਬੈਡਰੂਮ ਸੈੱਟ ਲਓ ਬੈਡਰੂਮ ਸੈੱਟ ਫ੍ਰੀ, ਸੋਫਾ ਸੈੱਟ ਲਓ ਸੋਫਾ ਸੈੱਟ ਫ੍ਰੀ, ਡਾਇਨਿੰਗ ਟੇਬਲ ਲਓ ਡਾਇਨਿੰਗ ਟੇਬਲ ਫ੍ਰੀ, ਮੈਟਰਸ ਲਓ ਮੈਟਰਸ ਫ੍ਰੀ, ਕੰਸੋਲ ਲਓ ਕੰਸੋਲ ਫ੍ਰੀ। ਸੋ ਬਾਏ ਵਨ ਗੈਟ ਵਨ ਫ੍ਰੀ ਵਾਲੀਆਂ ਡੀਲਾਂ ਲੈਣ ਵਾਸਤੇ ਜ਼ਰੂਰ ਇੱਕ ਚੱਕਰ ਲਾਓ 294 ਵੋਕਲ ਡਰਾਈਵ, 294 ਵੋਕਲ ਡਰਾਈਵ, 294 294 294 ਵੋਕਲ ਡਰਾਈਵ ਦੇ ਉੱਪਰ ਤੇ ਡੀਲ ਦੇ ਰਹਿੰਦੇ ਹਾਂ ਪਰਿਵਾਰਾਂ ਨੂੰ। ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਮੈਟਰਸ ਲੈਣਾ, ਕੁਈਨ ਸਾਈਜ਼ ਦਾ ਹਾਰਡ ਫੋਮ ਦਾ ਮੈਟਰਸ, ਹਾਰਡ ਫੋਮ ਵਾਲਾ ਮੈਟਰਸ ਜਿਹੜੀ ਕੀਮਤ 7-800 ਸੀ, ਕੁਈਨ ਸਾਈਜ਼ ਦਾ ਹਾਰਡ ਫੋਮ ਦਾ ਮੈਟਰਸ $299 $299 ਦੇ ਵਿੱਚ ਕੁਈਨ ਸਾਈਜ਼ ਦਾ ਹਾਰਡ ਫੋਮ ਦਾ ਮੈਟਰਸ। ਇੱਕ ਬਾਈ ਕਰ ਲਿਆ ਦੂਜਾ ਫ੍ਰੀ, ਇੱਕ ਬਾਈ ਕਰੋ ਦੂਜਾ ਫ੍ਰੀ, ਬਾਈ ਵਨ ਗੈਟ ਵਨ ਫ੍ਰੀ। ਸੋ $299 ਦੇ ਵਿੱਚ ਦੋ ਹਾਰਡ ਫੋਮ ਦੇ ਗੱਦੇ ਤੁਸੀਂ ਆਪਣੇ ਘਰ, ਦੋ ਹਾਰਡ ਫੋਮ ਦੇ ਮੈਟਰਸ ਆਪਣੇ ਘਰ ਲੈ ਕੇ ਜਾ ਸਕਦੇ ਹੋ। ਇਹ $299 ਦੇ ਵਿੱਚ ਦੋ ਹਾਰਡ ਫੋਮ ਦੇ ਕੁਈਨ ਸਾਈਜ਼ ਦੇ ਮੈਟਰਸ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਜ਼ਰੂਰ ਇੱਕ ਚੱਕਰ ਲਾਓ 294 ਵੋਕਲ ਡਰਾਈਵ, 294 ਵੋਕਲ ਡਰਾਈਵ, 294 ਵੋਕਲ ਡਰਾਈਵ। ਘਰ ਘਰ ਚੱਲੀ ਇੱਕੋ ਗੱਲ, ਘਰ ਘਰ ਚੱਲੀ ਇੱਕੋ ਗੱਲ, ਫਰਨੀਚਰ ਲੈਣਾ ਫਰਨੀਚਰ ਲੈਣਾ ਫਰਨੀਚਰ ਲੈਣਾ ਤਾਂ ਇੱਕੋ ਹੀ ਥਾਂ ਗ੍ਰੈਂਡ ਗ੍ਰੈਂਡ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ। ਚੱਲ ਚੱਲ ਚੱਲ ਚੱਲ ਚੱਲ
0: ਗ੍ਰੈਂਡ ਹੋਮ ਫਰਨੀਚਰ, ਚੱਲ ਗ੍ਰੈਂਡ ਹੋਮ ਫਰਨੀਚਰ ਚੱਲ।

ਲਓ ਜੀ, ਇਸੇ ਨਾਲ ਆਪਾਂ ਜਾਣਕਾਰੀ ਦੇ ਦਈਏ ਮੂਜ਼ ਬਲਾਇੰਡਸ ਵੱਲੋਂ, ਜੇ ਤੁਸੀਂ ਜ਼ਿਬਰਾ ਬਲਾਇੰਡਸ ਰੋਲਰ ਸ਼ੇਡਸ ਲਗਵਾਉਣਾ ਚਾਹੁੰਦੇ ਘਰ ਦੇ ਵਿੱਚ ਤਾਂ ਜ਼ਿਬਰਾ ਬਲਾਇੰਡਸ ਅਤੇ ਰੋਲਰ ਸ਼ੇਡਸ 'ਤੇ ਫਲੈਟ 50% ਔਫ, ਇੰਸਟਾਲੇਸ਼ਨ ਬਿਲਕੁਲ ਫਰੀ। ਤੁਸੀਂ ਇਹਨਾਂ ਦਾ ਇਸ ਡੀਲ ਦਾ ਫਾਇਦਾ ਲੈ ਸਕਦੇ ਹੋ। ਪਰ ਨਾਲ ਦੀ ਨਾਲ ਜੇ ਤੁਸੀਂ ਸਾਰੇ ਘਰ ਦੇ ਵਿੱਚ ਬਲਾਇੰਡਸ ਲਗਵਾਉਂਦੇ ਹੋ, ਜਿਸ ਦੇ ਵਿੱਚ ਮੇਨ ਫਲੋਰ ਹੋ ਗਿਆ, ਲਿਵਿੰਗ ਰੂਮ, ਫੈਮਲੀ ਰੂਮ, ਕਿਚਨ, ਪੈਟੀਓ ਡੋਰ ਅਤੇ ਸਾਰੇ ਬੈਡਰੂਮ ਹੋ ਗਏ, ਬੇਸਮੈਂਟ ਤੁਸੀਂ ਐਡ ਕਰਨੀ ਹੈ ਜਾਂ ਨਹੀਂ ਕਰਨੀ ਉਹ ਤੁਹਾਡੀ ਆਪਣੀ ਮਰਜ਼ੀ ਹੈ ਜੀ। ਜੇ ਸਾਰੇ ਘਰ ਦੀਆਂ ਬਲਾਇੰਡਸ ਤੁਸੀਂ ਲਗਵਾਉਂਦੇ ਹੋ ਤਾਂ ਉਸ ਦੇ ਨਾਲ ਨਾਲ ਇੱਕ ਬਲਾਇੰਡ, ਇੱਕ ਵਿੰਡੋ ਨੂੰ ਆਪਾਂ ਫਰੀ ਆਫ ਕੋਸਟ ਅਪਗ੍ਰੇਡ ਕਰਕੇ ਦੇਵਾਂਗੇ ਵਿਦ ਰਿਮੋਟ ਐਂਡ ਮੋਟਰ। ਉਹਦਾ ਕੋਈ ਐਕਸਟਰਾ ਚਾਰਜ ਨਹੀਂ ਹੋਏਗਾ। ਰਿਮੋਟ ਨਾਲ ਤੁਸੀਂ ਵਿੰਡੋ ਨੂੰ ਅਪ ਐਂਡ ਡਾਊਨ ਕਰ ਸਕਦੇ ਹੋ, ਕਲੋਜ਼ ਕਰ ਸਕਦੇ ਹੋ, ਓਪਨ ਕਰ ਸਕਦੇ ਹੋ। ਜ਼ਿਬਰਾ ਬਲਾਇੰਡਸ ਜੋ ਕਿ ਨਵਾਂ ਟ੍ਰੈਂਡਿੰਗ ਦੇ ਵਿੱਚ ਆ, ਬਹੁਤ ਸੋਹਣੀ ਰਿਪਲੇਸਮੈਂਟ ਜਾਂ ਅਲਟਰਨੇਟ ਆਇਆ ਜੀ ਪਰਦਿਆਂ ਦਾ ਜਾਂ ਕੈਲੀਫੋਰਨੀਆ ਸ਼ਟਰਸ ਦਾ। ਫਾਇਦਾ ਇਹਨਾਂ ਦਾ ਇਹ ਹੁੰਦਾ ਕਿ ਜੀ ਟੈਂਪਰੇਚਰ ਕੰਟਰੋਲ, ਪ੍ਰਾਈਵੇਸੀ ਕੰਟਰੋਲ ਅਤੇ ਉਸ ਦੇ ਨਾਲ ਨਾਲ ਲਾਈਟ ਕੰਟਰੋਲ, ਤੁਸੀਂ ਇਹ ਬਹੁਤ ਹੀ ਸੌਖੇ ਤਰੀਕੇ ਨਾਲ ਹੋ ਜਾਂਦੇ ਨੇ। 5 ਸਾਲ ਦੀ ਵਾਰੰਟੀ ਹੈ ਜੀ। 50 ਤਰ੍ਹਾਂ ਦੇ ਕਲਰ ਆਪਸ਼ਨਸ ਨੇ, ਤੁਸੀਂ ਮੈਚ ਕਰ ਸਕਦੇ ਹੋ, ਕੰਟਰਾਸਟ ਬਣਾ ਸਕਦੇ ਹੋ ਆਪਣੇ ਪੇਂਟ ਨਾਲ, ਫਰਨੀਚਰ ਨਾਲ, ਫਲੋਰਿੰਗ ਨਾਲ। ਤੁਸੀਂ ਜਿਸ ਤਰ੍ਹਾਂ ਦਾ ਵੀ ਕਲਰ ਚਾਹੁੰਦੇ ਹੋ ਉਸੇ ਤਰ੍ਹਾਂ ਦੇ ਬਲਾਇੰਡਸ ਦਾ ਤੁਸੀਂ ਕਲਰ ਪਿੱਕ ਕਰ ਸਕਦੇ ਹੋ। ਉਸ ਦਾ ਵੀ ਕੋਈ ਐਕਸਟਰਾ ਕੋਸਟ ਨਹੀਂ ਹੈਗਾ ਜੀ। ਜੋ ਤੁਸੀਂ ਤੁਹਾਨੂੰ ਪ੍ਰਾਈਸ ਦਿੱਤਾ ਜਾਏਗਾ ਉਸ ਦੇ ਵਿੱਚ ਹੀ ਤੁਸੀਂ ਕੋਈ ਵੀ ਕਲਰ ਚੂਜ਼ ਕਰ ਸਕਦੇ ਹਾਂ। ਤੁਸੀਂ ਮਿਕਸ ਐਂਡ ਮੈਚ ਵੀ ਕਰ ਸਕਦੇ ਹੋ ਲਿਵਿੰਗ ਰੂਮ ਦੇ ਵਿੱਚ, ਸੋਰੀ ਮੇਨ ਫਲੋਰ ਦੇ ਵਿੱਚ ਤੁਸੀਂ ਅਲੱਗ ਤਰ੍ਹਾਂ ਦੇ ਲਗਵਾਉਣਾ ਚਾਹੁੰਦੇ ਹੋ, ਬੈਡਰੂਮਸ ਦੇ ਵਿੱਚ ਤੁਸੀਂ ਅਲੱਗ ਤਰ੍ਹਾਂ ਦੇ ਲਗਵਾਉਣਾ ਚਾਹੁੰਦੇ ਹੋ, ਬੱਚਿਆਂ ਦੇ ਕਮਰੇ 'ਚ ਤੁਸੀਂ ਅਲੱਗ ਤਰ੍ਹਾਂ ਦੇ ਲਗਵਾਉਣਾ ਚਾਹੁੰਦੇ ਹੋ, ਤੁਸੀਂ ਮਿਕਸ ਐਂਡ ਮੈਚ ਵੀ ਕਰ ਸਕਦੇ, ਉਸ ਦਾ ਵੀ ਕੋਈ ਐਕਸਟਰਾ ਚਾਰਜ ਨਹੀਂ ਹੈਗਾ। ਨੰਬਰ ਇੱਕ ਕਾਲ ਕਰਨ ਵਾਸਤੇ 647-399-4646 647-389-4646 647-399-4646

ਲਓ ਜੀ, ਇੱਕ ਬਹੁਤ ਹੀ ਜ਼ਰੂਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਹਾਂ। ਕਈ ਵਾਰੀ ਕਿੱਦਾਂ ਕੀ ਹੁੰਦਾ ਕਿ ਆਪਣੇ ਆਫਿਸਿਸ ਦੇ ਵਿੱਚ ਜਾਂ ਆਪਣੇ ਘਰਾਂ ਦੇ ਵਿੱਚ ਵੀ ਕੁਛ ਕੁ ਵਿੰਡੋਜ਼ ਐਸੀਆਂ ਹੁੰਦੀਆਂ ਨੇ ਜਿੱਥੇ ਸ਼ੀਸ਼ਾ ਜਾਂ ਗਲਾਸ ਲੱਗਿਆ ਹੁੰਦਾ, ਪਰ ਆਪਾਂ ਨੂੰ ਪ੍ਰਾਈਵੇਸੀ ਨਹੀਂ ਮਿਲਦੀ। ਪ੍ਰਾਈਵੇਸੀ ਫਿਲਮ ਦੀ ਉੱਤੇ ਲੋਡ ਹੁੰਦੀ ਹੈ, ਜਿਹਨੂੰ ਆਪਾਂ ਫਰੋਸਟਿੰਗ ਕਹਿ ਦਿੰਦੇ ਹਾਂ। ਸੋ ਫਰੋਸਟਿੰਗ ਨੂੰ ਜੇ ਤੁਸੀਂ ਫਰੋਸਟਿੰਗ ਬਾਰੇ ਜਾਣਦੇ ਹੋ ਤਾਂ ਫਰੋਸਟਿੰਗ ਦੇ ਨਾਲ ਬਹੁਤ ਫਾਇਦੇ ਹੁੰਦੇ ਆ ਜੀ। ਪਹਿਲੀ ਗੱਲ, ਪ੍ਰਾਈਵੇਸੀ ਕੰਟਰੋਲ ਹੁੰਦੀ ਹੈ ਅਤੇ ਨਾਲ ਉਸ ਦੇ ਨਾਲ ਨਾਲ ਟੈਂਪਰੇਚਰ ਕੰਟਰੋਲ ਵੀ ਹੁੰਦਾ। ਫਰੋਸਟਿੰਗ ਜੇ ਤੁਸੀਂ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ ਨੌਰਦਨ ਫਰੋਸਟਿੰਗ ਨੂੰ, ਬਹੁਤ ਸੋਹਣਾ ਕੰਮ ਹੈ। ਤੁਸੀਂ ਇੰਸਟਾਗ੍ਰਾਮ ਜੇ ਚਲਾਉਂਦੇ ਤਾਂ ਇੰਸਟਾਗ੍ਰਾਮ ਦੀ ਤੁਸੀਂ ਜਾਓਗੇ, ਉਹਨਾਂ ਦੀ ਪ੍ਰੋਫਾਈਲ ਜਾ ਕੇ ਦੇਖ ਸਕਦੇ ਹੋ, ਨੌਰਦਨ ਅੰਡਰਸਕੋਰ ਫਰੋਸਟਿੰਗ, ਉਹਨਾਂ ਦਾ ਕੰਮ ਤੁਸੀਂ ਦੇਖ ਸਕਦੇ ਹੋ, ਬਹੁਤ ਹੀ ਸੋਹਣਾ ਕੰਮ ਕਰਦੇ ਨੇ। ਉਹਨਾਂ ਨੂੰ ਤੁਸੀਂ ਕਾਲ ਕਰ ਸਕਦੇ ਹੋ, ਫਰੋਸਟਿੰਗ ਕਰਵਾ ਸਕਦੇ ਹੋ, ਤੁਸੀਂ ਡਿਜ਼ਾਇਨ ਦੱਸ ਸਕਦੇ ਹੋ, ਪਲੇਨ ਫਰੋਸਟਿੰਗ ਕਰਾ ਸਕਦੇ ਹੋ, ਡਿਜ਼ਾਇਨ ਦੱਸ ਸਕਦੇ ਹੋ, ਜਾਂ ਤੁਸੀਂ ਕਿਸੇ ਤਰ੍ਹਾਂ ਦਾ ਵੀ ਤੁਹਾਡੇ ਮਨ ਦੇ ਵਿੱਚ ਜਿੱਦਾਂ ਫਰੋਸਟਿੰਗ ਨੂੰ ਲੈ ਕੇ ਕੋਈ ਵੀ ਸਵਾਲ ਹੈ ਜਾਂ ਕੋਈ ਵੀ ਤੁਸੀਂ ਕਿਤੇ ਦੇਖਿਆ ਹੋਵੇ ਡਿਜ਼ਾਇਨ ਬਣਵਾਉਣਾ ਹੋਵੇ ਤਾਂ ਤੁਸੀਂ ਕਾਲ ਕਰੋ ਨੌਰਦਨ ਫਰੋਸਟਿੰਗ ਨੂੰ 942-990-0002 942-990-0002 ਨੌਰਦਨ ਫਰੋਸਟਿੰਗ ਇਹਨਾਂ ਦਾ ਨਾਮ ਹੈ ਜੀ। ਬਹੁਤ ਸੋਹਣਾ ਕੰਮ ਕਰਦੇ ਨੇ। ਆਫਿਸਿਸ ਦੇ ਵਿੱਚ ਮੇਨ ਇਹਨਾਂ ਦੀ ਜ਼ਿਆਦਾ ਲੋੜ ਪੈਂਦੀ ਆ। ਰੈਜ਼ੀਡੈਂਸ਼ੀਅਲ ਦੇ ਵਿੱਚ ਵੀ ਹੁੰਦਾ, ਜਿੱਦਾਂ ਪੈਟੀਓ ਡੋਰ ਦੇ ਉੱਤੇ ਆਪਣਾ ਗਲਾਸ ਹੁੰਦਾ, ਆਪਾਂ ਨੂੰ ਹੁੰਦਾ ਕਿ ਵੀ ਉੱਥੇ ਪਰਦਾ ਤਾਂ ਨਾ ਲਗਵਾਈਏ, ਥੋੜ੍ਹਾ ਜਿਹਾ ਰੌਸ਼ਨੀ ਵੀ ਚਾਹੀਦੀ ਆ, ਪਰ ਆਪਾਂ ਨੂੰ ਪ੍ਰਾਈਵੇਸੀ ਵੀ ਚਾਹੀਦੀ ਹੁੰਦੀ ਆ। ਇਸੇ ਤਰ੍ਹਾਂ ਜਿਹੜਾ ਫਰੰਟ ਡੋਰ ਹੁੰਦਾ ਉਹਦੇ 'ਤੇ ਆਪਾਂ ਨੂੰ ਹੁੰਦਾ ਕਿ ਆਪਾਂ ਪਰਦਾ ਤਾਂ ਕੀ ਲਾਵਾਂਗੇ, ਬਟ ਪ੍ਰਾਈਵੇਸੀ ਚਾਹੀਦੀ ਆ, ਰੌਸ਼ਨੀ ਥੋੜ੍ਹੀ ਬਹੁਤੀ ਘਰ 'ਚ ਆਉਂਦੀ ਰਹੇ। ਫਰੋਸਟਿੰਗ ਉਹਦਾ ਬਹੁਤ ਸੋਹਣਾ ਸਲਿਊਸ਼ਨ ਹੈ ਜੀ। ਨੌਰਦਨ ਫਰੋਸਟਿੰਗ ਕੰਪਨੀ ਆ, ਬਹੁਤ ਸੋਹਣਾ ਕੰਮ ਕਰਦੇ ਨੇ। ਤੁਸੀਂ ਇੰਸਟਾਗ੍ਰਾਮ 'ਤੇ ਜਾ ਕੇ ਨੌਰਦਨ ਅੰਡਰਸਕੋਰ ਫਰੋਸਟਿੰਗ ਸਰਚ ਕਰੋਗੇ ਤਾਂ ਇਹਨਾਂ ਦੀ ਪ੍ਰੋਫਾਈਲ ਸਾਹਮਣੇ ਆ ਜਾਏਗੀ ਅਤੇ ਤੁਸੀਂ ਇਹਨਾਂ ਦਾ ਕੰਮ ਦੇਖ ਸਕਦੇ ਆ। ਨੰਬਰ ਟੂ ਕਾਲ 942-990-0002 942-990-0002 942-990-0002 942-990-0002

0: ਲਓ ਜੀ, ਸਾਡੀ ਲਾਈਨ ਜੁੜ ਚੁੱਕੀ ਇੱਕ ਵਾਰੀ ਫੇਰ ਦਾ ਮੇਪਲ ਕਲੀਨਿੰਗ ਤੋਂ। ਬਹੁਤ ਸੋਹਣੀ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ ਕਲੀਨਿੰਗ ਦੇ ਰਿਲੇਟਡ, ਗੱਲ ਕਰਦੇ ਆ ਢੀਂਡਸਾ ਸਾਹਿਬ ਨਾਲ ਅਤੇ ਜਾਣਦੇ ਆ ਉਹਨਾਂ ਦੀਆਂ ਸਰਵਿਸਿਜ਼ ਬਾਰੇ ਅਤੇ ਇਸ ਹਫ਼ਤੇ ਦੀਆਂ ਸਪੈਸ਼ਲ ਡੀਲ ਬਾਰੇ। ਢੀਂਡਸਾ ਸਾਹਿਬ ਆ ਜਾਓ ਜੀ।
1: ਹਾਂਜੀ ਬਾਈ ਜੀ, ਦੁਬਾਰਾ ਫਿਰ ਤੋਂ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਢੀਂਡਸਾ ਸਾਹਿਬ, ਸਰੋਤਿਆਂ ਦਾ ਸਵਾਲ ਆ ਰਿਹਾ ਕਿ ਵੀ ਜਿਵੇਂ ਜਦ ਮੇਪਲ ਕਲੀਨਿੰਗ ਦੀ ਟੀਮ ਜਦੋਂ ਆਉਂਦੀ ਹੈ ਤਾਂ ਉਹ ਕਹਿੰਦੇ ਕਿ ਵੀ ਸਾਡੇ ਘਰ ਨੂੰ ਇੰਨਾ ਸਾਫ਼ ਕਰ ਦਿੰਦੇ ਨੇ ਕਿ ਕਈ ਵਾਰੀ ਸਾਨੂੰ ਲੱਗਦਾ ਕਿ ਅਸੀਂ ਘਰ ਦੇ ਵਿੱਚ ਜਿੱਦਾਂ ਪਹਿਲੀ ਵਾਰੀ ਐਂਟਰ ਹੋਏ ਸੀ ਕਿ ਸਾਨੂੰ ਉਸੇ ਤਰ੍ਹਾਂ ਦਾ ਘਰ ਦੁਬਾਰਾ ਮਿਲ ਗਿਆ ਕਿ ਜਦੋਂ ਉਹਨਾਂ ਨੇ ਫਸਟ ਟਾਈਮ ਹੋਮ ਬਾਏ ਕਰਕੇ ਨਵਾਂ ਘਰ ਬਣ ਕੇ ਜਦੋਂ ਬੰਦਾ ਐਂਟਰ ਹੁੰਦਾ ਨਾ, ਕਹਿੰਦੇ ਸਾਨੂੰ ਸੇਮ ਫੀਲਿੰਗ ਆਉਂਦੀ ਆ।
1: ਜੀ ਸਰ, ਬਿਲਕੁਲ ਜੀ, ਉਹ ਕਿਉਂਕਿ ਜਦੋਂ ਡੀਪ ਕਲੀਨਿੰਗ ਆਪਾਂ ਕਰਦੇ ਹਾਂ ਜੀ ਤਾਂ ਈਚ ਐਂਡ ਐਵਰੀ ਕਾਰਨਰ ਘਰ ਦਾ ਆਪਾਂ ਪ੍ਰੋਪਰ ਕਲੀਨ ਕਰਦੇ ਹਾਂ ਜੀ, ਉਹਦੇ ਨਾਲ ਫਿਰ ਤੋਂ ਦੁਬਾਰਾ ਘਰ ਦੀ ਲੁੱਕ ਹੈ ਜਿਹੜੀ ਉਹ ਨਵੇਂ ਵਰਗੀ ਹੋ ਜਾਂਦੀ ਹੈ। ਉਹਦੇ ਨਾਲ ਹੀ ਸਾਡਾ ਮੋਟਿਵ ਇਕੱਲਾ ਘਰ ਦੀ ਲੁੱਕ ਨੂੰ ਚੇਂਜ ਕਰਨਾ ਨਹੀਂ ਜੀ, ਨਾਲ ਹੈਲਦੀ ਇਨਵਾਇਰਮੈਂਟ ਬਣਾਉਣਾ ਵੀ ਹੈ ਜੀ। ਉਹ ਹੈਲਦੀ ਇਨਵਾਇਰਮੈਂਟ ਬਣਦਾ ਸੇਫ ਕੈਮੀਕਲ ਯੂਜ ਕਰਕੇ ਜਾਂ ਸਟੀਮ ਦੇ ਨਾਲ ਕਲੀਨ ਕਰਕੇ ਜੀ। ਤੇ ਇਹਦੇ ਨਾਲ ਜੀ ਮਤਲਬ ਕਿ ਵੀ ਜਿੱਦਾਂ ਆਪਣਾ ਹੁੰਦਾ ਹੈ ਜੀ ਕਲੀਨਿੰਗ ਵਿੱਚ ਆਪਣੇ ਮੋਲਡ ਆ ਜਾਂਦੀ ਹੈ ਜੀ, ਵਾਸ਼ਰੂਮ ਦੇ ਵਿੱਚ ਫੈਨ ਆ ਜਿਹੜੇ ਐਗਜ਼ੌਸਟ ਫੈਨ ਕਲੀਨ ਕਰਨੇ ਹੁੰਦੇ ਆ ਜੀ, ਉਹ ਸਾਰਾ ਪ੍ਰੋਪਰ ਕਲੀਨ ਕਰਕੇ ਸਰ ਕਰਦੇ ਆ ਜੀ।
0: ਜੀ, ਤੇ ਜਿਹੜੇ ਤੁਸੀਂ ਪ੍ਰਾਈਸ ਕੋਡ ਦੀ ਗੱਲ ਕਰਦੇ ਸੀਗੇ, ਕਈ ਵਾਰੀ ਸਾਨੂੰ ਕਾਲ ਆਉਂਦੀ ਆ ਕਿ ਆਪਾਂ ਨੂੰ ਕਾਲ 'ਤੇ ਹੀ ਆਪਣੇ ਸਰੋਤੇ ਪੁੱਛਣਾ ਚਾਹੁੰਦੇ ਨੇ ਜੀ, ਸਾਡਾ ਜਿੱਦਾਂ 5 ਬੈਡਰੂਮ ਹਾਊਸ ਹੈ ਜੀ, 4 ਬੈਡਰੂਮ ਘਰ ਹੈ ਜੀ, ਜਾਂ ਸਾਡੀ ਬੇਸਮੈਂਟ 3 ਬੈਡਰੂਮ ਬੇਸਮੈਂਟ ਆ, ਤੇ ਤੁਸੀਂ ਇਸਦਾ ਕਿੰਨਾ ਚਾਰਜ ਕਰੋਗੇ, ਤਾਂ ਕੀ ਤੁਸੀਂ ਕਾਲ ਦੇ ਉੱਤੇ ਹੀ ਕੋਡ ਦੇ ਦਿੰਦੇ ਹੋ ਜਾਂ ਤੁਸੀਂ ਉੱਥੇ ਜਾ ਕੇ ਵਿਜ਼ਿਟ ਕਰਦੇ ਹੋ, ਇੱਕ ਪ੍ਰੋਫੈਸ਼ਨਲੀ ਡੀਲ ਕਰਦੇ ਹੋ, ਬੰਦੇ ਨੂੰ ਪ੍ਰਾਈਸ ਕੋਡ ਦਿੰਦੇ ਹੋ?
1: ਨਹੀਂ ਸਰ, ਕੋਟ ਆ ਜਿਹੜਾ ਉਹ ਆਪਣਾ ਬਿਲਕੁਲ ਫ੍ਰੀ ਆਫ ਕੋਸਟ ਹੁੰਦਾ ਜੀ, ਕੋਟ ਆਪਾਂ ਆਲਵੇਜ਼ ਪ੍ਰੋਪਰਟੀ ਵਿਜ਼ਿਟ ਕਰਕੇ ਹੀ ਦਿੰਦੇ ਹਾਂ, ਕਿਉਂਕਿ ਓਵਰ ਦਾ ਕਾਲ ਜਾਂ ਫੋਟੋਆਂ ਦੇ ਨਾਲ ਦਿੱਤਾ ਹੋਇਆ ਕੋਟ ਫਿਰ ਬਾਅਦ 'ਚ ਪ੍ਰਾਈਸ ਚੇਂਜ ਆ ਜਾਂਦੀ ਹੈ ਜੀ।
0: ਜੀ, ਪਰ ਜੇ ਤੁਸੀਂ ਉੱਥੇ ਜਾ ਕੇ ਵਿਜ਼ਿਟ ਕਰਦੇ ਹੋ, ਤੁਸੀਂ ਪ੍ਰਾਈਸ ਕੋਟ ਦੇਤਾ, ਅਤੇ ਉਸ ਤੋਂ ਬਾਅਦ ਜਿੱਦਾਂ ਤੁਸੀਂ ਕਲੀਨ ਕਰਨ ਜਾਂਦੇ ਹੋ, ਤੁਸੀਂ ਇਹ ਤਾਂ ਨਹੀਂ ਕਹੋਗੇ ਜੀ ਅਸੀਂ ਤਾਂ 4 ਘੰਟੇ ਜ਼ੂਮ ਕੀਤੇ ਸੀਗੇ, ਸਾਡੇ 6 ਘੰਟੇ ਲੱਗ ਗਏ ਜੀ, ਤੁਸੀਂ ਇਹਦਾ ਐਕਸਟਰਾ ਪੇ ਕਰੋ?
1: ਉਹੀ ਤਾਂ ਇੱਕ ਰੀਜ਼ਨ ਹੈ ਜੀ ਦੇਖ ਕੇ ਕੋਟ ਦੇਣ ਦਾ ਜੀ।
0: ਓਕੇ ਜੀ, ਓਕੇ ਜੀ, ਬਿਲਕੁਲ ਜੀ, ਬਿਲਕੁਲ,
1: ਹਾਂਜੀ ਹਾਂਜੀ ਬਿਲਕੁਲ ਸਰ ਜੀ।
0: ਅਤੇ ਨੰਬਰ ਅਨਾਊਂਸ ਕਰ ਦਿਓ ਜੀ, ਜੇ ਤੁਹਾਨੂੰ ਆਪਣੇ ਸਰੋਤੇ ਕਾਲ ਕਰਨਾ ਚਾਹੁਣ ਤਾਂ ਕਿਹੜੇ ਨੰਬਰ 'ਤੇ ਕਾਲ ਕਰ ਸਕਦੇ ਨੇ?
1: ਨੰਬਰ ਹੈ ਜੀ 647-286-0077
0: ਚਾਹੇ ਤੁਸੀਂ ਵਿੰਡੋ ਕਲੀਨ ਕਰਾਉਂਦੇ ਹੋ, ਘਰ ਦੀ ਰੈਗੂਲਰ ਕਲੀਨਿੰਗ ਕਰਾਉਂਦੇ ਹੋ, ਚਾਹੇ ਡੀਪ ਕਲੀਨਿੰਗ ਕਰਾਉਂਦੇ ਹੋ, ਦ ਮੇਪਲ ਕਲੀਨਿੰਗ ਨੂੰ ਤੁਸੀਂ ਕਾਲ ਕਰ ਸਕਦੇ ਹੋ।
1: ਬਿਲਕੁਲ ਸਰ, ਧੰਨਵਾਦ।

0: ਆਪਣੇ ਘਰ ਅਪਲਾਇੰਸਿਸ ਹੁੰਦੇ ਆ ਜੀ, ਜਿੱਦਾਂ ਵਾਸ਼ਿੰਗ ਮਸ਼ੀਨ ਹੋ ਗਏ, ਡਰਾਇਰ ਹੋ ਗਿਆ, ਟੀਵੀ ਹੋ ਗਿਆ, ਕੁੱਕ ਆਪਣਾ ਸਟੋਵ ਹੋ ਗਿਆ, ਕੁੱਕ ਟੋਪ ਹੋ ਗਿਆ, ਕਈ ਵਾਰੀ ਉਹਨਾਂ 'ਚ ਕੋਈ ਪ੍ਰੋਬਲਮ ਆ ਜਾਂਦੀ ਹੈ ਅਤੇ ਆਪਾਂ ਨੂੰ ਲੱਗਦਾ ਕਿ ਇਹ ਤਾਂ ਜੀ ਹੁਣ ਨਵਾਂ ਹੀ ਲੈਣਾ ਪਊਗਾ, ਇਹ ਖਰਚਾ ਖੜਾ ਹੋ ਗਿਆ, ਪਰ ਐਸ ਜੀ ਅਪਲਾਇੰਸ ਰਿਪੇਅਰ ਵਾਲੇ ਕਹਿੰਦੇ ਨੇ ਕਿ ਨਹੀਂ, ਤੁਸੀਂ ਸਾਨੂੰ ਕਾਲ ਕਰੋ, ਅਸੀਂ ਤੁਹਾਡੇ ਉਸੇ ਅਪਲਾਇੰਸ ਨੂੰ ਰਿਪੇਅਰ ਕਰਕੇ ਬਿਲਕੁਲ ਨਵੇਂ ਵਰਗਾ ਬਣਾ ਕੇ ਦੇਵਾਂਗੇ। ਸਾਡੀ ਲਾਈਨ ਜੁੜ ਚੁੱਕੀ ਹੈ ਜੀ ਐਸ ਜੀ ਅਪਲਾਇੰਸਿਸ ਨਾਲ, ਅਤੇ ਜਾਣਕਾਰੀ ਲੈਂਦੇ ਹਾਂ ਉਹਨਾਂ ਦੀ ਸਰਵਿਸਿਜ਼ ਬਾਰੇ। ਆ ਜਾਓ ਵੀਰੇ।
1: ਹਾਂਜੀ ਭਾਜੀ, ਹਾਂਜੀ। ਸੋ ਸਾਡਾ ਅਪਲਾਇੰਸ ਰਿਪੇਅਰ ਦਾ ਕੰਮ ਹੈ ਜੀ। ਸੋ ਕੋਈ ਵੀ ਤੁਹਾਡਾ ਅਪਲਾਇੰਸਿਸ ਹੈ, ਜਿਵੇਂ ਕਿ ਵਾਸ਼ਰ, ਡਰਾਇਰ, ਡਿਸ਼ ਵਾਸ਼ਰ ਹੈ, ਸਟੋਵ ਹੈ, ਓਵਨ ਹੈ, ਅਸੀਂ ਸਾਰੇ ਰਿਪੇਅਰ ਕਰਦੇ ਹਾਂ
0: ਜੀ। ਅਤੇ ਇਸ ਦੇ ਵਿੱਚ ਜੇ ਆਪਾਂ ਕੰਪੇਅਰ ਕਰੀਏ ਨਵੇਂ ਅਪਲਾਇੰਸ ਬਾਏ ਕਰਨ ਨਾਲੋਂ, ਜੇ ਆਪਾਂ ਪੁਰਾਣੇ ਨੂੰ ਰਿਪੇਅਰ ਕਰਦੇ ਹਾਂ, ਤਾਂ ਕਿੰਨਾ ਕੁ ਖਰਚੇ ਦਾ ਫਰਕ ਪੈਂਦਾ ਔਨ ਐਨ ਐਵਰੇਜ, ਜੇ ਆਪਾਂ ਰਿਪੇਅਰ ਕਰਕੇ ਪੁਰਾਣੇ ਨੂੰ ਚਲਾਉਂਦੇ ਹਾਂ ਜੀ?
1: ਜੀ ਨੋਰਮਲੀ ਜੇ ਨਵਾਂ ਅਪਲਾਇੰਸ ਵੀ ਆਪਾਂ ਦੇਖੀਏ ਜੀ, ਤੇ ਫਰਿਜਿਸ ਆਪਣਾ 36 ਇੰਚ ਜਿਹੜੀਆਂ ਹੁੰਦੀਆਂ ਨੇ ਵੱਡੀਆਂ ਫਰਿਜਿਸ, ਉਹ $4,000 to $5,000 ਦੀਆਂ ਪੈਂਦੀਆਂ ਨੇ
0: ਜੀ।
1: ਬਟ ਕਈ ਵਾਰ ਕੀ ਹੁੰਦਾ ਕਿ ਉਹਨਾਂ ਦੀ ਰਿਪੇਅਰ ਹੈਗੀ ਹੈ ਜਿਹੜੀ, ਉਹ $200-$300 ਦੇ ਵਿੱਚ ਹੀ ਫਿਕਸ ਹੋ ਜਾਂਦੀਆਂ ਨੇ।
0: ਅੱਛਾ।
1: ਤੇ ਸੇਮ ਹੀ ਏਦਾਂ ਆਪਣੇ ਸਟੋਵ ਨੇ, ਸੇਮ ਹੀ ਡਰਾਇਰ ਨੇ, ਕਈ ਵਾਰ ਛੋਟਾ ਮੋਟੇ ਇਸ਼ੂ ਹੀ ਹੁੰਦੇ ਆ ਜਿਹੜੇ ਕਿ $100-$150 ਦੇ ਵਿੱਚ ਹੀ ਫਿਕਸ ਹੋ ਜਾਂਦੇ ਨੇ।
0: ਤੇ ਜਿਵੇਂ ਤੁਸੀਂ ਰਿਪੇਅਰ ਕਰਦੇ ਹੋ ਤੇ ਇਸ ਤੇ ਤੁਸੀਂ ਕੋਈ ਵਾਰੰਟੀ ਵੀ ਆਫਰ ਕਰਦੇ ਹੋ, ਇਹ ਨਾ ਹੋਵੇ ਕਿ ਆਪਾਂ ਰਿਪੇਅਰ ਤਾਂ ਕਰਵਾ ਲਈਏ ਤੇ 10 ਦਿਨਾਂ ਬਾਅਦ 15 ਦਿਨਾਂ ਬਾਅਦ ਆਪਾਂ ਨੂੰ ਫੇਰ ਉਹੀ ਸੇਮ ਪ੍ਰੋਬਲਮ ਆਉਣ ਲੱਗ ਜਾਵੇ।
1: ਬਿਲਕੁਲ ਜੀ, ਅਸੀਂ ਸਾਰੀਆਂ ਰਿਪੇਅਰਸ ਤੇ ਜਿਹੜੀ ਵੀ ਮੈਨੂਫੈਕਚਰਿੰਗ ਵਾਰੰਟੀ ਚੱਲਦੀ ਆ ਅਸੀਂ ਉਹ ਪ੍ਰੋਵਾਈਡ ਕਸਟਮਰ ਨੂੰ ਕਰਦੇ ਹਾਂ
0: ਜੀ।
1: ਜੇ ਉਸ ਵਾਰੰਟੀ ਪੀਰੀਅਡ ਦੇ ਵਿੱਚ ਕਸਟਮਰ ਨੂੰ ਸੇਮ ਇਸ਼ੂ ਆਉਂਦਾ ਤੇ ਅਸੀਂ ਫ੍ਰੀ ਆਫ ਕਾਸਟ ਉਹਦੀ ਰਿਪਲੇਸਮੈਂਟ ਕਰਕੇ ਦਿੰਦੇ ਹਾਂ
0: ਜੀ। ਤੇ ਜੇ ਕੋਈ ਪਾਰਟ ਰਿਪਲੇਸ ਵਗੈਰਾ ਕਰਨੇ ਪੈਂਦੇ ਆ ਤਾਂ ਕੀ ਤੁਸੀਂ ਉਹ ਵੀ ਰਿਪਲੇਸ ਕਰਦੇ ਹੋ ਜਾਂ ਤੁਸੀਂ?
1: ਬਿਲਕੁਲ ਜੀ, ਅਸੀਂ ਨੋਰਮਲੀ ਅਸੀਂ ਸਾਰੇ ਪਾਰਟਸ ਕੈਰੀ ਆਊਟ ਕਰਦੇ ਹਾਂ ਤੇ ਸਾਰੇ ਮੇਕ ਐਂਡ ਮਾਡਲਸ ਦੇ ਅਸੀਂ ਪਾਰਟਸ ਆਪਾਂ ਕੈਰੀ ਆਊਟ ਕਰਦੇ ਹਾਂ
0: ਜੀ,
1: ਤੇ ਅਸੀਂ ਸੇਮ ਡੇ ਹੀ ਉਹਨਾਂ ਦੀ ਰਿਪੇਅਰ ਕਰਕੇ ਦੇ ਦਿੰਦੇ ਹਾਂ
0: ਜੀ। ਤੇ ਐਸ ਜੀ ਅਪਲਾਇੰਸ ਦੀ ਟੀਮ ਨੂੰ ਜੇ ਆਪਾਂ ਕਾਲ ਕਰਨੀ ਹੋਵੇ, ਅਪਾਇੰਟਮੈਂਟ ਸਕੇਡਿਊਲ ਕਰਨੀ ਹੋਵੇ ਤਾਂ ਕਿਹੜੇ ਨੰਬਰ ਤੇ ਕਾਲ ਕਰ ਸਕਦੇ ਜੀ?
1: ਜੀ ਸਾਡਾ ਇੱਕੋ ਇੱਕ ਨੰਬਰ ਹੈ ਜੀ, 6479460042, 6479460042, 6479460042,
0: 6479460042, 6479460042। ਤੁਹਾਡੇ ਘਰ ਦੇ ਵਿੱਚ ਕੋਈ ਵੀ ਇਲੈਕਟ੍ਰਿਕ ਅਪਲਾਇੰਸ ਆ, ਟੀਵੀ, ਸਟੋਵ ਹੋ ਗਿਆ ਆਪਣਾ, ਵਾਸ਼ਰ ਹੋ ਗਿਆ, ਡਰਾਇਰ ਹੋ ਗਿਆ, ਤੁਸੀਂ ਕੋਈ ਵੀ ਅਪਲਾਇੰਸ ਨੂੰ ਰਿਪੇਅਰ ਕਰਨਾ ਚਾਹੁੰਦੇ ਤਾਂ ਨਾਮ ਇੱਕੋ ਇੱਕ ਯਾਦ ਰੱਖੋ ਜੀ, ਐਸ ਜੀ ਅਪਲਾਇੰਸ ਰਿਪੇਅਰ, ਨੰਬਰ ਟੂ ਕਾਲ 6479460042।

ਇੱਕ ਅੱਜ ਕੱਲ੍ਹ ਦੇਖ ਕੇ ਬਹੁਤ ਵਧੀਆ ਲੱਗਦਾ ਹੈ, ਜਿੱਦਾਂ ਨਵੇਂ ਗਾਉਣ ਵਾਲੇ ਮੁੰਡੇ ਨੇ, ਚਾਹੇ ਅਰਜਨ ਢਿੱਲੋਂ ਹੋ ਗਿਆ ਜਾਂ ਪਹਿਲਾਂ ਕਰਨ ਔਜਲਾ ਵੀ, ਜਦੋਂ ਪੁਰਾਣੇ ਸਿੰਗਰਾਂ ਨਾਲ ਕੋਲੈਬ ਕਰਦੇ ਨੇ ਤਾਂ ਬਹੁਤ ਵਧੀਆ ਲੱਗਦਾ ਜੀ। ਇੱਕ ਗਾਣਾ ਅਰਜਨ ਢਿੱਲੋਂ ਦਾ ਪਿਛਲੇ ਹੀ ਦਿਨਾਂ ਦੇ ਵਿੱਚ ਰਿਲੀਜ਼ ਹੋਇਆ ਸੀਗਾ, ਜਿਹਦੇ ਵਿੱਚ ਜੈਜੀ ਬੀ ਨੇ ਕੈਮਿਓ ਦਿੱਤਾ ਜਾਂ ਉਹਨਾਂ ਦੇ ਨਾਲ ਗਾਣੇ ਨੂੰ ਗਾਇਆ, ਮੈਨੂੰ ਬਹੁਤ ਸੋਹਣਾ ਲੱਗਿਆ ਜੀ ਗਾਣਾ। ਆ ਜੋ ਸੁਣਦੇ ਆ ਦੋ ਬੋਲ ਉਸ ਗਾਣੇ ਦੇ।

0: ਲਾਂਬਾ ਤਾਂ ਜੀ ਗ੍ਰੈਂਡ ਫਰਨੀਚਰ ਵਾਲੇ ਨਹੀਂ ਆਉਣ ਦੇ ਰਹੇ, ਕਹਿੰਦੇ ਜੀ ਡੀਲਾਂ ਦੇ ਡੀਲਾਂ ਐਂ ਸਿੱਟ ਰਹੇ ਨੇ ਜਿਵੇਂ ਕਿ ਮੀਂਹ ਪੈਂਦਾ ਹੁੰਦਾ ਸਾਉਣ ਦੇ ਵਿੱਚ। ਆ ਜਾ ਸੁੱਖ ਭਾਜੀ,
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਬਾਈ ਜੀ। ਗ੍ਰੈਂਡ ਗ੍ਰੈਂਡ ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ, ਗ੍ਰੈਂਡ ਫਰਨੀਚਰ ਦਾ ਮੈਸੇਜ ਦੇ ਰਹੇ ਹਾਂ ਜੀ ਪਰਿਵਾਰਾਂ ਤੱਕ, ਸ਼ਾਮ ਦੇ 7 ਵਜੇ ਤੱਕ ਤੁਹਾਡੇ ਲਈ ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਓਪਨ ਹੈ 7 ਵਜੇ ਤੱਕ, ਡੀਲਾਂ ਲੈ ਕੇ ਜੀ ਹਾਂ, ਡੀਲਾਂ ਤਿਆਰ ਵਰ ਤਿਆਰ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ। ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, 294 ਵਾਕਰ ਡਰਾਈਵ ਨੂੰ ਪਰਿਵਾਰ ਯਾਦ ਰੱਖਣ। ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਆ, ਚਾਹੇ ਤੁਸੀਂ ਬੈਡਰੂਮ ਸੈੱਟ ਦੇਖ ਰਹੇ ਹੋ, ਸੋਫਾ ਸੈੱਟ ਦੇਖ ਰਹੇ ਹੋ, ਡਾਇਨਿੰਗ ਟੇਬਲ ਦੇਖ ਰਹੇ ਹੋ, ਤੇ ਭਾਰੀ ਡਾਲਰਾਂ ਦੀ ਸੇਵਿੰਗ ਕਰ ਸਕਦੇ ਹੋ, ਕਿਉਂਕਿ ਅੱਜ ਬਾਏ ਵਨ ਗੈਟ ਵਨ ਫ੍ਰੀ, ਬਾਏ ਵਨ ਗੈਟ ਵਨ ਫ੍ਰੀ, ਇੱਕ ਚੀਜ਼ ਲਓ ਦੂਜੀ ਫ੍ਰੀ, ਇੱਕ ਲਓ ਦੂਜੀ ਚੀਜ਼ ਫ੍ਰੀ, ਬੈਡਰੂਮ ਲੈਣਾ ਬੈਡਰੂਮ ਫ੍ਰੀ, ਸੋਫਾ ਲੈਣਾ ਸੋਫਾ ਫ੍ਰੀ, ਡਾਇਨਿੰਗ ਲੈਣਾ ਡਾਇਨਿੰਗ ਫ੍ਰੀ, ਸੋ ਬਾਏ ਵਨ ਗੈਟ ਵਨ ਫ੍ਰੀ ਵਾਲੀਆਂ ਡੀਲਾਂ ਮਿਲ ਰਹੀਆਂ ਲੋਐਸਟ ਪ੍ਰਾਈਸ ਦੇ ਉੱਪਰ, ਤੇ ਡੀਲ ਦਿੰਦੇ ਨੇ ਜਿਹਨਾਂ ਪਰਿਵਾਰਾਂ ਨੇ ਕਿੰਗ ਸਾਈਜ਼ ਦਾ ਬੈੱਡ ਲੈਣਾ, ਪਲੈਟਫਾਰਮ ਵਾਲਾ ਕਿੰਗ ਸਾਈਜ਼ ਦਾ ਬੈੱਡ, ਜਿਹਦੀ ਰੈਗੂਲਰ ਕੀਮਤ 1200 ਡਾਲਰ ਸੀ, ਲੈ ਜਾਓ 299 ਦੇ ਵਿੱਚ ਕਿੰਗ ਸਾਈਜ਼ ਦਾ ਬੈੱਡ, 299 ਡਾਲਰ ਦੇ ਵਿੱਚ ਕਿੰਗ ਸਾਈਜ਼ ਦਾ ਬੈੱਡ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ, ਤੇ ਨਾਲ ਦੂਜਾ ਬੈੱਡ ਫ੍ਰੀ, ਕਿਉਂਕਿ ਤਾਂ ਹੀ ਕਹਿ ਰਹੇ ਹਾਂ ਬਾਏ ਵਨ ਗੈੱਟ ਵਨ ਫ੍ਰੀ, ਬਾਏ ਵਨ ਗੈੱਟ ਵਨ ਫ੍ਰੀ, ਸੋ ਕਿੰਗ 299 ਡਾਲਰ ਦੇ ਵਿੱਚ ਦੋ ਕਿੰਗ ਸਾਈਜ਼ ਦੇ ਬੈੱਡ, 299 ਡਾਲਰ ਦੇ ਵਿੱਚ ਦੋ ਕਿੰਗ ਸਾਈਜ਼ ਦੇ ਬੈੱਡ ਲੈ ਕੇ ਜਾ ਸਕਦੇ ਹੋ। ਸੋ ਸ਼ਾਮ ਦੇ 7 ਵਜੇ ਤੱਕ ਤੁਹਾਡਾ ਇੰਤਜ਼ਾਰ ਕਰ ਰਹੇ ਹਾਂ ਪਰਿਵਾਰਾਂ ਦਾ, ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਘਰ ਘਰ ਚੱਲੀ ਇੱਕੋ ਗੱਲ, ਘਰ ਘਰ ਚੱਲੀ ਇੱਕੋ ਗੱਲ, ਘਰ ਘਰ ਚੱਲੀ ਇੱਕੋ ਗੱਲ, ਫਰਨੀਚਰ ਲੈਣਾ ਫਰਨੀਚਰ ਲੈਣਾ ਫਰਨੀਚਰ ਲੈਣਾ ਤਾਂ ਗ੍ਰੈਂਡ ਗ੍ਰੈਂਡ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ ਚੱਲ ਚੱਲ ਚੱਲ ਚੱਲ ਚੱਲ।
0: ਇਹ ਬਣੀ ਗੱਲ।

0: ਲਓ ਜੀ, ਸਾਡੀ ਲਾਈਨ ਜੁੜ ਚੁੱਕੀ ਹੈ ਢਿੱਲੋਂ ਵੀਡੀਓ ਤੋਂ ਸੈਮੀ ਜੀ ਨਾਲ, ਜੋ ਕਿ ਢਿੱਲੋਂ ਵੀਡੀਓ ਦਾ ਸੁਨੇਹਾ ਲੈ ਕੇ ਆਏ ਨੇ ਆਪਣੇ ਸਾਰੇ ਦਰਸ਼ਕਾਂ ਵਾਸਤੇ। ਸੈਮੀ ਭਾਈ ਜੀ, ਲੰਘਿਆਓ, ਵੈਲਕਮ।
1: ਬਿਲਕੁਲ ਜੀ, ਥੈਂਕ ਯੂ ਸੋ ਮਚ। ਜਿੰਨੇ ਵੀ ਸਰੋਤੇ ਆਪਣੇ ਨਾਲ AM 530 ਤੇ ਜੁੜੇ, ਉਹਨਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।
0: ਬਹੁਤ ਬਹੁਤ ਸਤਿ ਸ਼੍ਰੀ ਅਕਾਲ ਸਰ
1: ਜੀ। ਜੀ, ਸੋ ਢਿੱਲੋਂ ਵੀਡੀਓ ਦੀ ਇਨਫੋਰਮੇਸ਼ਨ ਲੈ ਕੇ ਹਾਜ਼ਰ ਹੋਏ ਹਾਂ ਜੀ। ਢਿੱਲੋਂ ਵੀਡੀਓ ਜਿਹੜਾ ਕਿ ਇੰਟਰਟੇਨਮੈਂਟ ਦੀ ਦੁਨੀਆ ਦੇ ਵਿੱਚ ਪਿਛਲੇ 45 ਸਾਲਾਂ ਤੋਂ ਅਸੀਂ GTA ਦੇ ਇਲਾਕੇ ਦੇ ਵਿੱਚ ਆਪਣੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਹੇ ਹਾਂ ਜੀ। ਲੇਕਿਨ ਰਾਈਟ ਨਾਓ ਜਿਹੜੀ ਟੈਕਨੋਲੋਜੀ ਸਾਨੂੰ ਅਲਾਓ ਕਰ ਰਹੀ ਆ, ਪੂਰੇ ਨੌਰਥ ਅਮੈਰੀਕਾ ਦੇ ਵਿੱਚ ਸਾਡਾ ਜਿਹੜਾ ਕਸਟਮਰ ਆ ਉਹ ਬੈਠਾ ਆ। ਸੋ ਰਾਈਟ ਨਾਓ ਫੀਫਾ ਕੱਪ ਚੱਲ ਰਿਹਾ ਹੈਗਾ ਆ, ਔਰ ਜੇਕਰ ਤੁਸੀਂ ਵਿਥਆਊਟ ਐਨੀ ਇੰਟਰਪਸ਼ਨ ਕ੍ਰਿਸਟਲ ਕਲੀਅਰ ਕੁਆਲਿਟੀ ਦੇ ਵਿੱਚ ਫੀਫਾ ਕੱਪ IPTV ਬਾਕਸ ਦੇ ਥਰੂ ਦੇਖਣਾ ਚਾਹੁੰਦੇ ਹੋ ਤਾਂ ਡੈਫਨਲੀ ਤੁਸੀਂ ਢਿੱਲੋਂ ਵੀਡੀਓ ਤੇ ਪਹੁੰਚੋ। ਜੇਕਰ ਤੁਸੀਂ ਨਵਾਂ ਬਾਕਸ ਲੈਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਸਾਡੇ ਸਟੋਰ ਤੇ ਆ ਸਕਦੇ ਹੋ। ਔਰ ਇੱਕ ਵਾਰੀ ਜਦੋਂ ਤੁਸੀਂ ਸਾਡੇ ਸਟੋਰ ਤੋਂ IPTV ਬਾਕਸ ਪਰਚੇਸ ਕਰ ਲੈਂਦੇ ਆ ਜੀ, ਤੁਸੀਂ ਇਹਨੂੰ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਲੈ ਜਾਓ, ਐਜ ਲੌਂਗ ਐਜ ਇਹਨੂੰ ਇੰਟਰਨੈਟ ਪ੍ਰੋਵਾਈਡ ਕਰੋ, ਇਹ ਪੂਰਾ ਪ੍ਰੋਪਰਲੀ ਵਰਕ ਕਰੂਗਾ। ਔਰ ਇਹਨੂੰ ਰੀਚਾਰਜ ਕਰਨ ਵਾਸਤੇ ਵੀ ਤੁਹਾਨੂੰ ਕਦੇ ਵੀ ਸਾਡੇ ਸਟੋਰ ਤੇ ਨਹੀਂ ਆਉਣਾ ਪੈਣਾ ਗਾ। ਟੈਲੀਫੋਨ ਦੇ ਰਾਹੀਂ 5 ਮਿੰਟਾਂ ਦੇ ਅੰਦਰ ਅੰਦਰ ਤੁਸੀਂ ਕ੍ਰੈਡਿਟ ਕਾਰਡ ਰਾਹੀਂ ਜਾਂ ਫਿਰ ਈ-ਟ੍ਰਾਂਸਫਰ ਰਾਹੀਂ ਤੁਸੀਂ ਇਹਨੂੰ ਰੀਚਾਰਜ ਕਰਵਾ ਸਕਦੇ ਹੋ। ਈਵਨ ਜੇਕਰ ਤੁਸੀਂ ਕੈਨੇਡਾ ਦੇ ਕਿਸੇ ਵੀ ਹਿੱਸੇ ਦੇ ਵਿੱਚ ਮੂਵ ਹੁੰਦੇ ਹੋ ਤੇ ਇਹ IPTV ਬਾਕਸ ਨਾਲ ਲੈ ਜਾਓ। ਹਰੇਕ ਪ੍ਰੋਵਿੰਸ ਦੇ ਵਿੱਚ, ਹਰੇਕ ਸ਼ਹਿਰ ਦੇ ਵਿੱਚ ਇਹ ਚੱਲੂਗਾ। ਸੋ IPTV ਸਭ ਤੋਂ ਬੈਸਟ ਸਰਵਿਸ ਅਤੇ ਸਭ ਤੋਂ ਬੈਸਟ ਬਾਕਸ ਲੈਣ ਵਾਸਤੇ ਤੁਸੀਂ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਸਕਦੇ ਹੋ। IPTV ਤੋਂ ਇਲਾਵਾ ਗੁਰਬਾਣੀ ਰੇਡੀਓ ਸਾਡੇ ਸਟੋਰ ਤੇ ਹਮੇਸ਼ਾ ਅਵੇਲੇਬਲ ਹੁੰਦਾ ਜੀ। ਅਲੱਗ ਅਲੱਗ ਤਰ੍ਹਾਂ ਦੇ ਗੁਰਬਾਣੀ ਰੇਡੀਓ ਡਿਫਰੈਂਟ ਡਿਫਰੈਂਟ ਪ੍ਰਾਈਸਿਸ ਦੇ ਨਾਲ ਤੁਸੀਂ ਸਾਡੇ ਸਟੋਰ ਤੋਂ ਆ ਕੇ ਪਿਕਅਪ ਕਰ ਸਕਦੇ ਹੋ। ਇੱਕ ਨਵਾਂ ਗੁਰਬਾਣੀ ਰੇਡੀਓ ਜਿਹੜਾ ਹੈਗਾ ਆ ਆਇਆ ਹੈਗਾ ਆ, ਜਿਹਦੇ ਵਿੱਚ ਕਿ ਬੈਟਰੀ ਨਹੀਂ ਪੈਂਦੀ ਗੀ
0: ਜੀ,
1: ਔਰ ਪਲੱਗ ਐਂਡ ਪਲੇ ਜਿਹੜਾ ਇਹਦਾ ਰੇਡੀਓ ਦਾ ਨਾਂ ਦਿੱਤਾ ਗਿਆ ਜੀ, ਗੁਰਬਾਣੀ ਪਲੇਅਰ ਪਲੱਗ ਐਂਡ ਪਲੇ। ਸੋ ਕੀ ਕਰਨਾ ਹੈਗਾ ਜੀ, ਤੁਸੀਂ ਜਿਹੜਾ ਤੁਹਾਡੇ ਘਰ ਦੇ ਵਿੱਚ ਪਲੱਗ ਹੈਗਾ ਆ, ਤੁਸੀਂ ਇਹਨੂੰ ਪਲੱਗ ਦੇ ਵਿੱਚ ਲਾਉਣਾ ਆ, ਔਰ ਪੂਰੇ ਘਰ ਦੇ ਵਿੱਚ ਗੁਰਬਾਣੀ ਦਾ ਪ੍ਰਵਾਹ ਜਿਹੜਾ ਹੈਗਾ ਆ ਉਸ ਰੇਡੀਓ ਦੇ ਦੌਰਾਨ ਚੱਲੂਗਾ। ਇਹਦੀ ਪ੍ਰਾਈਸ ਜਿਹੜੀ ਹੈਗੀ ਆ ਬਹੁਤ ਹੀ ਜ਼ਿਆਦਾ ਅਸੀਂ ਰੀਜ਼ਨੇਬਲ ਰੱਖੀ ਹੈਗੀ ਆ ਜੀ, ਕਿਉਂਕਿ ਰਾਈਟ ਨਾਓ ਰਿਸੈਸ਼ਨ ਦਾ ਸਮਾਂ ਚੱਲ ਰਿਹਾ ਜੀ, ਔਰ ਤਾਂ ਕਿ ਲੋਕ ਇੱਕ ਤੋਂ ਵੱਧ ਅਫੋਰਡ ਕਰ ਸਕਣ, ਸਿਰਫ ਤੇ ਸਿਰਫ $20 ਦੇ ਵਿੱਚ ਇਹ ਪਲੱਗ ਐਂਡ ਪਲੇ ਗੁਰਬਾਣੀ ਰੇਡੀਓ ਸਾਡੇ ਸਟੋਰ ਤੇ ਅਵੇਲੇਬਲ ਹੁੰਦਾ ਜੀ, ਜਿਹੜਾ ਕਿ ਢਿੱਲੋਂ ਵੀਡੀਓ ਤੇ। ਔਰ ਗੁਰਬਾਣੀ ਰੇਡੀਓ ਤੋਂ, ਗੁਰਬਾਣੀ ਪਲੇਅਰ ਤੋਂ ਇਲਾਵਾ ਬੱਚਿਆਂ ਨੂੰ ਪੰਜਾਬੀ ਸਿਖਾਉਣ ਦੀ ਟੈਬਲੇਟ ਜਿਹੜੀ ਹੈਗੀ ਆ ਸਾਡੇ ਸਟੋਰ ਤੇ ਅਵੇਲੇਬਲ ਆ। ਔਰ ਬਾਕੀ ਜਿੱਦਾਂ ਅਸੀਂ ਹਮੇਸ਼ਾ ਹਰੇਕ ਹਫ਼ਤੇ ਤੁਹਾਨੂੰ ਜਾਣਕਾਰੀ ਦੇਈਦੀ ਆ ਕਿ ਜਿਹੜੀਆਂ ਤੁਹਾਡੀਆਂ ਪੁਰਾਣੀਆਂ VHS ਟੇਪਾਂ ਜਾਂ Hi-8 ਟੇਪਾਂ, ਤੁਹਾਡੇ ਬੱਚਿਆਂ ਦੀਆਂ ਬਰਥਡੇ ਪਾਰਟੀਜ਼ ਦੀਆਂ, ਤੁਹਾਡੀਆਂ ਫੈਮਿਲੀ ਵੀਡੀਓਜ਼ ਜਾਂ ਤੁਹਾਡੇ ਖੁਦ ਸ਼ਾਦੀ ਵਿਆਹ ਸ਼ਾਦੀ ਦੀਆਂ VHS ਟੇਪਾਂ, ਭਾਵੇਂ ਉਹ ਕਿਸੇ ਵੀ ਸਿਸਟਮ ਦੇ ਵਿੱਚ ਹੋਣ, ਤੁਸੀਂ ਉਹਨਾਂ ਨੂੰ ਆਪਣੇ ਸਮਾਰਟ TV ਤੇ ਚੱਲਦਾ ਦੇਖਣਾ ਚਾਹੁੰਦੇ ਹੋ ਤਾਂ ਡੈਫੀਨੇਟਲੀ ਢਿੱਲੋਂ ਵੀਡੀਓ ਤੋਂ ਲੈ ਕੇ ਆਓ, ਅਸੀਂ ਤੁਹਾਨੂੰ ਵਧੀਆ ਕੁਆਲਿਟੀ ਦੇ ਵਿੱਚ ਤੁਹਾਡੇ ਸਮਾਰਟ TV ਤੇ ਉਹਨਾਂ ਨੂੰ ਚੱਲਦਾ ਕਰਾਂਗੇ। ਸੋ ਇਹ ਸਾਰੀਆਂ ਸੇਵਾਵਾਂ ਮਿਲਦੀਆਂ ਹੈਗੀਆਂ ਢਿੱਲੋਂ ਵੀਡੀਓ ਤੇ। ਸਾਡੀ ਇੱਕੋ ਹੀ ਫਿਜ਼ੀਕਲ ਲੋਕੇਸ਼ਨ ਹੈਗੀ ਆ ਐਬਨੇਜ਼ਰ ਐਂਡ ਗੋਰ ਰੋਡ, ਜਿੱਥੇ ਕਿ ਅਸੀਂ ਪੂਰੇ ਨੌਰਥ ਅਮੈਰੀਕਾ ਨੂੰ ਇੱਥੇ ਇਸੇ ਹੀ ਲੋਕੇਸ਼ਨ ਤੋਂ ਸਰਵ ਕਰਦੇ ਹਾਂ। ਨੰਬਰ ਸਾਡਾ ਹੈਗਾ ਜੀ 9052041313, ਔਰ ਜਿਹੜੀ ਸਾਡੀ ਫਿਜ਼ੀਕਲ ਲੋਕੇਸ਼ਨ ਆ 7 ਦਿਨ ਖੁੱਲ੍ਹੀ ਹੁੰਦੀ ਆ, 11 ਤੋਂ ਲੈ ਕੇ 8 ਵਜੇ ਤੱਕ। ਅੱਜ ਵੀ ਅਸੀਂ ਸ਼ਾਮ ਦੇ 8 ਵਜੇ ਤੱਕ ਖੁੱਲ੍ਹੇ ਹਾਂ। ਨੰਬਰ ਸਾਡਾ ਇੱਕ ਵਾਰੀ ਫਿਰ ਨੋਟ ਕਰੋ, 905-204-1313।
0: ਢਿੱਲੋਂ ਵੀਡੀਓ ਨੂੰ ਤੁਸੀਂ ਕਾਲ ਕਰ ਸਕਦੇ ਹੋ 905-204-1313, 905-204-1313। ਗੋਰ ਅਮਨੀਜ਼ਰ 'ਤੇ ਇਹਨਾਂ ਦੀ ਲੋਕੇਸ਼ਨ ਹੈ ਜੀ, 7 ਡੇਜ਼ ਅ ਵੀਕ ਓਪਨ ਹੈ। ਤੁਸੀਂ ਗੁਰਬਾਣੀ ਟੇਪ ਲੈਣੀ ਹੈ, ਤੁਸੀਂ VHS ਟੇਪਸ ਤੋਂ ਤੁਸੀਂ ਉਹਨੂੰ ਡਿਜੀਟਲ ਮੀਡੀਆ ਬਣਾਉਣਾ, ਤੁਸੀਂ ਉਹਨੂੰ ਪੈਨਡਰਾਈਵ ਦੇ ਵਿੱਚ ਸਟੋਰ ਕਰਾਉਣੇ ਆ, ਤੁਸੀਂ IPTV ਦੀ ਕੋਈ ਵੀ ਸਰਵਿਸ ਲੈਣੀ ਹੈ, ਤਾਂ ਨਾਮ ਇੱਕੋ ਇੱਕ ਯਾਦ ਰੱਖੋ ਜੀ, ਢਿੱਲੋਂ ਵੀਡੀਓ। ਨੰਬਰ ਟੂ ਕਾਲ 905-204-1313, 905-204-1313। ਬਹੁਤ ਬਹੁਤ ਧੰਨਵਾਦ।
1: ਬਹੁਤ

ਰੂਮ, ਫੈਮਿਲੀ ਰੂਮ, ਕਿਚਨ, ਪਾਊਡਰ ਰੂਮ ਅਤੇ ਨਾਲ ਦੀ ਨਾਲ ਸਾਰੇ ਬੈਡਰੂਮ, ਚਾਹੇ ਆਪਣਾ ਦੋ ਬੈਡ ਤਿੰਨ ਬੈਡਰੂਮ ਘਰ ਹੈ, ਚਾਰ ਬੈਡਰੂਮ ਘਰ ਆ, ਪੰਜ ਬੈਡਰੂਮ ਘਰ ਆ, ਬੇਸਮੈਂਟ ਤੁਸੀਂ ਇਨਕਲੂਡ ਕਰੋ ਜਾਂ ਨਾ ਕਰੋ, ਤੁਸੀਂ ਕਰੋਗੇ ਤਾਂ ਉਸ ਤੋਂ ਵਧੀਆ ਔਫਰ ਪ੍ਰਾਈਸ ਔਫਰ ਹੋ ਜਾਏਗਾ ਜੀ। ਅਤੇ ਜੇ ਨਹੀਂ ਵੀ ਕਰਦੇ ਤਾਂ ਵੀ ਇਹ ਔਫਰ ਵੈਲਿਡ ਆ। ਔਫਰ ਕੀ ਹੈ ਜੀ, ਜੇ ਤੁਸੀਂ ਸਾਡੇ ਤੋਂ ਸਾਰੇ ਘਰ ਦੀ ਅਪਲਾਇੰਸ ਲਗਵਾਉਂਦੇ ਹੋ ਤਾਂ ਇੱਕ ਵਿੰਡੋ ਨੂੰ ਆਪਾਂ ਫਰੀ ਆਫ ਕੋਸਟ ਅਪਗ੍ਰੇਡ ਕਰਕੇ ਦੇਵਾਂਗੇ ਵਿਦ ਮੋਟਰ ਐਂਡ ਰਿਮੋਟ। ਤੁਸੀਂ ਕੋਈ ਵੀ ਐਕਸਟਰਾ ਪੇ ਨਹੀਂ ਕਰਨਾ ਜੀ ਮੋਟਰ ਦਾ ਜਾਂ ਰਿਮੋਟ ਦਾ। ਤੁਸੀਂ ਐਕਸਟਰਾ ਪੇ ਕੋਈ ਸੈਟਅਪ ਫੀਸ ਨਹੀਂ ਹੈਗੀ ਜੀ ਮੋਟਰ ਜਾਂ ਰਿਮੋਟ ਦੀ। ਅਤੇ ਇਹ ਜਿਹੜੀਆਂ ਬਲਾਇੰਟਸ ਨੇ ਜੀ, ਇਹ 5 ਸਾਲ ਦੀ ਵਾਰੰਟੀ ਦੇ ਨਾਲ ਆਉਂਦੀਆਂ ਨੇ। ਕੋਈ ਕੁਆਲਿਟੀ ਦੇ ਵਿੱਚ ਕੋਈ ਬਿਲਕੁਲ ਹੀ ਕੋਈ ਕੰਪਰੋਮਾਈਜ਼ ਨਹੀਂ ਹੋਏਗਾ। ਫਿਟਿੰਗਸ ਤੁਸੀਂ ਦੇਖੋਗੇ ਕਸਟਮ ਮੇਡ ਬਲਾਇੰਟਸ ਹੁੰਦੀਆਂ ਨੇ ਜੀ, ਜੋ ਤੁਹਾਡੇ ਵਿੰਡੋਜ਼ ਨੂੰ ਪਹਿਲਾਂ ਮੈਜਰ ਕਰਕੇ ਲੈ ਕੇ ਜਾਇਆ ਜਾਊਗਾ। ਜਿੰਨੀ ਵਿਡਥ ਹੋਏਗੀ ਉਹਦੇ ਮੁਤਾਬਕ ਉਹਦੀ ਵਿਡਥ ਬਣੇਗੀ, ਜੋ ਹਾਈਟ ਹੋਏਗੀ ਉਸਦੇ ਮੁਤਾਬਕ ਵਿੰਡੋਜ਼ ਲੈਂਥ ਦੇ ਵਿੱਚ ਬਣਨਗੀਆਂ। ਅਤੇ ਪਰਫੈਕਸ਼ਨ ਇਹ ਨਹੀਂ ਹੋਏਗੀ ਕਿ ਜਿੱਥੇ ਵਿੰਡੋ ਦੀ ਟ੍ਰਿਮ ਖਤਮ ਹੁੰਦੀ ਹੈ ਉੱਥੇ ਬਲਾਇੰਡ ਬਿਲਕੁਲ ਕਲੋਜ਼ ਹੋਏਗੀ। ਇਹ ਨਹੀਂ ਹੋਏਗਾ ਕਿ ਵਿੰਡੋ ਖਤਮ ਹੋ ਗਈ ਬਲਾਇੰਡ ਕਲੋਜ਼ ਨਹੀਂ ਹੋ ਰਹੀ, ਜਾਂ ਬਲਾਇੰਡ ਕਲੋਜ਼ ਹੋ ਗਈ ਵਿੰਡੋ ਖਤਮ ਨਹੀਂ ਹੋਈ। ਸੋ ਪਰਫੈਕਸ਼ਨ ਦੇ ਵਿੱਚ ਇਹਨਾਂ ਨੂੰ ਬਣਾਇਆ ਜਾਂਦਾ। ਕਸਟਮ ਮੇਡ ਬਲਾਇੰਡਸ ਨੇ ਜੀ, 5 ਸਾਲ ਦੀ ਵਾਰੰਟੀ ਆ, 50 ਤਰ੍ਹਾਂ ਦੇ ਕਲਰ ਆਪਸ਼ਨ ਨੇ, ਬਲੈਕਆਊਟ ਜਾਂ ਨੋਨ ਬਲੈਕਆਊਟ ਸਾਰੇ ਤਰ੍ਹਾਂ ਦੀਆਂ ਆਪਸ਼ਨਸ ਅਵੇਲੇਬਲ ਨੇ। 50% ਡਿਸਕਾਊਂਟ ਸਾਰੇ ਸਰੋਤਿਆਂ ਲਈ ਔਫਰ। ਅਤੇ ਜੇ ਤੁਸੀਂ ਸਾਡੇ ਤੋਂ ਸਾਰੇ ਘਰ ਦੀ ਅਪਲਾਇੰਸ ਲਗਵਾਉਂਦੇ ਹੋ ਤਾਂ ਇੱਕ ਮੋਟਰ ਨੂੰ ਆਪਾਂ ਫਰੀ ਆਫ ਕੋਸਟ ਅਪਗ੍ਰੇਡ ਕਰਕੇ ਦੇਵਾਂਗੇ ਜੀ ਵਿਦ ਮੋਟਰ ਐਂਡ ਰਿਮੋਟ। ਉਹਦਾ ਕੋਈ ਐਕਸਟਰਾ ਚਾਰਜ ਨਹੀਂ, ਕੋਈ ਸੈਟਅਪ ਫੀਸ ਨਹੀਂ ਹੈਗੀ। 5 ਸਾਲ ਦੀ ਵਾਰੰਟੀ ਹੈ ਜੀ। ਨੰਬਰ ਟੂ ਕਾਲ 6473894646, 647-399-4646, 6473894646, 6473894646। ਮੂਜ਼ ਬਲਾਇੰਡਸ ਨੂੰ ਤੁਸੀਂ ਕਾਲ ਕਰ ਸਕਦੇ ਹੋ ਅਤੇ ਇਸ ਡੀਲ ਦਾ ਫਾਇਦਾ ਲੈ ਸਕਦੇ ਹੋ।

0: ਲਓ ਜੀ, ਲਾਈਨ ਜੁੜ ਚੁੱਕੀ ਹੈ ਯੂਨੀ ਗਲੋਬਲ ਤੋਂ ਨਾਗਪਾਲ ਜੀ ਨਾਲ, ਜੋ ਕਿ ਸੁਨੇਹਾ ਲੈ ਕੇ ਆਏ ਨੇ ਯੂਨੀ ਗਲੋਬਲ ਦਾ। ਨਾਗਪਾਲ ਬਾਈ ਜੀ, ਲੰਘਿਆਓ, ਆ ਜਾਓ।
1: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਐਂਡ ਦੈਨ ਅਗਰ ਸਟੇਟਸ ਕੈਨੇਡਾ ਮੈਂ PR ਸਿਟੀਜ਼ਨ ਜਾਂ ਪ੍ਰੋਟੈਕਟਿਡ ਪਰਸਨ ਹੈ, ਆਪਕੀ ਫੈਮਿਲੀ ਇਨਕਮ 2024 ਕੇ ਨੋਟਿਸ ਅਸੈਸਮੈਂਟ ਪੇ ਲੈਸ ਦੈਨ $70,000 ਹੈ, ਆਪ ਓਨਟਾਰੀਓ ਮੈਂ ਕਿਸੀ ਵੀ ਸਿਟੀ ਮੇ ਰਹਿਤੇ ਹੈ, ਚਾਹੇ ਨਾਇਗਰਾ ਚਾਹੇ ਵੈਰੀ, ਡਜ਼ੰਟ ਮੈਟਰ, ਆਪ ਫੁਲੀ ਆਨਲਾਈਨ ਆਸਾਨ ਸੇ ਕੋਸ਼ਿਸ਼ ਕਰੇ, ਅਸਾਈਨਮੈਂਟਸ ਹੈ, ਐਗਜ਼ਾਮੀਨੇਸ਼ਨ ਨਹੀਂ ਹੈ, 2-3 ਘੰਟੇ ਆਪਣੇ ਮੰਡੇ ਟੂ ਫਰਾਈਡੇ ਦੇਣੇ ਹੈ, ਗਵਰਨਮੈਂਟ ਫੰਡਡ ਪ੍ਰੋਗਰਾਮਸ ਹੈ, ਆਪ ਸਕਿੱਲ ਹਾਸਿਲ ਕਰਤੇ ਹੈਂ, ਅਕਾਊਂਟਿੰਗ ਬਿਜ਼ਨਸ ਮੈਨੇਜਮੈਂਟ ਸਿੱਖਤੇ ਹੈ, ਫੁਲੀ ਆਨਲਾਈਨ ਕੋਰਸ।

ਇੱਕ ਵਾਰੀ ਫਿਰ ਤੋਂ ਜਾਣਕਾਰੀ ਸਾਂਝੀ ਕਰ ਦਈਏ ਜੀ ਆਪਣੇ ਸਰੋਤਿਆਂ ਨਾਲ। ਫਰੋਸਟਿੰਗ ਦੀ ਕੋਈ ਵੀ ਤੁਸੀਂ ਸਰਵਿਸ ਲੈਣੀ ਆ, ਚਾਹੇ ਤੁਹਾਡਾ ਆਫਿਸ ਹੈ, ਚਾਹੇ ਆਪਣੇ ਘਰ ਦਾ ਫਰੰਟ ਡੋਰ ਹੈ, ਚਾਹੇ ਆਪਣਾ ਸਲਾਈਡਿੰਗ ਡੋਰ ਬੈਕਯਾਰਡ ਦਾ ਟੋਪ ਪੋਰਸ਼ਨ ਆ ਜਿਹਨੂੰ ਆਪਾਂ ਟ੍ਰਾਂਜ਼ਮ ਕਹਿ ਦਿੰਦੇ ਹਾਂ, ਚਾਹੇ ਉਹਦਾ ਸਾਈਡ ਵਾਲਾ ਛੋਟਾ ਗਲਾਸ ਹੈ ਜਿਹਨੂੰ ਆਪਾਂ ਸਾਈਡ ਲਾਈਟ ਕਹਿ ਦਿੰਦੇ ਹਾਂ, ਤੁਸੀਂ ਫਰੋਸਟਿੰਗ ਕਰਾਉਣਾ ਚਾਹੁੰਦੇ ਹੋ, ਚਾਹੇ ਤੁਹਾਡੇ ਘਰ ਦੇ ਵਿੱਚ ਕੋਈ ਆਰਚ ਵਿੰਡੋ ਆ ਜਿੱਥੇ ਬਲਾਈਂਡ ਨਹੀਂ ਲੱਗ ਸਕਦੀ, ਜਿੱਥੇ ਕੈਲੀਫੋਰਨੀਆ ਸ਼ਟਰ ਨਹੀਂ ਲੱਗ ਸਕਦੇ, ਜਾਂ ਜਿੱਥੇ ਤੁਸੀਂ ਚਾਹੁੰਦੇ ਹੋ ਕਿ ਵੀ ਪਰਦਾ ਨਹੀਂ ਲਾਉਣਾ ਬਟ ਪ੍ਰਾਈਵੇਸੀ ਰਹੇ, ਸੋ ਫਰੋਸਟਿੰਗ ਇੱਕ ਬਹੁਤ ਸੋਹਣਾ ਸਲਿਊਸ਼ਨ ਹੈ ਜੀ ਉਹਦਾ। ਫਿਲਮ ਫਰੋਸਟਿੰਗ ਦਾ ਮਤਲਬ ਹੁੰਦਾ ਕਿ ਸ਼ੀਸ਼ੇ ਦੇ ਉੱਤੇ ਇੱਕ ਡਿਜ਼ਾਈਨਦਾਰ ਜਾਂ ਪਲੇਨ ਕੋਈ ਵੀ ਤੁਸੀਂ ਚੂਜ਼ ਕਰ ਸਕਦੇ ਹੋ, ਫਿਲਮ ਲੱਗ ਸਕਦੀ ਹੈ ਜਿਸ ਦੇ ਨਾਲ ਤੁਹਾਡੀ ਪ੍ਰਾਈਵੇਸੀ ਉਹਨੇ ਦੀ ਉਨੀ ਰਹਿੰਦੀ ਆ, ਟੈਂਪਰੇਚਰ ਕੰਟਰੋਲ ਹੁੰਦਾ, ਅਤੇ ਪਲੱਸ ਇੱਕ ਬਹੁਤ ਹੀ ਲਗਜ਼ਰੀ ਲੁੱਕ ਆਉਂਦੀ ਹੈ ਜੀ। ਇਹ ਤੁਸੀਂ ਆਪਣੇ ਘਰ ਦੇ ਵਿੱਚ ਕਰਾ ਸਕਦੇ ਹੋ, ਆਪਣੇ ਆਫਿਸ ਦੇ ਵਿੱਚ ਕਰਾ ਸਕਦੇ ਹੋ, ਕਾਲ ਕਰ ਸਕਦੇ ਹੋ ਤੁਸੀਂ ਨੋਰਦਨ ਫਰੋਸਟਿੰਗ ਨੂੰ। ਨੰਬਰ ਇਹਨਾਂ ਦਾ ਹੈਗਾ ਜੀ 942-990-0002, 942-990-0002, 942-990-0002, 942-990-0002। ਤੁਸੀਂ ਇੰਸਟਾਗ੍ਰਾਮ 'ਤੇ ਜਾ ਕੇ ਇਹਨਾਂ ਦਾ ਪੇਜ ਵੀ ਦੇ ਸਕਦੇ ਹੋ, ਨੋਰਦਨ ਅੰਡਰਸਕੋਰ ਫਰੋਸਟਿੰਗ ਕਰਕੇ ਇਹਨਾਂ ਦਾ ਇੰਸਟਾਗ੍ਰਾਮ 'ਤੇ ਪੇਜ ਹੈ। ਇਹਨਾਂ ਨੂੰ ਕਾਲ ਕਰੋ, ਪ੍ਰੋਫੈਸ਼ਨਲ ਟੀਮ ਹੈ ਜੀ, ਬਹੁਤ ਹੀ ਘੱਟ ਸਮੇਂ ਦੇ ਵਿੱਚ ਇਹ ਤੁਹਾਡੀ ਜਿਹੜੀ ਜੌਬ ਹੈ ਉਹਨੂੰ ਕੰਪਲੀਟ ਕਰਕੇ ਦੇਣਗੇ। ਬਹੁਤ ਹੀ ਕਲੀਨ ਕੰਮ ਹੈ ਜੀ, ਬਹੁਤ ਹੀ ਪ੍ਰੋਫੈਸ਼ਨਲ ਮੁੰਡਿਆਂ ਦੀ ਇਹ ਟੀਮ ਹੈ। ਤੁਸੀਂ ਅੱਜ ਇਹਨਾਂ ਨੂੰ ਕਾਲ ਕਰ ਸਕਦੇ ਹੋ ਅਤੇ ਆਪਣਾ ਸਲੋਟ ਬੁੱਕ ਕਰ ਸਕਦੇ ਹੋ। ਰੇਡੀਓ ਦਾ ਰੈਫਰੈਂਸ ਦਿਉਂਗੇ ਤਾਂ ਤੁਹਾਨੂੰ ਅੱਜ ਤੋਂ, ਜੇ ਤੁਸੀਂ ਅੱਜ ਸ਼ਾਮ ਤੱਕ ਕਾਲ ਕਰਦੇ ਹੋ ਰੇਡੀਓ ਦੇ ਰੈਫਰੈਂਸ 'ਤੇ, ਤੁਹਾਨੂੰ 20% ਆਫਰ ਤੁਸੀਂ ਅਵੇਲ ਕਰ ਸਕਦੇ ਹੋ ਜੀ ਨੋਰਦਨ ਫਰੋਸਟਿੰਗ ਤੋਂ, ਜੇ ਤੁਸੀਂ ਫਰੋਸਟਿੰਗ ਦੀ ਕੋਈ ਵੀ ਸੇਵਾ ਲੈਂਦੇ ਹੋ।

ਇਹ ਜੀ ਸੀ ਕੇ ਲਿਕੁਇਡੇਸ਼ਨ ਤੋਂ, ਲਿਕੁਇਡੇਸ਼ਨ ਸਟੋਰ ਹੈ ਜੀ ਸਟੀਲਜ਼ ਐਂਡ ਮਿਲਾਨੀ ਦੀ ਇੱਕ ਇੰਟਰਸੈਕਸ਼ਨ 'ਤੇ। ਐਡਰੈਸ ਹੈਗਾ 31 ਮਿਲਨੀ ਡਰਾਈਵ, ਯੂਨਿਟ ਨੰਬਰ 9-10, ਸਟੀਲਜ਼ ਐਂਡ ਮਿਲਨੀ ਇੰਟਰਸੈਕਸ਼ਨ ਬਰੈਂਪਟਨ ਦੇ ਵਿੱਚ ਇਹਨਾਂ ਦਾ ਸਟੋਰ ਹੈ ਜੀ। ਲਿਕੁਇਡੇਸ਼ਨ ਸਟੋਰ ਹੈ, ਤੁਸੀਂ ਕੋਈ ਵੀ ਗਿਫਟ ਆਈਟਮ ਹੋ ਗਈ, ਹਾਊਸ ਹੋਲਡ ਆਈਟਮ ਹੋ ਗਈ, ਕੋਈ ਵੀ ਜਿੱਦਾਂ ਹੁਣ ਅੱਜ ਕੱਲ੍ਹ ਵਿਆਹ ਸ਼ਾਦੀਆਂ ਦਾ ਮੌਸਮ ਆ, ਤੁਸੀਂ ਕੋਈ ਗਿਫਟ ਆਈਟਮ ਦੇਖਣਾ ਚਾਹੁੰਦੇ ਹੋ, ਕੋਈ ਆਪਣੇ ਯੂਜ਼ ਵਾਸਤੇ ਪਰਫਿਊਮ ਹੋ ਗਿਆ, ਕੋਈ ਬੱਚਿਆਂ ਵਾਸਤੇ ਕੱਪੜੇ ਹੋ ਗਏ, ਕੋਈ ਸਟੇਸ਼ਨਰੀ ਦਾ ਸਮਾਨ ਹੋ ਗਿਆ, ਹਾਊਸ ਹੋਲਡ ਆਈਟਮ ਹੋ ਗਈ, ਕਿਚਨ ਆਈਟਮ ਹੋ ਗਈ, ਕਿਸੇ ਤਰ੍ਹਾਂ ਦਾ ਤੁਸੀਂ ਸਮਾਨ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ ਸੀ ਕੇ ਲਿਕੁਇਡੇਸ਼ਨ। ਬਹੁਤ ਸੋਹਣੇ ਇਹਨਾਂ ਦੇ ਪ੍ਰੋਡਕਟ ਨੇ ਅਤੇ ਬਹੁਤ ਸੋਹਣੀਆਂ ਸੋਹਣੀਆਂ ਡੀਲਸ ਨੇ, ਬਹੁਤ ਹੀ ਘੱਟ ਰੇਟਾਂ ਦੇ ਵਿੱਚ ਇਹਨਾਂ ਨੇ ਔਫਰ ਲਾਏ ਹੁੰਦੇ ਨੇ। ਤੁਸੀਂ ਪਹੁੰਚ ਸਕਦੇ ਹੋ ਸੀ ਕੇ ਲਿਕੁਇਡੇਸ਼ਨ, 31 ਮੈਲਨੀ ਡਰਾਈਵ, ਯੂਨਿਟ ਨੰਬਰ 9-10 ਹੈ ਜੀ। ਸਟੀਲ ਐਂਡ ਟੋਰਬਰਮ ਜਾਂ ਸਟੀਲ ਐਂਡ ਮੈਲਨੀ ਡਰਾਈਵ 'ਤੇ ਇਹਨਾਂ ਦਾ ਸਟੋਰ ਹੈ ਬਰੈਂਪਟਨ ਦੇ ਵਿੱਚ। ਨੰਬਰ ਟੂ ਕਾਲ 905-405-5555, 905-405-5555, 905-405-5555, 905-405-5555 ਇਹਨਾਂ ਦਾ ਨੰਬਰ ਹੈ ਜੀ।

ਡੇਢ ਲੱਖ ਲਵਾ ਤਾ ਪਿੱਕੇ ਤੇ, ਪਰ ਪਿੱਕੇ ਤੇ ਡੇਢ ਲੱਖ ਲਾਉਣ ਦੀ ਕੋਈ ਲੋੜ ਨਹੀਂ ਹੈਗੀ ਜੀ, ਕਿਉਂਕਿ ਜੀ ਐਮ ਸੀ ਵੁੱਡਵਾਈਨ ਤੇ ਜੇ ਤੁਸੀਂ ਕਾਲ ਕਰਦੇ ਹੋ ਜਾਂ ਪਹੁੰਚਦੇ ਹੋ ਜਾਂ ਤੁਸੀਂ ਗੱਡੀ ਕੋਈ ਵੀ ਸੇਲ ਸੋਰੀ ਪਰਚੇਸ ਕਰਦੇ ਹੋ ਜੀ ਐਮ ਸੀ ਵੁੱਡਵਾਈਨ ਤੋਂ, ਪਿੱਕੇ ਹੋ ਗਏ ਤੁਸੀਂ, 7-ਸੀਟਰ ਐਸ ਯੂ ਵੀ ਹੋ ਗਈ, ਫੈਮਿਲੀ ਕਾਰ ਹੋ ਗਈ, ਸਿਡਾਨ ਹੋ ਗਈ, ਕਾਰਵੈਟ ਹੋ ਗਈ, ਤੁਸੀਂ ਗੱਡੀ ਦਾ ਨਾਮ ਲਓ ਜੀ 5-ਸੀਟਰ ਐਸ ਯੂ ਵੀ ਹੋ ਗਈ, ਕਿਸੇ ਵੀ ਤਰ੍ਹਾਂ ਦਾ ਤੁਸੀਂ ਵਹੀਕਲ ਪਰਚੇਸ ਕਰਦੇ ਹੋ, ਕਾਰ ਹੋ ਗਿਆ, ਟਰੱਕ ਹੋ ਗਿਆ, ਪਿਕਅਪ ਟਰੱਕ ਹੋ ਗਿਆ, ਪਿੱਕਾ ਹੋ ਗਿਆ, ਜੀ ਐਮ ਸੀ ਦੇ ਪਿੱਕੇ ਹੋ ਗਏ, ਤੁਸੀਂ ਜੀ ਐਮ ਸੀ ਵੁੱਡਵਾਈ ਨੂੰ ਕਾਲ ਕਰ ਸਕਦੇ ਹੋ ਜੀ 416-743-1810 4167431810, ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਅੱਜ ਕੱਲ੍ਹ ਇਹਨਾਂ ਦੇ ਪਿਕਅਪ ਟਰੱਕਸ 'ਤੇ ਬਹੁਤ ਜ਼ਿਆਦਾ ਸਪੈਸ਼ਲ ਡੀਲਾਂ ਚੱਲ ਰਹੀਆਂ ਨੇ, ਯੂਜ਼ਡ ਪਿਕਅਪ ਟਰੱਕਸ ਤੁਸੀਂ ਲੈ ਸਕਦੇ ਹੋ, ਤੁਸੀਂ ਬ੍ਰੈਂਡ ਨਿਊ ਪਿਕਅਪ ਟਰੱਕ ਲੈ ਸਕਦੇ ਹੋ, ਲੀਜ਼ ਕਰ ਸਕਦੇ ਹੋ, ਫਾਈਨਾਂਸ ਕਰ ਸਕਦੇ ਹੋ, ਤੁਹਾਡੇ ਕੋਲ ਬਹੁਤ ਹੀ ਜ਼ਿਆਦਾ ਆਪਸ਼ਨਸ ਹੈਗੀਆਂ ਨੇ ਜੀ, ਜੇ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਵਿਕ ਸੇਠੀ ਜੀ ਨਾਲ ਤੁਸੀਂ ਗੱਲ ਕਰ ਸਕਦੇ ਹੋ 4-416-743-1810 4167431810।

ਇੱਕ ਵਾਰੀ ਫੇਰ ਸੁਨੇਹਾ ਦੇ ਦਈਏ ਜੀ, ਮੂਜ਼ ਬਲਾਇੰਟਸ ਦਾ ਜ਼ੇਬਰਾ ਬਲਾਇੰਟਸ ਰੋਲਰ ਸ਼ੇਡਸ 'ਤੇ ਤੁਸੀਂ ਭਾਰੀ ਡਿਸਕਾਊਂਟ ਦਾ ਫਾਇਦਾ ਲੈ ਸਕਦੇ ਹੋ, ਤੁਸੀਂ ਫ੍ਰੀ ਇੰਸਟਾਲੇਸ਼ਨ ਦਾ ਫਾਇਦਾ ਲੈ ਸਕਦੇ ਹੋ, ਤੁਸੀਂ ਫ੍ਰੀ ਮੋਟਰ ਐਂਡ ਰਿਮੋਟ ਦਾ ਫਾਇਦਾ ਲੈ ਸਕਦੇ ਹੋ। ਕਿਵੇਂ ਲੈ ਸਕਦੇ ਹੋ? ਜ਼ੇਬਰਾ ਬਲਾਇੰਟਸ ਜਿਹੜੇ ਕਿ ਆ ਘਰ ਨੂੰ ਨਵੀਂ ਲੁੱਕ ਦਿੰਦੇ ਨੇ, ਲਗਜ਼ਰੀ ਲੁੱਕ ਦਿੰਦੇ ਨੇ, ਈਜ਼ੀ ਟੂ ਯੂਜ਼ ਨੇ, ਕਸਟਮ ਮੇਡ ਕੈਨੇਡੀਅਨ ਮੇਡ ਬਲਾਇੰਟਸ ਨੇ ਜੀ। ਪਰਦਿਆਂ ਦੀ ਜਗ੍ਹਾ 'ਤੇ ਤੁਸੀਂ ਬਲਾਇੰਟਸ ਲਗਵਾਉਂਦੇ ਹੋ, ਤੁਹਾਨੂੰ ਬਹੁਤ ਸਸਤੇ ਪੈਂਦੇ ਆ ਅਤੇ ਬਹੁਤ ਘੱਟ ਜਗ੍ਹਾ ਦੇ ਵਿੱਚ ਇਹ ਬਲਾਇੰਟਸ ਜਿਹੜੇ ਲੱਗ ਜਾਂਦੇ ਆ। ਪਰਦਿਆਂ ਵਾਂਗੂ ਜਗ੍ਹਾ ਨਹੀਂ ਰੋਕਦੇ, ਵਿੰਡੋ ਦੇ ਵਿੱਚ ਵਿੱਚ ਰਹਿ ਜਾਂਦੇ ਆ। ਈਜ਼ੀ ਟੂ ਕਲੀਨ ਹੈ ਜੀ, ਬਹੁਤ ਸੌਖੇ ਤਰੀਕੇ ਨਾਲ ਇਹਨਾਂ ਤੁਸੀਂ ਟੇਕ ਕੇਅਰ ਕਰ ਸਕਦੇ ਹੋ। ਤੁਸੀਂ ਕਲਰ ਆਪਸ਼ਨਸ ਤੁਹਾਡੇ ਕੋਲ ਬਹੁਤ ਨੇ, ਤੁਸੀਂ ਆਪਣੇ ਪੇਂਟ ਨਾਲ, ਵਾਲ ਪੇਂਟ ਨਾਲ ਤੁਸੀਂ ਮੈਚ ਕੰਟਰਾਸਟ ਬਣਾ ਸਕਦੇ ਹੋ, ਤੁਸੀਂ ਫਲੋਰਿੰਗ ਨਾਲ ਤੁਸੀਂ ਇਹਨਾਂ ਦਾ ਰੰਗ ਚੂਜ਼ ਕਰ ਸਕਦੇ ਹੋ, ਤੁਸੀਂ ਫਰਨੀਚਰ ਨਾਲ ਤੁਸੀਂ ਰੰਗ ਇਹਨਾਂ ਦਾ ਚੂਜ਼ ਕਰ ਸਕਦੇ ਹੋ, ਜੋ ਵੀ ਤੁਹਾਨੂੰ ਰੰਗ ਪਸੰਦ ਹੈ। ਬਲੈਕਆਊਟ ਅਤੇ ਨੋਨ ਬਲੈਕਆਊਟ, ਜਿੱਦਾਂ ਬਲੈਕਆਊਟ ਹੁੰਦੇ ਆ ਜੀ 90% ਤੱਕ ਸਨਲਾਈਟ ਬਲੋਕ ਹੋ ਜਾਂਦੀ ਹੈ ਪਰਦਿਆਂ ਨਾਲ, ਨੋਨ ਬਲੈਕਆਊਟ ਹੁੰਦਾ ਜੀ 50% ਤੱਕ ਸਨਲਾਈਟ ਬਲੋਕ ਹੁੰਦੀ ਹੈ ਇਹਨਾਂ ਨਾਲ। ਤੁਸੀਂ ਮਿਕਸ ਐਂਡ ਮੈਚ ਕਰ ਸਕਦੇ ਹੋ, ਲਿਵਿੰਗ ਰੂਮ ਮੇਨ ਫਲੋਰ 'ਤੇ ਤੁਸੀਂ ਅਲੱਗ ਤਰ੍ਹਾਂ ਦੇ ਲਗਵਾਉਣਾ ਚਾਹੁੰਦੇ ਹੋ, ਬੈਡਰੂਮਸ ਵਿੱਚ ਤੁਸੀਂ ਅਲੱਗ ਤਰ੍ਹਾਂ ਦੇ ਲਗਵਾਉਣਾ ਚਾਹੁੰਦੇ ਹੋ, ਕੋਈ ਐਕਸਟਰਾ ਚਾਰਜ ਨਹੀਂ ਹੈਗਾ ਜੀ। ਨਾਲ ਦੀ ਨਾਲ ਤੁਸੀਂ ਚਾਹੁੰਦੇ ਹੋ, ਤੁਸੀਂ ਬੈਡਰੂਮਸ ਦੇ ਵਿੱਚ ਵੀ ਅਲੱਗ ਤਰ੍ਹਾਂ ਦੇ ਲਗਵਾਉਣਾ ਚਾਹੁੰਦੇ ਹੋ, ਬੈਡਰੂਮਸ ਬੱਚਿਆਂ ਦੇ ਬੈਡਰੂਮਸ 'ਚ ਅਲੱਗ ਤਰ੍ਹਾਂ ਦੇ ਲਗਵਾਉਣਾ ਚਾਹੁੰਦੇ ਹੋ, ਆਪਣੇ ਬੈਡਰੂਮਸ ਦੇ ਵਿੱਚ ਅਲੱਗ ਤਰ੍ਹਾਂ ਦੇ ਲਗਵਾਉਣਾ ਚਾਹੁੰਦੇ ਹੋ, ਮਿਕਸ ਐਂਡ ਮੈਚ ਕਰੋ, ਕੋਈ ਐਕਸਟਰਾ ਕੋਸਟ ਨਹੀਂ ਹੈਗੀ। ਅੱਜ ਦੀ ਡੀਲ ਹੈ ਜੀ 50% ਔਫ ਫਲੈਟ 50% ਡਿਸਕਾਊਂਟ ਜ਼ੇਬਰਾ ਬਲਾਇੰਟਸ ਅਤੇ ਰੋਲਰ ਸ਼ੇਡਸ ਅਤੇ ਮੂਜ਼ ਬਲਾਇੰਟਸ ਔਫਰ ਕਰ ਰਹੇ ਨੇ ਜੀ ਫ੍ਰੀ ਇੰਸਟਾਲੇਸ਼ਨ ਦੇ ਨਾਲ, ਪਲੱਸ ਉਸ ਦੇ ਨਾਲ ਨਾਲ ਜੇ ਤੁਸੀਂ ਸਾਡੇ ਤੋਂ ਸਾਰੇ ਘਰ ਦੀਆਂ ਬਲਾਇੰਟਸ ਲਗਵਾਉਂਦੇ ਹੋ, ਮੇਨ ਫਲੋਰ ਹੋ ਗਿਆ, ਲਿਵਿੰਗ ਰੂਮ ਹੋ ਗਿਆ, ਫੈਮਿਲੀ ਰੂਮ ਹੋ ਗਿਆ, ਕਿਚਨ ਹੋ ਗਿਆ, ਪੈਟੀ ਡੋਰ ਹੋ ਗਿਆ, ਸਾਰੇ ਬੈਡਰੂਮਸ, ਜੇ ਤੁਸੀਂ ਸਾਡੇ ਤੋਂ ਸਾਰੇ ਘਰ ਦੀਆਂ ਬਲਾਇੰਟਸ ਲਗਵਾਉਂਦੇ ਹੋ ਜੀ, ਆਪਾਂ ਇੱਕ ਮੋਟਰ ਨੂੰ, ਸੋਰੀ ਇੱਕ ਬਲਾਇੰਡ ਨੂੰ, ਇੱਕ ਵਿੰਡੋ ਨੂੰ, ਤੋਂ ਕੋਈ ਵੀ ਤੁਹਾਡੀ ਚੋਇਸ ਦੀ, ਚਾਹੇ ਉਹ ਸਟੇਅਰਸ ਵਾਲੀ ਹੋਵੇ, ਫੈਮਿਲੀ ਰੂਮ ਵਾਲੀ ਹੋਵੇ, ਪੈਟੀ ਡੋਰ ਦੀ ਹੋਵੇ, ਕਿਚਨ ਦੀ ਹੋਵੇ, ਕੋਈ ਵੀ ਤੁਸੀਂ ਇੱਕ ਬਲਾਇੰਡ ਤੁਸੀਂ ਸਾਨੂੰ ਦੱਸੋਗੇ, ਆਪਾਂ ਉਹਨੂੰ ਫ੍ਰੀ ਆਫ ਕੋਸਟ ਅਪਗ੍ਰੇਡ ਕਰਕੇ ਦੇਵਾਂਗੇ ਮੋਟਰ ਐਂਡ ਰਿਮੋਟ ਨਾਲ, ਕੋਈ ਐਕਸਟਰਾ ਚਾਰਜ ਨਹੀਂ ਜੀ ਉਹਦਾ, ਕੋਈ ਮੋਟਰ ਦਾ ਚਾਰਜ ਨਹੀਂ, ਕੋਈ ਰਿਮੋਟ ਦੀ ਫੀਸ ਨਹੀਂ, ਕੋਈ ਸੈਟਅਪ ਫੀਸ ਨਹੀਂ ਹੈਗੀ, ਫ੍ਰੀ ਆਫ ਕੋਸਟ ਉਹਨੂੰ ਆਪਾਂ ਅਪਗ੍ਰੇਡ ਕਰਕੇ ਦੇਵਾਂਗੇ। ਇਸ ਦੇ ਨਾਲ ਨਾਲ 50% ਡਿਸਕਾਊਂਟ ਤਾਂ ਚਲੋ ਹੈਗਾ ਹੀ ਹੈਗਾ। ਨੰਬਰ ਟੂ ਕਾਲ 6473894646, 647-399-4646, 647-399-4646, 6473894646। ਮੂਜ਼ ਬਲਾਇੰਟਸ ਹੈਲਪ ਕਰਦਾ ਜੀ, ਇੰਸਟਾਲ ਕਰਦਾ ਬਲਾਇੰਟਸ, ਬਰੈਂਪਟਨ ਹੋ ਗਿਆ, ਟੋਰਾਂਟੋ ਹੋ ਗਿਆ, ਇਸ ਦੇ ਨਾਲ ਨਾਲ ਨਾਲ ਦੇ ਸ਼ਹਿਰਾਂ ਦੇ ਵਿੱਚ ਬੈਰੀ, ਲੰਡਨ, ਕਿਚਨਰ, ਨਾਇਗਰਾ ਫਾਲਸ, ਹੈਮਿਲਟਨ, ਓਕਵਿਲ, ਬਰਲਿੰਗਟਨ, ਕੁਛ ਤੁਸੀਂ ਸਕਾਰਬਰੋ, ਆਸ਼ਵਾ, ਵੈਸਟ, ਈਸਟ, ਨੌਰਥ, ਸਾਊਥ, ਤੁਸੀਂ ਕਿਤੋਂ ਵੀ ਕਾਲ ਕਰ ਸਕਦੇ ਹੋ, ਤੁਹਾਨੂੰ ਬਹੁਤ ਹੀ ਵਧੀਆ ਔਫਰ, ਕੰਪੀਟੀਟਿਵ ਪ੍ਰਾਈਸ ਅਤੇ ਪਲੱਸ 50% ਡਿਸਕਾਊਂਟ, ਪ੍ਰੀਮੀਅਮ ਕੁਆਲਿਟੀ, 5 ਸਾਲ ਦੀ ਵਾਰੰਟੀ ਦੇ ਨਾਲ ਬਲਾਇੰਟਸ ਇੰਸਟਾਲ ਕੀਤੇ ਜਾਂਦੇ ਆ ਜੀ। ਫ੍ਰੀ ਆਫ ਕੋਸਟ ਇੰਸਟਾਲੇਸ਼ਨ ਹੈ, ਬਲਾਇੰਟਸ ਦਾ ਪੇ ਕਰਨਾ, ਇੰਸਟਾਲੇਸ਼ਨ ਦਾ ਕੁਛ ਪੇ ਨਹੀਂ ਕਰਨਾ, ਸਾਰੇ ਘਰ ਦੀਆਂ ਬਲਾਇੰਟਸ ਲਗਵਾਉਣੇ ਹੋ, 50% ਔਫ ਦੇ ਨਾਲ ਨਾਲ ਇੱਕ ਬਲਾਇੰਡ ਇੱਕ ਵਿੰਡੋ ਨੂੰ ਫ੍ਰੀ ਆਫ ਕੋਸਟ ਅਪਗ੍ਰੇਡ ਕਰਕੇ ਦਿੱਤਾ ਜਾਂਦਾ ਵਿਦ ਰਿਮੋਟ ਐਂਡ ਮੋਟਰ, ਕੋਈ ਸੈਟਅਪ ਚਾਰਜ ਨਹੀਂ, ਕੋਈ ਮੋਟਰ ਚਾਰਜ ਨਹੀਂ, ਕੋਈ ਰਿਮੋਟ ਚਾਰਜ ਨਹੀਂ ਹੈਗਾ। ਨੰਬਰ ਟੂ ਕਾਲ 6473894646, 647-399-4646, 647-399-4646, 647-389-4646, 647-389-4646, 647-399-4646।

0: ਲਓ ਜੀ, ਸਾਡੀ ਲਾਈਨ ਜੁੜ ਚੁੱਕੀ ਹੈ ਗ੍ਰੈਂਡ ਹੋਮ ਫਰਨੀਚਰ ਤੋਂ ਸੁੱਖ ਜੀ ਨਾਲ। ਬਹੁਤ ਵੱਡੀਆਂ ਵੱਡੀਆਂ ਡੀਲਸ ਅਨਾਊਂਸ ਕਰ ਰਹੇ ਨੇ, ਬਾਏ ਵਨ ਗੈੱਟ ਵਨ ਫਰੀ, ਜੋ ਕਿ ਛੋਟੀਆਂ ਚੀਜ਼ਾਂ 'ਚ ਨਹੀਂ ਮਿਲਦਾ, ਪਰ ਇਹ ਫਰਨੀਚਰ ਦੇ ਨਾਲ ਬਾਏ ਵਨ ਗੈੱਟ ਵਨ ਦੇ ਰਹੇ ਨੇ ਜੀ। ਆ ਜਾਓ ਗੱਲ ਕਰਦੇ ਹਾਂ ਸੁੱਖ ਜੀ ਨਾਲ। ਬਾਈ ਜੀ ਆ ਜਾਓ।
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਬਾਈ ਜੀ। ਬਿਲਕੁਲ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇ ਰਹੇ ਜੀ ਵੀ ਜਿੱਥੇ ਵੀ ਕਿਤੇ ਪਰਿਵਾਰ ਪ੍ਰੋਗਰਾਮ ਨਾਲ ਜੁੜੇ ਹੋਏ ਨੇ, AM 530 ਨਾਲ ਇਸ ਟਾਈਮ ਜੁੜੇ ਹੋਏ ਨੇ, ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, 294 ਵਾਕਰ ਵਾਕਰ ਵਾਕਰ ਵਾਕਰ ਵਾਕਰ ਡਰਾਈਵ ਨੂੰ ਪਰਿਵਾਰ ਯਾਦ ਰੱਖਣ। ਕੋਈ ਵੀ ਫਰਨੀਚਰ ਦੀ ਬਾਈ ਕਰਨੀ ਆ, ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਕਾਫੀ ਟੇਬਲ, ਤਾਂ ਸਪੈਸ਼ਲ ਅੱਜ ਤੋਂ ਪ੍ਰਾਈਜ ਉੱਤੇ ਤੋਹਫੇ ਦਿੱਤੇ ਜਾ ਰਹੇ ਆ। ਸੋ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਇੰਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਵਾਲਮਾਰਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ। ਘਰ ਘਰ ਚੱਲੀ ਇੱਕੋ ਗੱਲ, ਘਰ ਘਰ ਚੱਲੀ ਇੱਕੋ ਗੱਲ, ਫਰਨੀਚਰ ਲੈਣਾ ਤਾਂ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ, ਚੱਲ ਚੱਲ ਚੱਲ ਭਾਜੀ।

ਲਓ ਜੀ, ਪ੍ਰੋਗਰਾਮ ਆਪਣੀ ਸਮਾਪਤੀ ਦੇ ਵੱਲ ਹੈ, ਪਰ ਜਾਂਦੇ ਜਾਂਦੇ ਇੱਕ ਸੁਨੇਹਾ ਤੁਹਾਨੂੰ ਦੇ ਜਾਈਏ ਦਾ ਮੇਪਲ ਕਲੀਨਿੰਗ ਤੋਂ। ਢੀਂਡਸਾ ਸਾਹਿਬ ਨਾਲ ਪਹਿਲਾਂ ਲਾਈਨਾਂ ਜੁੜ ਚੁੱਕੀਆਂ ਸੀ, ਦੋ ਵਾਰੀ ਉਹਨਾਂ ਨੇ ਸੁਨੇਹਾ ਦੇ ਚੁੱਕਿਆ, ਜਾਂਦੇ ਜਾਂਦੇ ਇੱਕ ਵਾਰੀ ਫਿਰ ਸੁਨੇਹਾ ਦੇ ਜੀ ਦਾ ਮੇਪਲ ਕਲੀਨਿੰਗ। ਤੁਸੀਂ ਘਰ ਦੀ ਜਾਂ ਆਪਣੇ ਕਮਰਸ਼ੀਅਲ ਬਿਲਡਿੰਗ, ਰੈਜੀਡੈਂਸ਼ੀਅਲ ਬਿਲਡਿੰਗ, ਘਰ ਹੋ ਗਿਆ, ਆਫਿਸ ਹੋ ਗਿਆ, ਕਿਸੇ ਵੀ ਤਰ੍ਹਾਂ ਦਾ ਤੁਹਾਡਾ, ਚਾਹੇ ਪੋਸਟ ਕੰਸਟਰਕਸ਼ਨ ਕਲੀਨਿੰਗ ਹੋ ਗਈ, ਚਾਹੇ ਤੁਹਾਡਾ ਪ੍ਰੀ ਕੰਸਟਰਕਸ਼ਨ, ਕੁਛ ਵੀ ਤਰ੍ਹਾਂ ਦੀ ਕਲੀਨਿੰਗ ਦਾ ਕੰਮ, ਤੁਹਾਡੀ ਰਿਕੁਆਇਰਮੈਂਟ ਆ, ਤੁਹਾਡਾ ਰੈਸਟੋਰੈਂਟ ਆ, ਤੁਹਾਡਾ ਆਫਿਸ ਆ, ਤੁਹਾਡਾ ਡੈਂਟਲ ਕਲੀਨਿਕ ਆ, ਤੁਹਾਡਾ ਘਰ ਹੈ, ਬੈਡਰੂਮ ਹੈ, ਬੇਸਮੈਂਟ ਆ, ਤਾਂ ਮੇਪਲ ਕਲੀਨਿੰਗ ਨਾਮ ਯਾਦ ਰੱਖੋ ਜੀ। ਡੀਪ ਕਲੀਨਿੰਗ ਹੋ ਗਈ, ਰੈਗੂਲਰ ਕਲੀਨਿੰਗ ਹੋ ਗਈ, ਸਕੈਜੁਲਡ ਕਲੀਨਿੰਗ ਹੋ ਗਈ, ਆਪਣੇ ਡਰਾਈਵੇ ਵਾਸ਼ ਹੋ ਗਏ, ਕਿਸੇ ਤਰ੍ਹਾਂ ਦੀ ਵੀ ਤੁਸੀਂ ਕਲੀਨਿੰਗ ਕਰਨੀ ਹੈ ਤਾਂ ਦਾ ਮੇਪਲ ਕਲੀਨਿੰਗ ਨੂੰ ਤੁਸੀਂ ਕਾਲ ਕਰ ਸਕਦੇ ਹੋ, ਕੋਟ ਲੈ ਸਕਦੇ ਹੋ, ਅਪੁਆਇੰਟਮੈਂਟ ਬੁੱਕ ਕਰ ਸਕਦੇ ਹੋ। ਨੰਬਰ ਟੂ ਕਾਲ 6472860077 6472860077 6472860077 6472860077 6472860077

ਮੂਜ਼ ਬਲਾਈਂਡਸ, ਤੁਸੀਂ ਜ਼ੈਬਰਾ ਬਲਾਈਂਡਸ, ਰੋਲਰ ਸ਼ੇਡਸ, ਤੁਸੀਂ ਕੈਲੀਫੋਰਨੀਆ ਸ਼ਟਰ, ਤੁਸੀਂ ਕਿਸੇ ਤਰ੍ਹਾਂ ਦੀ ਵਿੰਡੋ ਕਵਰਿੰਗ ਦੀ ਤੁਹਾਨੂੰ ਲੋੜ ਆ, ਕਾਲ ਕਰੋ ਮੂਜ਼ ਬਲਾਈਂਡਸ ਨੂੰ। ਇਸ ਵੀਕ ਦਾ ਸਪੈਸ਼ਲ ਚੱਲਦਾ ਜੀ ਜ਼ੈਬਰਾ ਬਲਾਈਂਡਸ ਅਤੇ ਰੋਲਰ ਸ਼ੇਡਸ 'ਤੇ 50% ਡਿਸਕਾਊਂਟ। 647-399-4646 647-389-4646 647-389-4646 50% ਡਿਸਕਾਊਂਟ ਹੈ ਜੀ ਜ਼ੈਬਰਾ ਬਲਾਈਂਡਸ ਰੋਲਰ ਸ਼ੇਡਸ 'ਤੇ ਸਾਰੇ ਘਰ ਦੀਆਂ ਬਲਾਈਂਡਸ ਲਗਵਾਉਣ ਨਾਲ। ਇੱਕ ਬਲਾਈਂਡ ਨੂੰ, ਇੱਕ ਵਿੰਡੋ ਨੂੰ ਤੂੰ ਫਰੀ ਆਫ ਕੋਸਟ ਅਪਗ੍ਰੇਡ ਕਰਕੇ ਦਿੱਤਾ ਜਾਂਦਾ ਵਿਦ ਦ ਮੋਟਰ ਐਂਡ ਰਿਮੋਟ ਵਿਦ ਨੋ ਐਕਸਟਰਾ ਕੋਸਟ। ਕੋਈ ਐਕਸਟਰਾ ਕੋਸਟ ਨਹੀਂ, ਨਾ ਮੋਟਰ ਦਾ ਪੇ ਕਰਨਾ, ਨਾ ਸੈਟਅਪ ਫੀ ਪੇ ਕਰਨੀ, ਨਾ ਰਿਮੋਟ ਦਾ ਪੇ ਕਰਨਾ ਜੀ। ਮੂਜ਼ ਬਲਾਈਂਡ ਤੁਸੀਂ ਕਾਲ ਕਰ ਸਕਦੇ ਹੋ 647-389-4646।

ਸੋ ਜੀ ਇਹ ਸੀ ਅੱਜ ਦਾ ਪ੍ਰੋਗਰਾਮ, ਅਗਲੇ ਹਫ਼ਤੇ ਮਿਲਦੇ ਹਾਂ ਹਰਵੀਰ ਸਿੰਘ ਭੁੱਲਰ ਜੀ ਦੇ ਨਾਲ, ਵਾਪਸ ਬੈਕ ਟੂ ਰੇਡੀਓ, ਬੈਕ ਟੂ ਆਫਿਸ ਆਉਣਗੇ ਜੀ, ਥੋੜ੍ਹੇ ਇੱਕ ਹਫ਼ਤੇ ਲਈ ਪਰਿਵਾਰ ਨਾਲ ਬਾਹਰ ਗਏ ਸੀਗੇ। ਹੋਪ ਸੋ, ਉਮੀਦ ਕਰਦਾ ਹਾਂ ਤੁਹਾਨੂੰ ਅੱਜ ਦਾ ਰੇਡੀਓ ਵਧੀਆ ਲੱਗਿਆ ਹੋਏਗਾ। ਕੋਈ ਗਲਤੀ, ਕੋਈ ਮਾਫ਼, ਕੋਈ ਗਲਤੀ ਲਈ, ਕੋਈ ਖਿਮਾ ਲਈ ਮਾਫ਼ੀ ਚਾਹੁੰਦੇ ਹਾਂ ਜੀ, ਕਿਉਂਕਿ ਇਸ ਖਿੱਤੇ ਦੇ ਵਿੱਚ ਨਵੇਂ ਹਾਂ, ਹੌਲੀ ਹੌਲੀ ਸਿੱਖ ਰਹੇ ਹਾਂ। ਹੋਪ ਸੋ ਅੱਗੇ ਤੋਂ ਇਸ ਤੋਂ ਵੀ ਬੈਟਰ ਕਰਨ ਦੀ ਟਰਾਈ ਕਰਾਂਗੇ। ਬਹੁਤ ਬਹੁਤ ਧੰਨਵਾਦ, ਰੱਬ ਰਾਖਾ।

0: 530. CHLO AM. Serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: Wakey, wakey, wakey, wakey.
2: It's wake up time. It's wake up time.
1: Now is the time to wake up.
3: Crank up the radio. You're listening to the Dave Toddler Show, brought to you in part by Culture of Punjab.
4: Culture of Punjab, serving the South Asian community in and around the GTA. For exciting packages, promotional offers, and inquiries, please call 416-677-0609. That's 416-677-0609. Culture of Punjab.
5: ਸਾਸ਼ਕਾਲ ਜੀ, ਕਲਚਰ ਆਫ ਪੰਜਾਬ ਦੇ ਵਿੱਚ ਮੈਂ ਹਾਂ ਹਰਮਨਪ੍ਰੀਤ ਸਿੰਘ ਤੇ ਅੱਜ ਮੈਂ ਇਕੱਲੀ ਆਈ ਹਾਂ ਤੁਹਾਡੇ ਸਾਰਿਆਂ ਦੇ ਨਾਲ ਗੱਲਾਂ ਬਾਤਾਂ ਕਰਨ ਦੇ ਲਈ। ਮਤਲਬ ਬੜੀ ਚੈਨ ਦੀ ਕਹਿ ਲਓ ਜਾਂ ਕਹਿ ਲਓ ਚੈਨ ਦਾ ਸਾਹ ਆ ਰਿਹਾ ਮੈਨੂੰ, ਕਿਉਂਕਿ ਅੱਜ ਗੁਰਪ੍ਰੀਤ ਸੰਧਾ ਵਾਲੀਆਂ ਮੇਰੇ ਨਾਲ ਨਹੀਂ ਆਇਆ, ਬੜਾ ਸੁੱਖ ਦਾ ਸਾਹ ਲੈ ਰਹੀ ਹਾਂ। ਬਾਕੀ ਅੱਜ ਮੇਰੇ ਨਾਲ ਨਾ ਇੱਕ ਸਪੈਸ਼ਲ ਪਰਸਨੈਲਿਟੀ ਆਈ ਹੈ, ਕਿਉਂਕਿ ਮੈਂ ਸੋਚਿਆ ਵੀ ਗੁਰਪ੍ਰੀਤ ਦੀ ਥਾਂ ਤੇ ਕਿਸੇ ਹੋਰ ਨੂੰ ਵੀ ਮੌਕਾ ਮਿਲਣਾ ਚਾਹੀਦਾ ਨਾ ਗੱਲਾਂ ਬਾਤਾਂ ਕਰਨ ਦੇ ਲਈ। ਸੋ ਕੌਣ ਨੇ ਦੱਸਦੀ ਹਾਂ ਤੁਹਾਨੂੰ, ਪਹਿਲਾਂ ਗਾਣਾ ਸੁਣ ਲਓ।

0: ਤੱਕਦਾ ਕੋਈ ਰੀਸ
1: ਬੇਹਤਰੀਨ ਪੰਜਾਬੀ

0: ਅੱਜ ਕੱਲ ਪੰਜਾਬ ਦੇ ਵਿੱਚ ਵਿਆਹਾਂ ਦਾ ਸੀਜ਼ਨ ਚੱਲਦਾ ਪਿਆ ਹੈ, ਸੋ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਵਿਆਹਾਂ ਦੇ ਵਿੱਚ ਫਜ਼ੂਲ ਖਰਚੀ ਬਹੁਤ ਹੁੰਦੀ ਹੈ। ਤੇ ਇਸੇ ਲਈ ਮੈਂ ਨਾ ਆਪਣੇ ਨਾਲ ਅੱਜ ਸਟੂਡੀਓ ਦੇ ਵਿੱਚ ਇੱਕ ਵਿਆਹ ਦੇ ਵਿੱਚੋਂ ਬਰਾਤੀ ਨੂੰ ਨਾਲ ਲੈ ਕੇ ਆਈ ਆ।
1: ਮੂੰਹ ਸੰਭਾਲ ਕੇ ਬੋਲੋ ਮੈਡਮ ਜੀ,
0: ਕੀ ਹੋਇਆ ਸਰ?
1: ਮੇਰਾ ਨਾਂ ਜੱਗਾ, ਨਿੱਕਾ ਭਾਈ ਆ ਮੈਂ ਲੋੜੇ ਦਾ।
0: ਓ ਸੌਰੀ,
1: ਜੱਗਾ ਜੱਗ ਮਤਲਬ ਹੁੰਦਾ?
0: ਨਹੀਂ, ਮੈਨੂੰ ਪਤਾ ਨਹੀਂ ਸੀ।
1: ਉਹਦੇ ਨਾਲ ਨਾਲ ਹੀ ਉਸੇ ਕਾਰ ਚ ਮੂਰਲੀ ਸੀਟ ਤੇ ਲੈ ਕੇ ਜਾਣਾ ਮੈਂ।
0: ਅੱਛਾ, ਮੈਂ ਤੁਹਾਨੂੰ ਨਿੱਕਾ ਭਾਈ ਅਜੇ ਤਾਂ ਕਹਿ ਨਹੀਂ ਸਕਦੀ, ਜੱਗਾ ਜੀ ਠੀਕ ਹੈ?
1: ਜੋ ਮਰਜੀ ਕਹਿ ਲਓ ਬਸ।
0: ਠੀਕ ਹੈ ਜੀ, ਜੱਗਾ ਜੀ ਅੱਜ ਅਸੀਂ ਤੁਹਾਨੂੰ ਨਾ ਵਿਆਹਾਂ 'ਚ ਹੁੰਦੀ ਫਜ਼ੂਲ ਖਰਚੀ ਬਾਰੇ ਪੁੱਛਾਂਗੇ।
1: ਚਲੋ ਪਹਿਲਾਂ ਚਾਰ ਤਾਂ ਮੈਨੂੰ ਸੁਣਾਤਾ, ਹੋਰ ਕਿੰਨੀ ਗ੍ਰਾਂ ਦੱਸੋਗੇ?
0: ਅੱਛਾ ਠੀਕ,
1: ਮੇਰੇ ਕੋਲ ਟਾਈਮ ਹੈ ਨਾ, ਜਿਹੜੀ ਕੰਮ ਦੀ ਗੱਲ ਕਰਨੀ ਆ ਕਰ ਲਓ ਮੇਰੇ ਕੋਲੋਂ।
0: ਅੱਛਾ ਪਹਿਲਾਂ ਗਾਣਾ ਸੁਣਾ ਦਿਓ।
1: ਅਰੇ ਘਰ ਦੇ ਡੀਕ ਦੇ ਹੋਣੇ ਪੈਣੀ ਭਾਈ, ਕਿੱਥੇ ਜਾ ਵੜਿਆ?
0: ਨਹੀਂ, ਅਸੀਂ ਤੁਹਾਡਾ ਟਾਈਮ ਨਹੀਂ ਵੇਸਟ ਕਰਾਂਗੇ।
1: ਮੈਂ ਕੰਮ ਕਰਨ ਵਾਲਾ ਤਾਂ ਮੈਂ ਕਿਤੇ ਵਿਹਲਾ ਦੱਸ।
0: ਜਨਾਬ ਗਾਣਾ ਸੁਣਾ,
1: ਤੁਸੀਂ ਪਤਾ ਨਹੀਂ ਸਾਡੇ ਰੂੜੇ ਦੇ ਉੱਪਰ ਗੱਲਾਂ ਕਰਦੇ ਹੋ ਜੀ, ਫਜ਼ੂਲ ਖਰਚੀਆਂ ਕਰਦੇ। ਮੁੰਡਾ ਵਿਆਹਣ ਲੱਗੇ ਸੀ, ਕੋਈ ਹੱਦ ਕਰਨਗੇ ਤੁਸੀਂ? ਤੁਹਾਡੇ ਕੋਲ ਪੈਸੇ ਮੰਗ ਲਏ ਸੀ।
0: ਕੰਪਿਊਟਰ ਰੱਖਿਆ ਹੋਇਆ ਸੀ।
1: ਅੱਛਾ, ਚਲੋ ਵੀ ਇਹਨੂੰ ਦੱਸ ਦੋ ਨਿੱਕੇ ਭਾਈ ਨੇ ਸੁਣਨਾ, ਚੰਗਾ ਸੁਣਾਵੇ।
0: ਠੀਕ ਹੈ ਜੀ।

0: ਲੈਂਦੇ ਹੀ ਨਾ ਘਰ ਦੇ ਵਿੱਚ ਜਿਹੜੀਆਂ ਬੀਬੀਆਂ ਹੁੰਦੀਆਂ ਨੇ ਸਪੈਸ਼ਲੀ ਉਹਨਾਂ ਨੂੰ ਕੱਪੜੇ ਸਵਾਉਣ ਦੀ ਕਾਹਲੀ ਪੈ ਜਾਂਦੀ
1: ਉਹ ਤਾਂ ਬਾਲੀ ਗੱਲ ਆ ਜੀ ਬਹੁਤ ਧਰਮ ਸੁਧੀ ਗੱਲ ਆ ਮੈਂ ਇੰਨਾ ਤੰਗ ਆ ਗਿਆ ਆਪਣੀ ਘਰ ਵਾਲੀ ਤੋਂ ਮੇਰੇ ਵੀਰ ਦਾ ਵਿਆਹ ਮੇਰੇ ਵੀਰ ਦਾ ਵਿਆਹ ਮੇਰੇ ਵੀਰ ਦਾ ਵਿਆਹ ਮੇਰੇ ਵੀਰ ਮੈਂ ਤੇਰੇ ਕੋਈ ਵੀਰ ਹਾਲੋ ਘਰ ਦੱਸ
0: ਨਹੀਂ ਚਾਹ ਹੁੰਦਾ
1: ਹਾਂ ਜੀ ਇੱਕ ਮਿੰਟ ਮੇਰੀ ਗੱਲ ਸੁਣੋ ਤਾਂ ਮੈਂ ਮੁੰਡਾ ਨਿੱਕਾ ਭਾਈਆ ਮੇਰੀ ਆਵਾਜ਼ ਉਹ ਤੱਕ ਨਹੀਂ ਜਾਂਦੀ ਨਾ
0: ਨਹੀਂ ਨਹੀਂ
1: ਐਡਾ ਮੈਨੂੰ ਦੁਖੀ ਕਰਨ ਹੋਇਆ ਜਨਾਨੀ ਨੇ ਐਡਾ ਮੈਨੂੰ ਦੁਖੀ ਕਰਨ ਹੋਇਆ ਜਨਾਨੀ ਮੈਂ ਇਹਨੂੰ ਵੀਰ ਹੈਗਾ ਮੈਂ ਕਿਹਾ ਵੀ ਗੱਲ ਪਤਾ ਕੀ ਆ ਦੇਖ ਐਤ ਕੀ ਆਪਣਾ ਕੋਈ ਠੇਕਾ ਠੁੱਕਾ ਉਦੋਂ ਦਾ ਰਹਿ ਗਿਆ
0: ਅੱਛਾ
1: ਵੀ ਐਤ ਕੀ ਫਸਲ ਥੋੜੀ ਮਾੜੀ ਹੋ ਗਈ ਤੂੰ ਪੂਰਾ ਮਾੜਾ ਸੂਟ ਸਵਾਣਾ ਮੈਂ ਇਹਦੇ ਨਾਲ ਚੱਲ ਗਿਆ ਜੀ
0: ਅੱਛਾ
1: ਤਿੰਨ ਮੇਰੇ ਨਿਆਣੇ ਬਾਹਰ ਲਾਉਣ ਡੇ ਸਕੂਟਰ ਤੇ ਮੈਂ ਕਦੀ ਉਹਨਾਂ ਨੂੰ ਕੁਲਫੀਆਂ ਲੈ ਕੇ ਦੇਣ ਡਿਆ ਤਾਂ ਕਦੀ ਮੈਂ ਗੋਲ ਗੱਪੇ ਖਵਾਉਣ ਡਿਆ ਅੰਦਰ ਬੈਠੀ ਨੇ ਇਹਨੇ ਜਿਹੜੀ ਦੁਕਾਨ ਖਿਲਾਈ ਇਹਨੇ ਜਿਹੜੀ ਦੁਕਾਨ ਖਿਲਾਈ ਪਤਾ ਨੀ ਐਸਾ ਕਿਹੜਾ ਉਹ ਕਿਹੜਾ ਰੰਗ ਤੂੰ ਨਹੀਂ ਪਾਉਂਦੀ ਜਿਹੜਾ ਗੁਲਾਬੀ ਆ ਕਿਹੜਾ ਕਿੰਨਾ
0: ਹਾਂਜੀ ਪਿੰਕ
1: ਹਾਏ ਹਾਏ ਉਹ ਤਾਂ ਵਿਚਾਰਾ ਹੱਥ ਜੋੜ ਕੇ ਛੁੱਟਾ ਕਹਿੰਦਾ ਭੈਣ ਜੀ ਕਿਸੇ ਹੋਰ ਦੁਕਾਨ ਤੋਂ ਲੈ ਲਓ ਸਾਡੇ ਵਾਲੇ ਪਿੰਕ ਮੁੱਕ ਗਏ
0: ਅੱਛਾ ਨਹੀਂ ਪਰ ਚਾਹ ਹੁੰਦਾ ਨਾ ਹਰ ਕਿਸੇ ਨੂੰ
1: ਨਹੀਂ ਤਾਂ ਪਰ ਠੀਕ ਹੈ ਤੂੰ ਲੈ ਖੇ ਸਵਾ ਜੋ ਮਰਜ਼ੀ ਕਰ
0: ਹਾਂਜੀ
1: ਅਗਲੀ ਗੱਲ ਸੁਣ ਲਓ
0: ਉਹ
1: ਤੋਂ ਬਾਅਦ ਮੈਂ ਜਿਹੜੇ ਗੇੜੇ ਮਾਰਿਆ ਜਿਹੜੀਆਂ ਹੁੰਦੀਆਂ ਕਿਹੜੀਆਂ ਜਿਹੜੀਆਂ ਸੀਂ ਕੇ ਦਿੰਦੀਆਂ ਕੀ ਨਾ ਰੱਖ ਦਿਓ
0: ਉਹ ਜਿਹੜੀਆਂ ਬੁਟੀਕ ਵਾਲੀਆਂ
1: ਉਹ ਜੋ ਵੀ ਹੁੰਦੀਆਂ ਟੀਕ ਵਾਲੀਆਂ ਔਰ ਮੈਂ ਤਾਂ ਟੀਕੇ ਵਾਲੀਆਂ ਰੱਖਿਆ ਨਾ ਉਹਨਾਂ ਨੇ
0: ਕਿਉਂ
1: ਉਹਨੇ ਤਾਂ ਸੂਟ ਨਹੀਂ ਹੁੰਦਾ ਜਿੰਨੀ ਸਵਾਈ ਪਾ ਦਿੰਦੀ ਉੱਥੇ
0: ਅੱਛਾ ਜੀ
1: ਮੈਂ ਉਹਨੂੰ 36,000 ਮੈਂ ਕਿਹਾ ਵੀ ਬੀਬੀ ਐਂ ਦੱਸ ਸੂਟ ਮੈਂ ਕਿਹੜਾ ਮੈਂ ਪੈਸੇ ਮੇਰੇ ਲੱਗੇ ਤੂੰ ਪੈਸੇ ਕਾਹਦੇ ਭਾਲਦੀ
0: ਓਹੋ
1: ਵਿਚਾਰ ਤੂੰ ਸੀਣਾ ਮਾਰਦੀ ਤੇ ਮੈਂ ਟੀਕ ਵਾਲੀ ਹੋ ਗਈ
0: ਨਹੀਂ
1: ਟੀਕੇ ਵਾਲੀਆਂ ਬੀਬੀਆਂ ਉਹ ਠੀਕ ਜੀ ਉਹਨੇ ਮੈਂ ਉੱਥੇ ਟੀਕਾ ਲਵਾਂਗਾ
0: ਅੱਛਾ
1: ਉਹ ਤੋਂ ਬਾਅਦ ਅਗਲੀ ਸੁਣ
0: ਹਾਂਜੀ
1: ਉਹ ਮੈਂ ਟੈਚੀ ਭਾਗ ਨਿਆਣੇ ਸੁੱਟ ਕੇ ਬੋਰੀ ਬਿਸਤਰਾ ਉੱਥੇ ਆਇਆ ਆਣ ਕੇ ਫਿਰ ਡੁਸਕਣ ਲੱਗ ਪਈ ਮੈਂ ਕੀ ਹੋ ਕਹਿੰਦੀ ਮੈਨੂੰ ਹੁਣ ਨਾਪ ਨਹੀਂ ਆਇਆ ਮੈਨੂੰ ਪਸੰਦ ਨਹੀਂ ਆ ਮੇਰਾ ਛਿੱਜ ਗਿਆ
0: ਓਹੋ ਟਾਈਟ ਹੋਣਾ
1: ਪਤਾ ਨਹੀਂ ਕੀ ਖੇ ਸਵਾਹ ਹੋਣਾ ਪਰ ਹੁਣ ਮੈਂ ਮੌਕੇ ਤੇ ਕਰਦਾ ਪਾਇਆ ਪਤਾ ਕੀ
0: ਕੀ
1: ਉਹੀ ਜਿਹੜਾ ਪਤਾ ਨਹੀਂ ਪਿਛਲੀ ਵਾਰ ਪਤਾ ਨਹੀਂ ਕਿੱਥੇ ਕਿਹਦੇ ਵਿਆਹ ਤੇ ਸਵਾਇਆ ਸੀ ਹਰਿਆ ਸੂਟ ਪਾ ਕੇ ਫਿਰ ਤੁਰੀ ਫਿਰਦੀ
0: ਓਹੋ ਚਲੋ
1: ਤਾਂ ਮੈਂ ਕਿਹਾ ਵੀ ਮੇਰੀ ਖੇਚਲ ਖਵਾਈ ਕਾਹਦੀ ਕਰਾਤੀ ਜਦੋਂ ਪਾਉਣਾ ਹੀ ਨਹੀਂ ਸੀ ਮੈਨੂੰ ਪਸੰਦ ਨਹੀਂ ਪਿੰਕ ਕਹੇ ਨਾ ਤਾਂ ਰਿਵਾਜ ਮੁੱਕ ਗਿਆ
0: ਚੱਲ ਕੋਈ
1: ਮੈਂ ਜਿੱਦਣ ਗਈ ਸੀ ਮੂੰਹ ਚੱਕ ਕੇ ਉਦਣ ਸੀ ਮੁੱਕ ਦਿੱਤੀ
0: ਦੇਖੋ ਭਾਈ
1: ਦੇਖੋ ਗੱਲ ਭਾਈ ਹੈ ਨੀ ਕਹਿਣਾ ਮੈਨੂੰ ਮੇਰੇ ਨਾਲ ਜੱਗਾ
0: ਜੱਗਾ ਜੀ
1: ਦੇਖੋ ਆਪਣਾ ਤਾਂ ਨਾ ਪਿਆਰ ਕਰਕੇ ਆਪਾਂ ਇੰਨੀਆਂ ਗੱਲਾਂ ਕਰਦੀਆਂ ਪਰ ਆਹ ਗੱਲ ਤੁਸੀਂ ਉਹਨੂੰ ਨਾ ਦੱਸਿਆ ਜੀ
0: ਠੀਕ ਹੈ ਜੀ ਜੱਗਾ ਜੀ ਤੁਸੀਂ ਠੰਡੇ ਹੋ ਗਾਣਾ ਸੁਣਾਉਣੀ ਹੈ ਮੈਂ ਤੁਹਾਨੂੰ

0: ਦਾ ਕੋਈ ਰੀਸ
1: ਅਸੀਂ ਹਾਂ ਕਲਚਰ ਆਫ ਪੰਜਾਬ,
2: ਕਲਚਰ ਆਫ ਪੰਜਾਬ
0: ਬਿਹਤਰੀਨ ਪੰਜਾਬੀ ਐਂਟਰਟੇਨਮੈਂਟ ਦੀ ਮੂੰਹ ਬੋਲਦੀ ਤਸਵੀਰ, ਏਸ਼ੀਅਨ ਕਮਿਊਨਿਟੀ ਦਾ ਮਨਪਸੰਦ ਰੇਡੀਓ ਸ਼ੋਅ ਕਲਚਰ ਆਫ ਪੰਜਾਬ
1: ਤੇਜ਼ੀ ਨਾਲ ਵੱਧ ਰਹੇ ਰੇਡੀਓ ਸ਼ੋਅ ਜਿਸ ਨੂੰ

0: ஹோல்தார் கண்டா சிங் ரிப்போர்ட்டிங் சார்.
1: ਸਸਰੀਕਾਲ ਗੰਡਾ ਸਿੰਘ ਜੀ,
0: ਕੀ ਹਾਲ ਚਾਲ ਨੇ?
1: ਮੈਂ ਬਿਲਕੁਲ ਠੀਕ ਹਾਂ, ਤੁਸੀਂ ਸੁਣਾਓ?
0: ਬਾਜੀ ਆਪਾਂ ਵੀ ਕਾਇਮ ਆ।
1: ਹੋਰ ਫੇਰ ਅੱਜ ਕਿੱਦਾਂ, ਕੀ ਗੱਲ ਸੁਣਾਉਣ ਆਏ ਹੋ?
0: ਦੇਖੋ ਜੀ, ਗੱਲਾਂ ਸੀ ਜਿਹੜੀਆਂ ਮਰਜ਼ੀ ਸਾਹਿਬ, ਤੁਹਾਨੂੰ ਤੰਗੀ ਆ?
1: ਓਹੋ, ਅੱਜ ਫੇਸ ਸਟੈਂਡ ਤੇ
0: ਬਸ ਥੋੜਾ ਹੋਰੇ ਹੋ ਜਾ, ਪਰੇ ਤਾਰ ਨੰਗੀ ਆ।
1: ਤੁਸੀਂ ਇਹ ਗੱਲ ਕਿੱਥੋਂ ਸੁਣ ਲਈ?
0: ਮੈਨੂੰ ਉਹ ਮੁੰਡੇ ਨੇ ਸੁਣਾਈ ਜਿਹੜਾ ਤੇਰੇ ਨਾਲ ਹੁੰਦਾ ਸੀ।
1: ਗੁਰਪ੍ਰੀਤ
0: ਕਹਿੰਦਾ ਭਾਜੀ ਉਹਨੂੰ ਏਦਾਂ ਕਿਉਂ? ਮੈਂ ਕਹਿੰਦਾ
1: ਅੱਛਾ, ਮਤਲਬ ਉਹਦੀਆਂ ਗੱਲਾਂ ਮੰਨੋਗੇ ਹੁਣ ਤੁਸੀਂ?
0: ਗੱਲ ਪਤਾ ਕਿ ਮੁੰਡਾ ਬੀਬਾ, ਤੂੰ ਐ ਬਦਨਾਮ ਨਾ ਕਰ।
1: ਅੱਛਾ,
0: ਮੈਨੂੰ ਉਹਦੀ ਗੱਲ ਸੁਣ ਕੇ ਨਾ ਯਾਦ ਆ ਗਿਆ ਚੁਟਕਲਾ।
1: ਕਿਹੜਾ ਚੁਟਕਲਾ?
0: ਚੁਟਕਲਾ ਬਾ ਡਾਕਟਰ ਤੋਂ ਮੈਨੂੰ ਯਾਦ ਆ ਗਿਆ ਵੀ ਉਹਨਾਂ ਮਰੀਜ਼ ਗਿਆ ਡਾਕਟਰ ਕੋ।
1: ਅੱਛਾ,
0: ਕਹਿੰਦਾ ਡਾਕਟਰ ਸਾਹਿਬ ਮੇਰਾ ਨਾ ਪੇਟ ਖਰਾਬ ਆ।
1: ਓਹੋ, ਫੇਰ
0: ਕਹਿੰਦਾ ਵੀ ਕੀ ਗੱਲ, ਕੁਛ ਖਾ ਲਿਆ ਗਲਤ? ਕਹਿੰਦਾ ਵੀ ਖਾਧਾ ਤਾਂ ਕੁਛ ਨੀ, ਬਸ ਜਾ ਕੇ ਇੱਕ ਲੱਸੀ ਦਾ ਪੀ ਕੇ ਉਤੋਂ ਚਾਹ ਪੀਤੀ ਗਈ ਆ।
1: ਜਿਹੜਾ ਸੋਨੇ ਦਾ ਰੇਟ ਆ,
0: ਸੋਨੇ ਦਾ ਰੇਟ ਆ?
1: ਹਾਂਜੀ,
0: ਸੋਨੇ ਦਾ ਰੇਟ ਰੂਟ ਤਾਂ ਕਿੱਥੇ ਰਹਿ ਗਿਆ ਹੁਣ?
1: ਮਤਲਬ ਸੋਨਾ ਇੰਨਾ ਮਹਿੰਗਾ ਹੋ ਗਿਆ, ਇੰਨਾ ਮਹਿੰਗਾ ਹੋ ਗਿਆ ਵੀ ਆ ਵਿਆਹਾਂ ਦੇ ਵਿੱਚ ਗਹਿਣੇ ਕਿੱਥੋਂ ਬਣਾਉਣੇ ਆ?
0: ਮੈਂ ਗਹਿਣੇ ਕਾਹਦੇ ਬਣਾਉਣੇ? ਗਹਿਣੇ ਮੈਂ ਤਾਂ ਉਹੀ ਤਾਂ ਕਹੀ ਜਾਂਦਾ।
1: ਕੀ?
0: ਮੈਂ ਕਿਹਾ ਵੀ ਆਹ ਭਲਾ ਹੋਵੇ ਜਿੰਨਾ ਬਣਾਏ ਆ। ਕੀ ਬਣਾਏ ਉਹਨਾਂ ਨੇ?
1: ਕੀ ਬਣਾਏ?
0: ਆ ਜਿਹੜੇ ਜਾਲੀ ਬਣਾਉਂਦੇ ਆ।
1: ਆਰਟੀਫਿਸ਼ੀਅਲ ਜਿਹੜੀ? ਅੱਛਾ ਜੀ,
0: ਉਹਨੇ ਤਾਂ ਬਚਾ ਤੇ ਸਾਡੇ ਵਾਲੇ।
1: ਅੱਛਾ,
0: 1400-1500 ਦਾ ਹਾਸੂਰ ਜਿਹਾ ਲੈ ਕੇ ਖੜਾ ਜੜਾਓ।
1: ਤੁਸੀਂ ਨਕਲੀ ਬਣਵਾਇਆ
0: ਤੇ ਹੋਰ ਕੀ ਕਰੀਏ ਦੱਸੋ?
1: ਅਸਲੀ ਕਿਉਂ ਨੀ?
0: ਅਸਲੀ ਹੈ, ਹੱਦ ਕਰਦੀ ਤੂੰ ਕਿੱਦਾਂ ਨੀ?
1: ਕੀ ਹੋ ਗਿਆ?
0: ਚਾਰ ਮੇਰੇ ਸਾਲੇ ਆ।
1: ਅੱਛਾ,
0: ਪਹਿਲਾਂ ਜਦੋਂ ਵਿਆਹ ਕੀਤਾ ਵੱਡੇ ਸਾਲੇ ਦਾ, ਉਦੋਂ ਸੱਸ ਮੇਰੀ ਨੇ ਪਲਨੀ ਵਾਲੀਆਂ ਬਣਾ ਦੀਆਂ।
1: ਅੱਛਾ ਜੀ,
0: ਉਦੋਂ ਬਾਅਦ ਨਿੱਕੇ ਦਾ ਕੀਤਾ ਫਿਰ ਚੀਨੀ ਬਣਾ ਦੀ। ਉਦੋਂ ਨਿੱਕੇ

0: ਮੈਂ ਤੇਰੇ ਲੈ ਕੇ ਭਾ ਚੱਲੇ ਆ
1: ਜਨਾਬ,
0: ਜੇਕਰ ਉੱਥੇ ਸਾਡੀ ਨੱਕ ਕੱਢ ਕੇ ਫੇਰ ਤੂੰ ਕੀ ਕਰ ਦੇਗਾ? ਤੈਨੂੰ ਮੈਂ ਬੰਦਿਆਂ ਨੂੰ ਦੱਸ ਦਿੱਤੀ ਗੱਲ ਵੀ ਜਿਹੜਾ ਤੈਨੂੰ ਸੋਨਾ ਘੱਟ ਟਾਈਮ ਨਾਲ ਪਹੁੰਚਾ ਦੀ, ਮੈਂ ਰੇਡੂਏ ਤੇ ਬੈਠਿਆ ਸੀ, ਤੇਰੀ ਸ਼ਿਕਾਇਤ ਲਾ ਦਾਂਗੇ ਆਪਣਾ ਚੱਲਦੇ ਨਾ।
1: ਹਾਂਜੀ ਹਾਂਜੀ ਚੱਲਦਾ ਪਿਆ,
0: ਤੇਰੀ ਤਾਂ ਗੱਲ ਕਰਾ ਦਾਂਗੇ, ਮੈਂ ਦੱਸਾਂ ਗੱਲ ਵੀ ਸਾਡੇ ਨਾਲ ਐਂ ਕੀਤਾ ਇਹਨਾਂ ਨੇ।
1: ਚੱਲ ਕੋਈ ਨੀ ਤੁਸੀਂ
0: ਭੈਣ ਜੀ ਮੇਰੇ ਲਾ ਕੇ ਬੈਠੇ, ਇਹਨਾਂ ਦੀ ਸਿੱਧੀ ਗੱਲ ਹੈ ਉਹ ਬਿੰਦਰ ਠਾਣੇਦਾਰ ਨਾਲ। ਹੈਂ ਡਰ ਗਿਆ ਜੀ, ਡਰ ਗਿਆ। ਹਾਂ ਵਧੀਆ,
1: ਹਾਂ ਕੋਈ ਨੀ ਚਲੋ,
0: ਗਾਣਾ ਗੁਣਾ ਲਾਓ,
1: ਉਹੀ ਲਾਉਣ ਲੱਗੀ।

0: ਨਾ ਬੰਦੇ ਨੇ ਆਪ ਤਾਂ ਤਿਆਰੀ ਖਿੱਚਣੀ ਹੁੰਦੀ ਆ, ਪਰ ਉਹਨੂੰ ਹੁੰਦਾ ਵੀ ਘਰ ਵੀ ਕਿਤੇ ਮੇਰਾ ਲਿਸ਼ਕ ਜਾਵੇ।
1: ਹਾਂ ਲਿਸ਼ਕਾ ਦੋ ਲਿਸ਼ਕਾ ਦੋ।
0: ਹਾਂ ਇਹਨੂੰ ਵੀ ਰੰਗ ਰੁੰਗ ਕਰਾ ਦੋ, ਐਨਕਲ
1: ਨਾ ਕਰਾ। ਮੈਂ ਤੈਨੂੰ ਕੀ ਦੱਸਾਂ, ਇਹਦੇ ਚ ਬੰਦਾ ਹੁਣ ਕੀ ਕਰੇ। ਪੁਰਾਣੇ ਸਮੇਂ ਹੁੰਦੇ ਸੀ ਜੀ, ਉਦੋਂ ਮੈਨੂੰ ਆਪ ਚੇਤਾ ਹੀ, ਬਾਪੂ ਸਾਡੇ ਨੇ ਡਰਮ ਲੈ ਲੈਣੇ ਜੀ, ਉਹਨੂੰ ਕੱਟ ਕੇ ਵਿੱਚ ਕਲੀ ਪਾ ਕੇ ਘੋਲ ਲੈਣੀ, ਕੁਛ ਬੰਦਿਆਂ ਕੋ ਕਰਾ ਲੈਣੀ, ਕੁਛ ਦਿਹਾੜੀ ਤੇ ਕਰਾ ਲੈਣੀ, ਕੁਛ ਕੁਚੀਆਂ ਪਰਾਲੀ ਜਾਣੀ, ਆਪ ਹੀ ਫੜ ਲੈਣੀ।
0: ਤੁਸੀਂ ਆਪ ਵੀ ਪੇਂਟ ਕੀਤਾ?
1: ਮੈਂ ਸਾਰੇ ਕੰਮ ਕਰਕੇ ਰੱਖੇ।
0: ਓ ਅੱਛਾ ਜੀ।
1: ਅੱਜ ਕੱਲ ਦੀਆਂ ਬੁੜੀਆਂ ਜੀ ਪੋਜੀਸ਼ਨ ਹੀ ਜਾਣ ਦਿੰਦੀਆਂ, ਪਤਾ ਨੀ ਪੁੱਟੀ ਕਰਾਉਣੀ ਆ, ਮੈਨੂੰ ਤਾਂ ਆਹ ਨੀ ਸਮਝ ਆਉਂਦੀ ਕਿੰਨੀ ਕਦੀ ਨਿਆਣੇ ਨੂੰ ਪੋਟੀ ਕਰਾਉਣੀ ਆ, ਉਧਰੋਂ ਕਦੀ ਪੁੱਟੀ ਕਰਾਉਣੀ। 3 ਦਿਨ ਮੇਰੇ ਇਸੇ ਕੰਮ ਚ ਨਿਕਲ ਗਏ। ਮੈਂ ਉੱਥੋਂ ਘਰੋਂ ਸਾਰਾ ਦਿਨ ਜਵਾਕਾਂ ਦਾ ਉਹ ਪੋਟੀ ਕਰਾਉਣੀ ਪੋਟੀ ਕਰਾਉਣੀ, ਮੈਂ ਉੱਥੇ ਜਾ ਕੇ ਜਾਵਾਂ
0: ਨਹੀਂ ਨਹੀਂ
1: ਦੁਕਾਨ ਤੇ ਜਾ ਕੇ। ਮੈਂ ਕਿਹਾ ਭਾਈ ਸਾਹਿਬ ਅਸੀਂ ਨਾ ਘਰੇ ਪੋਟੀ ਕਰਾਉਣੀ, ਕਹਿੰਦਾ ਭਾਜੀ ਕਰਾ ਲਓ ਮੇਰੇ ਕੋਲ, ਕੁੜੀਆਂ ਕੱਲੀਆਂ ਆਉਂਦੇ ਹੋ ਤੁਸੀਂ। ਇੱਕ ਦਿਨ ਮੈਂ ਲਿਖਾ ਕੇ ਲੈ ਕੇ ਗਿਆ, ਫਿਰ ਉੱਥੇ ਕੋਈ ਉਹ ਵਿਚਾਰਾ ਕੋਈ ਬਿਹਾਰ ਦਾ ਸੀਗਾ ਮਿਸਤਰੀ, ਉਹ ਕਹਿੰਦਾ ਸਾਹਿਬ ਜੀ ਪੋਟੀ ਨਹੀਂ ਹੁੰਦੀ ਪੁੱਟੀ ਹੁੰਦੀ। ਮੈਂ ਕਿਹਾ ਉਹੀ ਤੇ ਮੈਂ ਕਹਿਣ ਡਿਆ।
0: ਘਰੇ
1: ਪੋਟੀ ਨਹੀਂ ਕਰਾਉਂਗੇ ਤੇ ਕੀ ਗੱਲ ਕੁੜੀ ਨੀ ਆਊਗੀ, ਪਹਿਲਾਂ ਘਰੇ ਤੇ ਪੋਟੀ ਨੀ ਹੋਈ ਹੈ ਨਾ ਜੀ। ਇਹ ਗੱਲਾਂ ਥੋੜੀਆਂ ਗਲਤ ਫਜ਼ੂਲ ਖਰਚੀਆਂ, ਇਹ ਨਹੀਂ ਕਰਨੀ ਚਾਹੀਦੀਆਂ। ਤੁਸੀਂ ਆਪਣੇ ਮੁੰਡੇ ਨੂੰ ਕੁੜੀ ਬਣਾਉਣੀ, ਕਿਹੜਾ ਘਰ ਨੂੰ ਆਉਣੀ?
0: ਹਾਂਜੀ ਇਹ ਤਾਂ ਹੈ ਬਿਲਕੁਲ।
1: ਨਾਲੇ ਜਿਹਨੇ ਆਉਣਾ ਵਾ ਉਹਦਾ ਆਪਣਾ ਘਰ ਵਾ, ਜਗਲੀ ਚ ਪਹੁੰਚ ਆਪੇ ਕਰਾ ਲੂ,
0: ਨਾਲੇ ਪਸੰਦ ਦਾ ਕਰਾ ਲੂ।
1: ਹਾਂ ਸੋ ਏਡੀ ਨੀ ਗੱਲ, ਨਾਲੇ ਗੱਲ ਪਤਾ ਕੀ ਆ, ਤੁਸੀਂ ਜਿੰਨੀ ਮਰਜ਼ੀ ਪੋਟੀਆਂ ਪੁੱਟੀਆਂ ਕਰਾ ਲਓ, 2-4 ਸਾਲ ਬਾਅਦ ਜਦੋਂ ਉਹਨਾਂ ਦੇ ਜਵਾਕ ਥੋੜੇ ਪੈਨਸਲਾਂ ਘਸਾਉਣ ਜੋਗੇ ਹੋ ਗਏ, ਉਹਨਾਂ ਫੇਰ ਪੋਟੀ ਦੇ ਪੈਨਸਲਾਂ ਫੇਰ ਦੇਣੀਆਂ ਫਾਇਦਾ ਕੀ। ਬਾਕੀ ਮੈਂ ਭੈਣ ਜੀ ਲਾੜੇ ਦਾ ਨਿੱਕਾ ਭਾਈ ਆ, ਕੋਈ ਮਾੜੀ ਗੱਲ ਤਾਂ ਨਹੀਂ ਕੀਤੀ?
0: ਨਹੀਂ ਜੀ ਬਿਲਕੁਲ ਸਿਆਣੀ ਗੱਲ ਕੀਤੀ ਹੈ।

0: ਹਾਂਜੀ ਭੈਣ ਜੀ,
1: ਹਾਂਜੀ ਆ
0: ਨਹੀਂ ਬੋਲਦੇ ਨਹੀਂ ਆ, ਮੈਨੂੰ ਇਸ਼ਾਰਾ ਕਰ ਦਿੰਦੇ ਆ ਭਾਈ ਸਾਹਿਬ।
1: ਨਹੀਂ ਨਹੀਂ ਨਹੀਂ ਕੋਈ ਚੱਕਰ ਨਹੀਂ, ਮੈਂ ਵੀ ਬੋਲ ਰਹੀ ਹਾਂ। ਇਹ
0: ਭਾਈ ਸਾਹਿਬ ਦਾ ਵੈਸੇ ਕੰਮ ਕੀ ਹੈ ਨਾ, ਕੰਨਾਂ ਦੇ ਸਿੰਘ ਜੇ ਕੋਲ ਆਏ?
1: ਨਹੀਂ ਇਹ ਸਿੰਘ ਨਹੀਂ ਹੈਗੇ ਜੀ, ਇਹਨਾਂ ਨੂੰ ਹੈਡਫੋਨਸ ਕਹਿੰਦੇ ਨੇ।
0: ਹਾਂਜੀ ਹੈਡਫੋਨ ਤੋਂ ਮੈਨੂੰ ਚੇਤਾ, ਇੱਕ ਮਿੰਟ। ਓ ਹੈਲੋ
1: ਜਨਾਬ,
0: ਔਰ ਰੇਡੂਆ ਤੇ ਹਾਂ, ਰੇਡੂਆ ਤੇ ਅੱਜ
1: ਕਿਹਨੂੰ ਫੋਨ ਕਰ?
0: ਜੱਗਾ, ਉਹ ਜੱਗਾ ਬੋਲਦਾ ਯਾਰ। ਆਹੋ
1: ਕਿਹਨੂੰ ਫੋਨ ਕਰ ਰਹੇ
0: ਹੋ? ਉਹ ਨਹੀਂ ਟਰਾਲੀ ਗਈ ਸੀ ਆਪਾਂ ਟੈਂਟ ਦਾ ਸਮਾਨ। ਓ ਹੈਲੋ, ਉਹ ਟਰਾਲੀ ਆਈ ਨਹੀਂ ਆਇਆ ਓਏ?
1: ਤੁਹਾਡੇ ਸਾਰੇ ਕੰਮ ਪੈਂਡਿੰਗ ਨੇ?
0: ਨਹੀਂ ਜੀ, ਉਹ ਟੈਂਟ ਦਾ।
1: ਅੱਛਾ,
0: ਉਹਨੂੰ ਕਹਿ ਲੈ ਸਰ, ਮੈਨੂੰ ਕਹਾ ਟੈਂਟ ਮਾਮਾ ਜਾਂ ਗੰਦੀਆਂ ਚਾਣੀਆਂ ਭੇਜੀਆਂ ਤੇ ਮੀਟ ਡੋਲ ਕੇ ਭੇਜਾਂਗਾ ਜੀ। ਹੈਂ
1: ਜਨਾਬ,
0: ਕੀ ਕਹਿੰਦਾ ਗੰਦੀ? ਉਹ ਸਾਰੀਆਂ ਰੂੜੀ ਤੇ ਲਾ ਲੈ, ਤੂੰ ਆਪੇ ਗੱਲ ਕਰ ਲੈ, ਉਹਨੂੰ ਕਿ ਭਾਈਆ ਨਹੀਂ ਮੰਨਦਾ। ਹੱਦ ਕਰਦੇ, ਮੇਰੇ ਸਾਲੇ ਦਾ ਵਿਆਹ ਯਾਰ, ਨਿੱਕਾ ਮੁੰਡਾ ਵਿਆਹਣਾ, ਤੁਸੀਂ ਹੱਦ ਕਰਦੇ ਹੈ
1: ਭਾਈਆ ਜੀ।
0: ਉਹਨੇ ਪਹਿਨ ਲੈਣੇ ਮੁੜ ਕੇ, ਸਾਡੇ ਦੀਆਂ ਪਲੇਟਾਂ ਥੋੜੋ ਯਾਰ ਜੀ, ਤੁਹਾਨੂੰ ਪਤਾ ਲੱਗੇ ਪਿਛਲੀ ਵਾਰ ਤੇ ਦੇ ਪੈਸੇ ਕਿ ਨਹੀਂ, ਅਜੇ ਰਹਿੰਦੇ ਆ। ਚਲ ਫਿਰ ਨਾ ਤੋੜਿਆ, ਚੰਗਾ
1: ਭਾਈਆ ਜੀ।
0: ਹਾਂਜੀ ਇੱਕ, ਹਾਂਜੀ
1: ਕੀ ਹੋ ਗਿਆ ਤੁਸੀਂ?
0: ਉਹ ਟੈਂਟ ਵਾਲਾ ਸੀ ਜੀ, ਬੜਾ ਤੰਗ ਕਰਦਾ।
1: ਹਾਂ ਸੱਚ, ਟੈਂਟ ਤੋਂ ਮੈਨੂੰ ਚੇਤੇ ਆਇਆ, ਇਹ ਜਿਹੜੇ ਟੈਂਟ ਵਾਲੇ ਇੰਨਾ ਦੁਖੀ ਕਰਦੇ ਨੇ,
0: ਬੜਾ ਜੀ ਬੜਾ ਦੁਖੀ ਕਰਦੇ
1: ਹਨ। ਵੀ ਇੱਕ ਪਾਸੇ ਤਾਂ ਬੰਦੇ ਨੂੰ ਵਿਆਹ ਦਾ ਜੱਬ ਹੁੰਦਾ, ਦੂਜੇ ਪਾਸੇ ਇਹਨਾਂ ਨੇ ਜੱਬ ਪਾਇਆ ਹੁੰਦਾ।
0: ਮੈਂ ਕਿਹਾ ਪੁੱਛੋ ਨਾ ਜੀ,
1: ਮਤਲਬ ਪਤਾ ਨਹੀਂ ਕੀ
0: ਪਿਛਲੇ ਜਦੋਂ ਮੇਰੇ ਵੱਡੇ ਸਾਲੇ ਦਾ ਵਿਆਹ ਸੀ ਜੀ, ਉਦੋਂ ਮੈਂ ਦੋ ਬਹਿਰੇ ਕੁੱਟੇ ਜੀ।
1: ਕਿਉਂ?
0: ਉਹ ਇਸੇ ਕਰਕੇ ਕੁੱਟਿਆ ਜੀ, ਪੰਜ ਮਿੰਟੀ ਮੂਲੀਆਂ ਜਿਹੀਆਂ ਛਿਲ ਕੇ ਲਿਆਇਆ ਕਰੇ।
1: ਅੱਛਾ,
0: ਅਸੀਂ ਜੀ ਪਤਾ ਨਹੀਂ ਫਲਾਣੇ ਵਾਲੇ ਜੀ ਵਧਾਈ ਦੇ ਦਿਓ।
1: ਹਾਂ ਵਧਾਈਆਂ ਮੰਗਦੇ ਨੇ।
0: ਉਦੋਂ ਬਾਅਦ ਇੱਕ ਦੂਜਾ ਲਿਆ ਜੀ, ਉਹਦੇ ਵਿੱਚ ਪਤਾ ਨਹੀਂ ਗਜਰੇਲਾ ਜਿਹਾ ਰੱਖੀ ਫਿਰੇ, ਅਸੀਂ ਜੀ ਫਲਾਣੇ ਵਾਲੇ ਜੀ ਵਧਾਈ ਦੇ ਦਿਓ।
1: ਅੱਛਾ,
0: ਇੱਕ ਫੇਰ ਮਗਰ ਆਈਸਕ੍ਰੀਮ ਜੀ ਰੱਖੀ ਫਿਰੇ, ਮੈਂ ਜੀ ਫਲਾਣੇ ਵਾਲੇ ਜੀ ਵਧਾਈ ਦੇ ਦਿਓ। ਮੈਂ ਫਿਰ ਪਛਾਣ ਕੇ ਤਿੰਨੋਂ ਫੈਂਟੇ।
1: ਕਿਉਂ?
0: ਮੈਂ ਕਿਹਾ ਮੇਰੇ ਕੋਲ ਮੂੰਹ ਗਾੜ ਨਿਕਲ ਚੱਲੀ ਸੀ,
1: ਇੱਥੇ ਨਹੀਂ ਕੱਢਣੀ।
0: ਹਾਂ, ਮੈਂ ਕਿਹਾ ਵੀ ਤੁਸੀਂ ਉੱਥੇ ਬੈਠੇ ਤੇ ਮਾਮੇ ਉੱਕੋ ਪਲੇਟ ਚ ਉਦੋਂ ਸਮੋਸੇ ਖਾਣ ਡੇ, ਪਕੌੜੇ ਖਾਣ ਡੇ ਜੇ, ਆਹ ਤੁਹਾਡੀਆਂ ਹੱਡੀਆਂ ਅਜੇ ਤੱਕ ਇੱਥੇ ਪਈਆਂ ਜਿਹੜੀਆਂ ਤੁਸੀਂ ਕੱਢੀਆਂ, ਪੋਕੜ ਖਾਧੇ ਆ, ਉਦੋਂ ਤੁਸੀਂ ਇਕੱਠੇ ਆ, ਵਧਾਈ ਲੈਣ ਲੱਗੇ ਇੱਕੋ ਇੱਕ ਤਰ੍ਹਾਂ ਫਿਰਦਾ।
1: ਮਤਲਬ ਉਹੀ ਨਾ ਕਿ ਇੱਥੇ ਵੀ ਤਾਂ ਫਜ਼ੂਲ ਖਰਚੀ ਹੋ ਜਾਂਦੀ ਆ।
0: ਹਾਂਜੀ,
1: ਅਸੀਂ ਲੋਕ ਚਾਹ ਚਾਹ ਦੇ ਵਿੱਚ ਉਹਨਾਂ ਨੂੰ ਪੈਸੇ ਦੇ ਦਿੰਦੇ ਆ ਤਿੰਨੋਂ ਥਾਈ।
0: ਉਹ ਵਧਾਈਆਂ ਹੀ ਨਹੀਂ ਬਾਣ ਜੀ।
1: ਹਾਂਜੀ,
0: ਮੈਂ ਕਹਿੰਦਾ ਵੀ ਵਧਾਈਆਂ ਤੇ ਰੋਕ ਲੱਗਣੀ ਚਾਹੀਦੀ, ਬਾਕੀ ਠੀਕ ਆ।
1: ਅੱਛਾ, ਬਾਕੀ ਵਿਆਹ ਬਿਲਕੁਲ ਠੀਕ ਨੇ।
0: ਇੱਕ ਜ਼ਰੂਰ ਚਾਹੀਦੀ ਆ ਵੀ ਜਿਹੜਾ ਮੁੰਡੇ ਦਾ ਨਿੱਕਾ ਭਾਈਆ ਹੋਵੇ,
1: ਹਾਂਜੀ,
0: ਉਹਦੇ ਕੋਲੋਂ ਕਿਸੇ ਨੇ ਫੇਰ ਗਾਲ ਨਿਕਲ ਚੱਲੀ ਸੀ ਵੀ ਨਹੀਂ ਮੰਗਣੀ ਵਧਾਈ।
1: ਅੱਛਾ ਜੀ।
2: Culture of Punjab, serving the South Asian community in and around the GTA. For exciting packages, promotional offers, and inquiries, please call 416-677-0609. That's 416-677-0609. Culture of Punjab.
1: ਇਹਨਾਂ ਨੇ ਤਾਂ ਇੰਨਾ ਬੁਰਾ ਹਾਲ ਕੀਤਾ ਹੁੰਦਾ ਵੀ ਜਿਹੜੀ ਚੀਜ਼ ਆ ਨਾ, ਜਿਹੜੀ ਮੰਗਵਾਉਣੀ ਆ ਘਰੇ, ਉਹ ਦੁੱਗਣੀ ਲਿਖਾਈ ਹੁੰਦੀ ਆ।
0: ਮੈਂ ਤੈਨੂੰ ਦੱਸਾਂ ਭੈਣ ਜੀ,
1: ਹਾਂਜੀ,
0: ਜਿਹੜੀ ਸਾਡੀ ਬਾਹਰਲੀ ਬੈਠ ਗਈ ਪਾਈ ਆ,
1: ਹਾਂਜੀ ਹਾਂਜੀ,
0: ਹੁਣ ਨਵੀਂ ਪਾਈ ਆ ਮੇਰੇ ਸਰ, ਮੈਂ ਕਿਹਾ ਉਹ ਮੈਂ ਕਿਹਾ ਅੱਜ ਕੱਲ ਉਹ ਰਿਵਾਜ ਰੂਜ ਨਹੀਂ ਰਹਿ ਗਿਆ।
1: ਕਿਹੜਾ?
0: ਮੁੰਡਾ ਵਿਆਹਣਾ ਇੱਕ ਕੋਠਾ ਪਾ ਲਓ।
1: ਹਾਂਜੀ ਹਾਂਜੀ,
0: ਉਹ ਕਿੱਥੇ ਪਹਿਣਗੇ? ਮੈਂ ਕਿਹਾ ਤੂੰ ਸਾਰੀ ਉਮਰ ਕੋਠੇ 'ਚ ਪਿਆ।
1: ਬਿਲਕੁਲ,
0: ਮੈਂ ਨਾ ਸੁੱਖ ਨਾਲ ਛੇਬਰਾਂ ਲੱਗੀਆਂ ਨੇ, ਅੱਜ ਮੈਂ ਵੀ ਤੇਰੇ ਤੇਰੇ ਘਰੇ ਤਾਂ ਹੀ ਹੁਣ।
1: ਹਾਂਜੀ,
0: ਹੈ ਨਾ, ਹੁਣ ਮੈਂ ਕਿਹਾ ਵੀ ਗਲਤ ਗੱਲ ਹੋਈ ਭੈਣ ਜੀ।
1: ਨਹੀਂ ਕੁਛ ਨਹੀਂ, ਤੁਸੀਂ ਬੋਲ।
0: ਮੈਂ ਸਿਰਫ ਇਹ ਕਹਿ ਰਿਹਾ ਵੀ ਤੂੰ ਹੁਣ ਬੈਠ ਕੇ ਨਾ ਪਾਏਗਾ ਤਾਂ ਫੇਰ ਕੀ ਹੋਜੂ?
1: ਹਾਂਜੀ,
0: ਨਾ ਮੰਨਿਆ ਜੀ, ਕਰਜ਼ਾ ਚੁੱਕ ਕੇ ਭੱਠੇ ਵਾਲੇ ਦਾ ਧਾਰ ਦੀ ਇੱਟ ਫੜ ਕੇ ਮਿਸਤਰੀ ਨੂੰ ਸ਼ਰਾਬ ਸ਼ਰੂਬ ਪਿਆ ਕੇ ਪੈਸੇ ਜੇ ਦੇਣ ਵਾਲੇ ਆ।
1: ਅੱਛਾ,
0: ਨਹੀਂ ਵਿਆਹ 'ਚ ਲੜਾਈ ਪਵੇ, ਬਾਅਦ 'ਚ ਆ ਕੇ ਪਾਵੇ।
1: ਓਹੋ,
0: ਬੈਠ ਕੋਨੇ ਪਾ ਲਈ?
1: ਨਹੀਂ ਪਰ
0: ਬੈਠ ਕੇ ਮੁੰਡਾ ਸੋਹਣਾ, ਮੁੰਡਾ ਸੋਹਣਾ, ਉੱਥੇ ਲਵਾਈਆਂ ਸਮਾਨ ਲਿਆ ਕੇ ਰੱਖਤਾ।
1: ਚਲੋ ਕੋਈ ਨਹੀਂ,
0: ਵਿੱਚ ਕੜਾਈਆਂ ਤੁਰੀਆਂ ਫਿਰਦੀਆਂ, ਵਿੱਚ ਉਹ ਪੀਪੇ ਤੁਰੇ ਫਿਰਦੇ ਆ, ਵਿੱਚ ਖੰਡ ਤੁਰੀ ਫਿਰਦੀ ਆ, ਤੇ ਮੈਂ ਰਾਤੀ ਕਿਤੇ ਹਨੇਰੇ 'ਚ ਬੱਤੀ ਬਾਂਧੀ।
1: ਅੱਛਾ ਜੀ,
0: ਤੇ ਮੈਂ ਸੋਚਿਆ ਵੀ ਚੱਲ ਹੁਣ ਅੰਦਰ ਕਿਸੇ ਨੂੰ ਕੀ ਤੰਗ ਕਰਨਾ, ਵੀ ਕੰਮ ਧੰਦੇ ਵਾਲੇ ਬੰਦੇ ਚੱਲ ਬੈਠ ਕੇ ਪੈ ਜਾਂਦੇ।
1: ਹਾਂਜੀ,
0: ਮੈਂ ਉੱਥੇ ਪੈ ਗਿਆ। ਅੱਧੀ ਰਾਤ ਨੂੰ ਮੈਂ ਚੰਗਿਆੜਾ ਮਾਰਦਾ ਉੱਠਿਆ।
1: ਕਿਹੜੀ ਗੱਲੋਂ?
0: ਮੈਨੂੰ ਕੀੜੀਆਂ ਚੜ ਗਈਆਂ। ਮੈਂ ਸੋਚਿਆ ਵੀ ਆਹ ਤਾਂ ਗੱਦਾ ਇੱਥੇ ਰੱਖਿਆ, ਬਾਅਦ ਪਤਾ ਲੱਗਾ ਖੰਡ ਵਾਲੀ ਬੋਰੀ ਤੇ ਮੈਂ ਪਿਆ ਰਹੀ ਸੀ।
1: ਓਏ ਹੋਏ,
0: ਥੋੜਾ ਜਿਹਾ ਪੈਗ ਪੁਗ ਜਿਹਾ ਲੱਗਾ, ਮੈਨੂੰ ਪਤਾ ਨਹੀਂ ਲੱਗਾ।
1: ਅੱਛਾ ਅੱਛਾ,
0: ਸਵੇਰ ਨੂੰ ਮੈਂ ਫਿਰ ਜਿਹੜੀ ਰੇਲ ਬਣਾਈ, ਮੈਂ ਕਿਹਾ ਤੁਸੀਂ ਫਿਰ ਮੇਰੇ ਮੂੰਹ ਗਾਲ ਨਿਕਲ ਜਾਣੀ।
1: ਨਹੀਂ ਨਹੀਂ,
0: ਕਿ ਨਿੱਕੇ ਭਾਈਏ ਦੀ ਮਿਲਣੀ ਕਰਾਉਣੀ, ਪਤਾ ਲੱਗਿਆ ਅਗਲਾ ਖਾਂ ਵੀ ਖੁਰਕ ਪਈ, ਉਹਦੇ ਦੱਸਣ ਜਾਊਂਗਾ ਵੀ ਹਾਂ ਵੀ ਇਹ ਤਾਂ ਬੋਰੀ ਤੇ ਸੌਂ ਗਏ ਸੀ ਕੀੜੀਆਂ ਲੜੀਆਂ।
1: ਇਹ ਤਾਂ ਗੱਲ ਤੁਹਾਡੀ ਬਿਲਕੁਲ ਸਹੀ ਹੈ।
0: ਘਰ ਵਾਲੇ ਫਜ਼ੂਲ ਖਰਚ, ਹੁਣ ਮੈਂ ਕਿਹਾ ਵੀ ਇੰਨੀ ਖੰਡ ਤੂੰ ਖਾ ਲੇਗਾ ਸ਼ੂਗਰ, ਤੈਨੂੰ ਸ਼ੂਗਰ ਮੇਰੀ ਸੱਸ ਨੂੰ।
1: ਅੱਛਾ, ਪਰ ਜਿਹੜੇ ਲੋਕ ਆਉਣੇ ਨੇ,
0: ਲੋਕ ਆਉਣੇ ਨੇ, ਉਹਨਾਂ ਦਾ ਵੀ ਤਾਂ ਹਾਲ ਇਹੋ ਹੀ ਹੁੰਦਾ।
1: ਨਹੀਂ ਤਾਂ
0: ਲੋਕੀ ਦਾ ਮੈਂ ਤਾਂ, ਮੇਰਾ ਆਪਣਾ ਚਾਚਾ, ਤਿੰਨ ਗੋਲੀਆਂ ਉਹ ਕਿਹੜੀ ਹੁੰਦੀ ਆ?
1: ਕਿਹੜੀ?
0: ਸਿਸੂ ਸਿਸੂ ਕਿਹੜੀ ਲੀਨ ਹੁੰਦੀ ਆ?
1: ਇਨਸੂਲਿਨ
0: ਆ ਜੋੜੀ ਵੀ ਹੁੰਦੀ ਆ। ਤਿੰਨ ਗੋਲੀਆਂ ਖਾ ਲੈਣੀਆਂ, ਪੱਟ ਚ ਉਹਦਾ ਟੀਕਾ ਲਾ ਲੈਣਾ, ਉਹਦੇ ਵਾਂਗੂ ਲਿਆਓ ਰਸਗੁੱਲਾ।
1: ਓਹੋ, ਇਹ ਕੰਮ ਮਾੜਾ
3: ਹੈ ਮੇਰੇ ਰੱਬ ਜੀ, ਮੇਰਾ ਬਿਜ਼ਨਸ ਨਹੀਂ ਜੇ ਚੱਲਦਾ। ਬਾਬਾ ਜੀ ਬੜੇ ਪਾਪੜ ਵੇਲ ਵੇਲ ਦੇਖ ਲਏ ਨੇ, ਕੋਈ ਗੱਲ ਨਹੀਂ ਬਣਦੀ। ਬਾਬਾ ਜੀ ਪ੍ਰਸ਼ਾਦ ਚੜਾਉਂਗਾ, $5 ਦਾ ਪ੍ਰਸ਼ਾਦ ਚੜਾਉਂਗਾ। ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ।
4: ਓਏ ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ? ਦੇਵ ਤਾਤਲੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ। ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609।
5: ਚੁਟਕਲਾ ਚੁਟਕਲਾ ਚੁਟਕਲਾ ਚੁਟਕਲਾ। ਹਾਂ ਜੀ, ਆ ਮੂੰਹ ਖੋਲੋ ਜਰਾ। ਹਾਂਜੀ ਹਾਂਜੀ, ਕੀ ਤਕਲੀਫ ਆ ਜੀ?
6: ਮੈਨੂੰ ਨਾ ਖਾਣ ਤੋਂ ਬਾਅਦ ਭੁੱਖ ਨਹੀਂ ਲੱਗਦੀ ਤੇ ਸੌਣ ਤੋਂ ਬਾਅਦ ਨੀਂਦ ਨਹੀਂ ਆਉਂਦੀ।
5: ਇਹ ਕੋਈ ਵੱਡੀ ਤਕਲੀਫ ਨਹੀਂ, ਇੱਕ ਮਿੰਟ, ਇਹ ਆ ਇੱਕ ਤੇ ਆ ਲਾ ਦੂਜੀ।
6: ਅੱਛਾ ਜੀ,
5: ਬਸ ਇਹ ਦੋ ਪੂੜੀਆਂ ਨਾਲ ਤੁਸੀਂ ਠੀਕ ਹੋ ਜਾਣਾ। ਪਹਿਲੀ ਪੂੜੀ ਜਿਹੜੀ ਹੈ ਨਾ, ਉਹ ਤੁਸੀਂ ਸੌਣ ਤੋਂ ਬਾਅਦ ਖਾਣੀ ਹੈ, ਦੂਜੀ ਉੱਠਣ ਤੋਂ ਪਹਿਲਾਂ ਖਾ ਲਿਓ।
1: ਤੁਸੀਂ ਵਿਆਹ ਵਾਲੇ ਕਾਰਡ ਆਪ ਵੰਡਣ ਗਏ ਸੀ?
0: ਹਾਂਜੀ, ਮੇਰੀ ਡਿਊਟੀ ਲਾਤੀ ਨਾ ਜੀ।
1: ਅੱਛਾ,
0: ਮੇਰੇ ਕੋਲ ਕਾਰ ਹੈ ਨਾ ਜੀ, ਮਰੂਤੀ, ਗੈਸ ਤੇ ਕਰਾਈ ਹੈ।
1: ਓਹੋ,
0: ਕਹਿੰਦਾ ਵੀ ਭਾਈਆ ਤੇਰਾ ਕਿਹੜਾ ਪੈਟਰੋਲ ਦਾ ਖਰਚਾ, ਤੂੰ ਲੈ ਜਾ।
1: ਅੱਛਾ, ਫਿਰ ਤੁਸੀਂ
0: ਚਾਹ ਚਾਹ ਮੈਂ ਵੀ ਸਿਲੰਡਰ ਖਾ ਲਿਆ।
1: ਓਹੋ,
0: ਕੋਈ ਸਿਲੰਡਰ ਆ ਕੇ ਜਦੋਂ ਅਸੀਂ ਕਾਰ ਵੰਡਣ ਗਏ ਹਾਂ, ਪਹਿਲਾਂ ਤੇ ਮੈਂ ਸ਼ਹਿਰ ਵੜਦੇ ਚਲਾਨ ਕਰਾਇਆ।
1: ਕਿਹੜੀ ਗੱਲੋਂ?
0: ਇਸੇ ਚੀਜ਼ ਦਾ, ਗੈਸ ਵਾਲੇ ਦਾ।
1: ਓ, ਉੱਥੇ ਅਲਾਊਡ ਨਹੀਂ ਹੈਗੀ।
0: ਉਹ ਪਤਾ ਨਹੀਂ, ਮੈਨੂੰ ਥੋੜਾ ਪਤਾ ਹੋਣਾ ਸੀ, ਪਿੰਡਾਂ 'ਚ ਰਹਿਣ ਵਾਲੇ ਬੰਦੇ
1: ਸਾਨੂੰ
0: ਕੀ ਮਤਲਬ ਗੈਸ ਵਾਲੇ ਦਾ ਚਲਾਨ।
1: ਓਹੋ,
0: ਕਹਿੰਦਾ ਭਾ ਤੂੰ ਸਿਲੰਡਰ ਖਾਇਆ? ਮੈਂ ਕਿਹਾ ਮਾਮਾ ਤੇਰਾ ਕੁਝ ਪੁੱਛ ਕੇ ਖਾਇਆ?
1: ਹਾਂ ਹਾਂ, ਆਪਣੇ ਪੈਸਿਆਂ ਦਾ ਖਾਇਆ।
0: ਮੈਂ ਕਿਹਾ ਘਰੋਂ ਖਾਇਆ? ਮੈਂ ਕਿਹਾ ਸਾਡੇ ਘਰੇ ਭਾਵੇਂ ਪਾਥੀਆਂ ਨਾ ਸਾਰੀਆਂ, ਸਿਲੰਡਰ ਗੱਡੀ ਦਾ ਹੈਗਾ ਨਾ, ਤੈਨੂੰ ਤੰਗੀ ਆ?
1: ਅੱਛਾ,
0: ਉਹ ਗੁੱਸਾ ਕਰ ਗਿਆ। ਮੈਂ 150-200 ਦਿੰਦਾ ਵੀ ਸੀ, ਉਹ 500 ਮੰਗੇ। ਮੈਂ ਕਿਹਾ ਤੂੰ ਕੱਟ ਚਲਾਨ।
1: ਓ, ਪਰ ਵੈਸੇ ਇੱਥੇ ਸਿਆਣਪ ਕਰ ਗਏ ਤੁਸੀਂ।
0: ਕਿਉਂ ਜੀ?
1: ਕਿਉਂਕਿ ਜੇ ਉਹਨੂੰ 150-200 ਦਿੰਦੇ, ਉਹ ਉਹਦੀ ਜੇਬ 'ਚ ਪੈਣਾ ਸੀ, ਇੱਦਾਂ ਸਰਕਾਰ ਦੇ ਖਜ਼ਾਨੇ 'ਚ ਜਾਊਗਾ, ਹੈਨਾ?
0: ਨਾਰੀਅਲ ਦੀ ਬਰਫੀ ਪਾ ਦੇ ਤੇ ਨਾਰੀਅਲ ਦੀ ਉਹ ਇੱਕ ਪਾ ਦੇ ਰਸਗੁੱਲੇ ਜਿਹਾ ਟਾਈਪ।
1: ਅੱਛਾ,
0: ਤੇ ਇੱਕ ਮੈਂ ਕਿਹਾ ਚੱਲ ਲੱਡੂ ਪਾ ਦੇ ਸਸਤੇ ਨਾਲ, ਵਧੀਆ।
1: ਅੱਛਾ, ਪਰ ਤੁਸੀਂ ਸਾਡੇ ਲਈ ਤਾਂ ਡੱਬਾ ਲੈ ਕੇ ਨਹੀਂ ਆਇਆ ਨਾ?
0: ਤੁਹਾਨੂੰ ਆਪਾਂ ਨਾਲ ਲੈ ਕੇ ਚੱਲਾਂ, ਆਪਾਂ ਬਰਾਤੇ ਜਾਣਾ, ਨਵੇੜ ਲਓ ਕੰਮ, ਆਪਾਂ ਫਿਰ ਚੱਲਦੇ ਕੋਈ ਨਹੀਂ।
1: ਚਲੋ ਠੀਕ ਆ ਜੀ।
3: ਮੇਰੇ ਰੱਬ ਜੀ, ਮੇਰਾ ਬਿਜ਼ਨਸ ਨਹੀਂ ਜੇ ਚੱਲਦਾ। ਬਾਬਾ ਜੀ ਬੜੇ ਪਾਪੜ ਵੇਲ ਵੇਲ ਦੇਖ ਲਏ ਨੇ, ਕੋਈ ਗੱਲ ਨਹੀਂ ਬਣਦੀ। ਬਾਬਾ ਜੀ ਪ੍ਰਸ਼ਾਦ ਚੜਾਉਂਗਾ, $5 ਦਾ ਪ੍ਰਸ਼ਾਦ ਚੜਾਉਂਗਾ। ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ।
4: ਓਏ ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ? ਦੇਵ ਤਾਕਲੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ। ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609, 416-677-0609।
1: ਵਿਆਹਾਂ ਦੇ ਵਿੱਚ ਵੇਸਟੇਜ ਬਹੁਤ ਹੁੰਦੀ ਹੈ।
0: ਅੱਛਾ ਜੀ,
1: ਅਸੀਂ ਲੋਕ ਤਾਂ ਚਾਈ ਚਾਈ ਚੀਜ਼ਾਂ ਬਣਵਾਉਂਦੇ ਆ ਵੀ ਆਹ ਵੀ ਬਣਾ ਦਿਓ, ਉਹ ਵੀ ਬਣਾ ਦਿਓ, ਉਹ ਵੀ ਬਣਾ ਦਿਓ, ਪਰ ਲੋਕੀ ਜਿਹੜੇ ਨੇ ਉਹ ਵੇਸਟੇਜ ਕਰਦੇ ਨੇ ਜਿਹਦੇ ਨਾਲ
0: ਇਹ ਸ਼ਹਿਰਾਂ ਸ਼ੁਰੂ ਵਾਲੇ ਪਿੰਡਾਂ ਵਾਲਿਆਂ ਦੀ ਵੇਸਟੇਜ ਨਹੀਂ ਹੁੰਦੀ।
1: ਨਹੀਂ, ਦੇਖੋ ਪੈਸੇ ਵੀ ਤਾਂ ਖਰਾਬ ਹੁੰਦੇ ਨੇ ਨਾ।
0: ਉਹ ਤਾਂ ਹੁੰਦੇ ਨਾ ਜੀ, ਦੇਖੋ ਸ਼ਹਿਰਾਂ ਦੇ ਵਿੱਚ ਜੀ ਖਾਣਾ ਮਤਲਬ ਅਗਲੇ ਬੰਨੇ ਮਰਦਬਾਨ ਭਰ ਭਰ ਰੱਖਿਆ ਜੀ, ਸ਼ਹਿਰ ਨਾਲ ਤਾਂ ਡਰ ਗਈਆਂ ਨਿਗਾ ਨਿਗਾ ਪਾ ਕੇ, ਕੋਈ ਇੱਥੇ ਪਾ ਕੇ ਚਾਰ ਦੀ ਫਾੜੀ, ਕੋਈ ਥੋੜੀ ਜੀ ਦਾਲ, ਚਾਰ ਕ ਚੌਲ, ਉਹ ਖਰਾਬ ਕਰਦੇ ਜੀ।
1: ਨਹੀਂ, ਉਹ ਤਾਂ ਉਹਨਾਂ
0: ਨੇ ਹੁਣ ਸਾਡੇ ਜਿੱਦਾਂ ਬੀਬੀਆਂ ਜੀ,
1: ਹਾਂਜੀ,
0: ਉਹ ਕਦੇ ਖੜ ਕੇ ਥੋੜਾ ਖਾਂਦੀ ਜੀ।
1: ਅੱਛਾ,
0: ਉਹਨਾਂ ਦਾ ਪਲੇਟ ਭਰ ਕੇ ਚੌਲਾਂ ਦੀ, ਦੋ ਉਧਰੋਂ ਦਾਲ ਦੂਲ ਦੀਆਂ ਸਬਜ਼ੀ ਦੀਆਂ, ਫੁਲਕਾਂ ਦੀ ਪਲੇਟ ਲਾ ਕੇ ਰੱਖ ਕੇ ਭੁੰਜੇ ਹੀ ਬਣਾਉਣਾ ਉਧਰ ਪਿੱਛੇ ਹੋ ਕੇ।
1: ਇੰਨਾ ਕੁਛ
0: ਟੈਂਟ ਦੇ ਉਹਦੇ, ਫਿਰ ਹੁਣ ਪੇਟ ਭਰ ਕੇ ਖਾਣਾ ਹੀ ਕੰਮ ਤਾਂ ਵੀ ਕਰਨਾ ਹੁੰਦਾ।
1: ਇਹ ਤਾਂ ਹੈ ਵੈਸੇ
0: ਜੀ। ਉਦੋਂ ਬਾਅਦ ਜੇ ਮੰਨ ਲਓ ਵੱਧ ਗਿਆ ਸ਼ਰੀਕੇ ਭਾਈਚਾਰੇ ਵਾਲੇ, ਕਹਿੰਦੇ ਸਵੇਰ ਨੂੰ ਡਿੱਗੀਆਂ ਦੁੱਧ ਲੈ ਕੇ ਆਏ, ਕੋਈ ਪਾਈਆ, ਕੋਈ ਅੱਧਾ ਕਿਲੋ, ਕੋਈ ਕਿਲੋ, ਫਿਰ ਡਿੱਗੀਆਂ 'ਚ ਵੀ ਤਾਂ ਪਾਉਣੇ ਆ ਜੀ ਕੁਛ ਨਾ ਕੁਛ।
1: ਅੱਛਾ, ਮਤਲਬ ਦੇਖ ਕੇ ਵੀ ਤੋੜ ਦਿਓ?
0: ਹਾਂ, ਡੋਲੂ ਡੋਲੂ ਦੇ ਵਿੱਚ ਨਾ ਰੋਟੀ ਦੇ ਕੇ ਤੋੜ ਦੇਣੀ ਸ਼ਰੀਕੇ ਭਾਈਚਾਰੇ 'ਚ, ਹੁਣ ਰਾਤ ਦੀ ਰੋਟੀ ਤਾਂ ਬਣਦੀ ਹੈ ਨਾ ਜੀ।
1: ਚਲੋ ਵੇਸਟੇਜ ਇੱਦਾਂ ਨਹੀਂ ਹੁੰਦੀ ਕਿਤੇ ਨਾ ਕਿਤੇ, ਪਰ ਉਸ ਤੋਂ ਬਾਅਦ ਜਿਹੜੇ ਆ ਦਾਜ ਦੂਜ ਦਾ ਕੰਮ ਹੁੰਦਾ।
0: ਦਾਜ ਤਾਂ ਅਸੀਂ ਮੰਗੇ ਨੀ ਕਿਸੇ ਕੋਲ ਜੀ।
1: ਨਹੀਂ ਨਹੀਂ, ਪਰ ਜਿਹੜਾ
0: ਨਾ ਮੈਂ ਮੰਗਿਆ, ਨਾ ਮੰਗੇ ਨੇ ਮੇਰੇ ਸੜ ਲੈਣਾ।
1: ਪਰ ਤੁਹਾਡੀ ਵਾਈਫ ਜਦੋਂ,
0: ਦਾਜ ਦੇ ਸਖਤ ਵਿਰੋਧ ਆ
1: ਤੁਸੀਂ,
0: ਅਸੀਂ ਇੰਨਾ ਜ਼ਿਆਦਾ ਵਿਰੋਧ 'ਚ ਆ ਵੀ ਅਸੀਂ ਤੇ ਉੱਕਾ ਹੀ ਨਹੀਂ ਮੰਗਦੇ।
1: ਜਨਾਬ ਇੱਕ ਮਿੰਟ,
0: ਮੇਰੇ ਕੋਲ ਗੱਲਾਂ ਬੜੀਆਂ, ਤੁਸੀਂ ਗਾਣਾ ਗੁਣਾ ਮੈਨੂੰ ਪਹਿਲਾਂ ਲਾ ਲਓ, ਫਿਰ ਮੈਂ ਤੁਹਾਨੂੰ ਦਾਜ ਦੀ ਗੱਲ ਸੁਣਾਉਣਾ।
1: ਠੀਕ ਹੈ ਜੀ।

0: ਵੇਚਣਾ ਇੱਕ ਬੰਦਿਆਂ ਨੂੰ ਬੜੀ ਆਦਤ ਹੁੰਦੀ ਆ ਵੀ ਦਾਰੂ ਵਧੀਆ ਕੁਆਲਿਟੀ ਦੀ ਹੋਣੀ ਚਾਹੀਦੀ ਆ, ਸ਼ਰਾਬਾਂ ਪਿਆਉਂਦੇ ਹੋ ਤੁਸੀਂ ਲੋਕ ਉੱਥੇ, ਫਿਰ ਉੱਥੇ ਹੀ ਲੜਾਈਆਂ ਹੁੰਦੀਆਂ ਨੇ ਜਿਹਨਾਂ ਨਾਲ ਬਹਿ ਬਹਿ ਕੇ ਪੀਨੇ ਹੋ। ਇਹ ਦੇਖੋ ਚੰਗੀ ਗੱਲ ਤਾਂ ਨੀ ਹੈਗੀ, ਇੱਕ ਪਾਸੇ ਵੇਸਟੇਜ ਹੁੰਦੀ ਆ, ਇੱਕ ਪਾਸੇ ਪੈਸੇ ਦੀ ਖਰਾਬੀ ਹੁੰਦੀ ਆ, ਦੂਜੇ ਪਾਸੇ ਵਿਆਹ ਦਾ ਜਿਹੜਾ ਮਾਹੌਲ ਆ ਉਹ ਵੀ ਵਿਗੜਦਾ।
1: ਚੇਨੀ ਪਾ ਦੀ, ਦੋ ਛਾਪਾਂ ਪਾ ਦੀਆਂ ਤੇ ਮਾਂ ਨੂੰ ਕਾਂਡੇ ਪਾ ਦੇ ਜੀ ਤੇ ਬਾਪੂ ਨੂੰ ਕਹਿੰਦੇ ਕੜਾ ਬੁਣ। ਮੈਂ ਕਿਹਾ ਪਾ ਦੋ ਜੀ, ਸਾਨੂੰ ਅਸੀਂ ਦਾਜ ਨੀ ਲਿਆ ਜੀ।
0: ਤੇ ਜਨਾਬ ਇਹ ਵੀ ਤਾਂ ਫਜ਼ੂਲ ਖਰਚੀ ਹੋਈ ਹੁੰਦੀ ਹੈ।
2: ਮੇਰੀ ਬਿੱਲੀ ਨਾ ਆਪਣਾ ਨਾਂ ਲੈ ਲੈਂਦੀ ਆ।
3: ਹੈ ਕੀ ਨਾਂ ਆ ਉਹਦਾ?
2: ਮਿਆਉਂ।
0: ਕਹਿਣ ਨੂੰ ਤਾਂ ਵਿਆਹਾਂ ਦੇ ਵਿੱਚ ਨਾ ਇੱਕ ਸੱਭਿਆਚਾਰਕ ਗਰੁੱਪ ਨਾਂ ਦੇ ਬੰਦੇ ਲਾਏ ਜਾਂਦੇ ਨੇ।
1: ਹਾਂਜੀ
0: ਹੈ ਨਾ, ਉਹ ਬੜਾ ਨੱਚਦੀਆਂ ਨੇ ਪਰ ਉਹਨਾਂ ਦੇ ਵਿੱਚ ਸੱਭਿਆਚਾਰ ਤਾਂ ਕਿਤੇ ਦੇਖਦਾ ਨੀ।
1: ਜਨਾਬ ਮੇਰੀ ਗੱਲ ਸੁਣ ਲੈ, ਮੈਂ ਤੈਨੂੰ ਦੱਸਾਂ ਗੱਲ ਬੰਦਿਆਂ ਨੂੰ। ਉਹ ਪਿਛਲੀ ਵਾਰ ਵਾਲੀਆਂ ਨਾ ਲੈ ਕਾਲੀਆਂ ਕਾਲੀਆਂ ਜੀਆਂ ਹੈਂ। ਅੱਛਾ ਮੇਰੀ ਗੱਲ ਸੁਣੋ, ਭੱਬਰ ਜੀ ਹੈਗੀ ਓਏ। ਚੱਲ ਸੋਰੀ ਸੋਰੀ ਯਾਰ ਵੀਰ, ਮੈਨੂੰ ਥੋੜਾ ਪਤਾ ਤੇਰੀ ਘਰ ਵਾਲੀ ਆ।
0: ਜਨਾਬ ਆਰਾਮ ਨਾਲ।
1: ਅੱਛਾ ਅੱਛਾ ਉਹ ਨਹੀਂ ਨੱਚਦੀ ਹੁਣ? ਅੱਛਾ ਅੰਨੇ ਹੱਸਾ ਚੋ ਤਾਂ ਭਾਬੀ ਹੋ ਗਈ ਨਾ ਸਾਡੀ ਹੁਣ। ਹਾਂ ਅੱਛਾ ਚੰਗੀਆਂ ਲਿਆਈ ਯਾਰ। ਪਿਛਲੀ ਵਾਰ ਚਾਚਾ ਟਿੱਚਰਾ ਕਰਦਾ, ਕਹਿੰਦਾ ਤੁਸੀਂ ਤਾਂ ਮਾਮਾ ਚਾਰ ਲਾਈਟਾਂ ਵੀ ਲਾਈਆਂ, ਉਹ ਤਾਂ ਫੇਰ ਨਹੀਂ ਸੀ ਮੂੰਹਾਂ ਦੀ ਦੀਦੇ ਉਹਨਾਂ ਦੇ।
0: ਹਾਂਜੀ
1: ਉਹਨੂੰ ਮਾਮੇ ਦੀ ਆਪਣੀ ਨਿਗਾਹ ਘੱਟ ਸੀ, ਹੁਣ ਆਪਰੇਸ਼ਨ ਕਰਾਤਾ ਉਹਦਾ। ਹਾਂ ਉਹ ਨੀ ਗੱਲ ਕੋਈ, ਪੈਸੇ ਯਾਰ ਹੱਦ ਕਰਦਾ ਯਾਰ, ਤੈਨੂੰ ਟਾਈਮ ਨਾ ਦਵਾਉ ਮੈਂ।
0: ਹੈਲੋ ਜਨਾਬ।
1: ਉਹ ਨਹੀਂ ਵੀਰ, ਐਤਕੀ ਨਹੀਂ ਕੁੱਟਦੇ, ਕਿਉਂ ਇਦਾਂ ਕਰਦਾ?
0: ਆਪਾਂ ਰੇਡੀਓ ਤੇ ਆ।
1: ਹਾਂਜੀ ਮੈਂ ਰੇਡੀਓ ਤੇ ਹੈ, ਮੈਂ ਟਾਈਮ ਨਾ ਆ ਜੀ। ਉਹ ਚੰਗੀਆਂ ਲੈ ਡਾਂਸਰਾਂ ਜੀ ਤਾਂ ਦੱਸਾਂ ਗੱਲ। ਆਹੋ ਇਹ ਨਾ ਤੂੰ ਕੋਟ ਜਾ ਪਾ ਕੇ ਇਕੱਲਾ ਤੇਰਾ ਫਿਰੇ
0: ਹੁਣ ਕੱਟੂਗੇ।
1: ਹਾਂਜੀ ਚੰਗਾ ਚੰਗਾ ਫਿਰ ਇੱਧਰ ਮੈਡਮ। ਹਾਂ ਤੂੰ ਮਾਮਾ ਪੁੱਛ ਕੇ ਕਿ ਲੈਣਾ ਸੋਹਣੀ ਹੈ ਕਿ ਨਹੀਂ। ਚੱਲ ਕੱਟ ਫੋਨ। ਹਾਂਜੀ ਹਾਂਜੀ ਹਾਂਜੀ ਮੈਡਮ ਜੀ।
0: ਨਾ ਤੁਸੀਂ ਵੀ ਵਿਆਹ ਤੇ ਸੱਦ ਰਹੇ ਹੋ?
1: ਨਹੀਂ ਜੀ ਮੈਂ ਨਹੀਂ ਕੀਤੇ ਜੀ, ਮਤਲਬ ਉਹ ਮੁੰਡਾ ਸਾਡਾ ਜੀ ਜਿਹੜਾ ਸਾਲਾ ਮੇਰਾ ਜੀ ਜਿਹਦੇ ਪੈ ਗਿਆ, ਕਹਿੰਦਾ ਭਾਈਆ ਵੀ ਡਾਂਸਰਾਂ ਦਾ ਚੰਗੀਆਂ ਚਾਹੀਦੇ, ਫਿਰ ਮੇਰੀ ਜ਼ਿੰਮੇਵਾਰੀ ਲਾਈਏ ਮੁੰਡਾ ਆਪਣਾ ਜਾਣੂ ਜੀ।
0: ਅੱਛਾ ਮਤਲਬ ਤੁਸੀਂ ਵੀ ਉਹਨਾਂ ਲੋਕਾਂ ਚੋਂ ਇੱਕ ਹੋ?
1: ਨਹੀਂ ਨਹੀਂ ਨਹੀਂ ਮੈਂ ਤਾਂ ਮਤਲਬ ਹੁਣ ਜੀ ਅਗਲੇ ਨੇ ਕਹਿਤਾ ਜੀ ਮੈਂ ਵਿਆਹ ਦੇ ਲਾਉਣੀ ਜੀ ਡਾਂਸਰਾਂ, ਹੁਣ ਮੈਂ ਕਿਵੇਂ ਰੋਕਦਾ ਜੀ?
0: ਅੱਛਾ ਜੀ ਠੀਕ ਆ।
1: ਮਤਲਬ ਅਗਲੇ ਦੀ ਡਿਮਾਂਡ ਆ ਜੀ, ਮੈਂ ਹੁਣ ਕਹਿਤਾ ਉਹਨਾਂ ਪੈਸੇ ਲੈਣੇ ਜੀ, ਉਹਨਾਂ ਨੱਚਣਾ, ਉਹਨਾਂ ਸ਼ਰਾਬ ਪੀ ਕੇ ਉਹਨਾਂ ਦੇ ਉੱਤੋਂ ਦੀ ਪੈਸੇ ਸੁੱਟਣੇ ਜੀ।
0: ਤੇ ਜਨਾਬ ਉਹ ਵੀ ਤਾਂ ਫਜ਼ੂਲ ਖਰਚੀ ਹੋਈ।
1: ਅਗਲੇ ਨੇ ਕਰ ਰਹੇ, ਤੁਹਾਨੂੰ ਤੰਗੀ ਆ ਦੱਸੋ, ਤੁਹਾਡੀ ਜੇਬ 'ਚ ਹੋਣਾ ਫਜ਼ੂਲ ਖਰਚੀ। ਫਜ਼ੂਲ ਖਰਚੀ ਘੰਟਾ ਹੋ ਗਿਆ ਲੈ, ਮੈਂ ਤੰਗੀ ਤੁਹਾਨੂੰ ਹੀ ਦਿੰਦੇ, ਤੁਹਾਡੇ ਕੋਲ ਰੁਪਈਆ ਧੇਲੀ ਮੰਗਿਆ ਸੀ। ਤੁਸੀਂ ਇੱਥੇ ਸੱਦ ਕੇ ਬੰਦੇ ਬੇਇੱਜ਼ਤੀ ਕਿਉਂ ਕਰਨ ਸਾਡੀ?
0: ਮੈਂ ਬੇਇੱਜ਼ਤੀ ਨਹੀਂ ਕਰ ਰਹੀ, ਮੈਂ ਤਾਂ ਨਾਰਮਲ ਗੱਲ ਕਰ ਰਹੀ।
1: ਇਹਦੇ 'ਚ ਨਾਰਮਲ ਗੱਲ ਕਰੀ, ਫਜ਼ੂਲ ਖਰਚੀ ਫਜ਼ੂਲ ਖਰਚੀ ਲਾਈ ਤੂੰ ਦੱਸ। ਹੈ ਕਿੱਦਾਂ ਦੀ ਬੀਬੀ ਵੇਖੀ ਆ ਤੂੰ? ਮੇਰਾ ਮੂੰਹ ਕੀ ਵੇਖੀ ਜਾਂਦਾ ਯਾਰ?
0: ਵੈਸੇ ਮੈਨੂੰ ਤੁਹਾਡੇ ਵਿਚਾਰ ਜਾਣ ਕੇ ਨਾ ਬੜੀ।
1: ਇੱਕ ਮਿੰਟ। ਹੈਲੋ। ਹਾਂ
0: ਹੁਣ ਕਿਹਨੂੰ ਫੋਨ ਕਰ ਰਹੇ ਹੋ?
1: ਹਾਂ ਰੈਡ ਵਾਲਾ ਲੱਗ ਗਿਆ ਜੀ ਇਹਨੂੰ।
0: ਜਨਾਬ
1: ਕੀ ਉਹਦਾ ਗੱਡੀਆਂ ਨਾ? ਓਏ ਉਹਨੂੰ ਕਹਿ ਸਾਰੀਆਂ ਨੋਵਾ ਚਾਹੀਦੀਆਂ, ਨੋਵਾ।
0: ਓਹੋ
1: ਉਹ ਪਿਛਲੀ ਵਾਰ ਪਾਰਟੀਆਂ ਜਾਂ ਟਾਟਾ ਸੁਮੋ ਨਾ ਕਰਾ ਲਿਓ। ਹੈਂ ਮੁੰਡੇ ਵਾਲੀ ਗੱਡੀ ਕੀ ਆਂਦੇ ਆ?
0: ਆਪਾਂ ਪਹਿਲਾਂ ਗੱਲ ਕਰ ਲਈਏ।
1: ਉਹ ਖੜ ਜਾ ਮੈਡਮ ਜੀ, ਉਧਰ ਸਾਡੀਆਂ ਗੱਡੀਆਂ ਨੇ। ਹੈਂ ਓਏ ਉਹ ਮੈਂ ਰੇਡ ਹੋਏ ਤੇ ਆਇਆ, ਤੂੰ ਵਿੱਚੋਂ ਦਾਣੇ ਲੈਣੇ, ਮੈਂ ਜੋ ਮਰਜ਼ੀ ਕਰ ਲਿਆ ਵਾ, ਤੂੰ ਆਪਣੀ ਗੱਲ। ਹਾਂਜੀ ਹਾਂਜੀ
0: ਆਰਾਮ,
1: ਤੂੰ ਆਪਣੀ ਗੱਲ ਕਰ ਮੇਰੇ ਨਾਲ। ਕੀ ਆ ਦਾ ਗੱਡੀਆਂ ਵਾਲਾ ਉਹ? ਹੈਂ
0: ਬਸ ਆਪਾਂ ਪਹਿਲਾਂ ਗੱਲ ਕਰ
1: ਲਈਏ। ਓਏ ਉਹਨਾ ਮੈਂ ਯਾਰ ਹੁਣ ਮੇਰੀ ਜਾਨ ਲੈ
0: ਲਾ,
1: ਚੱਲ ਜੂ ਮੈਂ ਟਰਾਲੀ ਤੇ ਚੱਲ ਜੂਗਾ, ਜਾ ਤੂੰ ਜਾ ਦਫਾ ਜਾ।
0: ਜੇ ਅਲੱਗ ਅਲੱਗ ਗੱਡੀਆਂ ਆ ਵੀ ਜਾਣਗੀਆਂ ਕਿਸੇ ਸਸਤੀ ਗੱਡੀ ਚ ਚਲ ਜਾਓਗੇ ਤਾਂ ਕਿਹੜਾ ਵਿਆਹ ਨੀ ਹੋਣਾ?
1: ਮੈਂ ਸਸਤੀ ਗੱਡੀ ਹੁਣ ਮਤਲਬ ਨਿੱਕਾ ਪਾਈਏ, ਸਸਤੀ ਗੱਡੀ ਜਾਂਦਾ ਚੰਗਾ ਲੱਗਦਾ ਤੁਹਾਨੂੰ?
0: ਤੁਸੀਂ ਮੁੰਡੇ ਦੇ ਨਾਲ ਪੈ ਜਾਓ।
1: ਮੇਰੀ ਸੁਣ ਲਓ ਗੱਲ, ਮੈਨੂੰ ਹੁਣ ਪਤਾ ਲੱਗ ਗਿਆ
0: ਕੀ
1: ਮੈਨੂੰ ਇਹ ਸਿੱਧੀ ਗੱਲ, ਮੈਨੂੰ ਇਹ ਦੱਸ ਵੀ ਜਿਹੜੀ ਉਹ ਕਰਨਾਲ ਵਾਲੀ ਚਾਚੀ ਉਹਦੇ ਨਾਲ ਤੇਰਾ ਕੀ ਲਿੰਕ ਹੈ?
0: ਕਿਹੜੀ ਕਰਨਾਲ
1: ਵਾਲੀ ਚਾਚੀ ਨਾਲ ਮੇਰੀ ਨਹੀਂ ਬਣਦੀ, ਮੈਨੂੰ ਪਤਾ ਅੱਗੇ ਤੇਰਾ ਕਿਤੇ ਤੇਰੀ ਰਿਸ਼ਤੇਦਾਰੀ ਪਿੱਛੇ ਬੇਇੱਜ਼ਤੀ ਕਰਨੀ ਮੈਨੂੰ ਸੱਦਿਆ ਤੂੰ ਮੈਨੂੰ ਇੱਥੇ?
0: ਮੈਂ ਕੋਈ
1: ਉਹ ਜਾਓ ਮਰਜ਼ੀ ਕਰ ਤੇਰਾ, ਮੈਂ ਤੈਨੂੰ ਦੱਸਾਂ ਗੱਲ, ਮੈਂ ਇਕੱਲੇ ਇਕੱਲੇ ਨੂੰ ਜਾਣਦਾ
0: ਜਨਾਬ।
1: ਮੈਂ ਕਰਨੂ ਤੁਹਾਡੇ ਨਾਲ ਜੋ ਕਰਨਾ ਸਾਥਤਾ ਵਾ, ਮੇਰੀ ਬੇਇੱਜ਼ਤੀ ਕੀਤੀ ਸੀ ਸੱਦ ਕੇ ਤੁਸੀਂ।
0: ਓਹੋ
1: ਨਿੱਕਾ ਭਾਈ ਜੱਗਾ ਮੇਰਾ ਨਾਂ, ਨਿੱਕਾ ਭਾਈਆ ਮੈਂ ਮੁੰਡੇ ਦਾ, ਮੈਂ ਵੇਰਾ ਕਿੱਦਾਂ ਜਾਂਦੀ ਭਰਾ ਵਾ, ਮੈਂ ਵੇਰਾ ਕਿੱਦਾਂ ਵਿਆਹ ਹੁੰਦਾ ਉੱਥੇ, ਨਾਲੇ ਚਾਚੀ ਨੂੰ ਤੂੰ ਕਰਦੀ ਫੋਨ ਆਪਣੀ ਜਾ ਕੇ।
0: ਉਹ ਮੇਰੀ
1: ਉਹ ਮੈਨੂੰ ਪਤਾ।
0: ਓਹੋ ਇਹ ਤਾਂ ਗੁੱਸਾ ਹੀ ਖਾ ਗਏ ਬਿਨਾਂ ਗੱਲ ਤੋਂ।
1: ਹੱਦ ਕਰਦੇ ਤੁਸੀਂ।
0: ਅੱਛਾ ਠੀਕ,
1: ਮੇਰੇ ਮੂੰਹੋਂ ਗਾਲਾਂ ਨਿਕਲ ਜਾਣੇ, ਮੈਂ ਦੱਸਾਂ ਗੱਲ।
0: ਨਹੀਂ ਇੱਥੇ
1: ਖੋਲੋ ਬੂਆ ਪਾ ਜਾ, ਮੈਂ ਚੱਲਾਂ ਦਫਾ ਜਾ।
0: ਅੱਛਾ ਠੀਕ ਹੈ ਜੀ। ਓਹੋ ਇਹ ਤਾਂ ਭਾਈ
1: ਸਾਲਾ ਪਾ ਕੇ ਰੱਖਿਆ ਬੇਇੱਜ਼ਤੀਆਂ ਕਰਨ ਦਾ ਸਦ ਲੈਣਾ ਹੁਣ।
0: ਓਹੋ ਇਹ ਤਾਂ ਭਾਈ ਗੁੱਸਾ ਹੀ ਕਰਕੇ ਚੱਲ ਗਏ ਆ, ਹੁਣ ਮੈਨੂੰ ਲੱਗਦਾ ਮੈਨੂੰ ਵੀ ਜਾਣਾ ਚਾਹੀਦਾ। ਕੱਲ ਫੇਰ ਮਿਲਦੀਆਂ।

0: AM 530. CHLO AM. Serving Brampton, Mississauga, Toronto, the GTA, and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: Wakey, wakey, wakey, wakey.
2: It's wake up time. It's wake up time.
1: Now is the time to wake up.
3: Crank up the radio. You're listening to the Dave Toddla Show, brought to you in part by Culture of Punjab.
4: Culture of Punjab, serving the South Asian community in and around the GTA. For exciting packages, promotional offers, and inquiries, please call 416-677-0609. That's 416-677-0609. Culture of Punjab.
5: Hanji Harman ji ki haal ne?
6: Ek hi ho gaya.
5: Kuch na kuch ta ho gaya ji.
6: Ek hi ho gaya.
5: ਮੈਂ ਸੋਚਿਆ ਵੀ ਮੈਂ ਐਵੇਂ ਨਾ ਹੁਣ ਐਵੇਂ ਮਤਲਬ ਆਪਣਾ ਆਪ ਲੁਕਾ ਕੇ ਜੀ ਰੱਖਦੇ ਸੀ।
6: ਕੀ ਮਤਲਬ?
5: ਹੁਣ ਮੈਂ ਜੀ ਆਪਣਾ ਅਸਲੀ ਰੂਪ ਜੀ ਤੁਹਾਡੇ ਸਾਹਮਣੇ ਜੀ ਰੱਖਤੇ ਜੀ।
6: ਹਾਏ ਹਾਏ ਹਾਏ, ਸ਼ੁਕਰ ਹੈ ਕਿਤੇ ਇਹਦੇ ਮੂੰਹੋਂ ਵੀ ਜੀ ਨਿਕਲਿਆ।
5: ਹੁਣ ਮੈਂ ਤਾਂ ਜੀ ਆਈ ਬੋਲਿਆ ਕਰੂੰ।
6: ਓ ਵੈਰੀ ਗੁੱਡ,
5: ਆਈ ਗੱਲਾਂ ਕਰਿਆ ਕਰੂੰ।
6: ਮਤਲਬ ਇੰਨਾ ਚੇਂਜ ਆਉਣ ਦਾ ਕਾਰਨ?
5: ਵੈਸੇ ਜੀ ਮੈਂ ਕਿਹਾ ਜੀ ਕੀ ਲੈ ਜਾਣਾ ਦੁਨੀਆਂ ਤੋਂ ਜੀ।
6: ਤੂੰ ਕਿਤੇ ਮੈਂ
5: ਦੁਨੀਆਂ ਮੇਲਾ ਦੋ ਦਿਨ ਦਾ ਖੇਡ ਕੇ ਮਿੱਤਰਾ ਲੰਘਾ ਲੈ, ਐਵੇਂ ਕਿਉਂ ਸਿਆਪਾ ਪਾਉਣਾ ਗੱਲ ਤੂੰ?
6: ਅੱਗੇ
5: ਮੇਲਾ ਲਾ ਲੈ, ਮੇਲਾ ਲਾ ਲੈ। ਹੋਰ ਕੀ,
6: ਤੂੰ ਕਿਤੇ ਪ੍ਰਵਚਨ ਤਾਂ ਨਹੀਂ ਸੁਣ ਕੇ ਆਇਆ?
5: ਨਹੀਂ, ਇੰਜਾਂ ਦੀ ਤਾਂ ਕੋਈ ਗੱਲ ਨਹੀਂ ਹੈਗੀ।
6: ਫੇਰ
5: ਵਾ ਠੀਕ ਆ ਜੀ, ਬਹੁਤ ਵਧੀਆ।
6: ਚੱਲ ਠੀਕ ਆ, ਹੁਣ ਸਤਿ ਸ੍ਰੀ ਅਕਾਲ ਤਾਂ ਕਰਦੇ ਆ ਪਾ ਗਏ ਆ।
5: ਸਤਿ ਸ੍ਰੀ ਅਕਾਲ ਜੀ, ਮੈਂ ਤਾਂ ਕਰਦੇ ਹੱਥ ਜੋੜ ਕੇ ਖੜੇ ਜੀ।
6: ਤੁਸੀਂ ਐ ਕਰੋ, ਗਾਣਾ ਜਰਾ ਸੁਣ ਕੇ ਆਓ, ਜਦ ਤੱਕ ਮੈਂ ਇਹਨੂੰ ਸਹੀ ਕਰਾਂ ਜਰਾ।

0: ਸਕਦਾ ਕੋਈ ਰੀਸ।
1: ਅਸੀਂ ਹਾਂ ਕਲਚਰ ਆਫ ਪੰਜਾਬ,
2: ਕਲਚਰ ਆਫ ਪੰਜਾਬ,
0: ਬਿਹਤਰੀਨ ਪੰਜਾਬੀ ਐਂਟਰਟੇਨਮੈਂਟ ਦੀ ਮੂੰਹ ਬੋਲਦੀ ਤਸਵੀਰ, ਏਸ਼ੀਅਨ ਕਮਿਊਨਿਟੀ ਦਾ ਮਨਪਸੰਦ ਰੇਡੀਓ ਸ਼ੋਅ ਕਲਚਰ ਆਫ ਪੰਜਾਬ,
1: ਤੇਜ਼ੀ ਨਾਲ ਵੱਧ ਰਹੇ ਰੇਡੀਓ ਸ਼ੋਅ ਜਿਸ ਨੂੰ

0: ਹਾਂਜੀ ਹੁਣ ਦੱਸੋ ਜੀ ਕਿਹਦੇ ਕੋਲ ਨਲਕੇ ਪਟਾਉਣੇ ਜੀ?
1: ਹੁਣ ਤਾਂ ਨੀ ਰਹੂੰਗਾ,
0: ਮੇਰਾ ਖਿਆਲ ਹੈ ਜੀ ਹੁਣ ਤਾਂ ਨਾ ਜੀ ਪੰਜਾਬ ਸਰਕਾਰ ਨੂੰ ਕਹਿਣਾ ਚਾਹੀਦਾ ਜੀ ਨਲਕੇ ਪਟਾ ਲਿਆ, ਪ੍ਰਚਾਰ ਕਰਾ ਲਿਆ,
1: ਹੋ ਗਿਆ
0: ਨੀਤੀਆਂ ਦਾ ਪ੍ਰਚਾਰ ਕਰਾ ਲਿਆ।
1: ਤੇ ਦੂਜੇ ਦਾ ਨਾਮ ਤਾਂ ਸੁਣ ਲਾ।
0: ਦੂਜੇ ਦਾ ਨਾਮ ਨੂੰ ਇਹੀ ਪਤਾ
1: ਕੌਣ ਆ?
0: ਅਸ਼ਕੇ ਕੁਮਾਰ। ਹੁਣ
1: ਆਏ ਤੈਨੂੰ ਕਿੱਦਾਂ ਪਤਾ?
0: ਭਾਈ ਜਿਹੜੀ ਕਬੱਡੀ ਮੈਚ ਮੂਜਾ ਜਾਂਦੇ ਹੋਣ ਲੱਗੀ ਅਸ਼ਕੇ ਕੁਮਾਰ ਹੀ ਆਉਂਦਾ ਰਿਹਾ।
1: ਅਸ਼ਕੇ ਨੀ ਆ, ਅਕਸ਼ੇ ਕੁਮਾਰ ਆ।
0: ਹੈ ਤਾਂ ਮੈਂ ਵੀ ਅਸ਼ਕੇ ਕੁਮਾਰ ਹੀ ਕਹਿੰਦਾ।
1: ਉਹ ਅਕਸ਼ੇ
0: ਅਸ਼ਕੇ
1: ਉਹ ਕੱਕਾ ਹੈ, ਕੱਕਾ ਪਹਿਲਾਂ ਆ
0: ਭਾਜੀ, ਕੱਕਾ ਪਹਿਲਾਂ ਦੇ ਅਸ਼ਕੇ ਕੁਮਾਰ ਨਹੀਂ, ਉਹ ਤਾਂ ਫਿਰ ਕੁਮਾਰ ਅਸ਼ਕੇ ਬਣ ਜੂਗਾ ਫਿਰ।
1: ਉਹ ਨਹੀਂ, ਸ਼ਸ਼ੇ ਤੋਂ ਕੱਕਾ ਪਹਿਲਾਂ ਅਕਸ਼ੇ ਕੁਮਾਰ।
0: ਅਕਸ਼ੇ ਕੁਮਾਰ,
1: ਹਾਂ ਹਾਂ ਐਗਜੈਕਟਲੀ।
0: ਇਹ ਤਾਂ ਫਿਰ ਬਈ ਖਰਾਬ ਜਿਹਾ ਹੀ ਨਾ ਆ।
1: ਕਿਉਂ?
0: ਅੱਕ ਦਾ ਕਾਹਤੋਂ ਨਾਂ ਲੈਣਾ ਜਦੋਂ ਆਪਾਂ ਨੀਤੀਆਂ ਦੀ ਗੱਲ ਕਰਦੇ ਹਾਂ ਜੀ। ਨਾਲੇ ਜੇ ਹੁਣ ਤੋਂ ਹੀ ਅੱਕ ਕੇ ਫਿਰ ਤਾਂ ਕੋਈ ਹੈਦਾ ਨਹੀਂ। ਅਸ਼ਕੇ ਕੁਮਾਰ ਜਿਹੜਾ ਵੀ ਦੱਸਦੇ ਤੁਸੀਂ ਜੀ, ਮੈਨੂੰ ਪਤਾ ਜੀ ਕਿਉਂ ਪ੍ਰਚਾਰ ਕਰਾਉਣਾ ਜੀ।
1: ਕਿਉਂ?
0: ਕਿਉਂਕਿ ਕਹਿੰਦੇ ਵੀ ਬੰਦਾ ਖਿਲਾੜੀ ਬਹੁਤ ਤਗੜਾ ਜੀ, ਤੇ ਨਾਲੇ ਤੈਨੂੰ ਪਤਾ ਆਪਣੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਉਹ ਵੀ ਤਗੜੇ ਖਿਲਾੜੀ ਹੋ ਗਏ ਹੁਣ ਸਿਆਸਤ ਦੇ।
1: ਆਏ ਹਾਏ,
0: ਕਹਿੰਦੇ ਬੈਂਗਲੋਰ ਤੱਕ ਜਾ ਕੇ ਕੰਪਨੀ ਨੂੰ ਦੱਸਿਆ ਵੀ ਭਾਈ ਸਾਡੇ ਚੰਡੀਗੜ੍ਹ ਮੋਹਾਲੀ ਬਹੁਤ ਜਗ੍ਹਾ ਵੀਰੇ, ਆ ਜਾਓ ਭਾਈ।
1: ਪਹਿਲਾਂ ਬੈਂਗਲੋਰ ਨੀ, ਤਾਇਵਾਨ, ਪਤਾ ਨੀ ਉਹ ਬੁਰਜ ਖਲੀਫਾ ਵੀ ਦੇਖ ਕੇ ਕਿੰਨਾ ਕੁਛ ਦੇਖਾ ਆ ਉਹ।
0: ਕਹਿੰਦੇ ਸਾਰਾ ਕੁਝ ਮੈਂ ਪੰਜਾਬ ਚ ਬਣਾ ਦੇਣਾ, ਤੁਸੀਂ ਦਸੰਬਰ ਤੱਕ ਵੇਖੋਗੇ ਵੀ ਪੰਜਾਬ ਨੂੰ ਤੁਸੀਂ ਪਛਾਣ ਨੀ ਸਕਣਾ ਵੀ ਹੈ ਯਾਰ ਆ ਤਾਂ ਆਪਣੇ ਪੰਜਾਬ ਲੱਗਦਾ। ਮੈਂ ਤਾਂ ਫਿਕਰ ਪੈ ਗਿਆ ਮੈਂ ਪਿੰਡ ਜਾਣਾ।
1: ਕਿਉਂ?
0: ਵੀ ਪਤਾ ਲੱਗੇ ਸਾਡਾ ਘਰ ਘਾਟ ਜਾ ਵੀ ਅਜੀਬੋ ਗਰੀਬ ਜਿਹਾ ਬਣਿਆ ਹੋਵੇ ਜੀ, ਪਤਾ ਲੱਗੇ ਕੱਚਾ ਜਿਹਾ ਕੋਠਾ ਸਾਡਾ, ਅਸੀਂ ਆਖੇ ਵੀ ਆਹ 10 ਮੰਜ਼ਲੀ ਬਿਲਡਿੰਗ ਕਿੰਨੇ ਬਣਾਤੀ।

0: ਹੌਲਦਾਰ ਗੱਡਾ ਸਿੰਘ ਰਿਪੋਰਟਿੰਗ ਸਰ। ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਗੰਡਾ ਸਿੰਘ ਜੀ,
0: ਕੀ ਹਾਲ ਨੇ ਜੀ?
1: ਠੀਕ ਆ, ਸ਼ੁਕਰ ਆ ਤੁਸੀਂ ਆਏ ਹੋ।
0: ਕੋਈ ਸ਼ੁਕਰ ਵਾਲੀ ਕਿਹੜੀ ਗੱਲ ਆ, ਵੈਸੇ ਉਹਨਾਂ ਵਾਲੀ ਸ਼ੁਕਰ ਨੀ ਆ, ਸ਼ਨੀਵਾਰ ਨੀ ਮੇਰਾ।
1: ਨਹੀਂ ਨਹੀਂ, ਸ਼ੁਕਰ ਆ ਮੀਨਸ ਥੈਂਕ ਗੋਡ ਕਿ ਤੁਸੀਂ ਆਏ ਆ।
0: ਅੱਛਾ, ਗੋਡ ਦਾ ਥੈਂਕ ਕਰਦੇ ਤੁਸੀਂ?
1: ਹਾਂ,
0: ਸਾਡਾ ਨੀ ਕਰਦੇ ਜਿਹੜੇ ਆਏ ਆ।
1: ਉਹ ਤੁਹਾਡਾ ਵੀ ਕਰ ਲੈਣੀ, ਮੈਂ ਅੱਗੇ ਕਲਪੀ ਪਈਆਂ ਉਦੋਂ ਦੀ।
0: ਅੱਛਾ ਜੀ।
1: ਉਹ ਗੁਰਪ੍ਰੀਤ ਨੂੰ ਪਤਾ ਨੀ ਕੀ ਹੋ ਗਿਆ।
0: ਕੀ ਗੱਲ ਹੋ ਗਈ?
1: ਉਹ ਪਤਾ ਨੀ, ਮੈਨੂੰ ਲੱਗਦਾ ਉਹਨੂੰ ਕਿਤੇ ਕਰੰਟ ਲੱਗ ਗਿਆ।
0: ਮੈਨੂੰ ਕਹਿੰਦਾ ਸੀਗਾ ਵੀ ਮੈਂ ਪਤਾ ਨੀ ਇੱਕ ਦਿਨ ਇਹ ਪੱਖਾ ਲਾਉਂਦੇ ਨੇ ਸ਼ੂ ਚੁੰਗਲਾਂ ਦੇ ਲਈਆਂ।
1: ਬਸ ਉਹਦਾ ਹੀ ਕਾਰਾ ਸਾਰਾ, ਹੁਣ ਉਹ ਜੀ ਤੋਂ ਬਿਨਾਂ ਗੱਲ ਹੀ ਨੀ ਕਰਦਾ।
0: ਚੰਗੀ ਗੱਲ ਆ ਵੈਸੇ, ਮਤਲਬ ਜੀ ਕਹੋ ਜੀ ਕਹੋ।
1: ਹਾਂ ਇਹ ਤਾਂ ਹੈ ਵੈਸੇ।
0: ਇਹ ਨਾ ਵੈਸੇ ਮੈਂ ਨਿੱਕੇ ਹੁੰਦੇ ਪੜਿਆ ਸੀ ਬੱਸ ਚ
1: ਕੀ
0: ਜੀ ਕਹੋ ਤੇ ਜੀ ਕਹੋ।
1: ਬੱਸ ਚ ਪੜਿਆ ਸੀ? ਅੱਛਾ, ਇਹ ਕੀ ਚੱਕਰ ਆ?
0: ਬੱਸ ਵਿੱਚ ਮੈਂ ਪੜਿਆ ਉੱਥੇ, ਤੇ ਜਦੋਂ ਕੰਡਕਟਰ ਨੂੰ ਮਤਲਬ ਇੱਕ ਬੰਦੇ ਨੇ ਬੋਲਿਆ ਏਦਾਂ, ਉਹਨੇ ਬੋਲਿਆ ਜੀ, ਟਿਕਟ ਦਾ ਕੀ ਕੀਤਾ ਜੀ, ਤੈਨੂੰ ਮੈਂ ਦੱਸਾਂਗਾ ਭੈਣ ਦਾ ਟੈਂ ਟੈਂ ਟੈਂ ਟੈਂ ਜੀ।
1: ਅੱਛਾ,
0: ਬਸ ਮੈਂ ਕੰਡਕਟਰ ਵੀ ਕਹਿੰਦਾ ਬਸ ਜੀ ਜਾ ਕੇ ਚੱਕ ਦੋ। ਮੈਨੂੰ
1: ਇੱਕ ਰਾਜ ਦੀ ਗੱਲ ਪਤਾ ਲੱਗੀ ਆ।
2: ਕਿਹੜੀ ਜੀ?
1: ਤੈਨੂੰ ਕਰੰਟ ਲੱਗਾ?
2: ਨਹੀਂ ਜੀ।
1: ਲੱਗਾ ਆ?
2: ਨਾ ਜੀ, ਕਰੰਟ ਤਾਂ ਸਾਡੇ ਦੁਸ਼ਮਣਾਂ ਨੂੰ ਨਾ ਲੱਗੀ ਜੀ, ਮੈਂ ਤਾਂ ਕਹਿੰਦਾ ਜੀ।
1: ਨਹੀਂ, ਮੈਨੂੰ ਗੰਡਾ ਸਿੰਘ ਜੀ ਦੱਸ ਕੇ ਗਏ ਆ।
2: ਗੰਡਾ ਸਿੰਘ ਨੂੰ ਆਪ ਨੂੰ ਵੀ ਲੱਗਾ ਸੀ, ਕੱਲ ਤੈਨੂੰ ਦੱਸਿਆ ਨਾ?
1: ਨਹੀਂ।
2: ਉਹਦੀ ਘਰ ਵਾਲੀ ਜਿਹੜੀ ਸੀ, ਨਾਲੇ ਕਹਿੰਦਾ ਜੀ ਉਹਨੂੰ ਸੁਣਨੋਂ ਹਟ ਗਿਆ, ਦਿਸਣੋਂ ਹਟ ਗਿਆ ਜੀ। ਉਹਨੇ ਸੁਣ ਲਿਆ ਜੀ ਘਰੇ ਸਾਰੀਆਂ ਗੱਲਾਂ,
1: ਮੈਨੂੰ ਦੱਸਦੇ ਸੀ।
2: ਨਹੀਂ ਬਸ, ਉਹਨੇ ਅਗਲੀ ਗੱਲ ਨੀ ਨਾ ਦੱਸੀ।
1: ਕੀ?
2: ਬਸ ਮੈਂ ਭਾਬੀ ਨੇ ਢਾ ਲਿਆ ਜੀ ਜਦੋਂ ਘਰੇ ਗਿਆ ਜੀ ਉਹ।
1: ਫੇਰ ਤਾਂ ਮੋਰ ਮੂਰ ਚੰਗੇ ਸੇਕੇ ਹੋਣੇ।
2: ਮੋਰ ਉਹੀ ਗੱਲ ਜੀ, ਉਹਨੇ ਤਾਂ ਜੀ ਤਾਰਾਂ ਤੂਰਾਂ ਬੰਨ ਕੇ ਐਸੀਆਂ ਐਸੀਆਂ ਥਾਵਾਂ ਤੇ ਮਾਰਿਆ, ਕਹਿੰਦੀ

0: ਕੋਟ ਪਾ ਕੇ ਜਾਈ ਬਸ, ਬਾਕੀ ਤੇਰੀਆਂ ਲਾਸਾਂ ਨੀ ਦੀਦੀਆਂ, ਮੂੰਹ ਤੇ ਕੁਛ ਨੀ ਕੀਤਾ ਉਹਨੇ।
1: ਅੱਛਾ,
0: ਦਸਤਾਨੇ ਪਾ ਕੇ ਨੀ ਆਇਆ ਸੀ ਅੱਜ?
1: ਹਾਂ
0: ਹਾਂ, ਬਸ ਤਾਂ ਹੀ ਪਾਏ ਸੀ।
1: ਲੈ ਮੈਨੂੰ ਤਾਂ ਲੱਗੇ ਪਤਾ ਨੀ ਉਹਨੂੰ ਠੰਡ ਲੱਗੀ ਜਾਂਦੀ ਆ।
0: ਨਹੀਂ ਠੰਡ ਤਾਂ ਕੀ, ਉਹਦੀ ਤਾਂ ਐਸੀ ਗਰਮੀ ਅੰਦਰ ਪੇਸ਼ ਕੀਤੀ ਆ। ਮੈਂ ਪੁੱਛੋ ਨਾ ਤੁਸੀਂ ਵੀ ਕਿਆ ਬਣਿਆ ਉਹਦੇ ਨਾਲ।
1: ਮੈਨੂੰ ਤਾਂ ਲੱਗਦਾ ਤੇਰੇ ਅੰਦਰ ਵੀ ਕੋਈ ਗਰਮੀ ਪੇਸ਼ ਹੋ ਗਈ ਆ।
0: ਨਹੀਂ ਮੈਂ ਤਾਂ ਜੀ ਹੁਣ ਮਤਲਬ ਮੈਂ ਕਹਾਂ ਜੀ ਕੀ ਲੈਣਾ ਦੇਣਾ ਦੁਨੀਆ ਤੋਂ ਜੀ, ਬਸ ਐਂ ਜੇ ਆਪਾਂ ਸਾਦੇ ਮਰਾਦੇ ਜੇ ਬੰਦੇ ਆ ਜੀ।
1: ਤੂੰ ਬੋਰ ਕਾਹਨੂੰ ਕਰੀ ਜਾਂਦਾ ਫਿਰ ਅੱਜ?
0: ਦੇਖੋ ਜੀ ਬੋਰ ਅਸੀਂ ਕਿੱਥੋਂ ਕਰਾਉਣ ਜੋਗੇ, ਇਸ ਤਾਂ ਜੀ ਸਬਮਰਸੀਬਲ ਮੋਟਰ ਜਦੋਂ ਪਹਿਲੀ ਵਾਰ ਲਾਈ ਸੀ ਜੀ, ਉਦੋਂ ਹੀ ਬੋਰ ਕਰਾਉਣ ਲੱਗੇ ਸੀ ਅਸੀਂ। ਬੋਰ ਸ਼ੁਰੂ ਕੀਤਾ ਜੀ, ਤਿੰਨ ਦਿਨ ਹੋ ਗਏ ਜੀ, ਕਹਿੰਦਾ ਜੀ ਪੈਪ ਨੀ ਤੁਰਦੀ। ਖਵਾਜੇ ਪੀਰ ਨੂੰ ਕਹਿੰਦਾ ਜੀ ਹੁਣ ਜੀ ਚੌਲ ਖਵਾਉਣੇ ਪੈਣੇ ਜੀ।
1: ਅੱਛਾ,
0: ਮਾਤਾ ਪੀਰ ਨੇ ਚੌਲ ਬਣਾ ਲਈ ਜੀ। ਚੌਲ ਬਣਾ ਕੇ ਦੁਪਹਿਰੀ ਜਦੋਂ ਖਾਣ ਲੱਗੀ ਜੀ, ਉਹ ਬੋਰ ਵਾਲੇ ਜਾਵੜ ਜੀ ਘਰੇ, ਕਹਿੰਦੇ ਹੁਣ ਤਾਂ ਗਰਮੀ ਆ ਫੇਰ ਆਵਾਂਗੇ।
1: ਅੱਛਾ,
0: ਸ਼ਾਮ ਤੱਕ ਮੈਂ ਖਾ ਗਏ ਜੀ।
1: ਓਹੋ,
0: ਮੈਂ ਚੌਲ ਖਾ ਗਿਆ, ਬੋਰ ਵਾਲੇ ਕਹਿੰਦੇ ਚੌਲ ਨੀ ਕੀਤੇ ਜੀ, ਇਹ ਪੈਪ ਨੀ ਤੁਰਦਾ। ਮੈਂ ਕਿਹਾ ਤੂੰ ਪਰੇ ਹੋ, ਮੈਂ ਸਾਰੇ ਖਾ ਕੇ ਦੇਖੀ ਹੋਣੇ ਕਿਵੇਂ ਤੁਰਦਾ।
1: ਅੱਛਾ,
0: ਬਸ ਉਦੋਂ ਮੈਂ ਤਾਂ ਨੀ ਤੁਰਿਆ, ਬਾਪੂ ਜੀ ਫਿਰ ਡੰਡਾ ਲੈ ਕੇ ਮੈਨੂੰ ਜ਼ਰੂਰ ਤੁਰਿਆ ਸੀ।

0: Culture of Punjab, serving the South Asian community in and around the GTA. For exciting packages, promotional offers, and inquiries, please call 416-677-0609. That's 416-677-0609. Culture of Punjab.
1: ਅੱਜ ਦੀਆਂ ਅਖਬਾਰਾਂ 'ਚ ਜਿਹੜੀ ਫੋਟੋ ਆਈ ਹੈ ਜੀ,
2: ਕਿਹੜੀ?
1: ਵੀ ਜਿਹੜੇ ਸੁਨੀਲ ਜਾਖੜ ਹੋਈ ਹੈ ਜੀ,
2: ਹਾਂ ਹਾਂ,
1: ਮਤਲਬ ਮੈਨੂੰ ਐਂ ਨਹੀਂ ਸਮਝ ਲੱਗੀ ਵੀ ਲੀਡਰ ਜੀ ਵੈਸੇ ਤਾਂ ਵਿਧਾਨ ਸਭਾ 'ਚ ਇੱਧਰ ਉੱਧਰ ਹੋਣ ਜੀ, ਫੇਰ ਤਾਂ ਇੱਕ ਦੂਜੇ ਨੂੰ ਅੱਖਾਂ ਹੀ ਬੜੀਆਂ ਗਾੜਦੇ ਜੀ, ਤੇ ਸੁਨੀਲ ਜਾਖੜੂਰੀ ਜੀ ਬਾਦਲ ਸਾਹਿਬ ਦੇ ਗੋਡੀ ਹੱਥ ਲਾਈ ਜਾਂਦੇ ਜੀ ਦਿੱਲੀ ਜੀ।
2: ਇਹ ਕੀ ਚੱਕਰ ਆ?
1: ਪਤਾ ਨੀ, ਕਹਿੰਦੇ ਜਿਹੜੀ ਮਾਲਵਾ ਏਰੀਆ ਜੀ, ਮਾਲਵਾ ਬੈਲਟ ਆ ਜੀ, ਮੈਨੂੰ ਐਂ ਨਹੀਂ ਸਮਝ ਲੱਗੀ ਪੰਜਾਬ ਨੂੰ ਇੰਨੀਆਂ ਬੈਲਟਾਂ ਕਿਉਂ ਲਾਈਆਂ ਜੀ। ਨਾਲੇ ਕਹਿੰਦੇ ਪੰਜਾਬੀ ਪਹਿਰਾਵਾ ਜੀ ਚਾਦਰਾ ਕੁੜਤਾ ਹੁੰਦਾ ਜੀ,
2: ਹੁਣ
1: ਚਾਦਰੇ ਦੇ ਉੱਤੋਂ ਦੀ ਬੈਲਟ ਥੋੜਾ ਲਾਈ ਚੰਗੀ।
2: ਓ ਕਾਕਾ, ਉਹ ਬੈਲਟ ਨੀ, ਮਤਲਬ ਉਹ ਪਾਰਟਿਕੂਲਰ ਏਰੀਆ ਨੂੰ ਇੱਦਾਂ ਕਹਿ ਦਿੰਦਾ, ਜਿੱਦਾਂ ਇੱਕ ਦੁਆਬਾ ਬੈਲਟ ਆ, ਇੱਕ ਮਾਲਵਾ ਬੈਲਟ ਆ, ਮਾਝਾ ਬੈਲਟ ਆ, ਇੱਦਾਂ।
1: ਇਹ ਬੈਲਟ ਤਾਂ ਇੱਕੋ ਹੀ ਏਰੀਏ ਤੇ ਬੰਨੀ ਜਾਂਦੀ ਹੈ ਜੀ, ਥਾਂ ਥਾਂ ਏਰੀਏ ਤੇ ਥੋੜਾ ਬੰਨ ਸਕਦੇ ਜੀ ਆਪਾਂ।
2: ਠੀਕ ਆ,
1: ਹਾਂਜੀ,
2: ਤੇਰੇ ਸਮਝ ਤੋਂ ਉੱਪਰਲੀਆਂ ਗੱਲਾਂ ਨੇ।
1: ਹਾਂ, ਮੈਂ ਉਹੀ ਮੈਂ ਪੁੱਛਣਾ ਚਾਹੁੰਦਾ ਸੀ ਜੀ, ਮਤਲਬ ਕਹਿੰਦੇ ਸੇਮ ਦਾ ਪਤਾ ਨੀ ਇਲਾਜ ਕਰਾਉਣ ਦੇ ਲਈ ਜੀ ਸਿਆਸਤ ਛੱਡਤੀ ਜੀ।
2: ਮੈਂ ਵੀ ਸੁਣਿਆ ਕਿ ਨਾ ਅਕਾਲੀ ਅਤੇ ਕਾਂਗਰਸ ਇਕੱਠੇ ਹੋ ਗਏ ਸੇਮ ਕਰਕੇ।
1: ਹਾਂ, ਬਈ ਕਹਿੰਦੇ ਭਾਈ ਸੇਮ ਚੋਂ ਕੱਢੋ ਸਾਨੂੰ,
2: ਮਤਲਬ ਸੇਮ ਸੇਮ ਚੋਂ।
1: ਹਾਂ, ਉਹ ਕਹਿੰਦੇ ਵੀ ਸੇਮ ਨੇ ਸਾਨੂੰ ਸੇਮ ਸੇਮ ਕਰਤਾ ਜੀ,
2: ਸੇਮ ਟੂ ਸੇਮ ਹੋ ਗਿਆ।
1: ਕਹਿੰਦੇ ਜੇ ਅਸੀਂ ਸੇਮ ਦਾ ਕੁਛ ਨਾ ਕੀਤਾ ਫਿਰ ਆਉਂਦੀਆਂ ਇਲੈਕਸ਼ਨਾਂ ਦੇ ਵਿੱਚ ਲੋਕਾਂ ਨੇ ਸਾਡੀ ਸੇਮ ਸੇਮ ਕਰ ਦੇਣੀ ਆ।

0: ਰੱਬ ਜੀ ਮੇਰਾ ਬਿਜ਼ਨਸ ਨਹੀਂ ਹੈ ਚੱਲਦਾ। ਬਾਬਾ ਜੀ ਬੜੇ ਪਾਪੜ ਵੇਲ ਦੇਖ ਲਏ ਨੇ, ਕੋਈ ਗੱਲ ਨਹੀਂ ਬਣਦੀ। ਬਾਬਾ ਜੀ ਪ੍ਰਸ਼ਾਦ ਚੜਾਉਂਗਾ, $5 ਦਾ ਪ੍ਰਸ਼ਾਦ ਚੜਾਉਂਗਾ। ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ।
1: ਓਏ ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ? ਦੇਵ ਤਾਤਰੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ। ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609 416-677-0609।
2: ਹਾਂਜੀ ਮੈਡਮ ਜੀ, ਬੋਲਦੇ ਨੀ ਜੀ ਤੁਸੀਂ?
3: ਬੋਲਦੀ
2: ਤੁਸੀਂ ਉਹ ਗੱਲ ਨੀ ਸੁਣਾਉਂਦੇ ਜੀ, ਮੈਂ ਜਿਹੜੀ ਗੱਲ ਸੁਣੀ ਹੈ ਜੀ ਸੱਚੀ ਹੈ ਜੀ। ਉਹ
3: ਕਿਹੜੀ ਗੱਲ?
2: ਕਹਿੰਦੀ ਹਰਿਆਣੇ ਦਾ ਜਿਹੜਾ ਮੁੰਡਾ ਸੀ ਜੀ, ਛੋਟੀ ਜਿਹੀ ਉਮਰ ਦਾ ਜੀ,
3: ਉਹ ਕਟੱਲਿਆ।
2: ਹਾਂਜੀ
3: ਗੂਗਲ ਬੋਏ,
2: ਮਤਲਬ ਉਹਦਾ ਨਾਮ ਹੈ, ਸਮਝ ਗਿਆ ਜੀ ਕਿਵੇਂ ਰੱਖਿਆ ਹੋਗਾ ਜੀ।
3: ਕਿਵੇਂ ਰੱਖਿਆ?
2: ਪਹਿਲਾਂ ਤਾਂ ਜੀ ਮਤਲਬ ਉਹ ਵਿਚਾਰਾ ਖੇਡਦਾ ਰਿਹਾ ਹੋਗਾ ਜੀ, ਤੇ ਮਤਲਬ ਪਾਪਾ ਕਰਿਆ ਹੋਊਗਾ ਤੇ ਉਹਨੇ ਕਿਹਾ ਹੋਣਾ ਵੀ ਕਿੱਧਰ ਗਿਆ ਉਹ। ਮਾਂ ਨੇ ਕਹਿਤਾ ਹੋਣਾ ਵੀ ਹਾਂ ਮਤਲਬ ਬਾਹਰ ਖੇਡਦਾ, ਤੇ ਪਾਪੇ ਨੇ ਲਿਆ ਕੇ ਫਿਰ ਅੰਦਰ ਆਖਤਾ ਹੋਣਾ, ਅੰਦਰੋਂ ਫਿਰ ਰੋਣ ਦੀ ਆਵਾਜ਼ ਆਈ ਹੋਣੀ, ਫਿਰ ਮਾਂ ਨੇ ਪੁੱਛਿਆ ਹੋਣਾ
3: ਕੀ
2: ਕੁੱਟ ਲਿਆ।
3: ਅੱਛਾ ਉਹ ਕੁੱਟ ਲਿਆ ਨੀ ਆ, ਉਹ ਕੁੱਟ ਲਿਆ ਆ।
2: ਹਾਂ ਕੁੱਟ ਲਿਆ ਹੀ ਆ।
3: ਹਾਂ ਤੇਰੇ ਆਪਣੇ ਲੌਜਿਕ ਹਰ ਥਾਂ ਤੇ ਆਪਣੀ
2: ਗੱਲ ਬੋਲਣਾ ਹੀ ਆ, ਜਿਵੇਂ ਮਰਜ਼ੀ ਕਰੋ ਵੀ ਉਹਨੇ ਤਾਂ ਪੁੱਛਣਾ ਹੈ ਵੀ ਕੁੱਟ ਲਿਆ।
3: ਕਾਕਾ ਤੂੰ ਉਹਦੇ ਨਾਂ ਤੇ ਨਾ ਜਾ, ਜਿੰਨੀ ਉਹਨੂੰ ਨੌਲੇਜ ਆ ਨਾ।
2: ਉਹ ਮੈਂ ਉਹੀ ਕਹਿਣਾ ਵੀ ਉਹਨੂੰ ਨੌਲੇਜ ਤਾਂ ਫਿਰ ਆਪੇ ਹੀ ਆਈ ਨੀ ਸੀਗੀ।
3: ਕਿਉਂ?
2: ਕਹਿੰਦੇ ਹੁੰਦੇ ਨੇ ਡੰਡਾ ਪੀਰ ਹੈ ਵਿਗੜਿਆਂ ਤੇਗੜਿਆਂ ਦਾ।
3: ਤੇਰੇ ਦੁਆਲੇ ਵੀ ਮੈਨੂੰ ਘੁਮਾਉਣਾ ਪੈਣਾ ਮੈਨੂੰ।
2: ਉਹ ਤਾਂ ਠੀਕ ਆ, ਪਰ ਕਹਿੰਦੇ ਵੀ ਉਹਨੂੰ ਹੁਣ 10 ਲੱਖ ਰੁਪਇਆ ਸਰਕਾਰ ਨੇ ਦੇਤਾ।
3: ਹਾਂ ਦੇਤਾ
2: ਬਈ, ਕਮਾਲ ਹੀ ਹੋ ਗਈ ਹੁਣ ਤਾਂ।
3: ਮਤਲਬ ਇਸ ਲਈ ਹੁਣ ਜੇ ਤੂੰ 10 ਲੱਖ ਲੈਣਾ, ਤੇਰੇ ਦੁਆਲੇ ਵੀ ਡੰਡਾ ਘੁਮਾਵਾ ਇੱਕ ਵਾਰੀ।
2: ਫਿਰ ਇਹਦਾ ਮਤਲਬ ਹੁਣ ਉਹਦਾ ਨਾਮ ਬਦਲ ਜੂ।
3: ਕੀ ਬਦਲ ਜੂ?
2: ਕੁੱਟਿਆ ਸੀ ਕਰ ਦੇਣਗੇ ਹੁਣ।
3: ਕੁੱਟਿਆ ਸੀ?
2: ਆਹੋ ਹੁਣ ਤਾਂ ਜਦੋਂ 10 ਲੱਖ ਰੁਪਇਆ ਹੈ, ਭਾਪੇ ਨੇ ਕਹਿਣਾ ਮੇਰਾ ਕੁੱਚੂ ਕੁੱਚੂ ਕੁੱਚੂ ਕੁੱਚੂ, ਤੇ ਉਹਨੇ ਵੇਖਣਾ ਬਾਬਾ ਤੂੰ ਮੈਨੂੰ ਕੁੱਟਿਆ ਸੀ।

0: ਹਾਂਜੀ ਮੈਡਮ ਜੀ ਬੋਲਦੇ ਨੀ ਜੀ ਤੁਸੀਂ
1: ਬੋਲਦੀ
0: ਤੁਸੀਂ ਉਹ ਗੱਲ ਨੀ ਸੁਣਾਉਂਦੇ ਜੀ ਮੈਂ ਜਿਹੜੀ ਗੱਲ ਸੁਣੀ ਜੀ ਸੱਚੀ ਹੈ ਜੀ ਉਹ
1: ਕਿਹੜੀ ਗੱਲ
0: ਕਹਿੰਦੀ ਹਰਿਆਣੇ ਦਾ ਜਿਹੜਾ ਮੁੰਡਾ ਸੀਗਾ ਜੀ ਛੋਟੀ ਜਿਹੀ ਉਮਰ ਦਾ ਜੀ
1: ਉਹ ਕਟੱਲਿਆ
0: ਹਾਂਜੀ
1: ਗੂਗਲ ਬੋਏ
0: ਮਤਲਬ ਉਹਦਾ ਨਾਮ ਹੈ ਸਮਝ ਗਿਆ ਜੀ ਕਿਵੇਂ ਰੱਖਿਆ ਹੋਊਗਾ ਜੀ
1: ਕਿਵੇਂ ਰੱਖਿਆ
0: ਪਹਿਲਾਂ ਤਾਂ ਜੀ ਮਤਲਬ ਉਹ ਵਿਚਾਰਾ ਖੇਡਦਾ ਰਿਹਾ ਹੋਊਗਾ ਜੀ ਤੇ ਮਤਲਬ ਪਾਪਾ ਘਰੇ ਆਇਆ ਹੋਊਗਾ ਤੇ ਉਹਨੇ ਕਿਹਾ ਹੋਣਾ ਵੀ ਕਿੱਧਰ ਗਿਆ ਉਹ ਮਾਂ ਨੇ ਕਹਿਤਾ ਹੋਣਾ ਵੀ ਹਾਂ ਮਤਲਬ ਬਾਹਰ ਖੇਡਦਾ ਤੇ ਪਾਪੇ ਨੇ ਲਿਆ ਕੇ ਫਿਰ ਅੰਦਰ ਆਖਤਾ ਹੋਣਾ ਅੰਦਰੋਂ ਫਿਰ ਰੋਣ ਦੀ ਆਵਾਜ਼ ਆਈ ਹੋਣੀ ਫਿਰ ਮਾਂ ਨੇ ਪੁੱਛਿਆ ਹੋਣਾ
1: ਕੀ
0: ਕੁੱਟ ਲਿਆ
1: ਅੱਛਾ ਉਹ ਕੁੱਟ ਲਿਆ ਨਹੀਂ ਆ ਉਹ ਕੁੱਟ ਲਿਆ ਆ
0: ਹਾਂ ਕੁੱਟ ਲਿਆ ਯਾ
1: ਹਾਂ ਤੇਰੇ ਆਪਣੇ ਹੀ ਲੌਜਿਕ ਹਰ ਥਾਂ ਤੇ ਆਪਣੀ
0: ਗੱਲ ਬੋਲਣਾ ਹੀ ਆ ਜਿਵੇਂ ਮਰਜ਼ੀ ਕਰੋ ਵੀ ਉਹਨੇ ਤਾਂ ਪੁੱਛਣਾ ਹੈ ਵੀ ਕੁੱਟ ਲਿਆ
1: ਕਾਕਾ ਤੂੰ ਉਹਦੇ ਨਾਂ ਤੇ ਨਾ ਜਾ ਜਿੰਨੀ ਉਹਨੂੰ ਨੌਲੇਜ ਆ ਨਾ
0: ਉਹ ਮੈਂ ਉਹੀ ਕਹਿਣਾ ਵੀ ਉਹਨੂੰ ਨੌਲੇਜ ਤਾਂ ਫਿਰ ਆਪੇ ਹੀ ਆਈ ਨਹੀਂ ਸੀਗੀ
1: ਕਿਉਂ
0: ਕਹਿੰਦੇ ਹੁੰਦੇ ਨੇ ਡੰਡਾ ਪੀਰ ਹੈ ਵੇਗੜਿਆਂ ਦੇਗੜਿਆਂ ਦਾ
1: ਤੇਰੇ ਦੁਆਲੇ ਵੀ ਮੈਨੂੰ ਘੁਮਾਉਣਾ ਪੈਣਾ ਮੈਨੂੰ
0: ਲੱਗਦਾ ਠੀਕ ਆ ਪਰ ਕਹਿੰਦੇ ਵੀ ਉਹਨੂੰ ਹੁਣ 10 ਲੱਖ ਰੁਪਇਆ ਸਰਕਾਰ ਨੇ ਦੇਤਾ
1: ਹਾਂ ਦੇਤਾ
0: ਬਈ ਕਮਾਲ ਹੀ ਹੋ ਗਈ ਹੁਣ ਤਾਂ
1: ਮਤਲਬ ਇਸ ਲਈ ਹੁਣ ਜੇ ਤੂੰ 10 ਲੱਖ ਲੈਣਾ ਤੇਰੇ ਦੁਆਲੇ ਵੀ ਡੰਡਾ ਘੁਮਾਵਾਂ ਇੱਕ ਵਾਰੀ
0: ਫਿਰ ਇਹਦਾ ਮਤਲਬ ਹੁਣ ਉਹਦਾ ਨਾਮ ਬਦਲ ਜੂ
1: ਕੀ ਬਦਲ ਜੂ
0: ਕੁੱਟਿਆ ਸੀ ਕਰ ਦੇਣਗੇ ਹੁਣ
1: ਕੁੱਟਿਆ ਸੀ
0: ਆਹੋ ਹੁਣ ਤਾਂ ਜਦੋਂ 10 ਲੱਖ ਰੁਪਇਆ ਹੈ ਭਾਪੇ ਨੇ ਕਹਿਣਾ ਮੇਰਾ ਕੁੱਚੂ ਕੁੱਚੂ ਕੁੱਚੂ ਤੇ ਉਹਨੇ ਵੇਖਣਾ ਭਾਪਾ ਤੂੰ ਮੈਨੂੰ ਕੁੱਟਿਆ ਸੀ

0: ਡੁਪਲੀਕੇਟ ਸਾਰਾ ਕੁਛ ਛੱਡ ਦੇਣਾ ਅੱਜ ਮੈਂ ਸ਼ੀਤ ਗੱਲਾਂ ਕਰਨੀਆਂ ਸਾਰੀਆਂ ਐਂ ਤਾਂ ਬਾਈ ਸੱਚ ਬੋਲਦੇ ਬੁਰਾ ਆਪੇ
1: ਲਾ ਕਰੂੰਗਾ
0: ਤੇ ਮੈਂ ਚੋਪੀ ਆ ਮੈਂ ਕੀ ਕਿਹਾ
1: ਵਾਈਨ ਪੀਤੀ ਆ ਤੂੰ ਕਦੀ
0: ਔਖੀ ਹੁੰਦੀ ਆ
1: ਏਡਾ ਵੀ ਭਲਾ ਨੀ ਤੂੰ ਜਿੰਨਾ ਬਣਦਾ ਪਿਆ ਜੇ ਤੈਨੂੰ ਲੱਗ ਰਿਹਾ ਨਾ ਏਦਾਂ ਬਣ ਕੇ ਤੈਨੂੰ ਰਿਸ਼ਤਾ ਆਜੂਗਾ ਕੋਈ ਤਾਂ ਭੁੱਲ ਜਾ
0: ਬੜੀ ਕੁੱਟ ਪਈ ਮੈਨੂੰ
1: ਕੀ
0: ਉਹ ਨਾ ਸਾਡਾ ਜਿਹੜਾ ਮਤਲਬ ਗੁਆਂਢੀਆਂ ਦਾ ਮੁੰਡਾ ਜੀ ਸ਼ਿੰਦੂ ਟਰੱਕ ਚਲਾਉਂਦਾ ਹੁੰਦਾ ਜੀ ਬੰਬੇ ਫਿਰ ਉਹ ਪੰਜਾਬ ਆ ਗਿਆ ਫਿਰ ਉਹਨੇ ਵੈਨ ਪਾ ਲਈ
1: ਉਹ ਵੈਨ ਨੀ ਵਾਈਨ ਸ਼ੇਪ ਹੁੰਦੀ ਆ ਉਹ ਦੱਸਦੀ ਆ ਵੀ ਤੁਸੀਂ ਕਿੰਨਾ ਜ਼ਿਆਦਾ ਪੀਂਦੇ ਹੋ
0: ਗਲਾਸ ਚ ਪਾ ਕੇ ਪੀਵਾਂਗੇ ਨਾਲੇ ਗਲਾਸ ਤੋਂ ਪਤਾ ਲੱਗੂ ਵੀ ਕਿੰਨੀ ਕੁ ਪੀਤੀ ਆ ਹੋਰ ਵੀ ਸਿੱਧੀ ਨਾਲੀ ਲਾ ਲਿਆ ਕਰੀਏ ਵੈਨ ਦੀ ਇਹਨਾਂ ਗੰਦੀਆਂ ਜਿਹੀਆਂ ਗੱਲਾਂ ਕਰਨ ਵਾਲੀਆਂ ਨਾ ਕੰਮ ਕਰਿਆ ਕਰ ਤੂੰ ਚਾਹੀਦੀ ਗੱਲ ਸੁਣਾਇਆ ਕਰ ਜੇ ਨਹੀਂ ਸੁਣਾਉਣੀ ਤਾਂ ਫਿਰ ਗਾਉਣਾ ਸੁਣਾ ਦੇ
1: ਆਪਣੀ
0: ਨੀਂਦ ਸੋਵਾਂਗੇ ਅਸੀਂ ਆਰਾਮ ਵਾਲੀ ਨੀਂਦ ਕਿਉਂ ਸੋਵਾਂਗੇ ਆਰਾਮ ਆਪਣੀ ਨੀਂਦ ਸੋਵੇ ਅਸੀਂ ਆਪਣੀ ਨੀਂਦ
1: ਦੇਖ ਮੈਂ ਤੈਨੂੰ ਨਾ
0: ਯਾਰੀ ਪੱਕੀ ਨੀਂਦ ਆਪੋ ਆਪਣੀ
1: ਹਾਂ ਯਾਰੀ ਆਪਣੀ ਪੱਕੀ ਆ ਮੈਂ ਤੈਨੂੰ ਪਿਆਰ ਨਾਲ ਇੱਕ ਗੱਲ ਪੁੱਛਦੀ
0: ਆ ਏਦਾਂ ਦੀਆਂ ਗੱਲਾਂ ਨਾ ਘਰ ਮੇਰੇ ਘਰਦਿਆਂ ਸੁਣ ਲਿਆ ਮੈਨੂੰ ਕਹਿਣਗੇ ਕੰਨ ਪਾਕੇ ਹੁੰਦੇ ਆ
1: ਕੀ
0: ਆ ਕੁੜੀਆਂ ਨਾਲ ਪਿਆਰ ਦੀਆਂ ਗੱਲਾਂ ਨੀ ਕਰਨੀਆਂ ਮੈਂ ਨਾ ਚੌਥੀ ਜਮਾਤ ਚ ਕੁੜੀ ਨਾਲ ਪਿਆਰ ਦੀ ਗੱਲ ਕੀਤੀ ਸਾਰਾ ਦਿਨ ਧੁੱਪੇ ਕੁੱਕੜ ਬਣਾ ਕੇ ਰੱਖੇ ਸੀ ਇਹਨਾਂ ਨੇ
1: ਮੇਰਾ ਦਿਲ ਕਰ ਰਿਹਾ ਆਪਣਾ ਸਿਰ ਕੰਧ ਚ ਮਾਰਾਂ
0: ਕੰਧ ਚ ਮਾਰਨਾ ਹੀ ਪੈਣਾ ਕੰਧ ਤਾਂ ਇੱਥੇ ਨਹੀਂ ਆਉਣੀ ਚੱਲ ਪਈ
1: ਮੇਰੀ ਗੱਲ ਸੁਣੂਗਾ ਦੇਖ ਪਹਿਲਾਂ ਤਾਂ ਮੈਨੂੰ ਨਾ ਮੈਂ ਮਾਈਕ ਬੰਦ ਕਰ ਦੇਣੀ ਤੇ ਮੈਨੂੰ ਇਹ ਦੱਸ ਵੀ ਤੈਨੂੰ ਹੋਇਆ ਕੀ ਅੱਜ
0: ਮੈਨੂੰ ਕੀ ਹੋਣਾ ਵਾ ਮੈਂ ਤੇ ਅੱਜ ਅਸਲੀ ਗੱਲਾਂ ਕਰਦਾ ਵਾਂ
1: ਇਹ ਕੈਸੀ ਅਸਲੀ ਗੱਲਾਂ ਆ
0: ਇਹੋ ਹੀ ਤੇ ਅਸਲੀ ਗੱਲਾਂ ਵਾ ਅਸਲੀ ਜ਼ਿੰਦਗੀ ਜਿਹੜੀ ਹੁੰਦੀ ਆ ਨਾ ਜ਼ਿੰਦਗੀ ਦੇ ਜਿਹੜੇ ਪਗਡੰਡੀਆਂ ਹੁੰਦੀਆਂ ਵਾ ਨਾ ਉਹਨਾਂ ਪਗਡੰਡੀਆਂ ਦੇ ਉੱਤੇ ਨਾ ਤੁਸੀਂ ਮੱਝਾਂ ਰੱਖੀਆਂ ਮੱਝਾਂ ਰੱਖ ਕੇ ਵੇਖੋ ਪਹਿਲਾਂ ਜੇ ਨਹੀਂ ਡੰਡੀ ਹੈਗੀ ਨਾ ਤੁਹਾਡੀ ਜ਼ਿੰਦਗੀ ਤੇ ਪੈ ਜੂਗੀ
1: ਮਤਲਬ
0: ਮੱਝਾਂ ਨਹਿਰ ਤੇ ਨਹਾਉਣ ਜਾਇਆ ਕਰੋ ਨਾ ਡੰਡੀਆਂ ਡੰਡੀ
2: ਡੰਗਰ ਜਿਹਾ ਯਾ ਦੇ ਲਾ ਮੇਰੀ ਬਿੱਲੀ ਸਿਆਣੀ ਆ
3: ਉਹ ਕਿਵੇਂ
2: ਮੇਰੀ ਬਿੱਲੀ ਨਾ ਆਪਣਾ ਨਾਂ ਲੈ ਲੈਂਦੀ ਆ
3: ਹੈ ਕੀ ਨਾਂ ਆ ਉਹਦਾ
2: ਮਿਆਉਂ

0: ਆਪਣਾ ਰੇਡੀਓ ਦੇਸ਼ ਪ੍ਰਦੇਸ਼
1: ਫਾਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: There is but one God.
3: Satnam.
2: The supreme truth.
3: Karta Purakh.
2: The creator.
3: Nirupa.
2: Without fear. Present. Eternal truth.

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
2: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। Canada Day Study Visa, Express Entry, Canadian Express Entry, Spousal File, Parents PR, Super Visa, Nanny, Work Permit, Farmer, Investor, ya Self-Employed di File, Gal ki, Immigration di har problem da solution lain layi, Community de jaane pehchane ate tajrubekar Immigration Consultant, Gary Wilk nu milo.
3: Koi case refuse ho gaya ya appeal te chala gaya, hove Immigration da koi bhi masla, hamesha yaad rakho ikko hi na, ate ikko hi tha. CIC Immigration, hune hi call karo, 456-6161।
4: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
5: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
6: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਿਵਾ ਸਕਦੇ ਨੇ। ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ।
4: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-455-3381 416-457-3381।
7: ਦੋਸਤੋ, ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpardesradio.com ਜਾਂ www.deshpardestv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪਰਦੇਸ ਟੀਵੀ ਨੂੰ ਕਲੈਕਟ ਕਰੋ। ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7।

0: ਸਪਰਿੰਗਾਂ ਦਾ ਕੰਮ ਵੀ ਕੀਤਾ ਜਾਂਦਾ ਹੈ। ਟਰੱਕਾਂ ਦੀ ਸੇਫਟੀ ਇੰਸਪੈਕਸ਼ਨ ਔਰ ਟ੍ਰੇਲਰਾਂ ਦੀ ਸੇਫਟੀ ਇੰਸਪੈਕਸ਼ਨ ਤੇ ਕਿਊਵੈਨ ਦੀ ਸੇਫਟੀ ਇੰਸਪੈਕਸ਼ਨ ਵੀ ਕੀਤੀ ਜਾਂਦੀ ਹੈ। 24/7 ਰੋਡਸ ਬੰਦ ਕੀਤੀ ਜਾਂਦੀਆਂ ਨੇ। ਅੱਜ ਹੀ ਆਓ 170 ਗਿਲਡਨ ਰੋਡ ਜਿਨ ਨੰਬਰ 17, 170 ਗਿਲਡਨ ਰੋਡ ਜਿਨ ਨੰਬਰ 17, ਟੈਲੀਫੋਨ ਨੰਬਰ ਹੈ 6473021322, 6473 1322। ਜੈਰੋ ਟਾਇਰ ਸੈਂਟਰ
1: ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ।
2: Simply Indian brings you all simply delicious deals. Buy one, get one free every day. Sure, 10 to sham 7 baje tak on dine-in and take-outs. Maza lavo Sunday no paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, maza lavo saag makki di roti da. Hey, yummy deals are simply Indian. This sariya hi locations stay. Dining, take-out and catering also available. Call at 905-794-8111. Simply delicious. Matlab, simply Indian.
3: ਟੀਮ ਸਿੱਧੂ ਲੈ ਕੇ ਆਏ ਨੇ ਕੈਲਡਨ ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲਡ ਰੋਡ ਤੇ ਇੱਕ ਨਵੀਂ ਮਾਸਟਰ ਪਲਾਨ ਕਮਿਊਨਿਟੀ, ਜਿਹਦੇ ਵਿੱਚ 2500 ਤੋਂ ਵੀ ਜ਼ਿਆਦਾ ਨਵੇਂ ਟਾਊਨ ਹਾਊਸਿਸ, ਸੈਮੀ ਡੀਟੈਚ ਤੇ ਡੀਟੈਚ ਘਰ ਤਿਆਰ ਹੋਣਗੇ 2027 ਐਂਡ 2028 ਦੇ ਵਿੱਚ। Traditional two-story freehold townhouses, buddy backyard, the unfinished basement in all, sirf $7 lakh di range de vich, in the 700s bahut jald aa rahe ne. Semi-detached kar, $8 lakh di range de vich, in the 800s, releasing very soon. Sab to khas, double car garage wale, buddy detached kar, sirf $9 lakh di range de vich, in the 900s, releasing very soon. Public release to pehla, best lot, end lot, corner lot de lehi, ਜਲਦ ਤੋਂ ਜਲਦ ਸੰਪਰਕ ਕਰੋ ਐਟ 416-302-0016, 416-302-0016, 416-302-0016, 416-302-0016। ਕੈਲਡਨ ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲਡ ਰੋਡ ਤੇ 2500 ਤੋਂ ਵੀ ਜ਼ਿਆਦਾ ਘਰ ਤਿਆਰ ਹੋ ਰਹੇ ਨੇ 2027 ਐਂਡ 2028 ਦੇ ਵਿੱਚ। ਕਾਲ ਟੀਮ ਸਿੱਧੂ 416-302-0016, 416-302-0016, ਟੀਮ ਸਿੱਧੂ।
4: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
5: ਤਾਂ ਫਿਕਰ ਕਿਉਂ ਕਰਦੇ ਹੋ?
6: ਨੀਲਮ ਸਿਡੋਫ ਕੋਲ ਹੈ ਸੋਲੂਸ਼ਨਸ ਫਾਰ ਐਵਰੀ ਸਿਚੁਏਸ਼ਨ।
4: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
6: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
4: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
6: ਅੱਜ ਹੀ ਕਾਲ ਕਰੋ ਨੀਲਮ ਸਿਡੋਫ ਨੂੰ
4: 647-739-8710, license number M2000-3450।

AM 530 ਤੋਂ ਤੁਸੀਂ ਟਿਊਨ ਕਰ ਚੁੱਕੇ ਹੋ ਤੁਹਾਡਾ ਮਨਪਸੰਦ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਸਾਰੇ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। 13 ਜੂਨ ਅੱਜ ਹੋ ਚੁੱਕੀ ਹੈ, ਸੈਟਰਡੇ ਦਾ ਦਿਨ ਹੈ। ਵੀਕਐਂਡ ਦਾ ਸਾਰਿਆਂ ਨੂੰ ਬਹੁਤ ਹੀ ਵਧੀਆ, ਤੁਹਾਨੂੰ ਪਤਾ ਕਿ ਮਾਹੌਲ ਹੁੰਦਾ ਆ, ਵੀਕਐਂਡ ਦੀ ਸਾਰਿਆਂ ਨੂੰ ਵੇਟ ਹੁੰਦੀ ਹੈ ਤੇ ਵੀਕਐਂਡ ਦਾ ਪ੍ਰੋਗਰਾਮ ਲੈ ਕੇ ਆਪਾਂ ਆ ਗਏ ਹਾਂ ਤੇ 1:10 ਤੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੀ ਘੜੀ ਦੇ ਉੱਪਰ। ਇਸ ਸਮੇਂ ਬ੍ਰੈਂਪਟਨ ਦੇ ਵਿੱਚ ਤੁਹਾਡਾ ਤੇ ਸਾਡਾ ਸਾਥ ਬਣ ਚੁੱਕਿਆ ਪੂਰੇ 3 ਘੰਟਿਆਂ ਦਾ, ਯਾਨੀ ਕਿ ਪੂਰੇ 4 ਵਜੇ ਤੱਕ। ਤੇ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਪੂਰਾ ਇੰਜੋਏ ਕਰ ਰਹੇ ਹੋਵੋਗੇ ਵੀਕਐਂਡ ਨੂੰ। ਤੇ ਬਹੁਤ ਹੀ ਖੂਬਸੂਰਤ ਦਿਨ ਹੈ ਅੱਜ ਦਾ, ਬਹੁਤ ਸੋਹਣੀ ਧੁੱਪ ਨਿਕਲੀ ਹੋਈ ਹੈ ਬ੍ਰੈਂਪਟਨ ਦੇ ਵਿੱਚ ਤੇ ਬਹੁਤ ਸੋਹਣੀ ਹਵਾ ਵੀ ਚੱਲ ਰਹੀ ਹੈ। ਕਿਤੇ ਬਾਹਰ ਅੰਦਰ ਜਾਣਾ ਹੋਵੇ ਤਾਂ ਬਹੁਤ ਹੀ ਵਧੀਆ ਇੱਦਾਂ ਦਾ ਵੈਦਰ, ਤੁਹਾਨੂੰ ਪਤਾ ਹੈ ਕਿ ਬਹੁਤ ਇੰਜੋਏਬਲ ਹੈਗਾ ਆ, ਬਹੁਤ ਇੰਜੋਏ ਕਰਨ ਵਾਲਾ। ਤੇ ਉਮੀਦ ਹੈ ਕਿ ਸਾਰੇ ਹੀ ਪੂਰੇ ਤਿਆਰ ਬਰ ਤਿਆਰ ਹੋਣਗੇ ਆਪਣਾ ਇਹ 2 ਦਿਨ ਜਿਹੜੇ ਛੁੱਟੀਆਂ ਦੇ ਹੈਗੇ ਨੇ ਇਹਨਾਂ ਨੂੰ ਪੂਰਾ ਇੰਜੋਏ ਕਰਨ ਦੇ ਲਈ। ਤੇ ਮੇਰਾ ਤੇ ਤੁਹਾਡਾ ਸਾਥ ਜਿਵੇਂ ਕਿ 3 ਘੰਟੇ ਦਾ ਆ, ਕਾਫੀ ਸਾਰੀਆਂ ਗੱਲਾਂ ਬਾਤਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਰਾਂਗੇ ਤੇ ਗੀਤ ਸੰਗੀਤ ਬਹੁਤ ਸਾਰਾ ਹੋਏਗਾ ਤੁਹਾਡੀ ਪਸੰਦ ਦਾ ਮੇਨਲੀ। ਤੇ ਨਾਲ ਦੀ ਨਾਲ ਹੀ ਕੁਝ ਸਪੋਂਸਰ ਸੰਦੇਸ਼ ਵੀ ਹੋਣਗੇ, ਨਵੀਂ ਨਵੀਂ ਜਾਣਕਾਰੀ ਵੀ ਦੇਵਾਂਗੇ। ਬਟ ਸਭ ਤੋਂ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਵਾਹਿਗੁਰੂ ਦਾ ਓਟਾਸਟਰਾ ਲੈ ਕੇ। ਬਹੁਤ ਹੀ ਪਿਆਰਾ ਸ਼ਬਦ ਜੱਸੀ ਗਿੱਲ ਤੇ ਜਯਾ ਕਿਸ਼ੋਰੀ ਜੀ ਦੀ ਆਵਾਜ਼ ਦੇ ਵਿੱਚ ਆਪਾਂ ਸਰਵਨ ਕਰਦੇ ਹਾਂ ਤੇ ਉਸ ਤੋਂ ਬਾਅਦ ਫਿਰ ਵਾਪਸ ਆਵਾਂਗੇ ਤੇ ਪ੍ਰੋਗਰਾਮ ਦੇ ਵਿੱਚ ਅੱਗੇ ਵਧਾਂਗੇ। 3 ਘੰਟੇ ਦੇ ਸਾਥ ਦੇ ਵਿੱਚ ਤੁਹਾਡਾ ਤੇ ਮੇਰਾ ਸਾਥ ਜਿਹੜਾ ਹੈਗਾ 4 ਵਜੇ ਤੱਕ। ਤੇ ਉਮੀਦ ਹੈ ਕਿ ਸਾਰੇ ਹੀ ਅੱਜ ਪੂਰਾ ਸਾਥ ਨਿਭਾਉਣਗੇ ਤੇ ਨਾਲ ਦੀ ਨਾਲ ਹੀ ਗੱਲਾਂ ਬਾਤਾਂ ਦਾ ਸਿਲਸਿਲਾ ਬੜੀ ਜਲਦੀ ਸ਼ੁਰੂ ਕਰਾਂਗੇ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਹੋ ਤੇ ਤੁਹਾਡਾ ਤੇ ਮੇਰਾ ਸਾਥ ਬਣ ਚੁੱਕਿਆ ਪੂਰੇ 4 ਵਜੇ ਤੱਕ, ਤੇ ਉਮੀਦ ਹੈ ਕਿ ਸਾਰੇ ਵੀਕਐਂਡ ਨੂੰ ਵੀ ਇੰਜੋਏ ਕਰ ਰਹੇ ਹੋਣਗੇ। ਜੇ ਤੁਸੀਂ ਆਪਣੇ ਘਰਾਂ 'ਚ ਕੋਈ ਗੈਟ ਟੂਗੈਦਰਸ ਕਰ ਰਹੇ ਹੋ, ਗੈਦਰਿੰਗਸ ਕਰ ਰਹੇ ਹੋ, ਤੇ ਸਾਰੇ ਆਪਣੇ ਰਲ ਮਿਲ ਕੇ ਪੂਰਾ ਇੰਜੋਏ ਕਰ ਰਹੇ ਹੋਵੋਗੇ। ਕਈ ਘਰਾਂ ਦੇ ਵਿੱਚ ਕਾਫੀ ਸਾਰੇ ਖੁਸ਼ੀ ਦੇ ਮਾਹੌਲ ਹੋਣਗੇ, ਜਿਵੇਂ ਕਿ ਕਿਸੇ ਦੀ ਬਰਥਡੇ ਹੋ ਸਕਦਾ, ਕਿਸੇ ਦੀ ਐਨਵਰਸਰੀ ਹੋ ਸਕਦੀ ਹੈ। ਉਹਨਾਂ ਨੂੰ ਵੀ ਦੇਸ਼ ਪ੍ਰਦੇਸ਼ ਦੀ ਪੂਰੀ ਟੀਮ ਦੇ ਵੱਲੋਂ ਬਹੁਤ ਸਾਰੀਆਂ ਮੁਬਾਰਕਾਂ, ਤੇ ਬਹੁਤ ਇੰਜੋਏ ਕਰੋ ਤੁਸੀਂ ਆਪਣੀ ਫੈਮਿਲੀ, ਆਪਣੇ ਫਰੈਂਡਸ ਦੇ ਨਾਲ, ਕਿਉਂਕਿ ਲਾਜ਼ਮੀ ਹੈ ਇੱਦਾਂ ਦੇ ਦਿਨਾਂ ਦੇ ਵਿੱਚ, ਸਪੈਸ਼ਲੀ ਜਦੋਂ ਸ਼ਹਿਰ ਦੇ ਵਿੱਚ ਹੀ ਬੜਾ ਕੁਝ ਹੋ ਰਿਹਾ ਹੋਵੇ, ਹੈ ਨਾ, ਜਿਵੇਂ ਫੀਫਾ ਵਰਲਡ ਕੱਪ ਚੱਲ ਰਿਹਾ ਤੇ ਉਹ ਵੀ ਸਟਾਰਟ ਹੋ ਚੁੱਕਿਆ। ਕੱਲ੍ਹ ਵੀ ਟੋਰਾਂਟੋ ਦੇ ਵਿੱਚ ਬਹੁਤ ਸਾਰੀ ਗਹਿਮਾ ਗਹਿਮੀ ਸੀਗੀ, ਮੈਨੂੰ ਵੀਡੀਓਜ਼ ਦੇ ਵਿੱਚ ਦੇਖਣ ਨੂੰ ਮਿਲੀ, ਕਿਉਂਕਿ ਮੈਂ ਤਾਂ ਇੱਥੇ ਤੁਹਾਡੇ ਨਾਲ ਆਪਣਾ ਕਹਿ ਲਏ ਉਹੀ ਗੱਲਾਂ ਬਾਤਾਂ ਚੱਲ ਰਹੀਆਂ ਸੀ, ਕੱਲ੍ਹ ਪ੍ਰੋਗਰਾਮ ਕਰ ਰਹੀ ਸੀ। ਬਟ ਬਹੁਤ ਹੀ ਜ਼ਿਆਦਾ ਮਤਲਬ ਗਹਿਮਾ ਗਹਿਮੀ ਦੇਖਣ ਨੂੰ ਮਿਲੀ ਹੈ, ਐਂਡ ਬਹੁਤ ਵਧੀਆ ਤਰੀਕੇ ਦੇ ਨਾਲ ਓਪਨਿੰਗ ਹੋਈ ਹੈ। ਬੜਾ ਵਧੀਆ, ਬਹੁਤ ਕਮਾਲ ਦਾ ਕਹਿ ਲਓ ਕਿ ਰਸ਼ ਦੇਖਣ ਨੂੰ ਮਿਲਿਆ। ਬਹੁਤ ਲੋਕ ਜਿਹੜੇ ਰੈੱਡ ਟੀ ਸ਼ਰਟਸ ਪਾ ਕੇ ਉਤਰੇ ਹੋਏ ਸੀ ਰੋਡਸ ਦੇ ਉੱਪਰ, ਐਂਡ ਟੋਰਾਂਟੋ ਦੇ ਵਿੱਚ ਪੂਰੀ ਐਨ ਕਹਿ ਲਓ ਕਿ ਰੌਣਕਾਂ ਲੱਗੀਆਂ ਹੋਈਆਂ ਸੀ। ਅਤੇ ਜ਼ਰੂਰੀ ਹੈ ਜਦੋਂ ਇੱਦਾਂ ਦੇ ਕੋਈ ਵੀ ਇਵੈਂਟਸ ਹੁੰਦੇ ਨੇ, ਕੁਛ ਵੀ ਛੋਟੀ ਮੋਟੀ ਵੀ ਚਾਹੇ ਕੋਈ ਵੱਡੀ ਐਕਟੀਵਿਟੀ ਵੀ ਚਾਹੇ ਹੁੰਦੀ ਹੈ, ਤਾਂ ਉਹਨੂੰ ਬਹੁਤ ਜ਼ਰੂਰੀ ਹੈ ਕਿ ਇੰਜੋਏ ਕਰਨਾ ਚਾਹੀਦਾ ਆ। ਅਤੇ ਸਮਰ ਟਾਈਮ ਇਟਸ ਅ ਬੈਸਟ ਟਾਈਮ ਕਿ ਤੁਸੀਂ ਆਪਣੇ ਜਿਹੜੇ ਇੱਦਾਂ ਦੇ ਟਾਈਮ ਨੇ ਉਹਨਾਂ ਨੂੰ ਪੂਰਾ ਪ੍ਰੋਪਰਲੀ ਇੰਜੋਏ ਕਰਦੇ ਹੋ, ਪੂਰਾ ਉਹਦਾ ਕਹਿ ਲਓ ਕੋਈ ਲਾਹਾ ਲੈਂਦੇ ਹੋ, ਹੈ ਨਾ, ਇਹ ਜ਼ਰੂਰੀ ਵੀ ਹੈ। ਅਤੇ ਸਟੂਡੀਓ ਦਾ ਨੰਬਰ ਗੱਲਾਂ ਬਾਤਾਂ ਅੱਜ ਕਾਫੀ ਸਾਰੀ ਕਰਾਂਗੇ, 905-564-44 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਅਤੇ ਨਾਲ ਦੀ ਨਾਲ ਹੀ ਜੇਕਰ ਤੁਸੀਂ ਪ੍ਰੋਗਰਾਮ ਨੂੰ ਸੁਣਨਾ ਚਾਹੁੰਦੇ ਹੋ ਫੋਨ ਦੇ ਉੱਪਰ, ਤਾਂ ਤੁਸੀਂ ਇੱਕ ਡਿਫਰੈਂਟ ਨੰਬਰਾਂ ਨੂੰ ਡਾਇਲ ਕਰ ਸਕਦੇ ਹੋ, 416-477-2040 416-477-2040। ਇਸ ਨੰਬਰ ਨੂੰ ਡਾਇਲ ਕਰਕੇ ਤੁਸੀਂ ਪ੍ਰੋਗਰਾਮ ਨੂੰ ਸੁਣ ਵੀ ਸਕਦੇ ਹੋ। ਤੇ ਲੋ ਫਿਰ ਪਹਿਲੇ ਕਾਲਰ ਨਾਲ ਗੱਲ ਕਰੀਏ, 3024। ਲੋ ਤੁਸੀਂ ਆਪਣੀ ਕਾਲ ਹੀ ਛੱਡ ਗਏ, ਮੈਂ ਤੁਹਾਨੂੰ ਆਨ ਏਅਰ ਲਿਆ। 3024 ਤੁਸੀਂ ਦੁਬਾਰਾ ਕਾਲ ਕਰ ਲਓ ਪਲੀਜ਼। 9181 ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ, ਤੁਸੀਂ ਕਿਵੇਂ ਹੋ?
1: ਬਸ ਠੀਕ ਹੈ, ਬਸ ਪ੍ਰੋਗਰਾਮ ਲਾਇਆ, ਤੁਹਾਡਾ ਪ੍ਰੋਗਰਾਮ ਸੁਣੀਏ ਮੈਂ।
0: ਅੱਛਾ ਠੀਕ ਹੈ, ਕੀ ਕਰ ਰਹੇ ਹੋ ਅੱਜ ਤੁਸੀਂ?
1: ਬਸ ਬੈਠੇ ਹੀ, ਬੈਠਾ ਧੁੱਪੇ ਬੈਠਾ ਹੀ ਬਾਹਰ।
0: ਅੱਛਾ ਠੀਕ ਹੈ,
1: ਮੈਨੂੰ ਏਅਰ ਕੰਡੀਸ਼ਨ ਚੰਗਾ ਲੱਗਦਾ, ਜਾਂ ਨਿਆਣੇ ਛੱਡ ਲੈਂਦੇ ਬਾਹਲਾ ਹੀ ਆ।
0: ਥੋੜਾ ਜਿਹਾ ਨਾਰਮਲ ਜਿਹਾ ਟੈਂਪਰੇਚਰ ਰਵੇ ਨਾ ਫਿਰ ਠੀਕ ਰਹਿੰਦਾ, ਨਹੀਂ ਤਾਂ ਇਕਦਮ ਜਦੋਂ ਬਾਹਰ ਨਿਕਲਦੇ ਆ ਫਿਰ ਅੰਦਰ ਇਕਦਮ ਏਸੀ ਚ ਆ ਜਾਓ, ਫਿਰ ਐਵੇਂ ਬੰਦਾ ਗਰਮ ਸਰਦ ਜਿਹਾ ਹੋ ਜਾਂਦਾ, ਹੈ ਨਾ।
1: ਉਹ ਅਸੀਂ ਇੰਨੇ ਗਰਮੀਆਂ ਚ ਕੱਢਿਆ ਟਾਈਮ, ਇਹ ਕਿੱਥੇ ਕੱਢਦੇ ਆ ਨਿਆਣੇ ਇੱਥੇ ਦੇ, ਮੈਨੂੰ ਫਿਰ ਵੀ ਗਰਮੀ ਚੰਗੀ ਲੱਗਦੀ, ਮੈਂ ਗਰਮੀ ਚ ਰਹਿ ਜਾ ਨਾ ਇੰਨੇ ਚ ਬਾਹਰ ਬੈਠਾ।
0: ਹਾਂਜੀ ਹਾਂਜੀ ਹਾਂਜੀ
1: ਹਾਂਜੀ, ਮੈਂ ਕਿਹਾ ਉਹ ਅੱਜ ਤੁਹਾਨੂੰ ਇੱਕ ਗਾਣਾ ਹੀ ਲਵਾ ਲਈਏ, ਪੁਰਾਣਾ ਜਿਹਾ।
0: ਹਾਂਜੀ ਦੱਸੋ।
1: ਜਮਾ ਦਾ ਜੱਟ ਦਾ, ਤੇ ਇੱਕ ਮਹੀਨੇ ਨਾਲ ਜਿਹੜੀ ਡਿਊਟੀ ਗਾਉਣ ਦੇ ਗਾਉਣ ਵਾਲੇ ਉਹਨਾਂ ਨੀ ਪਤਾ ਮੈਨੂੰ ਰਾਈ।
0: ਅੱਛਾ ਕੋਈ ਗਾਣਾ ਦੱਸ ਦੋ ਕਿਹੜਾ?
1: ਉਹ ਗਾਣਾ ਹੈਗਾ ਆ ਆ, ਫੜ ਫੜ ਕੁੰਜੀਆਂ ਰੱਖ ਕੇ ਸਰਾਣੇ ਸੌਂਜੀ ਮੈਂ ਚੱਲੀ ਪੇਕਿਆਂ ਨੂੰ,
0: ਆ ਫੜ ਕੁੰਜੀਆਂ ਰੱਖ ਕੇ ਸਰਾਣੇ ਸੌਂਜੀ ਮੈਂ ਚੱਲੀ ਪੇਕਿਆਂ ਨੂੰ,
1: ਮੈਂ ਚੱਲੀ ਚੱਲ ਪੇਕਿਆਂ ਨੂੰ।
0: ਠੀਕ ਹੈ, ਕੋਈ ਗੱਲ ਨੀ, ਮੈਂ ਲੱਭ ਲੈਣੀ ਆ ਫਿਰ ਮੈਂ ਸੁਣਾਉਣੀ ਆ ਤੁਹਾਨੂੰ।
1: ਗਾਣਾ ਬੜਾ ਪੁਰਾਣਾ ਆ, ਨੋਕ ਝੋਕ ਜ਼ਿਆਦਾ ਆ ਇਹਦੇ ਵਿੱਚ।
0: ਠੀਕ ਹੈ ਠੀਕ ਹੈ,
1: ਹਾਂਜੀ
0: ਠੀਕ ਹੈ, ਕੋਈ ਗੱਲ ਨੀ, ਮੈਂ ਲੱਭ ਕੇ ਫਿਰ ਤੁਹਾਨੂੰ ਸੁਣਾਉਣੀ ਆ, ਮੈਨੂੰ ਬਸ ਥੋੜਾ ਟਾਈਮ ਦਿਓ। ਹਾਂਜੀ ਜੀ, ਬਹੁਤ ਸ਼ੁਕਰੀਆ ਤੁਹਾਡੀ ਕਾਲ ਲਈ, ਤੇ ਤੁਸੀਂ ਇੰਜੋਏ ਕਰੋ ਵੀਕਐਂਡ ਨੂੰ। ਦੇਖੋ ਕਿੰਨਾ ਵਧੀਆ ਜਿਹਾ ਮਾਹੌਲ ਹੈ ਨਾ ਜਦੋਂ ਤੁਸੀਂ ਬਾਹਰ ਕਿਤੇ ਆਪਣੇ, ਚਲੋ ਬੈਕਯਾਰਡ 'ਚ ਤੁਸੀਂ ਨਾ ਬੈਠੇ ਹੋਵੋ। ਅੱਜ ਕੱਲ੍ਹ ਤਾਂ ਮੈਂ ਦੇਖਿਆ ਕਿ ਮੈਂ ਥੋੜ੍ਹੇ ਦਿਨ ਪਹਿਲਾਂ ਨਾ ਮੈਂ ਆ ਰਹੀ ਸੀਗੀ, ਜਿਵੇਂ ਰਸਤੇ 'ਚ ਮੈਂ ਡਰਾਈਵ ਕਰਦੇ ਹੋਏ ਜਾ ਰਹੀ ਹਾਂ, ਤੇ ਬੜੇ ਲੋਕੀ ਨਾ ਮੰਜੇ ਚੁੱਕ ਚੁੱਕ ਕੇ ਜਾ ਰਹੇ ਨੇ, ਜਿਹੜੇ ਉਹ ਹੁੰਦੇ ਨੇਗੇ, ਇੱਕ ਤਾਂ ਬਾਣ ਵਾਲੇ ਮੰਜੇ ਹੁੰਦੇ, ਇੱਕ ਜਿਹੜੇ ਦੂਸਰੇ ਹੁੰਦੇ ਆ ਡਿਫਰੈਂਟ ਇੱਥੋਂ ਜਿਹੜੇ ਮਿਲਦੇ ਆ। ਤੇ ਮੈਂ ਦੇਖਿਆ ਕਿ ਸਮਰ ਟਾਈਮ ਦੇ ਵਿੱਚ, ਹੈ ਨਾ, ਸਾਰੇ ਲੋਕੀ ਐਵੇਂ ਕਿੰਨਾ ਹੋ ਜਾਂਦਾ ਕਿ ਹਰ ਇੱਕ ਚੀਜ਼ ਨੂੰ ਨਾ ਤੁਸੀਂ ਚਾਹੁੰਦੇ ਹੋ ਕਿ ਐਕਸੈਸੀਬਲ ਹੋਵੇ, ਫਿਰ ਵੀ ਆਪਾਂ ਮਾਹੌਲ ਉੱਦਾਂ ਦਾ ਬਣਾ ਲਈਦਾ ਇੰਡੀਆ ਵਾਲਾ, ਹੈ ਨਾ। ਤੇ ਬਾਹਰ ਫਿਰ ਬੈਠਣਾ ਛਾਵੇਂ, ਹੈ ਨਾ, ਬਾਹਰ ਵਾਲਾ ਜਿਹੜਾ ਮਾਹੌਲ ਹੈ, ਮਤਲਬ ਕਿ ਜਿਹੜੀ ਫਰੈਸ਼ ਏਅਰ ਹੈ, ਉਹ ਤੁਸੀਂ ਜਿੰਨਾ ਮਰਜ਼ੀ ਏਸੀ 'ਚ ਬੈਠ ਜਾਓ, ਤੁਸੀਂ ਕਿਤੇ ਬਾਹਰ ਹੋਰ ਕਿਤੇ ਚਲੇ ਜਾਓ, ਜਿਹੜੀ ਨੋਰਮਲ ਨੈਚੁਰਲ ਹਵਾ ਆ ਨਾ, ਜੋ ਉਹਨੇ ਤੁਹਾਨੂੰ ਬੜਾ ਸਕੂਨ ਜਿਹਾ ਦੇਣਾ ਨਾ, ਉਹ ਫਿਰ ਡਿਫਰੈਂਟ ਐਕਸਪੀਰੀਅੰਸ ਹੁੰਦਾ ਆ। ਜਿੰਨੀ ਮਰਜ਼ੀ ਗਰਮੀ ਲੱਗ ਰਹੀ ਹੋਵੇ ਬਟ ਬੰਦਾ ਫਿਰ ਵੀ ਉਹ ਛਾਂ ਨੂੰ ਬਹੁਤ ਇੰਜੋਏ ਕਰਦਾ। ਤੇ ਮੈਨੂੰ ਯਾਦ ਹੈ ਜਦੋਂ ਅਸੀਂ ਨਾ ਛੋਟੇ ਹੁੰਦੇ ਸੀਗੇ, ਅਸੀਂ ਨਾ ਖੇਤਾਂ 'ਚ ਚਲੇ ਜਾਣਾ ਮੋਟਰ 'ਤੇ, ਆਪਣੇ ਪਿੰਡਾਂ ਚ ਹਨਾ ਜਿਵੇਂ ਖੇਤਾਂ ਖੇਤ ਦੇ ਵਿੱਚ ਮੋਟਰਾਂ ਹੁੰਦੀਆਂ ਨੇ, ਫਿਰ ਉੱਥੇ ਜਾ ਕੇ ਹਨਾ ਮਤਲਬ ਬੜੀਆਂ ਬੜਾ ਕੁਛ ਜਿਵੇਂ ਸਾਰਾ ਸਾਰਾ ਦਿਨ ਵੀ ਉੱਥੇ ਨਿਕਲ ਜਾਂਦਾ ਹੁੰਦਾ ਸੀ ਕਈ ਵਾਰ, ਜਿਵੇਂ ਜਦੋਂ ਛੁੱਟੀ ਵਾਲੇ ਦਿਨ ਚਲੇ ਜਾਣਾ ਹਨਾ ਪੇਰੈਂਟਸ ਦੇ ਨਾਲ ਤਾਂ ਬੜਾ ਵਧੀਆ ਲੱਗਦਾ ਹੁੰਦਾ ਸੀਗਾ। ਤੇ ਉਹੀ ਚੀਜ਼ਾਂ ਮੈਨੂੰ ਥੋੜੇ ਦਿਨ ਪਹਿਲਾਂ ਵੀ ਦੇਖਣ ਨੂੰ ਮਿਲੀਆਂ ਕਿ ਕਾਫੀ ਸਾਰੇ ਲੋਕੀ ਜਿਵੇਂ ਮੰਜੇ ਚੁੱਕੀ ਜਾਂਦੇ ਸੀ, ਐਂਡ ਬਹੁਤ ਸਾਰੇ ਮੈਂ ਦੇਖੇ ਆਪਣੇ ਨਾ ਫਰੰਟ ਦੇ ਉੱਪਰ ਜਿਨ੍ਹਾਂ ਦੇ ਘਰਾਂ ਦੇ ਬਾਹਰ ਦਰਖਤ ਲੱਗੇ ਹੋਏ ਨੇ ਉਹ ਵੀ ਜਿਵੇਂ ਦਰਖਤਾਂ ਦੇ ਨੀਚੇ ਮੰਜੇ ਡਾ ਕੇ ਬੈਠੇ ਹੋਏ ਸੀ ਮੰਜੇ। ਮੈਨੂੰ ਇੱਕ ਪਹਿਲਾਂ ਕਾਲਰ ਦਾ ਫੋਨ ਆਇਆ, ਉਹ ਵੀ ਮੈਨੂੰ ਪੁੱਛ ਰਹੇ ਸੀ ਕਿ ਮਨਪ੍ਰੀਤ ਮੰਜੇ ਕਿੱਥੋਂ ਮਿਲਦੇ ਨੇ। ਮੈਨੂੰ ਹੁਣ ਯਾਦ ਆ ਗਿਆ ਵੀ ਮੰਜੇ ਤਾਂ ਵੈਸੇ ਕਾਫੀ ਇੰਡੀਅਨ ਸਟੋਰਸ ਦੇ ਉੱਪਰੋਂ ਮਿਲ ਰਹੇ ਨੇ। ਮੈਂ ਈਵਨ ਜਦੋਂ ਇੱਥੋਂ ਵਾਪਸ ਵੀ ਜਾ ਰਹੀ ਸੀ ਪਰਟੋਸਾ ਤੇ ਉੱਥੋਂ ਪਲਾਜ਼ੇ ਦੇ ਵਿੱਚੋਂ ਨਿਕਲਦੇ ਆ ਰਹੇ ਸੀਗੇ ਕਾਫੀ ਸਾਡੇ ਮਤਲਬ ਮੈਂ ਨਹੀਂ ਜਾਣਦੀ ਕੌਣ ਸੀਗੇ, ਬਟ ਕਾਫੀ ਸਾਰੇ ਲੋਕੀ ਨਾ ਉੱਥੋਂ ਮੰਜੇ ਲੈ ਕੇ ਆ ਰਹੇ ਸੀ। ਬੜਾ ਵਧੀਆ ਜਿਹਾ ਲੱਗਿਆ ਮੈਨੂੰ ਦੇਖ ਕੇ। ਹੋਪਫੁਲੀ ਸਾਰੇ ਚਲੋ ਵੀਕਐਂਡ ਨੂੰ ਇੰਜੋਏ ਕਰ ਰਹੇ ਹੋਣਗੇ। ਅੱਜ ਤਾਂ ਤਿੰਨ ਦਿਨ ਵੀ ਬਹੁਤ ਸੋਹਣਾ ਤੇ ਬਾਹਰ ਕਿਤੇ ਜਿਨ੍ਹਾਂ ਦੇ ਘਰਾਂ ਚ ਮੰਜੇ ਹੈਗੇ ਨੇ ਲੈ ਕੇ ਬਾਹਰ ਬੈਠ ਜਾਓ ਹਨਾ ਠੰਡੀ ਠੰਡੀ ਛਾਂ ਦੇ ਵਿੱਚ ਤੇ ਬੜਾ ਇੰਜੋਏ ਕਰਨ ਵਾਲਾ ਮੌਸਮ ਹੈ। 1000 ਜੀ ਸਤਿ ਸ੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਜੀ, ਬਹੁਤ ਵਧੀਆ, ਤੁਸੀਂ ਕਿਵੇਂ ਹੋ?
2: ਬਸ ਬਹੁਤ ਵਧੀਆ।
0: ਹਾਂਜੀ ਕੀ ਕਰ ਰਹੇ ਹੋ ਅੱਜ?
2: ਮੈਂ ਅੱਜ ਬਸ ਆਪਣੇ ਵੇਟ ਕਰਦੀ ਆ ਗ੍ਰੈਂਡ ਚਿਲਡਰਨ ਦੀ, ਉਹ ਆ ਜਾਣਗੇ ਥੋੜੀ ਦੇਰ।
0: ਅੱਛਾ ਠੀਕ ਹੈ ਠੀਕ ਹੈ ਠੀਕ ਹੈ,
2: ਅੱਧੇ ਪੌਣੇ ਘੰਟੇ ਚ ਆ ਜਾਣਗੇ।
0: ਹਾਂਜੀ ਹਾਂਜੀ ਹਾਂਜੀ।
2: ਤੇ ਤੁਸੀਂ ਇਹ ਲਾ ਦੋ ਲੈਲਾ ਮਜਨੂ ਦਾ ਕੋਈ ਪੱਥਰ ਸੇ ਨਾ ਮਾਰੇ ਮੇਰੇ ਦੀਵਾਨੇ ਕੋ,
0: ਕੋਈ ਪੱਥਰ ਸੇ ਨਾ ਮਾਰੇ ਮੇਰੇ ਦੀਵਾਨੇ ਕੋ। ਠੀਕ ਹੈ ਜੀ,
2: ਲੈਲਾ ਮਜਨੂ ਦਾ ਹਨਾ।
0: ਠੀਕ ਹੈ ਮੈਂ ਸੁਣਾਉਂਦੀ ਹਾਂ ਤੁਹਾਨੂੰ, ਥੋੜਾ ਜਿਹਾ ਟਾਈਮ ਦਿਓ। ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਦੇਖੋ ਨਾ ਜਦੋਂ ਇੱਦਾਂ ਦਾ ਦਿਨ ਹੋਣ ਤਾਂ ਕਿੰਨਾ ਵਧੀਆ ਲੱਗਦਾ। ਇੰਡੀਆ ਦੇ ਵਿੱਚ ਵੀ ਅੱਜ ਕੱਲ ਜਿਵੇਂ ਜੂਨ ਦੀਆਂ ਛੁੱਟੀਆਂ ਹੋਈਆਂ ਹੋਈਆਂ ਨੇ ਹਨਾ, ਤਾਂ ਹੁਣ ਜਿਵੇਂ ਫੋਨ ਤੇ ਗੱਲ ਗੁਲ ਕਰੀਦੀ ਆ ਆਪਣੇ ਕਜ਼ਨਸ ਦੇ ਨਾਲ ਹਨਾ, ਤਾਂ ਉਹ ਦੇਖਦੇ ਆ ਸਾਰੇ ਜਣੇ ਇਕੱਠੇ ਹੋਏ ਹੁੰਦੇ ਆ ਤੇ ਬੜਾ ਮਜ਼ਾ ਜਿਹਾ ਆਉਂਦਾ। ਕੋਈ ਕੁਛ ਖਾ ਪੀ ਰਿਹਾ ਹੁੰਦਾ, ਕੋਈ ਕੁਛ ਹਨਾ, ਤੇ ਬੜਾ ਮਤਲਬ ਮੈਂ ਫਿਰ ਮਿਸ ਕਰਨ ਲੱਗ ਜਾਂਦੀ ਹਾਂ ਵੀ ਹਨਾ ਸਾਰੇ ਜਣੇ ਇਕੱਠੇ ਹੋਏ ਨੇ, ਤੇ ਫਿਰ ਮਨ ਜਿਹਾ ਕਰਦਾ ਵੀ ਜਾਈਏ, ਫਿਰ ਇੱਕ ਪਾਸੇ ਸੋਚਦੇ ਆ ਵੀ ਇੰਨੀ ਗਰਮੀ ਪਈ ਆ ਕਿਹੜਾ ਜਾਊਗਾ। ਚਲੋ ਐਨੀਵੇਜ਼ 3631 ਜੀ ਸਤਿ ਸ੍ਰੀ ਅਕਾਲ।
3: ਮਨਪ੍ਰੀਤ ਜੀ ਸਤਿ ਸ੍ਰੀ ਅਕਾਲ, ਅਮਰਜੀਤ ਬਫਰੋ ਤੋਂ ਜੀ।
0: ਹਾਂਜੀ ਸਤਿ ਸ੍ਰੀ ਅਕਾਲ ਜੀ, ਕੀ ਹਾਲ ਹੈ ਤੁਹਾਡਾ?
3: ਵਧੀਆ ਵਧੀਆ ਜੀ, ਬੜਾ ਵਧੀਆ ਮੌਸਮ ਹੈ ਜੀ, ਬੜਾ ਇੰਜੋਏ ਕਰ ਰਹੇ, ਨਾਲ ਨਾਲ ਕੰਮ ਵੀ ਕਰੀ ਜਾਂਦੇ।
0: ਹਾਂਜੀ
3: ਬਹੁਤ ਸੋਹਣਾ, ਬਹੁਤ ਵਧੀਆ,
0: ਬਹੁਤ ਸੋਹਣਾ। ਮੈਂ ਤਾਂ ਅੱਜ ਬਹੁਤ ਖੁਸ਼ ਹੋ ਕੇ ਮਤਲਬ ਡਰਾਈਵ ਕਰਦੇ ਆਈ ਆ ਵੀ ਬੜਾ ਵਧੀਆ, ਬਹੁਤ ਸੋਹਣਾ ਜਿਹਾ ਵੈਦਰ ਹੈ ਅੱਜ ਹਨਾ, ਬਹੁਤ ਧੁੱਪ ਵੀ ਨਿਕਲੀ ਹੋਈ ਹੈ ਤੇ ਹਵਾ ਵੀ ਚੱਲ ਰਹੀ ਹੈ, ਬਹੁਤ ਕਮਾਲ ਦਾ ਵੈਦਰ।
3: ਹਾਂਜੀ ਹਾਂਜੀ ਹਾਂਜੀ ਮਨਪ੍ਰੀਤ ਜੀ, ਅੱਜ ਅਸੀਂ ਆਪਣੇ ਭਤੀਜੇ ਦਾ ਬਰਥਡੇ ਸੈਲੀਬ੍ਰੇਟ ਕਰ ਰਹੇ ਹਾਂ।
0: ਅੱਛਾ ਠੀਕ ਹੈ, ਕੀ ਨਾਮ ਹੈ ਉਹਨਾਂ ਦਾ?
3: ਹਾਂਜੀ ਸ਼ਮਸ਼ੇਰ ਸਿੰਘ।
0: ਸ਼ਮਸ਼ੇਰ ਸਿੰਘ ਠੀਕ ਹੈ।
3: ਹਾਂਜੀ ਤੇ ਉਹਨਾਂ ਵਾਸਤੇ ਗੀਤ ਇੱਕ, ਪੁੱਤ ਅੱਖਾਂ ਦੇ ਤਾਰੇ।
0: ਪੁੱਤ ਅੱਖਾਂ ਦੇ ਤਾਰੇ ਕਿਹਨਾਂ ਦਾ ਗਾਣਾ ਹੈ?
3: ਇਹ ਗਾਇਆ ਤੁਹਾਡੀ ਆ ਬਰਕੰਡੀ ਵਾਲੀਆਂ ਬੀਬੀਆਂ।
0: ਬਰਕੰਡੀ, ਬਰਕੰਡੀ ਵਾਲੀਆਂ ਬੀਬੀਆਂ, ਓਕੇ।
3: ਬਰਕੰਡੀ ਵਾਲੀਆਂ ਬੀਬੀਆਂ ਪਾਉਂਗੇ ਨਿਕਲਣ।
0: ਠੀਕ ਹੈ ਠੀਕ ਹੈ, ਮੈਂ ਜ਼ਰੂਰ ਸੁਣਾਉਂਦੀ ਹਾਂ ਤੇ ਮੁਬਾਰਕਾਂ ਤੁਹਾਨੂੰ ਵੀ, ਐਂਡ ਸ਼ਮਸ਼ੇਰ ਸਿੰਘ ਜੀ ਨੂੰ ਵੀ ਹੈਪੀ ਬਰਥਡੇ।
3: ਥੈਂਕ ਯੂ ਜੀ, ਥੈਂਕ ਯੂ, ਧੰਨਵਾਦ ਤੁਹਾਡਾ।
0: ਹਾਂਜੀ ਚਲੋ ਤੁਸੀਂ ਇੰਜੋਏ ਕਰੋ, ਮੈਂ ਤੁਹਾਡਾ ਗਾਣਾ ਸੁਣਾਉਂਦੀ ਹਾਂ, ਫਿਰ ਥੋੜਾ ਟਾਈਮ ਦਿਓ ਮੈਨੂੰ।
3: ਠੀਕ ਹੈ ਠੀਕ ਹੈ, ਕੋਈ ਗੱਲ ਨਹੀਂ,
0: ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। 9941 ਜੀ ਸਤਿ ਸ਼੍ਰੀ ਅਕਾਲ।
4: ਹੈਲੋ ਮੰਮੀ ਬੁੱਤ ਜੀ, ਕੀ ਹਾਲ ਨੇ?
0: ਹਾਂਜੀ ਠੀਕ ਹੈ ਵਧੀਆ, ਤੁਸੀਂ ਕਿਵੇਂ ਹੋ?
4: ਬਸ ਸ਼ੁਕਰ ਬੱਚੇ।
0: ਹਾਂਜੀ
4: ਬੱਚੇ ਕੰਮੇ ਦੀ ਗੱਲ ਹੈਗੀ ਹੈ, ਮੈਂ ਤਾਂ ਜ਼ਿੰਦਗੀ ਵਿੱਚ ਸਭ ਪਿਆਰ ਕੀਆ ਕਰਦੇ, ਮੈਂ ਤਾਂ ਮਰ ਕੇ ਵੀ ਤੁਸੀਂ ਜਾਊਂਗਾ।
0: ਕਿਹੜੇ ਸਿੰਗਰ ਦਾ ਗਾਣਾ ਇਹ?
4: ਕੰਮੇ ਦੀ ਗੱਲ ਜੀ ਦਾ।
0: ਠੀਕ ਹੈ, ਮਰ ਕੇ ਵੀ ਤੁਸੀਂ ਜਾਊਂਗਾ,
4: ਪਿਆਰ ਕੀਆ ਕਰਦੇ।
0: ਠੀਕ ਹੈ ਜੀ, ਮੈਨੂੰ ਥੋੜਾ ਟਾਈਮ ਦਿਓ, ਮੈਂ ਸੁਣਾਉਣੀ ਹਾਂ ਫਿਰ ਤੁਹਾਨੂੰ। ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਸਟੂਡੀਓ ਨੰਬਰ 905-564-5444, 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਸਕਦੇ ਹੋ, ਤੇ ਆਪਣੀ ਪਸੰਦ ਦਾ ਕੋਈ ਵੀ ਗਾਣਾ ਸੁਣਨਾ ਹੋਵੇ, ਸੁਣਾਉਣਾ ਵੀ ਹੋਵੇ, ਅੱਜ ਦੇ ਪ੍ਰੋਗਰਾਮ ਵਿੱਚ ਜ਼ਰੂਰ ਤੁਸੀਂ ਸਾਂਝਾ ਮੇਰੇ ਨਾਲ ਕਰ ਸਕਦੇ ਹੋ, ਤੇ ਜ਼ਰੂਰ ਆਪਾਂ ਸੁਣਾਂਗੇ ਵੀ ਸੁਣਾਵਾਂਗੇ ਵੀ। ਤੇ ਇੱਕੋ ਇੱਕ ਨੰਬਰ ਹੈ ਸਟੂਡੀਓ ਦਾ, 905-564-5444, 905-564-6444 ਸਟੂਡੀਓ ਦਾ ਨੰਬਰ ਹੈ। ਤੇ ਲੋ ਫਿਰ ਇੱਕ ਗਾਣਾ

ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਜੇ ਤੁਸੀਂ ਆਪਣੇ ਇੰਸ਼ੋਰੈਂਸ ਦੇ ਰੇਟਸ ਨੂੰ ਬਹੁਤ ਜ਼ਿਆਦਾ ਪੇ ਕਰਕੇ ਤੰਗ ਆ ਚੁੱਕੇ ਹੋ ਤਾਂ ਤੁਸੀਂ ਮਨੂ ਸ਼ਰਮਾ ਜੀ ਨੂੰ ਕਾਲ ਕਰੋ। ਇਹ ਤੁਹਾਡੇ ਲਈ ਬਹੁਤ ਹੀ ਵਧੀਆ ਡਿਸਕਾਊਂਟਸ ਅਪਲਾਈ ਕਰਨਗੇ। ਅਪ ਟੂ 35% ਡਿਸਕਾਊਂਟਸ ਇਹਨਾਂ ਦੇ ਕੋਲ ਹੈਗੇ ਨੇ। ਤੁਹਾਡੇ ਘਰ ਦੀ ਇੰਸ਼ੋਰੈਂਸ ਹੈ, ਕਮਰਸ਼ੀਅਲ ਇੰਸ਼ੋਰੈਂਸ ਹੋਵੇ, ਗੱਡੀਆਂ ਦੀ ਇੰਸ਼ੋਰੈਂਸ ਕਰਵਾਉਣੀ ਹੈ ਜਾਂ ਬਿਜ਼ਨਸ ਇੰਸ਼ੋਰੈਂਸ ਕਰਵਾਉਣੀ ਹੋਵੇ, ਤੁਹਾਨੂੰ ਬੈਸਟ ਡੀਲ ਦੇਣਗੇ। ਤੁਹਾਡਾ ਕੋਈ ਵੀ ਪ੍ਰੋਫੈਸ਼ਨ ਹੋਵੇ, ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ ਤੇ ਆਪਣਾ ਇੱਕ ਵਧੀਆ ਰੇਟ ਸਿਕਿਓਰ ਕਰ ਸਕਦੇ ਹੋ। ਇਹ ਤੁਹਾਨੂੰ ਗਾਰੰਟੀ ਕਰਦੇ ਨੇ ਕਿ ਤੁਹਾਨੂੰ ਬੈਸਟ ਰੇਟਸ ਲੈ ਕੇ ਦੇਣਗੇ ਮਾਰਕੀਟ 'ਚ। ਮਨੂ ਸ਼ਰਮਾ ਜੀ ਦਾ ਨੰਬਰ 299-952-9532 2899529532 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਮਨੂ ਸ਼ਰਮਾ ਜੀ ਦੇ ਨਾਲ ਤੁਹਾਡੀ ਗੱਲਬਾਤ ਹੋਏਗੀ।

0: ਤੇ ਨਾਲ ਹੀ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਦੱਸਦੇ ਆ ਕਿ ਸਿਟੀ ਆਫ ਬ੍ਰੈਂਪਟਨ ਵਾਲਿਆਂ ਦੇ ਮੈਸੇਜ ਵੀ ਧਿਆਨ ਦੇ ਨਾਲ ਸੁਣੋ, ਕਿਉਂਕਿ ਸਿਟੀ ਆਫ ਬ੍ਰੈਂਪਟਨ ਵਾਲੇ ਕਹਿ ਰਹੇ ਨੇ ਕਿ ਤੁਸੀਂ ਜਦੋਂ ਵੀ ਹੁਣ ਆਪਣੇ ਗੈਦਰਿੰਗਸ ਕਰਦੇ ਹੋ, ਓਬਵੀਅਸ ਹੀ ਗੱਲ ਹੈ ਕਿ ਹੁਣ ਵੀਕਐਂਡ ਦੇ ਉੱਪਰ ਕਾਫੀ ਸਾਰੀਆਂ ਪਾਰਟੀਜ਼ ਹੁੰਦੀਆਂ ਨੇ, ਗੈਟ ਟੁਗੈਦਰਸ ਹੁੰਦੀਆਂ ਨੇ, ਤਾਂ ਇਹਦੇ ਵਿੱਚ ਓਬਵੀਅਸ ਹੀ ਗੱਲ ਹੈ ਕਿ ਸ਼ੋਰ ਸ਼ਰਾਬਾ ਹੁੰਦਾ ਹੀ ਹੁੰਦਾ, ਤਾਂ ਉਹ ਸ਼ੋਰ ਸ਼ਰਾਬੇ ਨੂੰ ਥੋੜਾ ਜਿਹਾ ਘੱਟ ਰੱਖੋ, ਸਪੈਸ਼ਲੀ ਜਿਹੜਾ ਸ਼ਾਮ ਦਾ ਟਾਈਮ ਹੈ, ਤੁਹਾਡੇ ਨੇਬਰਸ ਨੂੰ, ਆਂਢੀ ਗੁਆਂਢੀਆਂ ਨੂੰ ਕੋਈ ਵੀ ਪ੍ਰੋਬਲਮ ਨਾ ਹੋਵੇ। ਅਦਰਵਾਈਜ਼ ਕਈ ਵਾਰ ਇੱਦਾਂ ਵੀ ਹੁੰਦਾ ਜਿਵੇਂ ਸਾਡੇ ਨਾਲ ਹੋਇਆ ਸੀ ਕਿ ਸਾਡੇ ਬੈਕਯਾਰਡ ਦੇ ਵਿੱਚ ਬੈਕ ਮਤਲਬ ਬੈਕ ਸਾਈਡ ਤੇ ਜਿਹੜੇ ਰਹਿੰਦੇ ਆ ਉਹਨਾਂ ਨੇ ਕੰਪਲੇਂਟ ਕਰਤੀ ਸੀ। ਮਤਲਬ ਏਦਾਂ ਹੋ ਜਾਂਦਾ ਕਿ ਤੁਹਾਡੇ ਨੇਬਰਸ ਕਦੇ ਵੀ ਕੰਪਲੇਂਟ ਕਰ ਦਿੰਦੇ ਨੇ ਕਿ ਹਾਂ ਬਈ ਇਹ ਤਾਂ ਰੌਲਾ ਬਹੁਤ ਪਾ ਰਹੇ ਨੇ, ਸ਼ੋਰ ਸ਼ਰਾਬਾ ਬਹੁਤ ਪਾ ਰਹੇ ਨੇ। ਤੇ ਸਿਟੀ ਆਫ ਬ੍ਰੈਂਪਟਨ ਵਾਲੇ ਕਹਿੰਦੇ ਕਿ ਐਕਸੈਸਿਵ ਨੋਇਜ਼ ਨੂੰ ਥੋੜਾ ਡਾਊਨ ਰੱਖੋ, ਜਿੰਨੇ ਵੀ ਸਾਈਡ ਵਾਕਸ ਨੇ, ਬਾਈਕ ਲੇਨਸ ਨੇ ਤੁਹਾਡੇ ਘਰ ਦੇ ਬਾਹਰ, ਉਹਨਾਂ ਨੂੰ ਪੂਰਾ ਕਲੀਅਰ ਰੱਖੋ, ਉਹਨਾਂ ਨੂੰ ਬਲੌਕ ਨਾ ਕਰੋ। ਤੇ ਹੁਣ ਜਦੋਂ ਗੈਦਰਿੰਗਸ ਕਰ ਹੀ ਰਹੇ ਹੋ, ਸ਼ੋਰ ਸ਼ਰਾਬਾ ਵੀ ਘੱਟ ਰੱਖਣਾ ਆ, ਤੇ ਜਿੰਨਾ ਵੀ ਵੇਸਟ ਹੋਊਗਾ, ਮਤਲਬ ਖਾਣਾ ਪੀਣਾ ਤਾਂ ਓਬਵੀਅਸਲੀ ਖਾਣਾ ਹੀ ਖਾਣਾ, ਤੇ ਜਿੰਨਾ ਵੀ ਵੇਸਟ ਹੋਊਗਾ ਉਹਨੂੰ ਇੱਧਰ ਉੱਧਰ ਡੰਪ ਨਾ ਕਰਿਓ ਕਦੇ ਵੀ, ਉਹਨੂੰ ਪ੍ਰੋਪਰਲੀ ਬਿਨਸ ਦੇ ਵਿੱਚ ਹੀ ਡਿਸਪੋਜ਼ ਕਰੋ, ਚਾਹੇ ਕੋਈ ਪਬਲਿਕ ਪ੍ਰੋਪਰਟੀ ਹੋਵੇ, ਚਾਹੇ ਕੋਈ ਪ੍ਰਾਈਵੇਟ ਪ੍ਰੋਪਰਟੀ ਹੈ, ਪੂਰਾ ਸਾਫ਼ ਸੁਥਰਾ ਰੱਖੋ, ਸਿਟੀ ਨੂੰ ਸੇਫ, ਕਲੀਨ ਐਂਡ ਵੈਲਕਮਿੰਗ ਰੱਖੋ, ਆਪਣੇ ਯਾਰਡ ਨੂੰ ਮੇਨਟੇਨ ਕਰਕੇ ਰੱਖੋ, ਆਲਾ ਦੁਆਲਾ ਪੂਰਾ ਸਾਫ਼ ਰੱਖੋ, ਚਾਹੇ ਫਰੰਟ ਹੈ ਚਾਹੇ ਬੈਕਯਾਰਡ ਹੈ, ਉਹਨੂੰ ਪੂਰਾ ਕਲੀਨ ਰੱਖੋ, ਪੂਰਾ ਸਾਫ਼ ਸੁਥਰਾ ਮੇਨਟੇਨ ਕਰਕੇ ਰੱਖੋ, ਘਾਹ ਵਗੈਰਾ ਕੱਟ ਕੇ ਰੱਖੋ ਪ੍ਰੋਪਰਲੀ, ਕਿਉਂਕਿ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਤਾਂ ਵੈਸੇ ਵੀ ਮੱਛਰ ਬਹੁਤ ਆਉਣ ਲੱਗ ਗਏ ਨੇ, ਡਿਫਰੈਂਟ ਡਿਫਰੈਂਟ ਸਾਈਜ਼ਸ ਦੇ, ਛੋਟੇ ਤੋਂ ਛੋਟਾ ਵੱਡੇ ਤੋਂ ਵੱਡੇ ਵੱਡੇ ਮੱਛਰ ਵੀ ਫਿਰਦੇ ਹੁੰਦੇ ਨੇ ਬਾਹਰ, ਹੈ ਨਾ, ਤੇ ਉਹਨਾਂ ਤੋਂ ਵੀ ਬਚ ਕੇ ਰਹੋ, ਕਿਉਂਕਿ ਜਦੋਂ ਫਿਰ ਥੋੜਾ ਬਹੁਤ ਵੀ ਮੱਛਰ ਨੂੰ ਭੁੱਖ ਲੱਗਦੀ ਹੈ ਤੇ ਫਿਰ ਉਹ ਬਾਈਟ ਕਰਕੇ ਚਲਾ ਜਾਂਦਾ ਤੇ ਫਿਰ ਆਪਾਂ ਨੂੰ ਪ੍ਰੋਬਲਮ ਹੁੰਦੀ ਹੈ, ਤੇ ਇਸ ਕਰਕੇ ਆਪਣਾ ਆਲਾ ਦੁਆਲਾ ਸਾਫ਼ ਰੱਖੋ ਜਿੰਨਾ ਜ਼ਿਆਦਾ ਹੋ ਸਕਦਾ। ਤੇ ਨਾਲ ਇੱਕ ਚੀਜ਼ ਹੋਰ ਹੈ ਕਿ ਜਿਹੜੀ ਸਟਰੀਟ ਪਾਰਕਿੰਗ ਹੈ ਲਿਮਿਟਡ ਕੀਤੀ ਗਈ ਹੈ 3 ਘੰਟਿਆਂ ਦੇ ਲਈ, ਤੇ 2 ਵਜੇ ਤੋਂ ਲੈ ਕੇ 6 ਵਜੇ ਤੱਕ, ਮਤਲਬ 2 AM to 6 AM, ਰਾਤ ਦੇ 2 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ ਪਾਰਕਿੰਗ ਜਿਹੜੀ ਹੈਗੀ ਹੈ ਸਟਰੀਟ ਦੇ ਉੱਪਰ ਬਿਲਕੁਲ ਹੀ ਪਰਮਿਟਡ ਨਹੀਂ ਹੈਗੀ। ਇਹਨਾਂ ਨੂੰ ਤੁਸੀਂ ਇਹ ਤੋਂ ਹੁਣ ਅਵੋਇਡ ਕਰੋ ਕਿ ਤੁਸੀਂ ਸਟਰੀਟ ਪਾਰਕਿੰਗ ਕਰੋ, ਰਾਤ ਦੇ 2 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ ਸਟਰੀਟ ਪਾਰਕਿੰਗ ਬਿਲਕੁਲ ਹੀ ਬੰਦ ਹੈ। ਤੇ ਜਿਹੜੀ ਨੋਰਮਲੀ ਤੁਸੀਂ ਕਿਤੇ ਵੀ ਪਾਰਕ ਕਰਦੇ ਹੋ, ਕਿਸੇ ਦੇ ਘਰ ਦੇ ਬਾਹਰ ਵੀ ਤੁਸੀਂ ਐਜ਼ ਅ ਗੈਸਟ ਵੀ ਗਏ ਹੋਏ ਹੋ, ਤਾਂ 3 ਘੰਟੇ ਦੀ ਪਾਰਕਿੰਗ ਕੀਤੀ ਹੋਈ ਹੈ ਲਿਮਿਟਡ, ਤੇ ਇਹਦਾ ਵੀ ਤੁਸੀਂ ਖਾਸ ਧਿਆਨ ਰੱਖੋ। ਇਹ ਛੋਟੇ ਛੋਟੇ ਐਕਸ਼ਨਸ ਨੇ ਬਟ ਕਾਫੀ ਵੱਡੇ ਡਿਫਰੈਂਸਿਸ ਕ੍ਰੀਏਟ ਹੋ ਸਕਦੇ ਨੇ ਜੇਕਰ ਤੁਸੀਂ ਇਹਨਾਂ ਨੂੰ ਫੋਲੋ ਕਰੋ। ਇਹ ਰੂਲਸ ਨੇ, ਇਹ ਲਾਜ਼ ਨੇ ਜਿਹੜੇ ਕਿ ਸਿਟੀ ਆਫ ਬ੍ਰੈਂਪਟਨ ਦੇ ਵੱਲੋਂ ਸਾਰਿਆਂ ਦੇ ਲਈ ਅਪਲਾਈ ਕੀਤੇ ਜਾ ਰਹੇ ਨੇ, ਤੇ ਇਸ ਕਰਕੇ ਤੁਸੀਂ ਸਿਟੀ ਆਫ ਬ੍ਰੈਂਪਟਨ ਦੀ ਵੈਬਸਾਈਟ ਦੇ ਉੱਪਰ ਜਾ ਕੇ ਵੀ ਪੂਰੀ ਇਨਫੋਰਮੇਸ਼ਨ ਲੈ ਸਕਦੇ ਹੋ। brampton.ca/bylaws ਇਹਨਾਂ ਦੀ ਵੈਬਸਾਈਟ ਹੈ, ਉੱਥੇ ਜਾ ਕੇ ਤੁਹਾਨੂੰ ਪੂਰੀ ਇਨਫੋਰਮੇਸ਼ਨ ਮਿਲ ਜੂਗੀ। ਇੱਕ ਟਾਈਟਲ ਤੁਹਾਨੂੰ ਦਿਖੂਗਾ, ਸਪਰਿੰਗ ਸਮਰ ਐਨਫੋਰਸਮੈਂਟ ਰੀਮਾਈਂਡਰਸ, ਇੱਥੇ ਜਾ ਕੇ ਤੁਸੀਂ ਸਾਰੀ ਇਨਫੋਰਮੇਸ਼ਨ ਲੈ ਸਕਦੇ ਹੋ। ਤੇ brampton.ca/bylaws ਇਹਨਾਂ ਦੀ ਵੈਬਸਾਈਟ ਹੈ। ਤੇ ਮੈਂ ਇੱਕ ਚੀਜ਼ ਹੋਰ ਦੱਸਦੇ ਆ, ਸਿਟੀ ਨੇ ਫਾਈਨਸ ਇਨਕਰੀਜ਼ ਕਰ ਦਿੱਤੇ ਨੇ, ਇਹਦਾ ਵੀ ਤੁਸੀਂ ਖਾਸ ਧਿਆਨ ਰੱਖੋ। ਤੁਹਾਨੂੰ ਇਹਨਾਂ ਦੀ ਵੈਬਸਾਈਟ 'ਤੇ ਜਾ ਕੇ ਉਹ ਵੀ ਪੂਰੀ ਲਿਸਟ ਮਿਲ ਜੂਗੀ ਕਿ ਕਿਹੜੇ ਕਿਹੜੇ ਫਾਈਨਸ ਇਨਕਰੀਜ਼ ਕੀਤੇ ਗਏ ਨੇ ਅਤੇ ਹੁਣ ਕਿੱਥੇ ਕਿੱਥੇ ਤੁਹਾਨੂੰ ਫਾਈਨਸ ਹੋਰ ਮਿਲ ਸਕਦੇ ਨੇ। ਇਸ ਕਰਕੇ ਸਿਟੀ ਆਫ ਬ੍ਰੈਂਪਟਨ ਦੇ ਜਿੰਨੇ ਵੀ ਲਾਜ਼ ਨੇ ਉਹਨਾਂ ਨੂੰ ਪੂਰਾ ਓਬੇ ਕਰਨ ਦੀ ਕੋਸ਼ਿਸ਼ ਕਰੋ, ਕੋਸ਼ਿਸ਼ ਨਾ ਕਰੋ, ਕਰੋ ਹੀ ਕਰੋ, ਕਿਉਂਕਿ ਪੈਨੈਲਿਟੀਜ਼ ਕਿਹਨੂੰ ਚਾਹੀਦੀਆਂ ਨੇ, ਹੈ ਨਾ, ਕਿ ਫਾਲਤੂ ਦੇ ਐਵੇਂ ਖਰਚੇ ਨੇਗੇ, ਤਾਂ ਇਹਨਾਂ ਤੋਂ ਥੋੜ੍ਹਾ ਜਿਹਾ ਗਰੇਜ਼ ਕਰੋ। ਅਤੇ ਸਟੂਡੀਓ ਦਾ ਨੰਬਰ 905-500-44-44-9181। ਜੀ ਸਤਿ ਸ਼੍ਰੀ ਅਕਾਲ,
1: ਮਨਪ੍ਰੀਤ ਦੌਰਾ ਆਇਆ।
0: ਹਾਂਜੀ,
1: ਜੇ ਤੁਹਾਡੀ ਮੱਛਰ ਤੋਂ ਦਾਦੀ ਸਾਡੀ ਨੂੰ ਇੱਕ ਚੁਟਕਲਾ ਕਹਾਣੀ ਜੀ ਸੁਣਾਉਂਦੇ ਹੁੰਦੇ ਡਰਾ ਕੇ।
0: ਹਾਂਜੀ ਹਾਂਜੀ,
1: ਉਹ ਮੱਛਰ ਕਹਿੰਦੀ ਵੀ ਸੌਂ ਜਾਓ ਨਹੀਂ ਤਾਂ ਮੱਛਰ ਆ ਜਾਊ।
0: ਹਾਂਜੀ,
1: ਮੱਛਰ ਦੀ ਕਹਾਣੀ ਸੁਣਾਓ, ਚੁਟਕਲਾ ਜਿਹਾ ਸੁਣਾਉਂਦੀ ਨਾਨੀ ਦਾਦੀ ਸਾਡੀ।
0: ਅੱਛਾ ਠੀਕ ਹੈ, ਦੱਸੋ।
1: ਕਹਿੰਦੀ ਵੀ ਜਿਹੜਾ ਮੱਛਰ ਕਹਿੰਦਾ ਬਈ ਬੰਦੇ ਆਪਣੇ ਦੋਸਤਾਂ ਨੂੰ, ਕਹਿੰਦਾ ਵੀ ਜਿਹੜੇ ਮੈਂ ਦੰਦੀ ਵੱਢਣ ਲੱਗਦਾ ਨਾ, ਕਹਿੰਦਾ ਮੇਰਾ ਹਾਸਾ ਨਿਕਲ ਜਾ ਨਹੀਂ ਤਾਂ ਬੰਦੇ ਨੂੰ ਚੱਕ ਕੇ ਲੈ ਜਾਵਾਂ।
0: ਹਾਸਾ ਨਿਕਲ ਜਾਂਦਾ ਨਹੀਂ ਤਾਂ ਚੱਕ ਕੇ ਲੈ ਜਾ,
1: ਕਹਿੰਦਾ ਜਦੋਂ ਮੈਂ ਦੰਦੀ ਵੱਢਣ ਲੱਗਦਾ ਬੰਦੇ ਦੇ ਨਾ,
0: ਹਾਂਜੀ,
1: ਕਹਿੰਦਾ ਮੇਰਾ ਉਹਦੇ ਕੰਨ ਕੋ ਹਾਸਾ ਨਿਕਲ ਜਾਂਦਾ ਤੇ ਨਹੀਂ ਤਾਂ ਮੈਂ ਉਦਾਂ ਚੱਕ ਕੇ ਲੈ ਜਾਵਾਂ ਬੰਦੇ ਨੂੰ, ਕਹਿੰਦਾ।
0: ਅੱਛਾ, ਉਹ ਕਿਉਂ?
1: ਮਤਲਬ ਕਿ ਮੈਂ ਦੰਦੀ ਵੱਢਦਾ ਹਾਸਾ ਨਿਕਲ ਜਾਂਦਾ ਉਹ ਉੱਠ ਜਾਂਦਾ ਰਹੀ।
0: ਠੀਕ ਹੈ, ਓਕੇ। ਨਹੀਂ ਪਰ ਮੱਛਰ ਤਾਂ ਦੰਦੀ ਵੱਢ ਕੇ ਪਤਾ ਵੀ ਨੀ ਲੱਗਦਾ ਕਦੋਂ ਨਿਕਲ ਜਾਂਦੇ ਆ।
1: ਨਿਕਲ ਜਾਂਦਾ ਕਈ ਵਾਰ ਜਦੋਂ ਕੰਨ ਕੋਲ ਬੋਲਦਾ ਆ ਜਾਂਦੇ ਵਿੱਚ ਚਪੇੜ ਜੀ।
0: ਹਾਂਜੀ ਹਾਂਜੀ ਹਾਂਜੀ ਹਾਂਜੀ, ਉਹ ਕਈ ਵਾਰ ਆਪਣੇ ਆਪ ਦੀ ਚਪੇੜ ਥੋੜੀ ਜ਼ਿਆਦਾ ਜ਼ੋਰ ਦੀ ਵੱਜ ਜਾਂਦੀ ਹੈ, ਹਨਾ, ਇਹ ਵੀ ਹੋ ਜਾਂਦਾ, ਇਹ ਵੀ ਹੋ ਜਾਂਦਾ। ਜੀ ਜੀ, ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਤੇ 2865 ਜੀ, ਸਤਿ ਸ਼੍ਰੀ ਅਕਾਲ।
2: ਸੇ ਭੈਣ ਜੀ, ਸੁਤਨ ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ।
2: ਤੇ ਬਹੁਤ ਵੇਸੋ ਚੱਲੀ ਜਾਂਦੇ, ਬਾਕੀ ਗੀਤ ਬਹੁਤ ਵਧੀਆ ਸੀ ਜੀ।
0: ਹਾਂਜੀ, ਥੈਂਕ ਯੂ।
1: ਹਾਂਜੀ ਫਿਰ ਦੋ ਵੀ ਕੰਮ ਔਖਾ ਬਹੁਤ ਹੈ ਪਰ ਮੈਨੂੰ ਕੰਪਨੀ ਦਾ ਕੰਮ ਦੇ ਗਿਆ ਮੈਂ ਕੰਮ ਕਰੀ ਗਿਆ ਫਿਰ 15-16 ਘੰਟਾ ਫਿਰ ਮੈਂ 8-10 ਘੰਟੇ ਲਾਉਣ ਲੱਗ ਗਿਆ ਜੀ
0: ਓ ਅੱਛਾ
1: ਜਿਹੜੇ ਵੱਧ ਕੰਮ ਕਰਦਾ ਜੀ ਕੰਮ ਨਾ ਕਰਨਾ ਪੈਂਦਾ ਨਾ ਜੀ
0: ਬਿਲਕੁਲ ਸਹੀ ਗੱਲ ਹੈ
1: ਫਿਰ ਵੀ ਕੰਪਨੀ ਦਾ ਕੰਮ ਦੇ ਕੇ ਫਿਰ ਮੈਂ ਔਖਾ ਬਹੁਤ ਹੈ ਦੋ ਹਫ਼ਤੇ ਜੀ ਇਹੀ ਸੋਚ ਸੁਝਾਅ ਇਹੀ ਆ ਵੀ ਤੁਸੀਂ ਨਾ ਗੋਰੇ ਵਾਂਗੂ ਕੰਮ ਆਪਾਂ ਗਰਾਸ ਕੱਟਣਾ ਕਹਿੰਦਾ ਮੈਨੂੰ ਇਹੀ ਆ ਜੀ
0: ਸਹੀ ਗੱਲ ਹੈ ਅੱਛਾ ਪੂਰੀ ਉਹਨਾਂ ਨੇ ਇਹ ਚੀਜ਼ ਮੈਂ ਦੇਖੀ ਹੈ ਵੈਸੇ ਵੀ ਸਲਾਹਣਾ ਯੋਗ ਹੈ ਕਿ ਉਹ ਜਦੋਂ ਵੀ ਕੋਈ ਕੰਮ ਕਰਦੇ ਆ ਨਾ ਈਵਨ ਸਾਡੀ ਸਟਰੀਟ ਤੇ ਨਾ ਇੱਕ ਬਹੁਤ ਹੀ ਬਜ਼ੁਰਗ ਜੇ ਹੈਗੇ ਨੇ ਅੰਕਲ ਰਹਿੰਦੇ ਜਿਹੜੇ ਮਤਲਬ ਗੋਰੇ ਆ ਉਹ ਨਾ ਇੰਗਲਿਸ਼ ਹੈਗੇ ਤੇ ਉਹਨਾਂ ਨੇ ਨਾ ਮਤਲਬ ਪੂਰਾ ਐਨ ਮੇਨਟੇਨ ਕਰਕੇ ਰੱਖਣਾ ਆਪਣਾ ਫਰੰਟ ਪੂਰਾ ਪ੍ਰੋਪਰ ਐਨ ਕਲੀਨ ਕਰਕੇ ਰੱਖਣਾ ਥੋੜੇ ਜਿਹੇ ਵੀ ਪੱਤੇ ਡਿੱਗ ਪੈਣੇ ਉਹਨਾਂ ਨੇ ਨਾਲ ਦੀ ਨਾਲ ਸਾਫ਼ ਕਰ ਦੇਣੇ ਬਟ ਉਹ ਏਦਾਂ ਆ ਕਿ ਪੂਰਾ ਪ੍ਰੋਪਰ ਆਪਣੇ ਨਾ ਇਹ ਸਾਰਾ ਮਤਲਬ ਗੇਅਰ ਅਪ ਹੋ ਕੇ ਫੇਰ ਉਹ ਕਰਦੇ ਆ ਕੋਈ ਵੀ ਚੀਜ਼ ਸ਼ੂ ਓਦਾਂ ਦੇ ਗਲਵਸ ਵੀ ਕੈਪ ਲੈ ਲੈਣੀ ਸਿਰ ਤੇ ਗਲਵਸ ਪਾ ਲੈਣੇ ਆ ਗਲਾਸਿਸ ਲਾ ਲੈਣੀਆਂ ਨੇ ਮਤਲਬ ਪੂਰੀ ਪ੍ਰੀਕੋਸ਼ਨ ਲੈ ਕੇ ਫਿਰ ਉਹਨਾਂ ਨੇ ਕੰਮ ਕਰਨਾ ਜੋ ਕਿ ਚਾਹੀਦਾ ਵੀ ਹੈ ਹਨਾ ਨਹੀਂ ਤਾਂ ਇਦਾਂ ਦੇ
1: ਸੋਰੀ ਆਪਣੇ ਮਤਲਬ ਆਮ ਦੇਖੇ ਚੱਪਲਾਂ ਪਏ ਕੱਢਦੇ ਜੀ ਬਹੁਤ ਪਤਾ ਜੀ ਆਪਾਂ ਨੂੰ ਸੁਣਦੇ ਹੀ ਆ ਜੀ
0: ਹਾਂਜੀ ਹਾਂਜੀ ਹਾਂਜੀ
1: ਜਾਂ ਸੂ ਬਣਾ ਪਾਓ ਤੁਸੀਂ ਸੂ ਸੇਫਟੀ ਸੂ ਪਾ ਕੇ ਕੰਮ ਕਰੋ ਜੀ
0: ਬਿਲਕੁਲ ਸਹੀ ਗੱਲ
1: ਬਿਲਕੁਲ ਹੀ ਰੱਖੋ ਆਦਾ ਹਾਂਜੀ ਹਾਂਜੀ ਮੈਂ ਇਹੀ ਦੱਸਣਾ ਸੀ ਸੋਤਿਆਂ ਨੂੰ ਸਤਰੀ ਬਾਕੀ ਸੋਤੇ ਸਿਆਣੇ ਆ ਜੀ ਹਨਾ
0: ਹਾਂਜੀ
1: ਸਮਝਦਾਰ ਆ
0: ਜੀ
1: ਤੇ ਸੁਣਦੇ ਆ ਸਤਰੀ ਬਾਕੀ
0: ਹਾਂਜੀ ਥੈਂਕ ਯੂ ਬਹੁਤ ਸ਼ੁਕਰੀਆ ਬੜੀ ਵਧੀਆ ਤੁਸੀਂ ਆਪਣੀ ਸਟੋਰੀ ਸਾਂਝੀ ਕੀਤੀ ਇਹਨਾਂ ਨੇ ਵੀ ਬਿਲਕੁਲ ਇਹ ਬਹੁਤ ਲਾਜ਼ਮੀ ਹੈ ਜਦੋਂ ਤੁਸੀਂ ਆਪਣੇ ਕੋਈ ਵੀ ਚਾਹੇ ਨੋਰਮਲੀ ਤੁਸੀਂ ਸਫਾਈ ਕਰ ਰਹੇ ਹੋਵੋ ਕੋਈ ਆਪਣੇ ਘਰ ਦੇ ਵਿੱਚ ਜਾਂ ਜਿੱਦਾਂ ਹੁਣ ਇਹਨਾਂ ਦੇ ਨਾਲ ਹੋਇਆ ਕਿ ਹਨਾ ਗਰਾਸ ਕਟਿੰਗ ਵੇਲੇ ਏਦਾਂ ਉਹਨਾਂ ਦਾ ਪੈਰ ਛਿੱਲਿਆ ਗਿਆ ਹਨਾ ਤੇ ਏਦਾਂ ਦੇ ਐਕਸੀਡੈਂਟਸ ਹੋ ਜਾਂਦੇ ਹੁੰਦੇ ਨੇ ਤਾਂ ਇਹਦੇ ਤੋਂ ਬਹੁਤ ਧਿਆਨ ਰੱਖੋ ਅਗਲੇ ਕਾਲਰ 2252 ਜੀ ਸਤਿ ਸ਼੍ਰੀ ਅਕਾਲ ਹੈਲੋ 2252 ਹਾਂਜੀ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ
3: ਮੈਂ ਕਿਹਾ ਮੈਂ ਵੀ ਦੁਆੜਾ ਦੀ ਭੈਣ ਜੀ ਫੋਨ ਕਰ ਲਿਆ ਮੇਰਾ ਵੀ ਗਾਣਾ ਦਾ ਬਰਥਡੇ ਦਾ ਗਾਣਾ ਲਾ ਦੋ ਆਇ ਰਾਹੁਲ ਬਾਜੀ ਮੈਂ ਸੰਜੀਵ ਬੋਲਦਾ ਪਿਆ
0: ਹਾਂਜੀ ਹਾਂਜੀ ਮੈਂ ਲਗਾਉਣੀ ਹੈ ਗਾਣਾ ਮੈਨੂੰ ਬਸ ਥੋੜਾ ਜਿਹਾ ਟਾਈਮ ਦਿਓ ਪਲੀਜ਼
3: ਅਸੀਂ ਅਸੀਂ ਪਹੁੰਚਣ ਵਾਲੇ ਆ ਜਾਂ ਦਵਾਈ ਮੈਂ ਤੁਹਾਨੂੰ ਕਾਲ ਕੀਤੀ
0: ਅੱਛਾ ਅੱਛਾ ਪਹੁੰਚਣ ਵਾਲੇ ਹੋ ਮੈਂ ਲਗਾਉਣੀ ਹੈ ਫਿਰ ਮੈਨੂੰ ਬਸ
3: ਥੈਂਕ ਯੂ ਭੈਣ ਜੀ ਬਹੁਤ ਬਹੁਤ
0: ਹਾਂਜੀ ਥੈਂਕ ਯੂ ਬਹੁਤ ਸ਼ੁਕਰੀਆ ਇੱਕ ਕਾਲਰ ਸਾਡੇ ਨਾਲ ਹੋਰ ਜੁੜੇ ਸੀ ਬਟ ਕਾਲ ਡਿਸਕਨੈਕਟ ਹੋ ਗਈ ਚਲੋ ਐਨੀਵੇਜ਼ ਤੇ ਸਟੂਡੀਓ ਦਾ ਨੰਬਰ 905-564-5444 905-564-6444 ਸਟੂਡੀਓ ਦਾ ਨੰਬਰ ਹੈ ਇੱਥੇ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਜਿਵੇਂ ਕਿ ਮੈਂ ਪਹਿਲਾਂ ਵੀ ਕਿਹਾ ਕਿ ਬਹੁਤ ਸਾਰੇ ਅੱਜ ਘਰਾਂ ਦੇ ਵਿੱਚ ਹੋਣਗੇ ਅੱਜ ਬਰਥਡੇਜ਼ ਹੋਣਗੇ ਪਾਰਟੀਜ਼ ਕੋਈ ਨਾ ਕੋਈ ਹੋਣਗੀਆਂ ਤਾਂ ਮੈਂ ਜਿਵੇਂ ਪਹਿਲਾਂ ਵੀ ਦੱਸਿਆ ਕਿ ਤੁਸੀਂ ਇਸ ਚੀਜ਼ ਦਾ ਧਿਆਨ ਰੱਖੋ ਸ਼ੋਰ ਸ਼ਰਾਬਾ ਵੀ ਘੱਟ ਰੱਖੋ ਅਤੇ ਜਿੰਨਾ ਵੀ ਤੁਸੀਂ ਵੇਸਟ ਵਗੈਰਾ ਹੋਊਗਾ ਉਹਨਾਂ ਨੂੰ ਤੁਸੀਂ ਆਪਣਾ ਪ੍ਰੋਪਰਲੀ ਡਿਸਪੋਜ਼ ਕਰਿਓ ਤੇ ਲੋ ਫਿਰ ਗਾਣਾ ਮੈਂ ਵੈਸੇ ਮੈਂ ਗਾਣੇ ਥੋੜ੍ਹੇ ਜਿਹੇ ਲੱਭ ਵੀ ਗਏ ਨੇ ਥੋੜ੍ਹੇ ਜਿਹੇ ਮੈਂ ਸਰਚ ਕਰ ਵੀ ਰਹੀ ਹਾਂ ਹਜੇ ਬਟ ਐਨੀਵੇਜ਼ ਸਾਡੇ ਲਿਸਨਰ ਜਿਨ੍ਹਾਂ ਨੇ ਪਹਿਲਾਂ ਕਾਲ ਕੀਤੀ ਸੀਗੀ ਆਇਰਾ ਉਲਮਾ ਇਹਨਾਂ ਦੀ ਬੇਟੀ ਦਾ ਬਰਥਡੇ ਹੈ ਅਤੇ ਬੇਟੀ ਦਾ ਜਾਂ ਗ੍ਰੈਂਡ ਡਾਟਰ ਦਾ ਇਹਨਾਂ ਨੇ ਮੈਨੂੰ ਕਿਹਾ ਸੀ ਸੋ ਸੋਰੀ ਮੈਂ ਭੁੱਲ ਗਈ ਬਟ ਚਲੋ ਬੇਟੀ ਹੋਈ ਹੈ ਨਾ ਚਾਹੇ ਗ੍ਰੈਂਡ ਡਾਟਰ ਹੋਵੇ ਚਾਹੇ ਡਾਟਰ ਹੋਵੇ ਬਟ ਦੇਖੋ ਕਦੇ ਵੀ ਤੁਸੀਂ ਨਾ ਆਪਣੇ ਜਿੱਥੇ ਕਿਤੇ ਵੀ ਜਾਂਦੇ ਹੋ ਬਰਥਡੇਸ 'ਤੇ ਜਾਂਦੇ ਹੋ ਪਾਰਟੀਸ 'ਤੇ ਜਾਂਦੇ ਹੋ ਜਦੋਂ ਵੀ ਕਿਤੇ ਡਰਾਈਵ ਕਰਦੇ ਹੋਏ ਜਾਂਦੇ ਹੋਵੋ ਹੈ ਨਾ ਮੈਨੂੰ ਖੁਸ਼ੀ ਹੁੰਦੀ ਹੈ ਕਿ ਤੁਸੀਂ ਕਾਲ ਕਰਦੇ ਹੋ ਵਿੱਚ ਦੀ ਬਟ ਜਦੋਂ ਵੀ ਤੁਹਾਨੂੰ ਮੌਕਾ ਮਿਲਦਾ ਕਿ ਤੁਸੀਂ ਸੇਫਲੀ ਕਾਲ ਕਰ ਸਕਦੇ ਹੋ ਉਦੋਂ ਕਾਲ ਕਰੋ ਕਿਉਂਕਿ ਕਈ ਵਾਰ ਇੱਦਾਂ ਹੁੰਦਾ ਕਿ ਆਪਣਾ ਧਿਆਨ ਭਟਕ ਜਾਂਦਾ ਹੈ ਨਾ ਤਾਂ ਇਸ ਚੀਜ਼ ਦਾ ਵੀ ਧਿਆਨ ਰੱਖੋ ਬਹੁਤ ਕੇਅਰਫੁਲੀ ਡਰਾਈਵ ਕਰਦੇ ਹੋਏ ਜਾਓ ਜਿੱਥੇ ਕਿਤੇ ਵੀ ਜਾ ਰਹੇ ਹੋ ਅਤੇ ਲਓ ਫਿਰ ਗਾਣਾ ਆਪਾਂ ਸੁਣੀਏ ਗਾਣੇ ਤਾਂ ਵੈਸੇ ਬਹੁਤ ਨੇ ਹੁਣ ਚਲੋ ਇੱਕ ਗਾਣਾ ਮੇਰੇ ਸਾਹਮਣੇ ਆ ਰਿਹਾ ਮੇਰੀ ਬੇਟੀ ਮੇਰਾ ਮਾਨ ਬਰਥਡੇ ਸੌਂਗ ਹੈ ਇਹ ਹੈ ਨਾ ਚਲੋ ਆਪ ਮੈਂ ਵੀ ਸੁਣਦੀ ਹਾਂ ਤੁਸੀਂ ਵੀ ਸੁਣੋ ਅਤੇ ਇੰਜੋਏ ਕਰੋ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ

0: ਬਰਥਡੇ ਗਰਲ ਆਇਰਾ ਉਲਮਾ, ਉਹਨਾਂ ਦਾ ਅੱਜ ਬਰਥਡੇ ਹੈ ਤੇ ਹੈਪੀ ਬਰਥਡੇ ਆਇਰਾ ਤੁਹਾਡੀ ਫੈਮਿਲੀ ਵੱਲੋਂ ਤੇ ਦੇਸ਼ ਪ੍ਰਦੇਸ਼ ਦੀ ਪੂਰੀ ਟੀਮ ਦੇ ਵੱਲੋਂ ਹੈਪੀ ਬਰਥਡੇ ਟੂ ਯੂ। ਤੁਹਾਡਾ ਆਉਣ ਵਾਲਾ ਦਿਨ, ਆਉਣ ਵਾਲਾ ਟਾਈਮ, ਆਉਣ ਵਾਲੀ ਲਾਈਫ ਬਹੁਤ ਵਧੀਆ ਹੋਵੇ ਐਂਡ ਮੇਕ ਯੂਰ ਪੇਰੈਂਟਸ ਪ੍ਰਾਊਡ। ਥੈਂਕ ਯੂ ਸੋ ਮਚ ਜਿਨ੍ਹਾਂ ਨੇ ਅੱਜ ਰਿਕੁਐਸਟ ਕੀਤਾ ਸੀਗਾ। ਬਰਥਡੇ ਗਰਲ ਦਾ ਅੱਜ ਬਰਥਡੇ ਹੈ, ਮਤਲਬ ਕਿ ਇੱਕ ਉਹਨਾਂ ਦੀ ਬੜੀ ਪਿਆਰੀ ਬੱਚੀ ਦਾ ਬਰਥਡੇ ਹੈ ਤੇ ਹੋਪਫੁਲੀ ਸਾਰੇ ਬੜੇ ਇੰਜੋਏ ਕਰ ਰਹੇ ਹੋਣਗੇ। ਤੇ ਸਟੂਡੀਓ ਦਾ ਨੰਬਰ 905-544-4444 ਦੇ ਉੱਪਰ ਤੁਸੀਂ ਵੀ ਆਪਣੀਆਂ ਕਾਲਸ ਕਰ ਸਕਦੇ ਹੋ। ਤੇ ਨੈਕਸਟ ਆਪਾਂ ਗਾਣਾ ਸੁਣਾਂਗੇ ਯਮਲਾ ਜੱਟ ਜੀ ਦਾ, ਬਟ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ, ਟੀਮ ਸਿੱਧੂ ਤੁਹਾਡੇ ਲਈ ਬਹੁਤ ਹੀ ਵਧੀਆ ਪ੍ਰੋਜੈਕਟ ਲੈ ਕੇ ਆਏ ਨੇ। ਕੈਲਡਨ ਸ਼ਹਿਰ ਦੇ ਵਿੱਚ ਗੋਰ ਰੋਡ ਐਂਡ ਮੇਫੀਲ ਰੋਡ ਦੇ ਉੱਪਰ ਇੱਕ ਨਵੀਂ ਮਾਸਟਰ ਪਲਾਨ ਕਮਿਊਨਿਟੀ ਦੇ ਵਿੱਚ, ਜਿਹਦੇ ਵਿੱਚ 2500 ਨਵੇਂ ਟਾਊਨ ਹਾਊਸਿਸ ਸੈਮੀ ਡਿਟੈਚ ਐਂਡ ਡਿਟੈਚ ਘਰ ਤਿਆਰ ਹੋਣਗੇ। 2027 ਤੇ 2028 ਦੇ ਵਿੱਚ ਤਿਆਰ ਹੋਣੇ ਆ ਇਹ। ਟ੍ਰੈਡੀਸ਼ਨਲ 2 ਸਟੋਰੀ ਦੇ ਫ੍ਰੀ ਹੋਲ ਟਾਊਨ ਹਾਊਸਿਸ ਨੇ, ਵੱਡੇ ਬੈਕਯਾਰਡ ਦੇ ਨਾਲ, ਅਨਫਿਨਿਸ਼ਡ ਬੇਸਮੈਂਟ ਦੇ ਨਾਲ, $7 lakh ਦੀ ਰੇਂਜ ਵਿੱਚ, ਯਾਨੀ ਕਿ $7 lakh ਦੀ ਰੇਂਜ ਵਿੱਚ ਇਹ ਤਿਆਰ ਹੋ ਰਹੇ ਨੇ। ਸੈਮੀ ਡਿਟੈਚ ਘਰ $8 lakh ਦੀ ਰੇਂਜ ਵਿੱਚ ਤਿਆਰ ਹੋ ਰਹੇ ਹੈ ਤੇ ਸਭ ਤੋਂ ਖਾਸ ਡਬਲ ਕਾਰ ਗਰਾਜ ਵਾਲੇ ਜਿਹੜੇ ਡਿਟੈਚਡ ਘਰ ਨੇ ਉਹ ਸਿਰਫ $9 lakh ਦੀ ਰੇਂਜ ਵਿੱਚ ਆ ਰਹੇ ਨੇ। ਪਬਲਿਕ ਰਿਲੀਜ਼ ਤੋਂ ਪਹਿਲਾਂ ਬੈਸਟ ਲੋਟ ਦੇ ਲਈ ਜਲਦ ਤੋਂ ਜਲਦ ਤੁਸੀਂ ਕੰਟੈਕਟ ਕਰੋ ਟੀਮ ਸਿੱਧੂ ਦੇ ਨਾਲ। ਨੰਬਰ ਹੈ 416-302-0016, 416-302-0016 ਦੇ ਉੱਪਰ ਤੁਸੀਂ ਕਾਲ, ਟੈਕਸਟ ਔਰ ਵਟਸਐਪ ਕਰ ਸਕਦੇ ਹੋ। ਟੀਮ ਸਿੱਧੂ ਦੇ ਨਾਲ ਤੁਹਾਡੀ ਗੱਲਬਾਤ ਹੋਏਗੀ। 1000 ਹਾਂਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਮਨਪ੍ਰੀਤ।
0: ਹਾਂਜੀ,
1: ਆਈਡਾ ਲਈ ਮੈਂ ਵੀ ਮੁਬਾਰਕਬਾਦ ਦਿੰਨੀ ਆ ਤੇ ਮੇਰਾ ਗਾਣਾ ਚੇਂਜ ਕਰ ਦੋ।
0: ਹਾਂਜੀ,
1: ਮੇਰੇ ਘਰ ਆਈ ਇੱਕ ਨੰਨੀ ਪਰੀ।
0: ਮੇਰੇ ਘਰ ਆਈ ਇੱਕ ਨੰਨੀ ਪਰੀ,
1: ਲਾ ਦੋ।
0: ਓਕੇ, ਮੈਂ ਪਹਿਲਾਂ ਸੋਚੀ ਜਾ ਰਹੀ ਸੀ ਕੋਈ ਇਦਾਂ ਦਾ ਗਾਣਾ ਸੀਗਾ, ਮੈਨੂੰ ਲੱਭਿਆ ਨੀ ਉਦੋਂ, ਮੈਨੂੰ ਦਿਮਾਗ ਚ ਨੀ ਆਇਆ। ਚਲੋ ਕੋਈ ਨੀ, ਇਹ ਵੀ ਲਗਾ ਦਿੰਦੀ, ਉਹ ਵੀ ਫਿਰ ਮੈਂ ਅੱਗੇ ਜਾ ਕੇ ਸੁਣਾ ਦੂੰਗੀ ਤੁਹਾਡਾ ਪਹਿਲਾਂ ਜਿਹੜਾ ਤੁਸੀਂ ਕਿਹਾ ਸੀ। ਹਾਂਜੀ ਹਾਂਜੀ, ਠੀਕ
1: ਹੈ
0: ਠੀਕ ਹੈ, ਥੈਂਕ ਯੂ।
1: ਜਲਦੀ ਲਾ ਦਿਓ ਥੋੜਾ ਜਿਹਾ, ਮੇਰਾ ਆਪਣੇ ਟੀਵੀ ਦੇਖਣ ਲੱਗ ਜਾਂਦੇ।
0: ਅੱਛਾ ਠੀਕ ਹੈ ਠੀਕ ਹੈ, ਓਕੇ ਜੀ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਤੇ ਬਿਲਕੁਲ ਮੈਂ ਗਾਣੇ ਤੁਹਾਡੇ ਸਾਰੇ ਸੁਣਾਉਣੀ ਆ। ਤੇ ਮੇਰੇ ਘਰ ਆਈ ਇੱਕ ਨੰਨੀ ਪਰੀ, ਇਹ ਵੀ ਵੈਸੇ ਹਾਂ ਇਹ ਸੋਹਣਾ ਗਾਣਾ ਸੀ, ਮੈਂ ਪਹਿਲਾਂ ਸੋਚਦੀ ਜੇ ਰਹਿ ਗਈ ਕਿ ਇਹ ਗਾਣਾ ਕਿਹੜਾ ਸੀਗਾ, ਬਟ ਐਨੀਵੇਜ਼ ਮੈਂ ਗਾਣਾ ਜ਼ਰੂਰ ਸੁਣਾਉਂਗੀ। ਫਿਲਹਾਲ ਮੇਰੇ ਨਾਲ ਕੁਈਨਜ਼ਵੁੱਡ ਕਾਲਜ ਦੀ ਟੀਮ ਲਾਈਨ ਤੇ ਜੁੜੀ ਹੋਈ ਹੈ, ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰ ਲਈਏ। ਕੁਈਨਜ਼ਵੁੱਡ ਕਾਲਜ ਤੁਹਾਡੇ ਲਈ ਬਹੁਤ ਹੀ ਵਧੀਆ ਸ਼ਾਰਟ ਕੋਰਸਿਸ ਐਂਡ ਡਿਪਲੋਮਾ ਕੋਰਸਿਸ ਆਫਰ ਕਰਦੇ ਨੇ, ਜਿਨ੍ਹਾਂ ਨੂੰ ਕਰਕੇ ਤੁਸੀਂ ਆਪਣੇ ਸਕਿੱਲਸ ਨੂੰ ਅਪਗ੍ਰੇਡ ਕਰ ਸਕਦੇ ਹੋ ਤੇ ਤੁਸੀਂ ਆਪਣੀ ਇੱਕ ਜੋ ਵੀ ਤੁਹਾਡੇ ਮਨ 'ਚ ਜੋਬ ਹੈ ਕਿ ਮੈਂ ਇਹ ਵਾਲੀ ਜੋਬ ਕਰਨੀ ਆ, ਉਹਦੀਆਂ ਰਿਕੁਆਇਰਮੈਂਟਸ ਪੂਰੀਆਂ ਕਰ ਸਕਦੇ ਹੋ ਤੇ ਫਿਰ ਜੋਬ ਵੀ ਕਰ ਸਕਦੇ ਹੋ ਜੀ। ਸਵਾਗਤ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਮਨਪ੍ਰੀਤ, ਤੁਹਾਨੂੰ ਯਾਰ ਸਾਰੇ ਲਿਸਨਰਸ ਨੂੰ ਵੀ ਸਤਿ ਸ਼੍ਰੀ ਅਕਾਲ ਜੀ।
0: ਹਾਂਜੀ, ਸਤਿ ਸ਼੍ਰੀ ਅਕਾਲ ਨੀਰੂ ਮੈਮ, ਕਿਵੇਂ ਹੋ ਤੁਸੀਂ?
1: ਬਹੁਤ ਵਧੀਆ, ਤੁਹਾਡਾ ਪ੍ਰੋਗਰਾਮ ਬਹੁਤ ਅੱਛਾ ਚੱਲ ਰਿਹਾ, ਮੈਂ ਸੁਣ ਰਹੀ ਸੀ ਆਫ ਦਾ ਏਅਰ।
0: ਹਾਂਜੀ, ਥੈਂਕ ਯੂ। ਹਾਂਜੀ ਮੈਮ, ਕਿਹੜੇ ਕਿਹੜੇ ਨਵੇਂ ਕੋਰਸਿਸ ਸਟਾਰਟ ਹੋ ਰਹੇ ਨੇ ਤੁਹਾਡੇ ਕੋਲ, ਉਹਦੇ ਬਾਰੇ ਦੱਸੋ ਥੋੜਾ ਜਿਹਾ।
1: ਜੀ ਮਨਪ੍ਰੀਤ, ਨਵੇਂ ਬੈਚ ਸ਼ੁਰੂ ਹੋਣ ਜਾ ਰਹੇ ਹੈ ਪਰਸਨਲ ਸਪੋਰਟ ਵਰਕਰ ਦੇ, ਔਰ ਇਹ ਪ੍ਰੋਗਰਾਮ ਹਾਈ ਡਿਮਾਂਡ ਦੇ ਵਿੱਚ ਹੈ ਕਿਉਂਕਿ ਹੈਲਥ ਕੇਅਰ ਦਾ ਪ੍ਰੋਗਰਾਮ ਹੈ ਔਰ ਕੈਨੇਡਾ ਦੇ ਵਿੱਚ ਬੇਬੀ ਬੂਮਰਸ ਦੀ ਪਾਪੂਲੇਸ਼ਨ ਵੱਧ ਰਹੀ ਹੈ, ਸੋ ਪਰਸਨਲ ਸਪੋਰਟ ਵਰਕਰ ਦੀ ਡਿਮਾਂਡ ਹਾਈ ਹੁੰਦੀ ਜਾ ਰਹੀ ਹੈ ਡੇ ਟੂ ਡੇ ਬੇਸਿਸ ਤੇ
0: ਜੀ।
1: ਔਰ ਇਹ ਪ੍ਰੋਗਰਾਮ ਜਿਹੜਾ ਹੈਗਾ ਇਹ ਬਿਲਕੁਲ ਸਕ੍ਰੈਚ ਤੋਂ ਸ਼ੁਰੂ ਹੁੰਦਾ, ਸੋ ਜਿਨ੍ਹਾਂ ਨੇ ਕਦੀ ਵੀ ਮੈਡੀਕਲ ਦੀ ਪੜ੍ਹਾਈ ਨਹੀਂ ਕਰੀ ਉਹ ਲੋਕ ਵੀ ਇਸ ਕੋਰਸ ਨੂੰ ਕਰ ਸਕਦੇ ਆ ਕਿਉਂਕਿ ਇਹਦੇ ਲਈ ਇਸ ਤਰ੍ਹਾਂ ਦੀ ਕੋਈ ਰਿਕੁਆਇਰਮੈਂਟ ਨਹੀਂ ਹੈ, ਸਕ੍ਰੈਚ ਤੋਂ ਸ਼ੁਰੂ ਹੋਣ ਕਰਕੇ ਕੋਈ ਵੀ ਇਹਨੂੰ ਕਰ ਸਕਦਾ ਹੈ। ਔਰ ਇਹਦੇ ਲਈ ਪ੍ਰੀ ਰੈਕੁਇਜ਼ਿਟ ਇਹੀ ਹੈ ਕਿ ਮਿਨੀਮਮ ਏਜ ਤੁਹਾਡੀ ਜਿਹੜੀ ਹੈ 18+ ਹੋਏ ਐਜ਼ ਅ ਮੈਚਿਓਰ ਸਟੂਡੈਂਟ ਐਡਮਿਸ਼ਨ ਲੈਣ ਦੇ ਲਈ, ਜਾਂ ਫਿਰ ਤੁਸੀਂ ਗ੍ਰੇਡ 12 ਕਿਸੇ ਵੀ ਕੰਟਰੀ ਤੋਂ ਕੰਪਲੀਟ ਕੀਤੀ ਹੋਏ। ਔਰ ਇਸ ਕੋਰਸ ਨੂੰ ਕਰਨ ਦੇ ਬਾਅਦ ਸਟੂਡੈਂਟ ਜਿਹੜੇ ਆ ਇੱਕ ਸਿਕਿਓਰ ਜੋਬ ਲੈ ਸਕਦੇ ਆ ਹੈਲਥ ਕੇਅਰ ਦੇ ਵਿੱਚ, ਵੈਲ ਪੇਡ ਜੋਬ ਲੈ ਸਕਦੇ ਆ, ਹਾਈ ਡਿਮਾਂਡ ਕੋਰਸ ਹੈ ਔਰ ਵੈਲ ਪੇਡ ਤਾਂ ਕਰਕੇ ਕਿਉਂਕਿ $20 ਤੋਂ ਐਟਲੀਸਟ ਇਹ ਜੋਬ ਸ਼ੁਰੂ ਹੁੰਦੀ ਹੈ ਐਂਡ $30 ਤੱਕ ਇਹਦੀ ਜਿਹੜੀ ਹੈ ਸੈਲਰੀ ਜਾਂਦੀ ਹੈ ਮੈਕਸੀਮਮ। ਸੋ ਇਹ ਕੋਰਸ ਸਾਡਾ ਸ਼ੁਰੂ ਹੋਣ ਜਾ ਰਿਹਾ 22nd of June ਤੋਂ, ਕਲਾਸਿਸ ਹੈਗੀਆਂ ਨੇ, ਮਾਰਨਿੰਗ ਦੇ ਬੈਚ ਵੀ ਸ਼ੁਰੂ ਹੋ ਰਹੇ ਹੈ ਔਰ ਈਵਨਿੰਗ ਦੇ ਬੈਚਿਸ ਵੀ ਸ਼ੁਰੂ ਹੋਣ ਜਾ ਰਹੇ ਹੈ
0: ਜੀ।
1: ਐਂਡ ਇਸ ਤੋਂ ਇਲਾਵਾ ਸਾਡਾ ਦੂਸਰਾ ਪ੍ਰੋਗਰਾਮ ਸ਼ੁਰੂ ਹੋ ਰਿਹਾ ਹੈ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਦਾ, ਜਿਹਨੂੰ ਕਿ ਨੈਨੀ ਦਾ ਪ੍ਰੋਗਰਾਮ ਵੀ ਕਹਿੰਦੇ ਹਾਂ, ਅਰਲੀ ਚਾਈਲਡ ਕੇਅਰ ਅਸਿਸਟੈਂਟ ਵੀ ਇਹਨੂੰ ਕਹਿ ਸਕਦੇ ਹਾਂ। ਸੋ ਇਹ ਪ੍ਰੋਗਰਾਮ ਵੀ ਸਾਡਾ ਸ਼ੁਰੂ ਹੋ ਰਿਹਾ ਹੈ, ਇਹ ਵੀ 6 months ਦਾ ਪ੍ਰੋਗਰਾਮ ਹੈ ਔਰ ਵੀਕਐਂਡਸ ਤੇ ਇਨ ਪਰਸਨ ਕਲਾਸਿਸ ਹੁੰਦੀਆਂ, ਜਿਨ੍ਹਾਂ ਨੇ ਇਨ ਪਰਸਨ ਕੋਰਸ ਲੈਣਾ ਔਰ ਜਿਨ੍ਹਾਂ ਨੇ ਆਨਲਾਈਨ ਸਟੱਡੀ ਕਰਨੀ ਹੈ ਤਾਂ ਫੁੱਲੀ ਆਨਲਾਈਨ ਕਰਨ ਵਾਸਤੇ ਵੀ ਵੀਕਡੇਜ਼ ਦੇ ਵਿੱਚ ਈਵਨਿੰਗ ਦੇ ਵਿੱਚ ਇਹਦੀਆਂ ਕਲਾਸਿਸ ਹੁੰਦੀਆਂ ਨੇ
0: ਜੀ।
1: ਔਰ ਇਹਨਾਂ ਦੋਨਾਂ ਪ੍ਰੋਗਰਾਮਸ ਦੇ ਲਈ ਸੇਮ ਹੀ ਰਿਕੁਆਇਰਮੈਂਟ ਹੈ ਕਿ ਮਿਨੀਮਮ ਗ੍ਰੇਡ 12 ਤੁਸੀਂ ਕਿਸੇ ਵੀ ਕੰਟਰੀ ਤੋਂ ਕੀਤੀ ਹੋਏ, ਨਹੀਂ ਤਾਂ ਤੁਹਾਡੀ ਉਮਰ 18 ਸਾਲ ਤੋਂ ਉੱਪਰ ਹੋਣੀ ਚਾਹੀਦੀ ਹੈ। ਐਂਡ ਚਾਈਲਡ ਕੇਅਰ ਦੀ ਵੀ ਇੱਥੇ ਡੇ ਕੇਅਰ ਦੇ ਵਿੱਚ ਵੀ ਇਹ ਜੋਬਸ ਬਹੁਤ ਹੈਗੀਆਂ ਨੇ, ਸੋ ਹਾਈ ਡਿਮਾਂਡ ਪ੍ਰੋਗਰਾਮ ਹੈ। ਔਰ ਖਾਸ ਕਰਕੇ ਜਿਹੜੀਆਂ ਲੇਡੀਜ਼ ਘਰ ਬੈਠੀਆਂ ਔਰ ਘਰੋਂ ਬੈਠ ਕੇ ਫੈਮਿਲੀ ਨੂੰ ਫਾਈਨੈਂਸ਼ੀਅਲੀ ਸਪੋਰਟ ਕਰਨਾ ਚਾਹੁੰਦੀਆਂ ਔਰ ਆਪਣੇ ਆਪ ਨੂੰ ਬਿਜ਼ੀ ਰੱਖਣਾ ਚਾਹੁੰਦੀਆਂ, ਉਹ ਵੀ ਇਹ ਕੋਰਸ ਕਰਕੇ ਹੋਮ ਡੇ ਕੇਅਰ ਵੀ ਸਟਾਰਟ ਕਰ ਸਕਦੇ ਹੈ। ਇਹ ਵੀ ਪ੍ਰੋਗਰਾਮ ਸਾਡਾ ਜੂਨ ਐਂਡ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ, ਨੈਕਸਟ ਬੈਚ ਵੀਕਐਂਡ ਦਾ।
0: ਮੈਮ ਜਿਹੜੇ ਇਹ ਤੁਹਾਡੇ ਕੋਰਸਿਸ ਨੇ, ਇਹਨਾਂ ਦੇ ਵਿੱਚ ਫਿਰ ਪਲੇਸਮੈਂਟ ਵਗੈਰਾ ਚ ਤੁਸੀਂ ਹੈਲਪ ਕਰਦੇ ਹੋ ਬੱਚਿਆਂ ਦੀ?
1: ਜੀ ਬਿਲਕੁਲ, ਸਾਡਾ ਜਿਹੜਾ ਚਾਈਲਡ ਕੇਅਰ ਪ੍ਰੋਗਰਾਮ ਹੈ ਇਹਦੇ ਵਿੱਚ ਪਲੇਸਮੈਂਟ ਨਹੀਂ ਹੈ, ਔਰ ਪਰਸਨਲ ਸਪੋਰਟ ਵਰਕਰ ਦਾ ਜਿਹੜਾ ਪ੍ਰੋਗਰਾਮ ਹੈ ਇਹਦੇ ਵਿੱਚ ਪਲੇਸਮੈਂਟ ਹੈਗੀ ਹੈ 310 ਆਵਰਸ ਦੀ ਨਰਸਿੰਗ ਹੋਮ ਦੇ ਵਿੱਚ, ਜੋ ਕਿ ਕਾਲਜ ਅਰੇਂਜ ਕਰਦਾ ਆਪਣੇ ਸਟੂਡੈਂਟਸ ਦੇ ਲਈ। ਸਟੂਡੈਂਟਸ ਨੂੰ ਸਾਡੇ ਕਦੀ ਨਹੀਂ ਕਰਨੀ ਪੈਂਦੀ ਹੈ ਆਪਣੇ ਆਪ ਸਰਚ, ਇਹਦੇ ਲਈ ਕਾਲਜ ਹਮੇਸ਼ਾ ਉਹਨਾਂ ਨੂੰ ਸਪੋਰਟ ਕਰਦਾ, ਅਰੇਂਜ ਕਰਦਾ, ਈਵਨ ਜੋਬ ਅਸਿਸਟੈਂਟਸ ਅਸੀਂ ਪ੍ਰੋਵਾਈਡ ਕਰਦੇ ਹਾਂ, ਰੈਜ਼ਮੇ ਰਾਈਟਿੰਗ ਦੀਆਂ ਕਲਾਸਿਸ ਹੁੰਦੀਆਂ ਨੇ ਔਰ ਉਹਨਾਂ ਨੂੰ ਕੰਟੈਕਟਸ ਵੀ ਜੋਬ ਅਸਿਸਟੈਂਟਸ ਦੇ ਲਈ ਪ੍ਰੋਵਾਈਡ ਕੀਤੇ ਜਾਂਦੇ ਕਿ ਕਿੱਥੇ ਕਿੱਥੇ ਕਿਵੇਂ ਕਿਵੇਂ ਉਹ ਜੋਬ ਅਪਲਾਈ ਕਰ ਸਕਦੇ ਹੈ।
0: ਜੀ
1: ਜੀ, ਔਰ ਇਸ ਤੋਂ ਇਲਾਵਾ ਸਾਡੇ ਡਿਪਲੋਮਾ ਦੇ ਵਿੱਚ ਸ਼ੁਰੂ ਹੋਣ ਜਾ ਰਹੇ ਹੈ ਆਫਿਸ ਐਡਮਿਨਿਸਟ੍ਰੇਸ਼ਨ ਦਾ ਡਿਪਲੋਮਾ, ਮੈਡੀਕਲ ਆਫਿਸ ਅਸਿਸਟੈਂਟ ਦਾ ਪ੍ਰੋਗਰਾਮ, ਕੰਪਿਊਟਰਾਈਜ਼ਡ ਅਕਾਊਂਟਿੰਗ ਦਾ ਕੋਰਸ ਸ਼ੁਰੂ ਹੋ ਰਿਹਾ, ਔਰ ਫੂਡ ਸਰਵਿਸ ਵਰਕਰ ਜਿਹਨੂੰ ਕਿ ਡਾਇਟਰੀ ਏਡ ਪ੍ਰੋਗਰਾਮ ਵੀ ਕਹਿੰਦੇ ਹਾਂ, ਇਹ ਵੀ ਹੈਲਥ ਕੇਅਰ ਦਾ ਪ੍ਰੋਗਰਾਮ ਹੈ। ਜੋ ਲੋਕ ਹੋਸਪਿਟਲ, ਨਰਸਿੰਗ ਹੋਮ ਦੀਆਂ ਕਿਚਨਸ ਦੇ ਵਿੱਚ ਕੰਮ ਕਰਨਾ ਚਾਹੁੰਦੇ ਆ ਉਹਨਾਂ ਵਾਸਤੇ ਇਹ ਪ੍ਰੋਗਰਾਮ ਹੈ 4 ਮੰਥਸ ਦਾ, ਇਹ ਵੀ ਸ਼ੁਰੂ ਹੋ ਰਿਹਾ ਹੈ। ਔਰ ਸ਼ਾਰਟ ਕੋਰਸਿਸ ਦੇ ਵਿੱਚ ਸਾਡੇ ਸ਼ੁਰੂ ਹੋ ਰਿਹਾ ਫਾਰਮੇਸੀ ਅਸਿਸਟੈਂਟ ਦਾ ਪ੍ਰੋਗਰਾਮ, ਔਰ ਮਨਪ੍ਰੀਤ ਇਹ ਵੀ ਬੜਾ ਹਾਈ ਡਿਮਾਂਡ ਪ੍ਰੋਗਰਾਮ ਹੈ ਕਿਉਂਕਿ ਹਰ ਕੋਈ ਵਾਈਟ ਕਾਲਰ ਜੋਬ ਕਰਨਾ ਚਾਹੁੰਦਾ ਹੈ ਲੇਕਿਨ ਸਭ ਚਾਹੁੰਦੇ ਹੈ ਕਿ ਸਾਨੂੰ ਜ਼ਿਆਦਾ ਲੰਬਾ ਕੋਰਸ ਨਾ ਕਰਨਾ ਪਏ, ਸੋ ਇਹ 2 ਮੰਥਸ ਦਾ ਵੀਕਐਂਡ ਤੇ ਆਨਲਾਈਨ ਕਲਾਸਿਸ ਨੇ ਜਾਂ ਵੀਕ ਡੇ ਈਵਨਿੰਗ ਦੇ ਵਿੱਚ ਵੀ ਆਨਲਾਈਨ ਕਲਾਸਿਸ ਅਵੇਲੇਬਲ ਨੇ ਫਾਰਮੇਸੀ ਅਸਿਸਟੈਂਟ ਦੀਆਂ। ਨਵਾਂ ਬੈਚ ਸ਼ੁਰੂ ਹੋਣ ਜਾ ਰਿਹਾ ਹੈ ਇਹਦਾ, ਔਰ ਇਹਨੂੰ ਕਰਨ ਤੋਂ ਬਾਅਦ ਸਟੂਡੈਂਟਸ ਇੱਕ ਵਾਈਟ ਕਾਲਰ ਜੋਬ ਫਾਰਮੇਸੀ ਦੇ ਵਿੱਚ ਇੱਕ ਅੱਛੀ ਜੋਬ ਲੈ ਸਕਦੇ ਹੈ। ਐਂਡ ਸੈਕਿੰਡਲੀ ਕਿ ਸ਼ਾਰਟ ਕੋਰਸਿਸ ਦੇ ਵਿੱਚ ਬੇਸਿਕ ਟੂ ਐਡਵਾਂਸ ਕੰਪਿਊਟਰ ਦੇ ਕੋਰਸਿਸ ਸ਼ੁਰੂ ਹੋ ਰਹੇ ਨੇ, ਇੰਗਲਿਸ਼ ਸਪੀਕਿੰਗ ਦੀਆਂ ਕਲਾਸਿਸ ਹੈ, ਆਈਲਟਸ ਐਂਡ ਸੈਲਫ ਪ੍ਰਿਪਰੇਸ਼ਨ, ਡਾਟਾ ਐਂਟਰੀ ਦੇ ਕੋਰਸਿਸ ਨੇ, ਔਰ ਅਕਾਊਂਟਿੰਗ ਦੇ ਵਿੱਚ ਕੁਇਕ ਬੁੱਕਸ ਔਰ ਬੁੱਕ ਕੀਪਿੰਗ ਦੇ ਕੋਰਸਿਸ ਸ਼ੁਰੂ ਹੋ ਰਹੇ ਨੇ। ਸੋ ਇਹਨਾਂ ਸਾਰੇ ਕੋਰਸਿਸ ਦੀ ਜ਼ਿਆਦਾ ਜਾਣਕਾਰੀ ਲਈ ਸਾਡੀ ਵੈਬਸਾਈਟ ਤੇ ਲੌਗਇਨ ਕਰ ਸਕਦੇ ਹੈ queenswoodcollege.com, ਜਾਂ ਫਿਰ ਫੋਨ ਕਰਕੇ ਅਪੁਆਇੰਟਮੈਂਟ ਬਣਾ ਕੇ ਮਿਲ ਸਕਦੇ ਹੈ। ਫੋਨ ਨੰਬਰ ਹੈ 905-872-0088, ਕੈਂਪਸ ਲੋਕੇਟਿਡ ਹੈ 2023 ਵਿਲੀਅਮਸ ਪਾਰਕਵੇ ਯੂਨਿਟ 3, ਮੇਜਰ ਇੰਟਰਸੈਕਸ਼ਨ ਹੈ ਏਅਰਪੋਰਟ ਐਂਡ ਵਿਲੀਅਮਸ, ਅਸੀਂ ਰੇਲਵੇ ਕ੍ਰੋਸਿੰਗ ਦੇ ਬਿਲਕੁਲ ਨਾਲ ਹੈਗੇ ਹਾਂ ਜੀ ਵਿਲੀਅਮਸ ਨੂੰ ਫੇਸਿੰਗ। ਔਰ ਐਂਡ ਦੇ ਵਿੱਚ ਕਮਿਊਨਿਟੀ ਨੂੰ ਇੱਕੋ ਹੀ ਮੈਸੇਜ ਹੈ ਜੀ, ਇੰਨੀ ਦੂਰ ਆ ਕੇ ਲੇਬਰ 'ਚ ਨਾ ਕੰਮ ਕਰਦੇ ਰਹੋ, ਅਗਰ ਆਪਣੀ ਕਰੰਟ ਕੰਪਨੀ ਨਹੀਂ ਛੱਡਣਾ ਚਾਹੁੰਦੇ ਤਾਂ ਇੰਟਰਨਲ ਜੋਬ ਪੋਸਟਿੰਗ ਦੇ ਵਿੱਚ ਅੱਗੇ ਜਾ ਸਕਦੇ ਹੋ ਸ਼ਾਰਟ ਕੋਰਸਿਸ ਕਰਕੇ, ਵੀਕਐਂਡਸ ਤੇ ਜਾਂ ਫਲੈਕਸੀਬਲ ਟਾਈਮਿੰਗ ਤੇ ਕਲਾਸਿਸ ਅਵੇਲੇਬਲ ਹੈਗੀਆਂ ਨੇ। ਵੀਕ ਦੇ ਵਿੱਚ ਇੱਕ ਦਿਨ ਵੀ ਅਗਰ ਤੁਸੀਂ 3 ਘੰਟੇ ਪੜ੍ਹਾਈ ਕਰਦੇ ਹੋ ਤਾਂ ਆਪਣੇ ਸਕਿੱਲਸ ਨੂੰ ਅਪਗ੍ਰੇਡ ਕਰ ਸਕਦੇ ਹੋ ਔਰ ਅੱਗੇ ਜਾ ਕੇ ਇੱਕ ਬੈਟਰ ਜੋਬ ਲੈ ਸਕਦੇ ਹੋ। ਬਹੁਤ ਬਹੁਤ ਸ਼ੁਕਰੀਆ ਸਮਨਪ੍ਰੀਤ ਸਮਾਂ ਦੇਣ ਦੇ ਲਈ।
0: ਹਾਂਜੀ, ਬਹੁਤ ਬਹੁਤ ਸ਼ੁਕਰੀਆ ਮੈਮ, ਤੇ ਬਿਲਕੁਲ ਕੁਈਨਜ਼ਵੁੱਡ ਕਾਲਜ ਦੇ ਨਾਲ ਤੁਸੀਂ ਜ਼ਰੂਰ ਕੰਟੈਕਟ ਕਰੋ ਨੀਰੂ ਅਰੋੜਾ ਜੀ ਤੇ ਉਹਨਾਂ ਦੀ ਟੀਮ ਦੇ ਨਾਲ ਤੁਹਾਡਾ ਸੰਪਰਕ ਹੋਏਗਾ। ਨੰਬਰ ਹੈ 9058720088, 905-872-0088 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ, ਕੁਈਨਜ਼ਵੁੱਡ ਕਾਲਜ ਦੇ ਨਾਲ ਤੁਹਾਡੀ ਗੱਲਬਾਤ ਹੋ ਸਕਦੀ ਹੈ। ਚਲੋ ਫਿਰ ਸੁਣੀਏ ਨੈਕਸਟ ਫਰਮਾਇਸ਼ੀ ਗਾਣਾ, ਲਾਲ ਚੰਦ ਯਮਲਾ ਜੱਟ ਦੇ ਨਾਲ ਨੇ ਮੋਹਿੰਦਰਜੀਤ ਸਿੱਖੋਂ। ਇੰਜੋਏ ਕਰੋ, ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ ਚਾਰ ਸੀਟਾਂ ਵਾਲਾ ਪੰਜ ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ 11x11 10x10 ਦਾ ਸੋਫਾ ਤਿਆਰ ਕਰਵਾ ਸਕਦੇ ਹੋ ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਂਪਟਨ ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-80-53 905-792-8053
1: Only Crave has your favorite summer obsession. Love Island, USA. The reality sensation is back.
2: Hello, Islanders.
1: And so is irresistible host, Ariana Madix.
2: Here's to a great summer of love.
1: Sexy singles, jaw-dropping drama. Who's ready to play? Love Island, USA. Stream now, only on Crave. Subscribe at crave.ca.
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਸਤਿ ਸ਼੍ਰੀ ਅਕਾਲ, ਨਮਸਤੇ, ਅਦਾਬ ਜੀ, ਆਇਆਂ ਨੂੰ ਵੈਲਕਮ, ਖੁਸ਼ ਆਮਦੀਦ, ਸਭ ਨੂੰ ਵੈਰੀ ਵੈਰੀ ਗੁੱਡ ਈਵਨਿੰਗ। ਤੁਸੀਂ ਸੁਣ ਰਹੇ ਹੋ AM 530, ਚਲੋ AM 530। ਉਮੀਦ ਕਰਦੇ ਹਾਂ ਸਾਰੇ ਲਿਸਨਰ ਬਹੁਤ ਹੀ ਵਧੀਆ ਹੋਣਗੇ ਅਤੇ ਚੜ੍ਹਦੀ ਕਲਾ ਵਿੱਚ ਹੋਣਗੇ, ਅਤੇ ਸੰਡੇ ਦਾ ਵੀ ਤੁਸੀਂ ਸਾਰੇ ਬਹੁਤ ਇੰਜੋਏ ਕਰ ਰਹੇ ਹੋਣਗੇ। ਅਸੀਂ ਵੀ ਪ੍ਰੇਅਰ ਕਰਦੇ ਹਾਂ ਕਿ ਸਾਰੇ ਖੁਸ਼ ਰਹੋ, ਹੱਸਦੇ ਵਸਦੇ ਰਹੋ, ਹਰ ਪਾਸੇ ਤਰੱਕੀਆਂ ਰਹਿਣ। ਅਤੇ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ। ਪ੍ਰੋਗਰਾਮ ਦਾ ਨਾਮ ਹੈ ਤਾਰੇ ਸਿਤਾਰੇ, ਜਿਵੇਂ ਕਿ ਅਸੀਂ ਹਰ ਸੰਡੇ ਇਸ ਪ੍ਰੋਗਰਾਮ ਨੂੰ ਲੈ ਕੇ ਹਾਜ਼ਰ ਹੁੰਦੇ ਹਾਂ 7 ਵਜੇ ਤੋਂ ਲੈ ਕੇ 8 ਵਜੇ ਤੱਕ ਸਾਡਾ ਇਹ ਪ੍ਰੋਗਰਾਮ ਲਾਈਵ ਹੁੰਦਾ ਹੈ, ਅਤੇ ਲਾਈਵ ਹੀ ਅਸੀਂ ਆਪਣੇ ਜਿਹੜੇ ਵੀ ਸਾਨੂੰ ਕਾਲਰ ਕਾਲ ਕਰਦੇ ਨੇ, ਸਾਡੇ ਜੋ ਲਿਸਨਰਸ ਨੇ, ਅਸੀਂ ਉਹਨਾਂ ਦੇ ਜੋਤਿਸ਼ ਨਾਲ ਜੁੜੇ ਹੋਏ ਸਵਾਲਾਂ ਦੇ ਜਵਾਬ ਦਿੰਦੇ ਹਾਂ। ਜਿਵੇਂ ਕਿ ਨਾਮ ਤੋਂ ਹੀ ਪਤਾ ਕਿ ਸਾਡੇ ਪ੍ਰੋਗਰਾਮ ਵਿੱਚ ਅਸੀਂ ਗੱਲ ਕਰਾਂਗੇ ਤੁਹਾਡੇ ਸਿਤਾਰਿਆਂ ਬਾਰੇ, ਕਿਸਮਤ ਬਾਰੇ, ਕੁੰਡਲੀ ਬਾਰੇ, ਗ੍ਰਹਿਆਂ ਬਾਰੇ, ਤੁਹਾਡੇ ਫਿਊਚਰ ਬਾਰੇ। ਕੋਈ ਵੀ ਲਿਸਨਰ ਅਗਰ ਕੁੰਡਲੀ ਨਾਲ ਜੁੜਿਆ ਹੋਇਆ ਕੋਈ ਵੀ ਸਵਾਲ ਪੁੱਛਣਾ ਚਾਹੁੰਦਾ ਹੈ ਤਾਂ ਸਾਡੇ ਪ੍ਰੋਗਰਾਮ ਤਾਰੇ ਸਿਤਾਰੇ ਦੇ ਵਿੱਚ ਕਾਲ ਕਰਕੇ ਆਪਣਾ ਸਵਾਲ ਪੁੱਛ ਸਕਦਾ ਹੈ। ਜਿਹੜੇ ਵੀ ਲਿਸਨਰ ਸਾਨੂੰ ਕਾਲ ਕਰਨਗੇ, ਉਹ ਅਗਰ ਆਪਣੇ ਬਾਰੇ ਪੁੱਛਣਾ ਚਾਹੁੰਦੇ ਨੇ, ਆਪਣੇ ਫੈਮਿਲੀ ਮੈਂਬਰ ਬਾਰੇ ਪੁੱਛਣਾ ਚਾਹੁੰਦੇ ਨੇ, ਆਪਣੇ ਬੱਚਿਆਂ ਬਾਰੇ ਕੁਝ ਪੁੱਛਣਾ ਚਾਹੁੰਦੇ, ਜਾਂ ਹਸਬੈਂਡ ਵਾਈਫ ਬਾਰੇ ਕੁਝ ਪੁੱਛਣਾ ਚਾਹੁੰਦੇ ਨੇ, ਤਾਂ ਤੁਸੀਂ ਸਾਨੂੰ ਉਹਨਾਂ ਦੀ ਪ੍ਰੋਪਰ ਡੇਟ ਆਫ ਬਰਥ, ਟਾਈਮ ਔਰ ਪਲੇਸ ਦੱਸਣਾ ਹੈ, ਭਾਵ ਜਨਮ ਦੀ ਤਰੀਕ, ਜਨਮ ਦਾ ਮਹੀਨਾ, ਜਨਮ ਦਾ ਸਾਲ ਦੱਸਣਾ ਹੈ। ਇਸ ਤੋਂ ਇਲਾਵਾ ਜਨਮ ਕਿੰਨੇ ਵਜੇ ਹੋਇਆ ਹੈ, ਸਵੇਰੇ ਹੋਇਆ ਹੈ ਕਿ ਸ਼ਾਮ ਨੂੰ ਹੋਇਆ ਹੈ, ਔਰ ਇਸ ਤੋਂ ਇਲਾਵਾ ਕਿਹੜੇ ਜਗ੍ਹਾ ਹੋਇਆ ਹੈ, ਕਿਸੇ ਪਿੰਡ, ਸ਼ਹਿਰ, ਜ਼ਿਲ੍ਹੇ, ਕਿਹੜੀ ਕੰਟਰੀ 'ਚ ਹੋਇਆ ਹੈ, ਯਾਨੀ ਕਿ ਡੇਟ ਆਫ ਬਰਥ, ਟਾਈਮ ਔਰ ਪਲੇਸ ਦੱਸਣਾ ਹੈ। ਅਗਰ ਕਿਸੇ ਨੂੰ ਆਪਣੀ ਡੇਟ ਆਫ ਬਰਥ, ਟਾਈਮ ਜਾਂ ਪਲੇਸ ਨਹੀਂ ਪਤਾ ਤਾਂ ਵੀ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਜਿਵੇਂ ਕਈ ਬਜ਼ੁਰਗ ਹੁੰਦੇ ਆ, ਉਹਨਾਂ ਨੂੰ ਆਪਣੀ ਡੇਟ ਆਫ ਬਰਥ ਪ੍ਰੋਪਰ ਨਹੀਂ ਪਤਾ ਹੁੰਦੀ, ਤਾਂ ਤੁਸੀਂ ਆਪਣੇ ਨਾਮ ਦਾ ਪਹਿਲਾ ਅੱਖਰ ਦੱਸ ਕੇ ਵੀ ਸਾਨੂੰ ਆਪਣਾ ਜੋਤਿਸ਼ ਨਾਲ ਜੁੜਿਆ ਹੋਇਆ, ਆਪਣੀ ਕੁੰਡਲੀ ਨਾਲ ਜੁੜਿਆ ਹੋਇਆ ਸਵਾਲ ਪੁੱਛ ਸਕਦੇ ਹੋ। ਕਾਲ ਕਰਨ ਲਈ ਸਾਡੇ ਸਟੂਡੀਓ ਦਾ ਨੰਬਰ ਰਹੇਗਾ ਜੀ 905-673-3337। ਨੰਬਰ ਫਿਰ ਨੋਟ ਕਰ ਲਓ ਜੀ 905-673-3337। ਅਤੇ ਸਾਡਾ ਪ੍ਰੋਗਰਾਮ ਤਾਰੇ ਸਿਤਾਰੇ 7 ਵਜੇ ਤੋਂ ਲੈ ਕੇ 8 ਵਜੇ ਤੱਕ ਲਾਈਵ ਹੋਏਗਾ, ਅਤੇ ਲਾਈਵ ਹੀ ਅਸੀਂ ਆਪਣੇ ਕਾਲਰਸ ਦੇ ਸਵਾਲਾਂ ਦੇ ਜਵਾਬ ਦੇਵਾਂਗੇ। ਤੁਸੀਂ ਆਪਣੀ ਕੁੰਡਲੀ ਨਾਲ ਜੁੜਿਆ ਹੋਇਆ ਇੱਕ ਸਵਾਲ, ਜਿਸ ਤਰ੍ਹਾਂ ਕਿ ਤੁਸੀਂ ਜੋਬ ਬਾਰੇ ਕੁਝ ਪੁੱਛਣਾ ਚਾਹੁੰਦੇ ਹੋ, ਬਿਜ਼ਨਸ ਬਾਰੇ ਕੁਝ ਪੁੱਛਣਾ ਚਾਹੁੰਦੇ ਹੋ, ਆਪਣੀ ਸਿਹਤ ਬਾਰੇ ਕੁਝ ਪੁੱਛਣਾ ਚਾਹੁੰਦੇ ਹੋ, ਪੀਆਰ ਨਾਲ ਰਿਲੇਟਿਡ ਕੋਈ ਆਪਣਾ ਸਵਾਲ ਹੈ, ਫਿਊਚਰ ਬਾਰੇ ਜਾਣਨਾ ਚਾਹੁੰਦੇ ਹੋ, ਲਿਕੁਇਡ ਮਨੀ ਬਾਰੇ ਕੁਝ ਪੁੱਛਣਾ ਚਾਹੁੰਦੇ ਹੋ, ਫਾਈਨਾਂਸ ਜਾਂ ਬੈਂਕਿੰਗ ਬਾਰੇ ਕੁਝ ਪੁੱਛਣਾ ਚਾਹੁੰਦੇ ਹੋ, ਘਰ ਖਰੀਦਣ ਜਾਂ ਵੇਚਣ ਸੰਬੰਧੀ ਤੁਹਾਨੂੰ ਕੋਈ ਸਮੱਸਿਆ ਹੈ, ਆਪਣੇ ਬੱਚਿਆਂ ਦੇ ਫਿਊਚਰ ਜਾਂ ਸਟੱਡੀ ਜਾਂ ਕਰੀਅਰ ਨੂੰ ਲੈ ਕੇ ਤੁਹਾਡੇ ਮਨ ਵਿੱਚ ਕੋਈ ਸਵਾਲ ਹੈ, ਤਾਂ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਕਾਲ ਕਰ ਸਕਦੇ ਹੋ। ਤਾਂ ਦੇਰ ਕਿਸ ਗੱਲ ਦੀ, ਚੱਕੋ ਫੋਨ ਅਤੇ ਕਰੋ ਕਾਲ, ਕਿ ਜਿਵੇਂ ਕਹਿੰਦੇ ਨੇ ਕਿ ਡੁੱਬਦੇ ਨੂੰ ਤਿਨਕੇ ਦਾ ਸਹਾਰਾ, ਕੀ ਪਤਾ ਤੁਹਾਡੀ ਇੱਕ ਕੀਤੀ ਹੋਈ ਕਾਲ ਹੀ ਤੁਹਾਡੀ ਪ੍ਰੋਬਲਮ ਦਾ ਹੱਲ ਕੱਢ ਦੇਵੇ। ਅਤੇ ਜਿਸ ਤਰ੍ਹਾਂ ਜਿਨ੍ਹਾਂ ਦੇ ਬਰਥਡੇ ਜੂਨ, ਜੁਲਾਈ, ਅਗਸਤ ਵਿੱਚ ਆ ਰਹੇ ਨੇ, ਉਹ ਵੀ ਪਹਿਲਾਂ ਹੀ ਆਪਣਾ ਇਸ ਪ੍ਰੋਗਰਾਮ ਵਿੱਚ ਕਾਲ ਕਰਕੇ ਜੋਤਿਸ਼ ਨਾਲ ਜੁੜਿਆ ਹੋਇਆ ਸਵਾਲ ਪੁੱਛ ਕੇ ਵਰਸ਼ਫਲ ਦੇ ਹਿਸਾਬ ਦੇ ਨਾਲ ਬੰਦੇ ਉਪਾਅ ਵੀ ਕਰ ਸਕਦੇ ਨੇ। ਨੰਬਰ ਫਿਰ ਨੋਟ ਕਰ ਲਓ ਜੀ 905-673-3337। ਇਹ ਨੰਬਰ ਲਾਈਵ ਹੈ ਜੀ 7 ਵਜੇ ਤੋਂ ਲੈ ਕੇ 8 ਵਜੇ ਤੱਕ ਕਾਲ ਕਰਨ ਵਾਸਤੇ। ਇਸ ਨੰਬਰ 'ਤੇ ਤੁਸੀਂ ਕਾਲ ਕਰਕੇ ਆਪਣਾ ਸਵਾਲ ਪੁੱਛ ਸਕਦੇ ਹੋ। ਪ੍ਰੋਗਰਾਮ ਮੈਂ ਸ਼ੁਰੂ ਕਰਦੀ ਹਾਂ ਜੀ। ਮਿਲਾਉਂਦੇ ਹਾਂ ਤੁਹਾਨੂੰ ਆਪਣੇ ਐਕਸਪਰਟ ਦੇ ਨਾਲ, ਆਪਣੇ ਮਹਿਮਾਨ ਦੇ ਨਾਲ, ਜੋ ਤੁਹਾਡੇ ਜੋਤਿਸ਼ ਨਾਲ ਜੁੜੇ ਹੋਏ ਹਰ ਸਵਾਲ ਦਾ ਜਵਾਬ ਦੇਣਗੇ। ਸਤਿ ਸ਼੍ਰੀ ਅਕਾਲ ਭੰਡਾਰੀ ਜੀ, ਤੁਹਾਡਾ ਸਾਡੇ ਸਟੂਡੀਓ ਵਿੱਚ ਬਹੁਤ ਬਹੁਤ ਸਵਾਗਤ ਹੈ, ਅਤੇ ਸਾਡੇ ਪ੍ਰੋਗਰਾਮ ਤਾਰੇ ਸਿਤਾਰੇ ਦੇ ਵਿੱਚ।
1: ਜੀ ਸਤਿ ਸ਼੍ਰੀ ਅਕਾਲ ਜੀ, ਜਿੰਨੇ ਵੀ ਮੇਰੇ ਲਿਸਨਰਸ ਨੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ
0: ਜੀ। ਕਾਲਸ ਆਉਣ ਲੱਗ ਗਏ ਭੰਡਾਰੀ ਜੀ, ਮੈਂ ਕਾਲ ਲੈਣੀ ਸ਼ੁਰੂ ਕਰਨ ਲੱਗੀ ਹਾਂ ਜੀ।
1: ਜੀ
0: ਜੀ ਜੀ 1629 ਓਨ ਏਅਰ ਹੋ ਜੀ, ਪੁੱਛੋ ਆਪਣਾ ਸਵਾਲ। ਜੀ ਪੁੱਛੋ ਜੀ, ਕੀ ਪੁੱਛਣਾ ਚਾਹੁੰਦੇ ਹੋ? 1629
2: ਗੁੱਡ ਈਵਨਿੰਗ, ਸਤਿ ਸ਼੍ਰੀ ਅਕਾਲ
0: ਜੀ। ਸਤਿ ਸ਼੍ਰੀ ਅਕਾਲ ਜੀ, ਪੁੱਛੋ ਕਿਹਦੇ ਬਾਰੇ ਪੁੱਛਣਾ ਚਾਹੁੰਦੇ ਹੋ?
2: ਬੱਚੀ ਦੇ ਬਾਰੇ ਚ ਹੈਗਾ, ਡੇਟ ਆਫ ਬਰਥ 23 ਜਨਵਰੀ 1986।
0: ਠੀਕ ਹੈ ਜੀ, 23 ਜਨਵਰੀ 1986। ਠੀਕ ਹੈ ਜੀ, ਟਾਈਮ ਵੀ ਦੱਸ ਦੋ ਜਨਮ ਦਾ।
2: ਸ਼ਾਮ ਨੂੰ 5 ਵਜੇ।
0: 5 ਵਜੇ ਸ਼ਾਮ ਦੇ। ਬਰਥ ਪਲੇਸ ਕੀ ਹੈ ਜੀ?
2: ਲਾਹੌਰ, ਪਾਕਿਸਤਾਨ।
0: ਲਾਹੌਰ, ਪਾਕਿਸਤਾਨ। ਕੀ ਪੁੱਛਣਾ ਜੀ ਇਹਨਾਂ ਬਾਰੇ ਤੁਸੀਂ?
2: ਇਹਨਾਂ ਦਾ ਕੋਈ ਜਿਹੜਾ ਜੋਬ ਕਰ ਰਹੇ ਨੇ, ਸਹੀ ਹੈ ਜਾਂ ਇਹਨਾਂ ਦੀ ਪੋਟੈਂਸ਼ੀਅਲ ਹੈ ਕਿ ਅੱਗੇ ਵੀ ਵੱਧ ਸਕਦੇ ਨੇ? ਤੇ ਦੂਸਰਾ ਕਿ ਇਹਨਾਂ ਦੇ ਘਰੇਲੂ ਲਾਈਫ ਦੇ ਬਾਰੇ, ਜਿਹੜੀ ਸ਼ਾਦੀ ਸ਼ੁਦਾ ਲਾਈਫ ਦੇ ਬਾਰੇ, ਕੈਸੀ ਚੱਲ ਰਹੀ ਹੈ, ਕੋਈ ਅਪਸ ਐਂਡ ਡਾਊਨ ਕੀ ਨੇ?
0: ਠੀਕ ਹੈ ਜੀ, ਅਸੀਂ ਓਨ ਏਅਰ ਤੁਹਾਡੇ ਸਵਾਲ ਦਾ ਜਵਾਬ ਦਿੰਦੇ ਹਾਂ, ਤੁਸੀਂ ਪ੍ਰੋਗਰਾਮ ਨੂੰ ਸੁਣਦੇ ਰਹੋ ਜੀ, ਰੇਡੀਓ ਤੇ ਅਸੀਂ ਸਵਾਲ ਦਾ ਜਵਾਬ ਦੇਵਾਂਗੇ ਜੀ।
2: ਜੀ
1: ਜੀ, ਜਿਸ ਤਰ੍ਹਾਂ ਇਹਨਾਂ ਦੀ ਕੁੰਡਲੀ ਦੇ ਵਿੱਚ ਦੇਖਣ ਨੂੰ ਆਇਆ ਹੈ ਕਿ ਸਪਤਮਾ ਭਾਵ ਥੋੜਾ ਜਿਹਾ ਡਿਸਟਰਬ ਹੈ। ਸਪਤਮ ਭਾਵ ਕੀ ਹੁੰਦਾ ਹੈ? ਪਾਰਟਨਰਸ਼ਿਪ ਦਾ, ਯਾਨੀ ਕਿ ਹਸਬੈਂਡ ਵਾਈਫ ਦੇ ਰਿਲੇਸ਼ਨਸ਼ਿਪ ਦਾ ਜਿਹੜਾ ਇਹ ਸਪਤਮਾ ਭਾਵ ਹੁੰਦਾ ਹੈ, ਨਾਲ ਦੀ ਨਾਲ ਦੈਨਿਕ ਰੋਜ਼ਗਾਰ ਦਾ ਵੀ ਹੁੰਦਾ ਹੈ। ਲੇਕਿਨ ਸਪਤਮ ਭਾਵ ਦੇ ਵਿੱਚ 4 ਗ੍ਰਹਿ ਬੈਠੇ ਨੇ, ਕਿਤੇ ਨਾ ਕਿਤੋਂ ਅੱਛੀ ਜੋਬ ਦੀ ਆਫਰ ਇਹਨਾਂ ਨੂੰ ਆਉਂਦੀ ਹੀ ਰਹੂਗੀ। ਜੋਬ ਇਹਨਾਂ ਦੇ ਕੋਲ ਸਟੇਬਲ ਰਹੇਗੀ, ਕਦੇ ਵੀ ਜੋਬ ਨੂੰ ਲੈ ਕੇ ਕੋਈ ਪਰੇਸ਼ਾਨੀ ਨਹੀਂ ਹੋਵੇਗੀ। ਲੇਕਿਨ ਘਰ ਗ੍ਰਸਤੀ ਦੇ ਵਿੱਚ ਕੁਛ ਤਣਾਅ ਜਿਹੜਾ ਹੈ ਇਸ ਸਮੇਂ ਵੀ ਚੱਲ ਰਿਹਾ ਹੈ ਤੇ ਕਾਫੀ ਟਾਈਮ ਤੋਂ ਚੱਲਦਾ ਵੀ ਆ ਰਿਹਾ ਹੈ। ਇਸ ਦੇ ਉੱਪਰ ਥੋੜਾ ਜਿਹਾ ਧਿਆਨ ਦੇਣ ਦੀ ਜ਼ਰੂਰਤ ਹੈ। ਕਾਲ ਸਰਪ ਦੋਸ਼ ਅੰਸ਼ਿਕ ਰੂਪ ਦੇ ਵਿੱਚ ਕੁੰਡਲੀ ਦੇ ਵਿੱਚ ਹੈਗਾ, ਜਿਹੜਾ ਕਿ ਕਦੀ ਚੰਗਾ ਤੇ ਕਦੀ ਬੁਰਾ ਫਲ ਦਿੰਦਾ।
0: ਜੀ ਹਰਸਿਮਰ ਗਿੱਲ ਜੀ ਔਨ ਏਅਰ ਹੋ।
3: ਹਾਂਜੀ
0: ਜੀ
3: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਪੁੱਛੋ ਜੀ ਕਿਹਦੇ ਬਾਰੇ ਪੁੱਛਣਾ ਚਾਹੁੰਦੇ ਹੋ?
3: ਹਾਂਜੀ ਡੇਟ ਆਫ ਬਰਥ ਹੈਗਾ 22 ਅਕਤੂਬਰ 1995।
0: 27 ਅਕਤੂਬਰ 1995, ਟਾਈਮ ਕੀ ਹੈ ਜੀ ਜਨਮ ਦਾ?
3: ਮਾਰਨਿੰਗ
0: ਮਾਰਨਿੰਗ ਕਿੰਨੇ ਵਜੇ?
3: 3:15
0: ਤੇ। ਠੀਕ ਹੈ ਜੀ, ਔਰ ਬਰਥ ਪਲੇਸ ਦੱਸੋ?
3: ਟੋਰਾਂਟੋ।
0: ਟੋਰਾਂਟੋ, ਠੀਕ ਹੈ ਜੀ। ਕੀ ਪੁੱਛਣਾ ਜੀ ਇਹਨਾਂ ਬਾਰੇ?
3: ਇਹਨਾਂ ਦਾ ਪੁੱਛਣਾ ਸੀ ਜੋਬ ਫੈਮਿਲੀ ਬਾਰੇ। ਜਿੱਦਾਂ
0: ਜੋਬ ਐਂਡ ਫੈਮਿਲੀ ਬਾਰੇ, ਠੀਕ ਹੈ ਜੀ। ਔਨ ਏਅਰ ਤੁਹਾਡੇ ਸਵਾਲ ਦਾ ਜਵਾਬ ਦਿੰਦੇ ਹਾਂ ਜੀ, ਪ੍ਰੋਗਰਾਮ ਨੂੰ ਸੁਣਦੇ ਰਹੋ।
1: ਜੀ ਜਿਸ ਤਰ੍ਹਾਂ ਕਿ ਕੁੰਡਲੀ ਦੇ ਵਿੱਚ ਦੇਖਣ ਨੂੰ ਆਇਆ ਹੈ, ਜੋਬ ਔਰ ਫੈਮਿਲੀ ਦਾ ਜਿਹੜਾ ਸ਼ਨੀ ਸਪਤਮ ਹੋਣ ਕਰਕੇ ਜੋਬ ਜਿਹੜੀ ਆ ਉਹ ਇੱਕ ਧੀਮੀ ਗਤੀ ਦੇ ਨਾਲ ਜੀਵਨ ਦੇ ਵਿੱਚ ਚੱਲਦੀ ਹੀ ਰਹਿੰਦੀ ਹੈ। ਕੋਈ ਬਹੁਤੀ ਜ਼ਿਆਦਾ ਪਰੇਸ਼ਾਨੀ ਨਹੀਂ ਆਉਂਦੀ, ਜੇ ਪਰੇਸ਼ਾਨੀ ਆ ਗਈ ਤਾਂ ਉਹ ਕਾਫੀ ਮਹੀਨੇ ਤੱਕ ਵੀ ਰਹੂ। ਘਰ ਗ੍ਰਸਤੀ ਜੀਵਨ ਦੇ ਵਿੱਚ ਮੰਗਲ ਚੌਥੇ ਕਈ ਵਾਰੀ ਓਵਰ ਰਿਐਕਸ਼ਨ ਦੇ ਕਾਰਨ ਜਾਂ ਨਿੱਕੀ ਨਿੱਕੀ ਗੱਲ ਜਿਹੜੀ ਆ ਸਾਨੂੰ ਚੁੱਭ ਜਾਂਦੀ ਹੈ, ਸਾਡੇ ਮਨ ਤੇ ਲੱਗ ਜਾਂਦੀ ਹੈ, ਉਸ ਨੂੰ ਲੈ ਕੇ ਕਈ ਕਈ ਦਿਨ ਅਸੀਂ ਟੈਨਸ਼ਨ ਚ ਰਹਿੰਦੇ ਹਾਂ, ਪਰ ਬਾਅਦ ਦੇ ਵਿੱਚ ਆਪਣੇ ਆਪ ਹੀ ਸਾਰਾ ਕੁਛ ਠੀਕ ਵੀ ਕਰ ਲੈਂਦੇ ਹਾਂ। ਕੁੰਡਲੀ ਚੰਗੀ ਹੈ ਪਰ ਸ਼ੁਕਰ ਦਾ ਇੱਕ ਗ੍ਰਹਿਣ ਸੂਰਜ ਨੂੰ, ਰਾਹੂ ਦਾ ਗ੍ਰਹਿਣ ਸੂਰਜ ਨੂੰ ਲੱਗਿਆ ਹੋਣ ਕਰਕੇ ਜੋ ਅਸੀਂ ਪਰਾਕ੍ਰਮ ਕਰਦੇ ਹਾਂ ਉਸਦਾ ਪੂਰਾ ਫਲ ਜਿਹੜਾ ਉਹ ਸਾਨੂੰ ਨਹੀਂ ਮਿਲਦਾ, ਸਾਨੂੰ ਫੀਲ ਹੁੰਦਾ ਹੈ ਕਿ ਅਸੀਂ ਜੋ ਵੀ ਕੀਤਾ ਸਾਨੂੰ ਉਸਦਾ ਰਿਵਾਰਡ ਜਿਹੜਾ ਪ੍ਰੋਪਰ ਨਹੀਂ ਮਿਲਿਆ।
0: ਜੀ 36 ਬਾਈ ਔਨ ਏਅਰ ਤੁਸੀਂ 3622।
4: ਹਾਂਜੀ ਮੇਰਾ ਹੈ ਜੀ 8 ਨਵੰਬਰ 1960।
0: 8 ਨਵੰਬਰ 1960, ਟਾਈਮ ਕੀ ਹੈ ਜੀ ਜਨਮ ਦਾ?
4: ਟਾਈਮ ਦਾ ਤੁਹਾਨੂੰ ਕੁਛ ਪਤਾ ਹੈ ਜੀ?
0: ਠੀਕ ਹੈ ਜੀ,
4: ਹੈਗਾ ਉੱਥੇ ਲੁਧਿਆਣੇ ਦਾ।
0: ਲੁਧਿਆਣੇ ਦਾ, ਨਾਮ ਦਾ ਪਹਿਲਾ ਅਕਸ਼ਰ ਦੱਸ ਦਿਓ ਫਿਰ ਆਪਣਾ।
4: ਕੱਕਾ ਜੀ।
0: ਠੀਕ ਹੈ ਜੀ, ਕੀ ਪੁੱਛਣਾ ਚਾਹੁੰਦੇ ਹੋ ਤੁਸੀਂ?
4: ਸਿਹਤ ਬਾਰੇ ਪੁੱਛਣਾ ਚਾਹੁੰਦਾ।
0: ਸਿਹਤ ਬਾਰੇ, ਠੀਕ ਹੈ ਜੀ, ਅਸੀਂ ਟੀਵੀ ਰੇਡੀਓ ਤੇ ਤੁਹਾਡੇ ਸਵਾਲ ਦਾ ਜਵਾਬ ਦਿੰਦੇ ਹਾਂ, ਪ੍ਰੋਗਰਾਮ ਨੂੰ ਸੁਣਦੇ ਰਹੋ ਜੀ।
1: ਜੀ ਜਿਸ ਤਰ੍ਹਾਂ ਕੁੰਡਲੀ ਦੇ ਵਿੱਚ ਦੇਖਣ ਨੂੰ ਆਇਆ ਹੈ ਕਿ ਚੰਦਰ ਮੰਗਲ ਇੰਟਰਨਲ ਲੈਵਲ ਤੇ ਕਿਤੇ ਨਾ ਕਿਤੇ ਬਲੱਡ ਦੀ ਪਿਓਰੀਫਿਕੇਸ਼ਨ ਨਹੀਂ ਹੈਗੀ, ਜਿਸ ਕਰਕੇ ਸਾਡੀ ਸਿਹਤ ਜਿਹੜੀ ਹੈ ਉਹ ਕਦੀ ਸਾਨੂੰ ਐਂ ਲੱਗਦਾ ਹੈ ਕਿ ਸਾਡੀ ਬਾਡੀ ਦੇ ਅੰਦਰ ਕੋਈ ਐਸੀ ਗਰਮੀ ਜਿਹਨੂੰ ਅਸੀਂ ਕਹਿੰਦੇ ਬਲੱਡ ਦੇ ਵਿੱਚ ਗਰਮੀ ਹੈ, ਜਿਸ ਕਰਕੇ ਸਾਡਾ ਸਿਹਤ ਨੂੰ ਲੈ ਕੇ ਕੁਛ ਚੀਜ਼ਾਂ ਜਿਹੜੀਆਂ ਨੇ ਉਹ ਡਿਸਟਰਬ ਲੱਗਦੀਆਂ ਨੇ, ਤੇ ਇੱਕ ਜਿਹੜਾ ਅਸੀਂ ਆਪਣਾ ਪੂਰਾ ਖਿਆਲ ਨਹੀਂ ਰੱਖ ਪਾਉਂਦੇ, ਇਗਨੋਰ ਕਰਦੇ ਹਾਂ ਪ੍ਰੋਪਰ ਮੈਡੀਸਨ ਨੂੰ ਜਾਂ ਆਪਣੀ ਸੈਰ ਨੂੰ ਜਾਂ ਸਿਹਤ ਨੂੰ, ਇਹ ਚੀਜ਼ਾਂ ਤੁਹਾਨੂੰ ਕਾਫੀ ਨੁਕਸਾਨ ਕਰ ਸਕਦੀਆਂ ਨੇ। ਆਪਣਾ ਪ੍ਰੋਪਰ ਟਾਈਮ ਸਿਰ ਸਿਹਤ ਦਾ ਖਿਆਲ ਰੱਖੋ, ਦਵਾਈ ਲਓ, ਸੈਰ ਕਰੋ। ਆਉਣ ਵਾਲਾ 67 ਈਅਰ ਜਿਹੜਾ ਤੁਹਾਡਾ ਸਟਾਰਟ ਹੋਣ ਜਾ ਰਿਹਾ ਹੈ ਲਗਭਗ ਅੱਜ ਕੱਲ ਦੇ ਵਿੱਚ ਹੀ, ਅੱਜ ਹੀ ਸਟਾਰਟ ਹੋਣ ਜਾ ਰਿਹਾ ਹੈ, ਉਸ ਪੀਰੀਅਡ ਦੇ ਵਿੱਚ ਤੁਹਾਨੂੰ ਥੋੜਾ ਜਿਹਾ 66 ਜਿਹੜਾ ਹੈ ਉਹ ਰਨਿੰਗ ਜਿਹੜਾ ਹੈ ਉਹ ਹੋਣ ਜਾ ਰਿਹਾ ਹੈ, ਉਹ ਤੁਹਾਡੇ ਵਾਸਤੇ ਥੋੜਾ ਜਿਹਾ ਡਿਸਟਰਬ ਕਰ ਸਕਦਾ ਹੈ ਸਿਹਤ ਨੂੰ ਲੈ ਕੇ, ਉਸ ਦਾ ਸਪੈਸ਼ਲ ਧਿਆਨ ਰੱਖਿਆ ਜੀ।
0: 3004 3004 ਔਨ ਏਅਰ ਹੋ ਜੀ ਤੁਸੀਂ।
5: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ,
5: ਡੇਟ ਆਫ ਬਰਥ ਹੈ ਜੀ 3 ਅਕਤੂਬਰ।
0: ਠੀਕ ਹੈ ਜੀ,
5: 2000।
0: 3 ਅਕਤੂਬਰ 2000, ਠੀਕ ਹੈ ਜੀ, ਟਾਈਮ ਦੱਸੋ?
5: 2:45 PM।
0: ਐਂਡ ਬਰਥ ਪਲੇਸ?
5: ਹਾਂਜੀ
0: ਬਰਥ ਪਲੇਸ, ਜਨਮ ਦਾ ਜਨਮ ਦੀ ਥਾਂ ਜੀ?
5: ਰੋਪੜ ਜੀ।
0: ਰੋਪੜ
5: ਤੇ ਮੇਰੇ ਭਤੀਜੇ ਦਾ ਜੀ।
0: ਠੀਕ ਹੈ ਜੀ, ਕੀ ਪੁੱਛਣਾ ਜੀ ਉਹਨਾਂ ਬਾਰੇ?
5: ਉਹਨਾਂ ਪੁੱਛਣਾ ਜੀ ਵੀ ਜੋਬ ਬਾਰੇ ਪੁੱਛਣਾ ਜੀ, ਵੀ ਬੜੇ ਟੈਸਟ ਕਲੀਅਰ ਕਰ ਲੈਂਦਾ ਜੀ।
1: ਭੰਡਾਰ ਹੈ, ਲੇਕਿਨ ਕਹਿੰਦੇ ਨੇ ਕਿ ਮਕਰ ਲਗਨ ਹੋਵੇ ਤੇ ਕੁੰਡਲੀ ਦਾ ਜੋ ਲਗਨ ਦਾ ਮਾਲਕ ਹੈ ਉਹ 8th ਹਾਊਸ ਚ ਬੈਠਾ ਹੋਵੇ, ਉਹ ਰੀਅਲ ਦੇ ਵਿੱਚ ਇੰਟਰਵਿਊ ਕਲੀਅਰ ਨਹੀਂ ਕਰ ਪਾਵੇਗਾ। ਆਪਾਂ ਕਰ ਕੀ ਸਕਦੇ ਹਾਂ? ਜਿਸ ਦਿਨ ਇੰਟਰਵਿਊ ਹੋਵੇ ਇੱਕ ਨਿੰਬੂ ਪੀਲੇ ਰੰਗ ਦਾ ਜਿਹੜਾ ਇੰਡੀਅਨ ਨਿੰਬੂ ਹੁੰਦਾ ਹੈ ਉਸਦੇ 2 ਟੁਕੜੇ ਕਰਕੇ ਇੱਕ ਕੱਚ ਦੇ ਜੱਗ ਦੇ ਵਿੱਚ ਜਾਂ ਬਾਉਲ ਚ ਰੱਖ ਕੇ ਪਾਣੀ ਦਾ ਭਰ ਕੇ ਸਰਾਣੇ ਰੱਖਣਾ, ਸਵੇਰੇ ਉੱਠ ਕੇ ਉਸ ਨੂੰ ਗਾਰਬੇਜ ਕਰਕੇ ਦਹੀਂ ਖਾ ਕੇ ਇੰਟਰਵਿਊ ਤੇ ਬੈਠ ਜਾਣਾ ਚਾਹੀਦਾ ਹੈ ਜਾਂ ਜਾਣਾ ਚਾਹੀਦਾ ਹੈ। ਇਸ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਰੱਬੀ ਚਮਤਕਾਰ ਨਹੀਂ, ਸਾਡਾ ਕੋਨਫੀਡੈਂਟ ਏਦਾਂ ਅਸੀਂ ਕੋਨਫੀਡੈਂਸ ਇੰਨਾ ਕੁ ਹੋ ਜਾਵਾਂਗੇ ਕਿ ਸਾਡਾ ਜਿਹੜਾ ਕੋਨਫੀਡੈਂਟ ਹੀ ਸਾਨੂੰ ਇੰਟਰਵਿਊ ਚੋਂ ਕਲੀਅਰ ਕਰ ਦੇਵੇ।
0: ਜੀ ਛੱਤੀ ਬਾਈ ਔਨ ਏਅਰ ਹੋ, 3622।
6: ਮੈਂ ਜੀ ਪ੍ਰਿੰਸ ਸਾਹਿਬ ਦੁਬਾਰਾ ਮੈਨੂੰ ਆਉਣਾ ਪੈ ਗਿਆ, ਸੋਰੀ ਜੀ, ਤੇ ਮੈਂ ਨਾ ਰੇਡੀਓ ਤੋਂ ਪਰੇ ਸੀ, ਤੁਸੀਂ ਮੈਂ ਸਮਝਿਆ ਕਿਤੇ ਵੀ ਫੋਨ ਤੇ ਹੀ ਮੈਨੂੰ ਦੱਸ ਦੋਗੇ, ਤੇ ਹੁਣ ਮੈਨੂੰ ਦੁਬਾਰਾ ਦੱਸ ਦੋ। ਮੇਰਾ ਸੀਗਾ ਜੀ 9 ਨਵੰਬਰ 1960 ਜੀ।
0: ਤੁਹਾਨੂੰ ਸਿਹਤ ਬਾਰੇ ਤੁਸੀਂ ਪੁੱਛਿਆ ਸੀ, ਤੁਹਾਨੂੰ ਸਵਾਲ ਦਾ ਜਵਾਬ ਦੇਣਾ ਸੀਗਾ ਜੀ।
6: ਹਾਂਜੀ ਹਾਂਜੀ ਹਾਂ ਸਿਹਤ ਬਾਰੇ ਪੁੱਛਿਆ ਜੀ ਮੈਂ
0: ਜੀ। ਠੀਕ ਹੈ ਜੀ,
6: ਹੁਣ ਰੇਡੀਓ ਤੇ ਦੱਸੋਗੇ ਜੀ?
0: ਰੇਡੀਓ ਤੇ ਦੱਸਦੇ ਆ ਜੀ। ਫ੍ਰੀਕੁਐਂਸੀ ਥੋੜੀ ਲੇਟ ਆਉਂਦੀ ਹੈ, ਜਿਸ ਤਰ੍ਹਾਂ ਕਿ ਕਈ ਵਾਰੀ 1/2 ਸੈਕਿੰਡ 2 ਸੈਕਿੰਡ 5 ਸੈਕਿੰਡ ਲੱਗ ਜਾਂਦੇ ਆ ਗੱਲ ਆਉਂਦੇ ਨੂੰ, ਤੇ ਤੁਸੀਂ ਰੇਡੀਓ ਤੇ ਹੀ ਆਪਣੇ ਸਵਾਲ ਦਾ ਜਵਾਬ ਸੁਣਨ ਦੀ ਕੋਸ਼ਿਸ਼ ਕਰਿਆ ਕਰੋ। ਜੀ ਭੰਡਾਰੀ ਜੀ, ਇਹਨਾਂ ਦਾ ਦੱਸ ਦੋ ਜੀ, 8 ਨਵੰਬਰ 1960 ਸੀ ਜੀ, ਕੱਕੇ ਤੇ ਨਾਮ ਸੀ, ਲੁਧਿਆਣੇ ਦਾ ਜਨਮ ਸੀ। ਸਿਹਤ ਬਾਰੇ ਪੁੱਛ ਰਹੇ ਸੀ, ਤੁਸੀਂ ਇਹਨਾਂ ਨੂੰ ਦੱਸ ਰਹੇ ਸੀ, ਥੋੜਾ ਜਿਹਾ ਸ਼ੋਰਟ ਚ ਦੱਸ ਦੋ
1: ਜੀ। ਜਿਸ ਤਰ੍ਹਾਂ ਕਿ ਇਹਨਾਂ ਨੂੰ ਕੁੰਡਲੀ ਨੂੰ ਦੇਖਣ ਦੇ ਵਿੱਚ ਇਹ ਆਇਆ ਹੈ ਕਿ ਬਲੱਡ ਦੇ ਵਿੱਚ ਇਨਫੈਕਸ਼ਨ ਜਾਂ ਬਲੱਡ ਦੇ ਵਿੱਚ ਗਰਮੀ ਜਾਂ ਅਸ਼ੁੱਧ ਖੂਨ ਇਹਨਾਂ ਦੀ ਸਿਹਤ ਦੇ ਉੱਪਰ ਬੈਡ ਇੰਪੈਕਟ ਦੇ ਰਿਹਾ ਹੈ। ਇਹਨਾਂ ਨੂੰ ਧਿਆਨ ਰੱਖਣਾ ਪਵੇਗਾ ਕਿ ਆਪਣੇ ਖੂਨ ਦੀ ਅਸ਼ੁੱਧੀ, ਖੂਨ ਦੀ ਅਸ਼ੁੱਧੀ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਖੂਨ ਸਫਾ ਦੀਆਂ ਦਵਾਈਆਂ ਲਈਏ। ਕਹਿਣ ਦਾ ਮਤਲਬ ਹੁੰਦਾ ਕਿ ਜਦੋਂ ਸਾਡੀ ਖੂਨ ਦੇ ਵਿੱਚ ਅਮਲ ਵੱਧ ਜਾਂਦਾ ਹੈ, ਯਾਨੀ ਕਿ ਤੇਜ਼ਾਬ ਵੱਧ ਜਾਂਦਾ ਹੈ, ਤੇ ਸਾਡੀ ਬਾਡੀ ਅਲੱਗ ਅਲੱਗ ਜਗ੍ਹਾ ਤੋਂ ਪੇਨ ਕਰਦੀ ਹੈ, ਡਿਫਰੈਂਟ ਤਰ੍ਹਾਂ ਦੀਆਂ ਸਾਨੂੰ ਸਿਹਤ ਸੰਬੰਧੀ ਪ੍ਰੋਬਲਮਸ ਆਉਂਦੀਆਂ ਨੇ। ਸੈਰ ਕਰਕੇ ਆਪਣੀ ਬਾਡੀ ਦਾ ਟੈਂਪਰੇਚਰ ਮੇਨਟੇਨ ਕਰਦੇ ਹੋਏ, ਐਕਸਰਸਾਈਜ਼ ਕਰਦੇ ਹੋਏ ਅਸੀਂ ਆਪਣੇ ਜੀਵਨ ਨੂੰ ਸੁਧਾਰ ਸਕਦੇ ਹਾਂ, ਸਿਹਤ ਵਧੀਆ ਕਰ ਸਕਦੇ ਹਾਂ, ਤੇ ਸਮੇਂ ਸਮੇਂ ਸਿਰ ਆਪਣੀ ਸਿਹਤ ਦਾ ਧਿਆਨ ਰੱਖਦੇ ਹੋਏ ਦਵਾਈ ਵੀ ਲੈਣੀ ਚਾਹੀਦੀ
0: ਜੀ। ਜੀ ਅਭਿਸ਼ੇਕ ਜੀ, ਤੁਸੀਂ ਔਨ ਏਅਰ ਹੋ।
7: ਹਾਂਜੀ, ਥੈਂਕ ਯੂ। ਮੇਰਾ ਹੈਗਾ 17 ਜੁਲਾਈ 2000 ਦਾ।
0: 17 ਜੁਲਾਈ 2000, ਟਾਈਮ ਦੱਸ ਦੋ।
7: 8:50 ਸਵੇਰੇ।
0: ਠੀਕ ਹੈ, ਬਰਥ ਪਲੇਸ?
7: ਨਵਾਂ ਸ਼ਹਿਰ।
0: ਕੀ ਪੁੱਛਣਾ ਜੀ ਤੁਸੀਂ ਆਪਣੇ ਬਾਰੇ?
7: ਹਾਂਜੀ ਬਸ ਵਧੀਆ, ਹੋਰ ਲਾਈਕ ਜੋਬ ਦੀ ਸਰਚ ਕਰ ਰਹੇ ਹਾਂ, ਤੇ ਨਾਲੇ ਕਈ ਕਈ ਵੇਲੇ ਬਿਜ਼ਨਸ ਦਾ ਵੀ ਮਨ ਚ ਆਉਂਦਾ ਹੈਗਾ, ਤੇ ਉਹਦੇ ਬਾਰੇ ਜਾਣਨਾ ਚਾਹੁੰਦਾ।
0: ਤੁਸੀਂ ਜੋਬ ਬਾਰੇ ਪੁੱਛਣਾ ਚਾਹ ਰਹੇ ਹੋ ਕਿ ਜੋਬ ਤੁਹਾਨੂੰ ਸਹੀ ਰਹੇਗੀ ਜਾਂ ਬਿਜ਼ਨਸ ਸਹੀ ਰਹੇਗਾ, ਔਰ ਰਿਲੇਸ਼ਨਸ਼ਿਪ ਵੀ ਤੁਹਾਡਾ ਆਉਣ ਵਾਲਾ ਮੈਰਿਡ ਜੋ ਪੀਰੀਅਡ ਹੈਗਾ ਵਾ ਕਿਸ ਤਰ੍ਹਾਂ ਔਰ ਕਦੋਂ ਤੁਹਾਡਾ ਯੋਗ ਬਣਦਾ ਜੀ? ਠੀਕ ਹੈ ਜੀ ਜੀ, ਠੀਕ ਹੈ, ਅਸੀਂ ਰੇਡੀਓ ਤੇ ਸਵਾਲ ਦਾ ਜਵਾਬ ਦੇ ਰਹੇ ਹਾਂ, ਪ੍ਰੋਗਰਾਮ ਨੂੰ ਸੁਣਦੇ ਰਹੋ ਤੁਸੀਂ ਜੀ।
1: ਭੰਡਾਰੀ ਜੀ, ਕੁੰਡਲੀ ਦੇ ਵਿੱਚ ਸੰਪੂਰਨ ਕਾਲ ਸਰਪ ਦੋਸ਼, ਸੰਪੂਰਨ ਕਾਲ ਸਰਪ ਦੋਸ਼ ਦੇ ਬਾਰੇ ਮੈਂ ਥੋੜੀ ਜਿਹੀ ਡਿਟੇਲ ਦੇ ਵਿੱਚ ਗੱਲ ਕਰਨਾ ਚਾਹਾਂਗਾ
0: ਜੀ
1: ਕਿ ਜਦੋਂ ਵੀ ਕਿਸੇ ਕੁੰਡਲੀ ਦੇ ਵਿੱਚ ਦੋ ਨਕਸ਼ਤਰਾਂ ਦੇ ਵਿੱਚ ਸਾਰੇ ਗ੍ਰਹਿ ਆ ਜਾਂਦੇ ਨੇ, ਭਰਨੀ ਤੇ ਅਸ਼ਲੇਸ਼ਾ, ਭਰਨੀ ਨਕਸ਼ਤਰ ਜਿਹੜਾ ਹੁੰਦਾ ਹੈ ਉਹ ਕਾਲ ਦਾ ਹੁੰਦਾ ਹੈ, ਅਸ਼ਲੇਸ਼ਾ ਸਰਪ ਦਾ ਹੁੰਦਾ ਹੈ, ਉਸ ਦੇ ਵਿੱਚ ਆਉਣ ਵਾਲੇ ਸਾਰੇ ਹੀ ਗ੍ਰਹਿ ਕਾਲ ਸਰਪ ਦੋਸ਼ ਦਾ ਨਿਰਮਾਣ ਕਰਦੇ ਨੇ। ਇਹ ਕਾਲ ਸਰਪ ਦੋਸ਼ ਇਨਸਾਨ ਨੂੰ ਜੀਵਨ ਦੇ ਵਿੱਚ ਤਰੱਕੀ ਬਹੁਤ ਜ਼ਿਆਦਾ ਦਿੰਦਾ ਹੈ ਅਗਰ ਇਹ ਕਿਉਰ ਕੀਤਾ ਹੋਇਆ ਹੋਵੇ। ਜਦੋਂ ਦੋਸ਼ ਯੋਗ ਬਣ ਜਾਂਦਾ ਹੈ ਤੇ ਜੀਵਨ ਵਧੀਆ ਹੁੰਦਾ ਹੈ, ਅਨਾਥਾ ਹਰ ਇੱਕ ਕੰਮ ਦੇ ਵਿੱਚ ਬੰਦੇ ਨੂੰ ਕਨਫਿਊਜ਼ ਕਰਦਾ ਹੈ, ਲਾਸਟ ਮੂਮੈਂਟ ਦੇ ਵਿੱਚ ਬਣੇ ਹੋਏ ਕੰਮ ਨੂੰ ਖਰਾਬ ਕਰ ਦਿੰਦਾ ਹੈ, ਤੇ ਨਾਲ ਦੀ ਨਾਲ ਇਨਸਾਨ ਜਿਹੜਾ ਹੈ ਉਹ ਕਨਫਿਊਜ਼ ਹੀ ਰਹਿੰਦਾ ਹੈ ਕਿ ਮੈਂ ਕਿਹੜੇ ਪਾਸੇ ਨੂੰ ਜਾਵਾਂ। ਇਸੇ ਹੀ ਤਰ੍ਹਾਂ ਇਹਨਾਂ ਦੀ ਕੁੰਡਲੀ ਦੇ ਵਿੱਚ ਵੀ 12ਵੇਂ ਭਾਵ ਨੂੰ ਕਾਲ ਸਰਪ ਦੋਸ਼ ਲੱਗਿਆ ਹੈ, ਆਮਦਨ ਦੇ ਨਾਲੋਂ ਜ਼ਿਆਦਾ ਖਰਚ ਰਹਿਣਗੇ, ਪੈਸਾ ਜਿੰਨਾ ਮਰਜ਼ੀ ਆ ਜਾਵੇ ਉਹ ਕਿਸੇ ਨਾ ਕਿਸੇ ਪਾਸੇ ਲੱਗਦਾ ਰਹੇਗਾ। ਕਾਲ ਸਰਪ ਦੋਸ਼ ਦਾ ਨਿਵਾਰਨ ਕਰਾਓ ਜੀਵਨ ਚ, ਚਾਹੇ ਬਿਜ਼ਨਸ ਕਰੋ ਤੇ ਚਾਹੇ ਜੋਬ ਕਰੋ, ਦੋਨਾਂ ਹੀ ਫਲਿਤ ਹੋਣਗੇ।
0: ਯੋਗ ਕਦੋਂ ਬਣਨਗੇ ਕਿਸ ਤਰ੍ਹਾਂ?
1: ਹਜੇ ਕੁੰਡਲੀ ਦੇ ਵਿੱਚ ਰਿਸ਼ਤਾ ਆਉਣ ਦਾ ਯੋਗ ਹੈਗਾ, ਪਰ ਰਿਸ਼ਤਾ ਹਜੇ ਹੋਣ ਦਾ ਯੋਗ ਨਹੀਂ ਬਣਿਆ ਹੋਇਆ। ਸਮੇਂ ਸਮੇਂ ਸਿਰ ਕੁੰਡਲੀ ਦਿਖਾਓਗੇ ਤਾਂ ਪਤਾ ਲੱਗ ਜਾਵੇਗਾ ਕਿ ਕਿਹੜਾ ਸਮੇਂ ਤੁਹਾਡੇ ਲਈ ਬੈਸਟ ਰਹੇਗਾ
0: ਜੀ। ਜੀ ਅਮਰੀਕ ਜੀ ਔਨ ਏਅਰ ਹੋ।
8: ਹਾਂਜੀ ਸਤਿ ਸ੍ਰੀ ਅਕਾਲ ਜੀ, ਮੈਂ ਭਤੀਜੇ ਬਾਰੇ ਪੁੱਛਣਾ ਸੀਗਾ
0: ਜੀ।
8: ਮੈਂ ਡੇਟ ਆਫ ਬਰਥ ਕੀ ਹੈ? 20 ਦਸੰਬਰ 1992।
0: 20 ਦਸੰਬਰ 1992, ਟਾਈਮ ਦੱਸੋ ਜੀ।
8: ਟਾਈਮ ਨੀ ਪਤਾ, ਪਹਿਲਾਂ ਨਾ ਅਮਨਦੀਪ ਹੈ ਜਿਹਦਾ।
0: ਅਮਨਦੀਪ ਹੈ, ਠੀਕ ਹੈ ਜੀ।
8: ਅਮਨਦੀਪ ਸਿੰਘ, ਹਾਂਜੀ, ਵਿਆਹ ਬਾਰੇ ਪੁੱਛਣਾ ਸੀ।
0: ਵਿਆਹ ਬਾਰੇ ਪੁੱਛਣਾ ਇਹਨਾਂ ਦੇ, ਇਹਨਾਂ ਦਾ ਜਨਮ ਕਿੱਥੇ ਹੋਇਆ ਜੀ?
8: ਹੁਸ਼ਿਆਰਪੁਰ, ਜ਼ਿਲ੍ਹਾ ਹੁਸ਼ਿਆਰਪੁਰ,
0: ਹੁਸ਼ਿਆਰਪੁਰ,
8: ਪਿੰਡ ਮਰੋਲੇ।
0: ਠੀਕ ਹੈ ਜੀ, ਓਨ ਏਅਰ ਤੁਹਾਡੇ ਸਵਾਲ ਦਾ ਜਵਾਬ ਦਿੰਨੇ ਆ ਜੀ।
1: ਜੀ, ਕੁੰਡਲੀ ਦੇ ਵਿੱਚ ਸਤਵਾਂ ਭਾਵ ਵਿਆਹ ਦਾ ਹੁੰਦਾ ਹੈ, ਉਹ ਡਿਸਟਰਬ ਹੈਗਾ ਰਾਹੂ ਤੇ ਬੁੱਧ ਨਾਲ। ਇਸ ਤਰ੍ਹਾਂ ਦਾ ਫੀਲ ਹੁੰਦਾ ਹੈ ਕਿ ਜਿੱਦਾਂ ਅਸੀਂ ਆਪਣੇ ਰਿਸ਼ਤੇ ਨੂੰ ਰੋਜ਼ ਦੇਖਦੇ ਹਾਂ ਪਰ ਸਾਡੇ ਹੱਥ ਦੇ ਵਿੱਚ ਨਹੀਂ ਆਉਂਦਾ। ਕਹਿੰਦੇ ਨੇ ਬਹੁਤ ਸਾਰੇ ਵਿਆਹ ਅਟੈਂਡ ਕੀਤੇ ਹੁੰਦੇ ਨੇ ਪਰ ਆਪਣੇ ਵਿਆਹ ਦਾ ਸਮੇਂ ਹਜੇ ਨਹੀਂ ਆਇਆ। ਇਸ ਟਾਈਮ ਸ਼ੁਕਰ ਕੇਂਦਰ ਭਾਵ ਦੇ ਵਿੱਚ ਚੱਲ ਰਿਹਾ ਹੈ, ਰਿਸ਼ਤੇ ਦੀ ਗੱਲ ਬਹੁਤ ਹੀ ਜਗ੍ਹਾ ਤੇ ਚੱਲੂਗੀ ਤੇ ਵਧੀਆ ਚੱਲੂਗੀ ਪਰ ਲਾਸਟ ਮੂਮੈਂਟ ਤੇ ਰਿਜ਼ਲਟ ਹਜੇ ਆਉਣ ਦਾ ਕੋਈ ਯੋਗ ਨਹੀਂ ਹੈਗਾ। ਕਾਰਨ ਕਿ ਕੁੰਡਲੀ ਦਾ ਸੱਤਵਾਂ ਭਾਵ ਕਾਫੀ ਪੀੜਤ ਹੈਗਾ ਵਾ ਤੇ ਅਗਲੇ ਸਾਲ ਦੇ ਵਿੱਚ 35 ਸਾਲ ਦੇ ਵਿੱਚ ਅਗਰ ਕੋਈ ਰਿਸ਼ਤਾ ਇਹਨਾਂ ਦੇ ਲਈ ਸੂਟੇਬਲ ਆਵੇਗਾ ਤਾਂ 15 ਮਿੰਟਾਂ ਦੇ ਵਿੱਚ ਨਿਬੜ ਜਾਵੇਗਾ। ਕਹਿਣ ਦਾ ਮਤਲਬ ਕਿ ਬਹੁਤ ਲੰਬੀ ਡੇਟ ਵੀ ਨਹੀਂ ਕਰਨੀ ਪਵੇਗੀ।
0: ਜੀ ਜੀ, ਅਸੀਂ ਆਪਣੇ ਲਿਸਨਰਸ ਨੂੰ ਇੱਕ ਵਾਰ ਫੇਰ ਦੱਸ ਦਿੰਦੇ ਹਾਂ ਜੀ, ਸਾਡਾ ਪ੍ਰੋਗਰਾਮ ਤਾਰੇ ਸਿਤਾਰੇ ਅਸੀਂ ਹਰ ਸੰਡੇ 7 ਵਜੇ ਤੋਂ ਲੈ ਕੇ 8 ਵਜੇ ਤੱਕ ਲਾਈਵ ਹੀ ਹਾਜ਼ਰ ਹੁੰਦੇ ਹਾਂ। ਸਾਡਾ ਪ੍ਰੋਗਰਾਮ ਅਸੀਂ ਲਾਈਵ ਕਰਦੇ ਹਾਂ ਅਤੇ ਤੁਹਾਡੀ ਕਾਲਸ ਦਾ ਜਵਾਬ ਵੀ ਅਸੀਂ ਲਾਈਵ ਹੀ ਦਿੰਦੇ ਹਾਂ। ਅਗਰ ਤੁਸੀਂ ਵੀ ਇਸ ਪ੍ਰੋਗਰਾਮ ਵਿੱਚ ਕਾਲ ਕਰਨਾ ਚਾਹੁੰਦੇ ਹੋ, ਆਪਣੇ ਬਾਰੇ, ਆਪਣੀ ਫੈਮਿਲੀ ਮੈਂਬਰ ਬਾਰੇ, ਆਪਣੇ ਬੱਚਿਆਂ ਬਾਰੇ, ਕਿਸੇ ਬਾਰੇ ਵੀ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਆਪਣੀ ਪ੍ਰੋਪਰ ਡੇਟ ਔਫ ਬਰਥ, ਟਾਈਮ ਔਰ ਪਲੇਸ ਦੱਸ ਕੇ, ਜੋਤਿਸ਼ ਨਾਲ ਜੁੜਿਆ ਹੋਇਆ, ਆਪਣੀ ਕੁੰਡਲੀ ਨਾਲ ਜੁੜਿਆ ਹੋਇਆ ਕੋਈ ਵੀ ਸਵਾਲ ਪੁੱਛ ਸਕਦੇ ਹੋ। ਤੁਸੀਂ ਆਪਣੀ ਜੋਬ ਬਾਰੇ, ਬਿਜ਼ਨਸ ਬਾਰੇ, ਸਿਹਤ ਬਾਰੇ, ਆਪਣੀ ਲਿਕੁਇਡ ਮਨੀ ਫਾਈਨਾਂਸ ਬਾਰੇ, ਜਿਵੇਂ ਤੁਹਾਨੂੰ ਕਈ ਵਾਰ ਘਰ ਖਰੀਦਣ ਜਾਂ ਵੇਚਣ ਸੰਬੰਧੀ ਕਿਸੇ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ, ਤੁਸੀਂ ਆਪਣੇ ਬੱਚਿਆਂ ਦੇ ਫਿਊਚਰ ਸਟੱਡੀ ਨੂੰ ਜਾਂ ਕਰੀਅਰ ਨੂੰ ਲੈ ਕੇ ਵੀ ਚਿੰਤਾ ਕਰਦੇ ਹੋ, ਆਪਣੀ ਮੈਰਿਡ ਲਾਈਫ ਬਾਰੇ ਜਾਂ ਮੈਰਿਜ ਬਾਰੇ ਪੁੱਛਣਾ ਚਾਹੁੰਦੇ ਹੋ ਕਿ ਮੈਰਿਜ ਦੇ ਯੋਗ ਕਦੋਂ ਬਣਨਗੇ, ਤਾਂ ਵੀ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਕਾਲ ਕਰ ਸਕਦੇ ਹੋ। ਕਾਲ ਕਰਨ ਲਈ ਸਟੂਡੀਓ ਦਾ ਲਾਈਵ ਨੰਬਰ ਹੈ ਜੀ 905-600-7333-37, 905-673-3337। ਅਗਰ ਤੁਸੀਂ ਡਿਟੇਲ ਵਿੱਚ ਆਪਣੀ ਕੁੰਡਲੀ ਦਿਖਾਉਣਾ ਚਾਹੁੰਦੇ ਹੋ, ਪਰਸਨਲ ਮਿਲਣਾ ਚਾਹੁੰਦੇ ਹੋ ਜਾਂ ਵੀਡੀਓ ਕਾਲ 'ਤੇ ਅਪਾਇੰਟਮੈਂਟ ਲੈਣਾ ਚਾਹੁੰਦੇ ਹੋ ਜਾਂ ਬ੍ਰੈਂਪਟਨ ਤੋਂ ਦੂਰ ਰਹਿੰਦੇ ਹੋ, ਤੁਹਾਨੂੰ ਆਉਣ ਵਿੱਚ ਪ੍ਰੋਬਲਮ ਹੈ, ਤਾਂ ਤੁਸੀਂ ਟੈਲੀਫੋਨ 'ਤੇ ਜਾਂ ਵੀਡੀਓ ਕਾਲ 'ਤੇ ਵੀ ਗੱਲ ਕਰ ਸਕਦੇ ਹੋ। ਤਾਂ ਤੁਸੀਂ ਅਪਾਇੰਟਮੈਂਟ ਲੈਣ ਵਾਸਤੇ ਨੰਬਰ ਨੋਟ ਕਰ ਲਓ ਜੀ 647-917-2346, 647-917-2346। ਪ੍ਰੋਗਰਾਮ ਦੇ ਦੌਰਾਨ ਜੀ ਇਸ ਨੰਬਰ 'ਤੇ ਕਾਲ ਨਾ ਕਰਿਓ, ਜਦੋਂ ਪ੍ਰੋਗਰਾਮ ਖਤਮ ਹੋ ਜਾਏਗਾ ਤਾਂ ਉਦੋਂ ਤੁਸੀਂ ਇਸ ਨੰਬਰ 'ਤੇ ਕਾਲ ਕਰਕੇ ਆਪਣੀ ਅਪਾਇੰਟਮੈਂਟ ਫਿਕਸ ਕਰ ਸਕਦੇ ਹੋ। ਕਈ ਵਾਰ ਇਹ ਨੰਬਰ ਨਹੀਂ ਲੱਗਦਾ ਜਿਸ ਤਰ੍ਹਾਂ ਕਾਲਸ ਦਾ ਵੋਲੀਅਮ ਬਹੁਤ ਜ਼ਿਆਦਾ ਹੁੰਦਾ, ਤਾਂ ਤੁਸੀਂ ਵਟਸਐਪ 'ਤੇ ਵੀ ਕਾਲ ਕਰ ਸਕਦੇ ਹੋ ਜੀ, ਵਟਸਐਪ ਕਾਲ ਨੂੰ ਪ੍ਰੈਫਰੈਂਸ ਦਿਓ ਜੀ 1657-1657 ਓਨ ਏਅਰ ਹੋ ਜੀ ਤੁਸੀਂ।
9: ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
9: ਹਾਂਜੀ, ਮੈਂ ਨਾ ਆਪਣੇ ਹਸਬੈਂਡ ਬਾਰੇ ਪੁੱਛਣਾ ਸੀਗਾ, ਉਹਨਾਂ ਦਾ ਲਾਈਕ ਨਾ ਤਾਂ ਕੁਛ ਪੀਆਰ ਦਾ ਸਰਟੀਫਾਈਡ ਦਾ ਕੁਛ ਬਣ ਰਿਹਾ ਆ ਤੇ ਨਾ ਹੀ ਪੈਸਾ ਜੁੜਦਾ ਆ।
0: ਠੀਕ ਹੈ ਜੀ, ਡੇਟ ਆਫ ਬਰਥ ਦੱਸੋ।
9: ਉਹਨਾਂ ਦੀ ਡੇਟ ਆਫ ਬਰਥ ਹੈ December 13, 1996
0: ਜੀ, 13 December 1996। ਠੀਕ ਹੈ ਜੀ।
9: ਹਾਂਜੀ,
0: ਟਾਈਮ ਦੱਸੋ ਜਨਮ ਦਾ।
9: ਮਾਰਨਿੰਗ ਅਰਾਊਂਡ 4:15
0: ਦੇ ਕੋਲ ਕੋਲ ਹੈ AM।
9: ਹਾਂਜੀ, ਮਾਰਨਿੰਗ।
0: ਠੀਕ ਹੈ, ਬਰਥ ਪਲੇਸ ਕੀ ਹੈ ਜੀ?
9: ਬਰਥ ਡੇਟ ਹੈ ਕੀ?
0: ਨਹੀਂ, ਬਰਥ ਪਲੇਸ ਕੀ ਹੈ, ਕਿੱਥੇ ਜਨਮ ਹੋਇਆ ਜੀ?
9: ਇੰਡੀਆ, ਪੰਜਾਬ 'ਚ ਹੋਇਆ ਸੀ।
0: ਪੰਜਾਬ ਦੇ ਜ਼ਿਲ੍ਹੇ 'ਚ? ਕਿਹੜੇ 'ਚ?
9: ਲੁਧਿਆਣਾ।
0: ਲੁਧਿਆਣਾ, ਠੀਕ ਹੈ ਜੀ। ਉਹਨਾਂ ਨੇ ਫਾਈਲ ਦੇ ਉਹ ਹੈਗੇ ਨੇ ਮੇਨ ਕਿ ਤੁਸੀਂ ਹੋਗੇ ਹੈਗੇ ਹੋ? ਕਿੰਨਾ ਦੇ ਨਾਮ ਦੇ ਫਾਈਲ?
9: ਨਹੀਂ, ਉਹ ਮੇਨ ਨਹੀਂ।
0: ਠੀਕ ਹੈ ਜੀ, ਅਸੀਂ ਤੁਹਾਡੇ ਸਵਾਲ ਦਾ ਜਵਾਬ ਦਿੰਨੇ ਆ, ਰੇਡੀਓ ਤੇ ਪ੍ਰੋਗਰਾਮ ਨੂੰ ਸੁਣਦੇ ਰਹੋ ਜੀ।
1: ਜੀ, ਜਦੋਂ 12ਵੇਂ ਭਾਵ 'ਚ ਰਾਹੂ ਹੋਵੇ ਤਾਂ ਵਿਦੇਸ਼ ਸੈਟਲਮੈਂਟ ਸਮਝ ਲਓ ਕਿ ਇੱਕ ਐਸਾ ਲੋਟਾ ਜਿਹੜਾ ਕਿ ਘੁੰਮੀ ਜਾ ਰਿਹਾ ਹੈ, ਸਟੇਬਲ ਨਹੀਂ ਹੋ ਰਿਹਾ। ਵਿਦੇਸ਼ 'ਚ ਰਹਿਣ ਦਾ ਯੋਗ ਹਜੇ ਬਣਿਆ ਹੈ ਪਰ ਪਰਮਾਨੈਂਟ ਰੈਜੀਡੈਂਸੀ ਨੂੰ ਸਮੇਂ ਲੱਗੇਗਾ। ਕਈ ਵਾਰੀ ਹਾਲਾਤ ਐਸੇ ਵੀ ਬਣ ਜਾਂਦੇ ਨੇ ਕਿ ਵਾਪਸ ਜਾਣ ਦਾ ਵੀ ਡਿਸੀਜਨ ਬਣ ਜਾਂਦਾ ਹੈ, ਪਰ ਇਹਨਾਂ ਦੀ ਕੁੰਡਲੀ ਦੇ ਵਿੱਚ 31ਵਾਂ ਸਾਲ ਥੋੜਾ ਜਿਹਾ ਬੈਟਰ ਆ ਰਿਹਾ ਹੈ, ਜਿਸ ਪੀਰੀਅਡ ਦੇ ਵਿੱਚ ਤੁਹਾਡਾ ਵਿਦੇਸ਼ ਸੰਬੰਧੀ ਜਿਹੜੇ ਕੰਮ ਨੇ ਉਹ ਹੋਣੇ ਸ਼ੁਰੂ ਹੋ ਜਾਣਗੇ, ਰਸਤੇ ਜਿਹੜੇ ਨੇ ਉਹ ਖੁੱਲਣੇ ਸ਼ੁਰੂ ਹੋ ਜਾਣਗੇ। ਬਸ ਇੱਕ ਛੋਟਾ ਜਿਹਾ ਕੰਮ ਕਰਨਾ ਹੈ ਕਿ ਹਨੂੰਮਾਨ ਜੀ ਦੇ ਮੰਦਿਰ ਦੇ ਵਿੱਚ ਸੁੱਚਾ ਹੋ ਕੇ ਇੱਕ ਰੋਟ ਬਣਾ ਕੇ ਚੜਾਉਣਾ ਹੈ, ਜਦੋਂ ਇਹ ਚੜ ਗਿਆ ਉਸ ਤੋਂ ਬਾਅਦ ਰਸਤੇ ਆਪਣੇ ਆਪ ਹੀ ਖੁੱਲ ਜਾਣਗੇ
0: ਜੀ। ਪੈਸੇ ਦਾ ਸਵਾਲ ਵੀ ਪੁੱਛਿਆ ਸੀ ਕਿ ਪੈਸਾ ਨਹੀਂ ਬਚਦਾ ਕੰਮ ਕਾਜ ਤੋਂ ਕੋਈ ਵੀ।
1: 12ਵਾਂ ਭਾਵ ਖਰਚ ਦਾ ਵੀ ਹੁੰਦਾ ਹੈ ਤੇ ਰਾਹੂ 12ਵੇਂ ਭਾਵ ਦੇ ਵਿੱਚ ਪੈਸੇ ਨੂੰ ਧੂਆਂ ਬਣਾ ਕੇ ਉਡਾ ਦਿੰਦਾ
0: ਜੀ। 4723 ਓ ਨੇ ਰੋ ਜੀ ਤੁਸੀਂ ਜੀ 4723 ਪੁੱਛੋ ਜੀ ਆਪਣਾ ਸਵਾਲ, ਜੁੜ ਗਏ ਤੁਸੀਂ ਪ੍ਰੋਗਰਾਮ ਚ, ਸਤਿ ਸ਼੍ਰੀ ਅਕਾਲ ਜੀ।
10: ਸਤਿ ਸ਼੍ਰੀ ਅਕਾਲ
0: ਜੀ।
10: ਮੈਂ ਆਪਣੇ ਭਤੀਜੇ ਬਾਰੇ ਪੁੱਛਣਾ ਸੀ
0: ਜੀ। ਪੁੱਛੋ ਜੀ।
10: ਉਹਦਾ ਨਾਮ ਜਸ਼ਨਪ੍ਰੀਤ ਆ,
0: ਠੀਕ ਹੈ ਜੀ,
10: ਤੇ 13 ਨਵੰਬਰ
0: ਜੀ
10: 2005,
0: ਠੀਕ ਹੈ ਜੀ,
10: ਜਨਮ ਸਥਾਨ ਟਾਈਮ ਸਵੇਰ ਦਾ ਸ਼ਾਮ ਦਾ 8:15 ਜੀ,
0: ਸ਼ਾਮ
10: ਦੇ 8:15 ਹੁਸ਼ਿਆਰਪੁਰ,
0: ਠੀਕ ਹੈ ਜੀ, ਹੁਸ਼ਿਆਰਪੁਰ। ਕੀ ਪੁੱਛਣਾ ਸੀ ਇਹਨਾਂ ਬਾਰੇ?
1: ਅਸੀਂ ਇਹ ਕਹਿੰਦੇ ਹਾਂ ਕਿ ਆਪਣੀ ਮਾਤਾ ਕੋਲੋਂ ਆਸ਼ੀਰਵਾਦ ਹਰ ਰੋਜ ਲੈਣ ਨਾਲ ਸਵੇਰੇ ਉੱਠ ਕੇ ਵਿਦੇਸ਼ ਸੈਟਲਮੈਂਟ ਦਾ ਆਸ਼ੀਰਵਾਦ ਲਿਆ ਜਾਵੇ। ਜਿੰਨਾ ਜ਼ਿਆਦਾ ਆਸ਼ੀਰਵਾਦ ਲਵੇਗਾ ਓਨੀ ਜਲਦੀ ਹੀ ਵਿਦੇਸ਼ ਦਾ ਕੰਮ ਬਣੇਗਾ। ਹਜੇ ਇਹਨਾਂ ਦੀ ਕੁੰਡਲੀ ਦੇ ਵਿੱਚ ਯਾਤਰਾ ਦਾ ਯੋਗ ਨਹੀਂ, ਫਿਰ ਵੀ ਇਹਨਾਂ ਨੂੰ ਇੱਕ ਕੰਮ ਕਰਨਾ ਪਵੇਗਾ ਕਿ ਇੱਕ ਜਹਾਜ਼ ਦਾ ਟੋਏ ਖਰੀਦ ਕੇ ਕਿਸੇ ਐਸੇ ਧਾਰਮਿਕ ਸਥਾਨ ਤੇ ਚੜਾਇਆ ਜਾਵੇ ਜਿੱਥੇ ਪੂਰਾ ਵਿਸ਼ਵਾਸ ਹੋਵੇ, ਕੰਮ ਬਣਨੇ ਸ਼ੁਰੂ ਹੋ ਜਾਣਗੇ। 22ਵਾਂ ਸਾਲ ਚੰਗਾ ਹੈ, ਨਵੰਬਰ ਤੋਂ ਬਾਅਦ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਬਦਲਾਵ ਆਉਂਦਾ
0: ਜੀ। ਸਟੱਡੀ ਵੀ ਪੁੱਛ ਰਹੇ ਸੀ ਵਿੱਚ ਰਹਿ ਰਹੀ ਹੈ ਉਹਦੀ
1: ਸਟੱਡੀ। ਪੰਚਮ ਭਾਵ ਚ ਜਦੋਂ ਵੀ ਬ੍ਰਹਿਸਪਤੀ ਹੁੰਦਾ ਹੈ ਤੇ ਉਸ ਭਾਵ ਦੀ ਹਾਨੀ ਕਰਦਾ ਹੈ, ਸ਼ੁਭ ਗ੍ਰਹਿਾਂ ਦੀ ਦ੍ਰਿਸ਼ਟੀ ਨਾ ਹੋਣ ਕਰਕੇ ਪਰੇਸ਼ਾਨੀ ਹੋ ਰਹੀ ਹੈ। ਜਿੰਨਾ ਜ਼ਿਆਦਾ ਚਨੇ ਦੀ ਦਾਲ ਨੂੰ ਧਾਰਮਿਕ ਸਥਾਨ ਤੇ ਦਾਨ ਕੀਤਾ ਜਾਵੇਗਾ ਓਨਾ ਹੀ ਜ਼ਿਆਦਾ ਪੜ੍ਹਾਈ ਦੇ ਵਿੱਚ ਮਨ ਲੱਗੇਗਾ
0: ਜੀ। 11 77 1177 ਓਨੇਰ ਤੁਸੀਂ?
11: ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
11: ਹਾਂਜੀ, ਮੈਂ ਪੁੱਛਣਾ ਸੀ ਹਸਬੈਂਡ ਬਾਰੇ ਤੇ ਉਹਨਾਂ ਦੀ ਡੇਟ ਆਫ ਬਰਥ ਹੈਗੀ 17 September 1977 9:40 AM ਨਿਊ ਦਿੱਲੀ,
0: ਠੀਕ ਹੈ ਜੀ। ਜੀ ਇੱਕ ਵਾਰ ਕਨਫਰਮ ਕਰਦੇ ਹਾਂ ਜੀ, ਤੁਸੀਂ ਬੋਲਿਆ 17 September 1976 9:40 AM ਨਿਊ ਦਿੱਲੀ, ਠੀਕ ਹੈ ਜੀ।
11: 1977,
0: ਠੀਕ ਹੈ ਜੀ। ਐਂਡ ਹੁਣ ਕੁਐਸਚਨ ਪੁੱਛੋ ਆਪਣਾ।
11: ਹਾਂਜੀ, ਇਹਨਾਂ ਦਾ ਨਾ ਮਤਲਬ ਸਾਨੂੰ 10-11 ਸਾਲ ਹੋ ਗਿਆ ਹੈ ਤੇ ਐਵਰੀਥਿੰਗ ਵਾਸ ਗੋਇੰਗ ਵੈਰੀ ਵੈਲ, ਹੀ ਵਾਸ ਇਨਟੂ ਜੋਬ, ਲੇਕਿਨ ਪਿਛਲੇ 2-2.5 ਸਾਲ ਸੇ ਬਹੁਤ ਪ੍ਰੋਬਲਮ ਆ ਰਹੀ ਹੈ, ਮਤਲਬ ਕਹੀਂ ਵੀ ਸੈਟਲਮੈਂਟ ਨਹੀਂ ਹੋ ਰਹੀ ਹੈ ਐਂਡ ਫਾਈਨੈਂਸ਼ਲੀ ਵੀ ਕਾਫੀ ਸਟ੍ਰੈਸ ਚੱਲ ਰਿਹਾ ਹੈ। ਸੋ ਮੁਝੇ ਇਸਕਾ ਪਲੀਜ਼ ਕੋਈ ਉਪਾਏ ਬਤਾਏ।
0: ਠੀਕ ਹੈ ਜੀ, ਅਸੀਂ ਓਨ ਏਅਰ ਤੁਹਾਡੇ ਸਵਾਲ ਦਾ ਜਵਾਬ ਦਿੰਦੇ ਹਾਂ, ਪ੍ਰੋਗਰਾਮ ਨੂੰ ਸੁਣਦੇ ਰਹੋ ਜੀ।
1: ਕੁੰਡਲੀ ਸੰਪੂਰਨ ਕਾਲ ਸਰਬ ਦੋਸ਼ ਦੀ ਸੀਗੀ, 12ਵੇਂ ਭਾਵ ਨੂੰ ਗ੍ਰਹਿਣ ਲੱਗਿਆ ਹੋਇਆ ਹੈ। 47 ਸਾਲ ਦੀ ਉਮਰ ਤੱਕ ਕੋਈ ਕਮੀ ਨਹੀਂ ਸੀ, 48ਵਾਂ ਸਾਲ ਸਟਾਰਟ 49ਵਾਂ ਸਾਲ, ਯਾਨੀ ਕਿ ਇਹ 2 ਸਾਲ ਦਾ ਪੀਰੀਅਡ ਜਿਹੜਾ ਹੈ ਉਹ ਡਿਸਟਰਬ ਪੀਰੀਅਡ ਹੈਗਾ ਵਾ। 51 ਤੱਕ ਇਹ ਵਾਲੇ ਹਾਲਾਤ ਬਣੇ ਰਹਿਣਗੇ। ਕਾਲ ਸਰਬ ਦੋਸ਼ ਨਿਵਾਰਨ ਕਰਨ ਦੇ ਨਾਲ ਇਹ ਜਲਦੀ ਹੀ ਠੀਕ ਹੋਵੇਗਾ। ਕੁੰਡਲੀ ਦੇ ਵਿੱਚ ਫਿਰ ਤੋਂ ਦੁਆਰਾ ਰੀਸਟੈਂਡ ਹੋਣ ਦਾ ਯੋਗ 51 ਦੇ ਏਜ ਤੋਂ ਸਟਾਰਟ ਹੋ ਜਾਵੇਗਾ
0: ਜੀ। ਉਪਾਏ ਪੁੱਛ ਰਹੇ
1: ਤੇ ਇਹਨਾਂ ਦਾ ਉਪਾਏ ਸਿਰਫ ਕਾਲ ਸਰਬ ਦੋਸ਼ ਨਿਵਾਰਨ ਹੀ ਹੋ ਸਕਦਾ ਹੈ
0: ਜੀ। ਕੁਲਦੀਪ ਜੀ, ਤੁਸੀਂ ਆਉਂਦੇ ਰਹੋ।
12: ਹੈਲੋ
0: ਜੀ, ਕੁਲਦੀਪ ਜੀ ਪੁੱਛੋ, ਕੀ ਪੁੱਛਣਾ ਚਾਹੁੰਦੇ ਹੋ?
12: ਅਸੀਂ ਆਪਣੇ ਹਸਬੈਂਡ ਬਾਰੇ ਪੁੱਛਣਾ ਸੀਗਾ, ਉਹਨਾਂ ਦੀ ਡੇਟ ਹੈਗੀ ਹੈ ਨਵੰਬਰ 19, 1970।
0: 19 ਨਵੰਬਰ 1970, ਠੀਕ ਹੈ ਜੀ। ਟਾਈਮ ਦੱਸੋ ਉਹਨਾਂ ਦਾ ਜਨਮ ਦਾ।
12: ਸ਼ਾਮ ਦੇ 6 ਵਜੇ
0: ਸ਼ਾਮ ਨੂੰ, ਕਿਹੜੀ ਜਗ੍ਹਾ ਜੀ?
12: ਜਗਰਾਓ।
0: ਕੀ ਪੁੱਛਣਾ ਜੀ ਇਹਨਾਂ ਬਾਰੇ?
12: ਉਹ ਸਿਹਤ ਨਹੀਂ ਠੀਕ ਰਹਿੰਦੀ ਉਹਨਾਂ ਦੀ।
0: ਠੀਕ ਹੈ ਜੀ, ਠੀਕ ਹੈ ਜੀ, ਰੇਡੀਓ ਤੇ ਸਵਾਲ ਦਾ ਜਵਾਬ ਦਿੰਦੇ ਹਾਂ, ਪ੍ਰੋਗਰਾਮ ਨੂੰ ਸੁਣਦੇ ਰਹੋ ਜੀ।
1: ਜੀ, ਕੁੰਡਲੀ ਦੇ ਛਟੇ ਭਾਵ ਦੇ ਵਿੱਚ ਬ੍ਰਹਿਸਪਤੀ ਅਤੇ ਸ਼ੁਕਰ, ਸ਼ੁਰੂਆਤ ਪੇਟ ਤੋਂ ਹੁੰਦੀ ਹੈ ਤੇ ਬਿਮਾਰੀਆਂ ਬਹੁਤ ਸਾਰੀਆਂ ਲੱਗ, ਘਬਰਾਹਟ ਤੋਂ ਲੈ ਕੇ ਸਰੀਰ ਦੇ ਵਿੱਚ ਦਰਦਾਂ ਤੋਂ ਲੈ ਕੇ ਬਹੁਤ ਸਾਰਾ ਕੁਛ ਜਿਹੜਾ ਹੈ ਉਹ ਦੇਖਣ ਨੂੰ ਮਿਲ ਸਕਦਾ ਹੈ। ਸਿਹਤ ਠੀਕ ਰਵੇ ਅਸੀਂ ਕੀ ਕਰ ਸਕਦੇ ਹਾਂ? 600 ਗ੍ਰਾਮ ਪੀਲੀ ਦਾਲ ਚਨੇ ਦੀ 6 ਹਫਤੇ ਤੱਕ ਕਿਸੇ ਵੀ ਧਾਰਮਿਕ ਸਥਾਨ ਦੇ ਵਿੱਚ ਦਾਨ ਕਰਨ ਦੇ ਨਾਲ ਲਾਭ ਹੋਵੇਗਾ
0: ਜੀ। ਤਾਨਿਆ ਸ਼ਰਮਾ ਜੀ, ਆਨ ਏਅਰ ਤੁਸੀਂ?
13: ਹਾਂਜੀ, ਸਤਿ ਸ਼੍ਰੀ ਅਕਾਲ ਮੈਮ।
0: ਸਤਿ ਸ਼੍ਰੀ ਅਕਾਲ ਜੀ।
13: ਹਾਂਜੀ, ਮੈਂ ਪੁੱਛਣਾ ਸੀਗਾ, ਆਪਾਂ ਇਸ ਟਾਈਮ ਇੱਥੇ ਕੈਨੇਡਾ ਵਿੱਚ ਹੀ ਹੈ, ਅਸੀਂ ਸਾਡਾ ਐਕਸਪੀਰੀਅੰਸ ਸਾਰਾ ਐਕਸਪਾਇਰ ਹੋ ਗਿਆ
0: ਜੀ,
13: ਤੇ ਮੈਂ ਪੁੱਛਣਾ ਸੀ, ਆਪਾਂ ਸਟੱਡੀ ਅਪਲਾਈ ਕੀਤੀ ਸੀ ਉਹਦੇ ਚ ਵੀ ਰਿਫਿਊਜ਼ਲ ਆ ਗਈ ਹੈ, ਤੇ ਜੇ ਆਪਾਂ ਬੈਕ ਹੋਮ ਇੰਡੀਆ ਜਾਂਦੇ ਆ ਤੇ ਉੱਥੇ ਸੈਟਲ ਹੋਣ ਦਾ ਕੁਛ ਹੈ ਚਾਂਸਸ? ਬਿਕੋਜ਼ ਇੱਥੇ ਤੇ ਆਪਾਂ ਫੁੱਲ ਐਫਰਟ ਆਪਣੇ ਕਰਦੇ ਪਏ ਆ, ਮੈਂ ਔਰ ਮੇਰੇ ਹਸਬੈਂਡ।
0: ਤੁਸੀਂ ਆਪਣੀ ਆਪਣੇ ਹਸਬੈਂਡ ਦੀ ਡੇਟ ਆਫ ਬਰਥ ਦੱਸ ਦਿਓ।
13: ਹਾਂਜੀ, ਮੇਰੀ ਹੈਗੀ 5 ਨਵੰਬਰ 1996।
0: ਠੀਕ ਹੈ ਜੀ, ਟਾਈਮ ਵੀ ਦੱਸੋ ਜਨਮ ਦਾ।
13: ਰਾਤ ਦੇ 9:05।
0: ਠੀਕ ਹੈ ਜੀ, ਰਾਤ ਦੇ 9:05, 5 ਨਵੰਬਰ 1996। ਬਰਥ ਪਲੇਸ ਕੀ ਹੈ ਜੀ?
13: ਲੱਲੜੀ ਉਨਾ, ਹਿਮਾਚਲ ਪ੍ਰਦੇਸ਼।
0: ਹਿਮਾਚਲ ਪ੍ਰਦੇਸ਼ ਦਾ ਜੀ?
13: ਹਾਂਜੀ।
0: ਠੀਕ ਹੈ ਜੀ, ਅਸੀਂ ਤੁਹਾਡੇ ਸਵਾਲ ਦਾ ਜਵਾਬ ਦਿੰਨੇ ਆ, ਪ੍ਰੋਗਰਾਮ ਨੂੰ ਸੁਣਦੇ ਰਹੋ ਜੀ।
13: ਥੈਂਕ ਯੂ।
1: ਜਿਸ ਤਰ੍ਹਾਂ ਕਿ ਕੁੰਡਲੀ ਦੇ ਵਿੱਚ ਵਿਦੇਸ਼ ਸੈਟਲਮੈਂਟ ਦਾ ਗ੍ਰਹਿ 10ਵੇਂ ਭਾਵ ਦੇ ਵਿੱਚ ਬੈਠਾ ਹੋਇਆ, ਇੱਕ ਵਾਰੀ ਨਹੀਂ ਦੋ ਵਾਰੀ ਰਿਫਿਊਜ਼ਲ ਹੋਣ ਦਾ ਵੀ ਚਾਂਸ ਹੋ ਸਕਦਾ ਹੈ, ਇੱਕ ਚਾਂਸ ਹੋਰ ਲਵੋ, ਉਸ ਤੋਂ ਬਾਅਦ ਹੀ ਡਿਸੀਜਨ ਵਾਪਸ ਜਾਣ ਦਾ ਲਿਆ ਜਾਵੇ, ਕਿਉਂਕਿ ਹਜੇ ਕੁੰਡਲੀ ਜਿਹੜੀ ਹੈਗੀ ਹੈ ਉਹ ਕਰਮ ਦਾ ਗ੍ਰਹਿ ਸਥਾਨ ਚ ਬੈਠ ਗਿਆ, ਜਿਹੜਾ ਕਿ ਤੁਹਾਡੇ ਕੋਲ ਓਵਰ ਬਰਡਨ ਕੰਮ ਕਰਵਾਵੇਗਾ, ਯਾਨੀ ਕਿ ਪੈਸਾ ਤੇ ਸਮੇਂ ਨਸ਼ਟ ਕਰਾਵੇਗਾ, ਕਿਉਂਕਿ ਕੇਤੂ ਸ਼ਨੀ 10th ਹਾਊਸ ਦੇ ਵਰਸ਼ਵਲ ਦੇ ਵਿੱਚ ਵੀ ਚੱਲ ਰਹੇ ਨੇ ਤੇ ਪਰਮਾਨੈਂਟ ਕੁੰਡਲੀ ਚ ਵੀ ਚੱਲਦੇ ਨੇ। 10ਵੇਂ ਭਾਵ ਦਾ ਕੇਤੂ ਸਰਕਾਰੀ ਕੰਮ ਇੱਕ ਵਾਰੀ ਤਾਂ ਅਟਕਣਗੇ ਹੀ, ਹੋ ਸਕਦਾ ਦੋ ਵਾਰੀ ਅਟਕਣ, ਤੀਸਰੀ ਵਾਰੀ ਜਾ ਕੇ ਕਾਮਯਾਬੀ ਮਿਲੇ, ਇੱਕ ਪ੍ਰਯਾਸ ਹੋਰ ਕਰਨ ਦੀ ਕੋਸ਼ਿਸ਼ ਕਰੋ। ਵੈਸੇ ਇੰਡੀਆ ਦੇ ਵਿੱਚ ਜਾਣ ਦਾ ਯੋਗ ਬ੍ਰਹਿਸਪਤੀ 7ਵੇਂ ਦੇ ਕਰਕੇ ਵੀ ਬਣਿਆ ਹੋਇਆ ਹੈ, ਇਸ ਦੇ ਕਾਰਨ ਜਿਹੜਾ ਹੈ ਗ੍ਰਹਿ ਜ਼ਿਆਦਾ ਜ਼ੋਰ ਮਾਰਿਆ ਹੈ, ਪਰ ਲਾਸਟ ਪ੍ਰਯਾਸ ਇੱਕ ਵਾਰੀ ਹੋਰ ਕਰਨਾ ਚਾਹੀਦਾ
0: ਜੀ। 4556 ਹੋ ਨੇਰੋ ਤੁਸੀਂ।
14: ਸਤਿ ਸ੍ਰੀ ਅਕਾਲ ਮੈਮ।
0: ਸਤਿ ਸ੍ਰੀ ਅਕਾਲ ਜੀ,
14: ਰਵਿੰਦਰ ਸਿੰਘ ਗੱਲ ਕਰ ਰਹੇ ਜੀ।
0: ਠੀਕ ਹੈ ਜੀ, ਆਪਣਾ ਡੇਟ ਓਵਰ ਦੱਸੋ।
14: 25

0: ਕਰਦੇ ਹਾਂ, ਤੁਹਾਡੀ ਕੁੰਡਲੀ ਦੇ ਹਿਸਾਬ ਦੇ ਨਾਲ ਜਵਾਬ ਦਿੰਦੇ ਹਾਂ, ਪ੍ਰੋਗਰਾਮ ਨੂੰ ਸੁਣਦੇ ਰਹੋ ਜੀ।
1: ਜੀ, 36 ਤੋਂ 42 ਸਾਲ ਦੀ ਉਮਰ ਤੱਕ ਵਿਦੇਸ਼ ਸੰਬੰਧੀ ਸੰਘਰਸ਼ ਦਾ ਯੋਗ ਬਣਦਾ ਹੈ। 42 ਤੋਂ 48 ਦੇ ਵਿੱਚ ਵਿੱਚ ਸਾਰੇ ਕੰਮ ਸਿੱਧੇ ਹੁੰਦੇ ਨੇ। ਅਗਰ ਇਹ 2 ਸਾਲ ਸਰਵਾਈਵ ਕਰ ਗਏ ਤਾਂ ਇੱਥੇ ਰਹਿਣ ਦਾ ਯੋਗ ਹੈ, ਇੰਡੀਆ ਜਾਓਗੇ।
0: ਜੀ 1076 ਹੋਣੇ ਆ ਤੁਸੀਂ
2: ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
2: ਹਾਂਜੀ, ਮੇਰਾ ਨਾਮ ਗੁਰਪ੍ਰੀਤ ਆ
0: ਜੀ।
2: ਅਗਸਤ 22, 1976।
0: ਅਗਸਤ 22, 1976, ਠੀਕ ਹੈ ਜੀ।
2: ਹਾਂਜੀ,
0: ਟਾਈਮ ਕੀ ਹੈ?
2: ਹਾਂਜੀ, ਟਾਈਮ ਸਵੇਰ ਦੇ 2 ਵਜੇ।
0: 2 ਵਜੇ ਸਵੇਰੇ। ਐਂਡ ਬਰਥ ਪਲੇਸ?
2: ਖੰਨਾ।
0: ਖੰਨਾ, ਕੀ ਪੁੱਛਣਾ ਜੀ ਤੁਸੀਂ?
2: ਮੈਂ ਆਪਣੀ ਸਿਹਤ ਬਾਰੇ ਪੁੱਛਣਾ ਆ ਤੇ ਕਾਰੋਬਾਰ ਪੁੱਛਣਾ ਤੇ ਅਸੀਂ ਘਰ ਸੇਲ ਤੇ ਲਾਇਆ ਹੋਇਆ, ਸੋ ਕਦੋਂ ਕੁ ਤੱਕ ਵਿਕੂਗਾ?
0: ਠੀਕ ਹੈ ਜੀ, ਸਾਰੇ ਸਵਾਲਾਂ ਦੇ ਜਵਾਬ ਦੇ ਰਹੇ ਹਾਂ, ਰੇਡੀਓ ਤੇ ਪ੍ਰੋਗਰਾਮ ਨੂੰ ਸੁਣਦੇ ਰਹੋ ਜੀ। ਜੀ
1: ਸਿਹਤ ਨੂੰ ਲੈ ਕੇ ਪੰਚਮ ਭਾਵ ਕਾਫੀ ਖਰਾਬ ਚੱਲਦਾ ਪਿਆ ਹੈ, ਸਿਹਤ ਦਾ ਵਿਸ਼ੇਸ਼ ਧਿਆਨ ਰੱਖਣਾ ਪਵੇਗਾ। ਖਾਸ ਕਰਕੇ ਰਾਹੂ ਜਿਹੜਾ ਹੈ ਉਹ ਮਿਸਟੀਰੀਅਸ ਪ੍ਰੋਬਲਮ ਦਿੰਦਾ ਹੈ ਕਿ ਐਕਚੁਅਲ ਕਾਰਨ ਨਹੀਂ ਲੱਭਦਾ ਕਿ ਸਿਹਤ ਦੇ ਵਿੱਚ ਪਰੇਸ਼ਾਨੀ ਕੀ ਹੈ। ਦੂਸਰਾ ਕਾਲਸਰਪ ਦੋਸ਼ ਵੀ ਹੈਗਾ, ਘਰ ਸੇਲ ਕਰਨ ਵਾਸਤੇ ਸ਼ਨੀ ਦੂਸਰੇ ਭਾਵ ਦੇ ਵਿੱਚ ਬੈਠਾ ਹੋਇਆ ਵਰਸ਼ ਫਲ ਦੇ ਲਗਨ ਦੇ ਵਿੱਚ ਚੱਲ ਰਿਹਾ ਹੈ। ਇਸ ਤੋਂ ਵੇਚ ਦਿਓਗੇ ਘਰ ਤਾਂ ਵੈਸੇ ਵੀ ਚੰਗਾ ਰਹੇਗਾ, ਫਿਰ ਆਉਣ ਵਾਲੇ 1.5 ਸਾਲ ਦੇ ਅੰਦਰ ਅੰਦਰ ਫਿਰ ਦੁਬਾਰਾ ਘਰ ਬਣਨ ਦਾ ਯੋਗ ਬਣਦਾ ਹੈ। ਜਦੋਂ ਦੂਸਰੇ ਸ਼ਨੀ ਹੋਵੇ, ਘਰ ਵੇਚ ਕੇ ਦੁਬਾਰਾ ਬਣਾ ਕੇ ਹੀ ਜੀਵਨ ਚ ਸੈਟਲਮੈਂਟ ਹੁੰਦੀ ਹੈ। ਕਈ ਵਾਰੀ ਇਹ ਚੀਜ਼ਾਂ 1 ਤੋਂ 2 ਵਾਰੀ ਵੀ ਰਿਪੀਟ ਹੁੰਦੀਆਂ ਨੇ। ਸਿਹਤ ਦਾ ਸਪੈਸ਼ਲ ਧਿਆਨ ਰੱਖਣ ਵਾਸਤੇ ਪੰਚਮ ਰਾਹੂ ਦਾ ਉਪਾਅ ਕੀਤਾ ਜਾਵੇ ਤਾਂ ਸਿਹਤ ਵਧੀਆ ਰਹੇਗੀ
0: ਜੀ। 1188 ਓ ਨੇਰਾ ਤੁਸੀਂ ਜੀ। 1188 ਪੁੱਛੋ ਆਪਣਾ ਸਵਾਲ।
3: ਹਾਂਜੀ, ਮੇਰਾ ਜੀ ਡੇਟ ਆਫ ਬਰਥ ਹੈਗਾ May 27
0: ਜੀ,
3: 78
0: 7
3: ਸਵੇਰੇ 5 ਹਾਂਜੀ ਸਵੇਰੇ 5:12 ਦਾ ਬਰਥ ਹੈ ਚੰਡੀਗੜ੍ਹ।
0: ਠੀਕ ਹੈ ਜੀ,
3: ਤੇ ਮੈਂ ਕਰੀਅਰ ਬਾਰੇ ਪੁੱਛਣਾ ਹੈ ਕਿ ਪਿਛਲੇ ਸਾਲ October 2025 ਵਿੱਚ ਜੋਬ ਲੋਸ ਹੋਇਆ ਸੀ, ਵਿਚ ਵਾਜ ਵੈਰੀ ਵੈਰੀ ਵੈਲ ਸੈਟਲਡ ਜੋਬ ਪਿਛਲੇ 10-11 ਸਾਲਾਂ ਤੋਂ, ਤੇ ਇਕਦਮ ਹੀ ਲੇ ਆਫ ਹੋਇਆ ਸੀ ਤੇ ਹੁਣ ਕਾਫੀ ਕੋਸ਼ਿਸ਼ ਕਰ ਰਹੀ ਹਾਂ ਪਰ ਕੋਈ ਗੱਲ ਬਣ ਨਹੀਂ ਰਹੀ, ਤੇ ਮੈਨੂੰ ਦੱਸੋ ਕੀ ਹੋ ਸਕਦਾ ਤੇ ਕੀ ਉਪਾਅ ਕਰੀਏ, ਬਿਕੋਜ਼ ਹੁਣ ਥੋੜਾ ਸਾ ਪਰੇਸ਼ਾਨੀ ਜ਼ਿਆਦਾ ਵੱਧ ਰਹੀ ਹੈ।
0: ਠੀਕ ਹੈ ਜੀ, ਅਸੀਂ ਤੁਹਾਡੇ ਸਵਾਲ ਦਾ ਜਵਾਬ ਦਿੰਦੇ ਹਾਂ, ਪ੍ਰੋਗਰਾਮ ਨੂੰ ਸੁਣਦੇ ਰਹੋ ਜੀ। ਜੀ
1: ਜੀ 48 ਸਾਲ ਦੀ ਉਮਰ ਤੱਕ ਜੋਬ ਕਰਨ ਦਾ ਯੋਗ ਸੀਗਾ, ਉਸ ਤੋਂ ਬਾਅਦ ਜੋਬ ਦੇ ਵਿੱਚ ਪਰੇਸ਼ਾਨੀ ਹੀ ਪਰੇਸ਼ਾਨੀ ਰਹੇਗੀ। ਬਹੁਤ ਵਧੀਆ ਚਾਂਸਿਸ ਨਹੀਂ ਬਣਦੇ ਕਿ ਜੋਬ ਛੇਤੀ ਦੁਬਾਰਾ ਉਸੇ ਲੈਵਲ ਦੀ ਲੱਗੇਗੀ। ਜੋਬ ਦਾ ਲੈਵਲ ਥੋੜਾ ਜਿਹਾ ਡਾਊਨ ਹੋ ਸਕਦਾ ਹੈ ਤੇ 1.5 ਸਾਲ ਤੁਹਾਨੂੰ ਛੋਟੇ ਲੈਵਲ ਤੇ ਵੀ ਜੋਬ ਕਰਨੀ ਪੈ ਸਕਦੀ ਹੈ, ਉਸ ਤੋਂ ਬਾਅਦ ਜਾ ਕੇ ਜਿਹੜਾ ਹੈ ਉਹ ਟਾਈਮ ਠੀਕ ਰਹੇਗਾ। ਕਰ ਕੀ ਸਕਦੇ ਹਾਂ, ਜਿੰਨੀ ਜਲਦੀ ਹੋ ਸਕਦਾ ਹੈ ਪਰਾਜ ਰਤਨ ਜਿਸਦਾ ਕਲਰ ਬਹੁਤ ਜ਼ਿਆਦਾ ਡਾਰਕ ਪੀਲਾ ਨਾ ਹੋਵੇ, ਗਲੇ ਚ ਧਾਰਨ ਕੀਤਾ ਜਾ ਸਕਦਾ ਹੈ ਜਾਂ ਰਿੰਗ ਫਿੰਗਰ ਦੇ ਵਿੱਚ ਧਾਰਨ ਕੀਤਾ ਜਾ ਸਕਦਾ ਹੈ। ਜੋਬ ਵੀ ਠੀਕ ਹੋ ਜਾਵੇਗੀ ਤੇ ਆਉਣ ਵਾਲਾ ਸਮੇਂ ਵੀ ਵਧੀਆ ਰਹੇਗਾ।
0: ਜੀ ਜੀ, ਅਸੀਂ ਆਪਣੇ ਕਾਲਰਸ ਨੂੰ ਇੱਕ ਵਾਰ ਫੇਰ ਦੱਸ ਦਿੰਦੇ ਹਾਂ ਜਿਹੜੇ ਸਾਨੂੰ ਹੁਣ ਜੁਆਇਨ ਕਰ ਰਹੇ ਆ ਸਾਡੇ ਪ੍ਰੋਗਰਾਮ ਦੇ ਵਿੱਚ। ਸਾਡੇ ਸਟੂਡੀਓ ਦਾ ਲਾਈਵ ਕਾਲ ਕਰਨ ਵਾਸਤੇ ਨੰਬਰ ਹੈਗਾ ਜੀ 905-600-7373-37, 905-600-7333-37। ਸਾਡਾ ਪ੍ਰੋਗਰਾਮ ਤਾਰੇ ਸਿਤਾਰੇ ਹਰ ਸੰਡੇ 7 ਵਜੇ ਤੋਂ ਲੈ ਕੇ 8 ਵਜੇ ਤੱਕ ਲਾਈਵ ਹੁੰਦਾ ਹੈ ਤੇ ਤੁਸੀਂ ਲਾਈਵ ਹੀ ਇਸ ਪ੍ਰੋਗਰਾਮ ਦੇ ਵਿੱਚ ਕਾਲ ਕਰਕੇ ਆਪਣੀ ਡੇਟ ਆਫ ਬਰਥ, ਟਾਈਮ ਔਰ ਪਲੇਸ ਦੱਸ ਕੇ, ਆਪਣੀ ਕੁੰਡਲੀ ਨਾਲ ਜੁੜਿਆ ਹੋਇਆ, ਆਪਣੇ ਗ੍ਰਹਿਾਂ ਨਾਲ ਜੁੜਿਆ ਹੋਇਆ, ਫਿਊਚਰ ਨਾਲ ਜੁੜਿਆ ਹੋਇਆ ਕੋਈ ਵੀ ਸਵਾਲ ਪੁੱਛ ਸਕਦੇ ਹੋ। ਇਸ ਤੋਂ ਇਲਾਵਾ ਅਗਰ ਡਿਟੇਲ ਵਿੱਚ ਆਪਣੀ ਕੁੰਡਲੀ ਦਿਖਾਉਣਾ ਚਾਹੁੰਦੇ ਹੋ ਤਾਂ 647-900-17-23-6, 647-917-2346 'ਤੇ ਤੁਸੀਂ ਪ੍ਰੋਗਰਾਮ ਤੋਂ ਬਾਅਦ ਕਾਲ ਕਰਕੇ ਆਪਣੀ ਅਪਾਇੰਟਮੈਂਟ ਬਣਾ ਸਕਦੇ ਹੋ। ਜਿਨ੍ਹਾਂ ਦੇ ਬਰਥਡੇ ਆਉਣ ਵਾਲੇ ਜੂਨ, ਜੁਲਾਈ, ਅਗਸਤ ਵਿੱਚ ਆ ਰਹੇ ਨੇ ਤਾਂ ਉਹ ਆਪਣੇ ਵਰਸ਼ ਫਲ ਦੇ ਬੰਦੇ ਉਪਾਏ ਅਗਰ ਜਾਣਨਾ ਚਾਹੁੰਦੇ ਨੇ ਤਾਂ ਇਸ ਨੰਬਰ 'ਤੇ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰ ਸਕਦੇ ਨੇ। ਪ੍ਰੋਗਰਾਮ ਦੇ ਦੌਰਾਨ ਇਸ ਨੰਬਰ 'ਤੇ ਕਾਲ ਨਾ ਕਰਿਆ ਕਰੋ, ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਤੁਸੀਂ ਇਸ ਨੰਬਰ 'ਤੇ ਪੂਰੇ ਵੀਕ ਵਿੱਚ ਵੀ ਕਾਲ ਜਦੋਂ ਮਰਜ਼ੀ ਤੁਸੀਂ ਫ੍ਰੀ ਹੋ ਆਪਣੇ ਕੰਫਰਟ ਦੇ ਹਿਸਾਬ ਨਾਲ ਕਰ ਸਕਦੇ ਹੋ ਜੀ। 3004 ਓਨ ਏਅਰ ਹੋ ਤੁਸੀਂ ਜੀ।
4: ਹਾਂਜੀ, ਮੈਂ ਦੁਬਾਰਾ ਕੀਤਾ ਜੀ ਫੋਨ
0: ਜੀ।
4: ਹਾਂ, ਮੇਰਾ ਭਤੀਜੇ ਦੇ ਬਾਰੇ ਪਤਾ ਕਰਨਾ ਸੀਗਾ ਜੀ।
0: ਜੀ,
4: ਡੇਟ ਆਫ ਬਰਥ ਹੈ ਜੀ 3 ਅਕਤੂਬਰ ਸਨ 2000।
0: ਜੀ ਤੁਹਾਨੂੰ ਦੱਸਿਆ ਸੀ ਤੁਸੀਂ ਪਹਿਲਾਂ ਵੀ ਕੀਤੀ ਸੀ ਕਾਲ 3 ਅਕਤੂਬਰ ਹਾਂਜੀ

0: ਕੁਛ ਹੋਰ ਪੁੱਛਣਾ ਜੀ ਮਹਾਰਾਜਾ ਹੋਰ?
1: ਠੀਕ ਹੈ ਜੀ,
0: ਟਾਈਮ ਸੀਗਾ ਜੀ 2:27 PM ਹੈ ਜੀ, 2:27
1: ਠੀਕ ਹੈ ਜੀ,
0: ਉਹ ਟਾਈਮ ਇੱਕ ਥੋੜਾ ਗਲਤ ਦੱਸ ਹੋ ਗਿਆ ਸੀ ਜੀ, ਬਸ ਉਹ ਵੀ ਪਤਾ ਕਰਨਾ ਚਾਹੁੰਦੇ ਵੀ ਜੋਬ ਕਦ ਲੱਗੇਗੀ ਜੀ, ਤੇ ਬਾਹਰ ਦਾ ਚਾਂਸ ਹੈਗਾ ਜੀ ਕੋਈ ਇਹਨਾਂ ਦਾ?
1: ਠੀਕ ਹੈ ਜੀ, ਅਸੀਂ ਜਵਾਬ ਦੇ ਦਿੰਦੇ ਹਾਂ ਜੀ। ਇਹਨਾਂ ਦੀ ਭੰਡਾਰੀ ਜੀ 3 ਅਕਤੂਬਰ 2000 ਦਾ ਜਨਮ ਸੀ ਜੀ, 2:37 PM ਰੋਪੜ ਦਾ ਜੀ। ਉਹ ਪੁੱਛ ਰਿਹਾ ਭਤੀਜੇ ਜੀ ਜੋਬ ਬਾਰੇ ਔਰ ਬਾਹਰ ਦੇ ਚਾਂਸ ਬਾਰੇ ਜੀ।
2: ਕੁੰਡਲੀ ਦੇ ਵਿੱਚ ਯਾਤਰਾ ਜ਼ਰੂਰ ਹੋਵੇਗੀ, ਉਹ ਵੀ ਸੰਘਰਸ਼ ਦੇ ਨਾਲ, ਤੇ ਸੈਟਲਮੈਂਟ ਵੀ ਬੜੀ ਸੰਘਰਸ਼ ਦੇ ਨਾਲ ਹੋਵੇਗੀ। ਜੋਬ ਲੱਗਣ ਦਾ ਯੋਗ ਜਿਹੜਾ ਹੈਗਾ ਆਹ ਵਾਲਾ ਸਾਲ ਨਿਕਲੇਗਾ 3 ਅਕਤੂਬਰ ਤੋਂ ਬਾਅਦ, ਜਿਹੜਾ ਹੈ ਉਹ ਜੋਬ ਚੰਗੀ ਹੋ ਜਾਵੇਗੀ। ਅਗਰ ਪਹਿਲਾਂ ਮਿਲ ਵੀ ਗਈ ਤਾਂ ਉਹ ਥੋੜੀ ਜਿਹੀ ਡਿਸਟਰਬ ਰਹੇਗੀ। ਚੰਗੀ ਕੁੰਡਲੀ ਹੈਗੀ ਆ, ਵਿਦੇਸ਼ਾਂ ਦੇ ਵਿੱਚ ਕੰਮ ਜ਼ਰੂਰ ਬਣਨਗੇ, ਪਰ ਬਹੁਤ ਜ਼ਿਆਦਾ ਸੰਘਰਸ਼ ਕਰਨਾ ਪਵੇਗਾ, ਐਡਾ ਆਸਾਨ ਨਹੀਂ ਹੈਗਾ
1: ਜੀ। ਅਮਨਪ੍ਰੀਤ ਕੌਰ ਜੀ ਔਨ ਏਅਰ ਹੋ ਤੁਸੀਂ?
3: ਹਾਂਜੀ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ।
3: ਹਾਂਜੀ, ਮੈਂ ਨਾ ਉਹਦੀ ਸਿਸਟਰ ਦਾ ਪੁੱਛਣਾ ਸੀ, ਉਹਨਾਂ ਦੀ ਡੇਟ ਆਫ ਬਰਥ ਹੈਗੀ ਹੈ 2 January 1999
1: ਜੀ। ਇੱਕ ਮਿੰਟ ਥੋੜਾ ਦੁਬਾਰਾ ਬੋਲੋਗੇ? ਥੋੜਾ ਤੁਸੀਂ ਤੇਜ਼ ਬੋਲਿਆ ਸੀ।
3: ਓਕੇ ਓਕੇ,
1: 2 January 1999 ਹਾਂਜੀ, ਟਾਈਮ ਦੱਸੋ।
3: 1:30 PM ਟਾਈਮ ਹੈ।
1: 1:30 PM ਠੀਕ ਹੈ। ਬਰਥ ਪਲੇਸ ਕੀ ਹੈ ਜੀ?
3: ਬਰਥ ਡੇਟ, ਸੋਰੀ ਪਲੇਸ,
1: ਬਰਥ ਪਲੇਸ
3: ਹਾਂਜੀ, ਫਿਰੋਜ਼ਪੁਰ।
1: ਫਿਰੋਜ਼ਪੁਰ, ਕੀ ਪੁੱਛਣਾ ਜੀ ਇਹਨਾਂ ਬਾਰੇ?
3: ਇਹਨਾਂ ਬਾਰੇ ਪੁੱਛਣਾ ਕਿ ਇਹਨਾਂ ਦੀ ਵਿਆਹ ਦਾ ਸੰਜੋਗ ਕਦੋਂ ਆ, ਤੇ ਬਾਕੀ ਇਹਨਾਂ ਦੀ ਫਿਊਚਰ ਮਤਲਬ ਗਰੋਥ ਕਿਵੇਂ, ਕੀ ਪਲਾਨ ਆ ਜਾਂ ਕੁਛ ਵੀ ਆ।
1: ਠੀਕ ਹੈ, ਔਨ ਏਅਰ ਸਵਾਲਾਂ ਦੇ ਜਵਾਬ ਦਿੰਦੇ ਆ, ਪ੍ਰੋਗਰਾਮ ਨੂੰ ਸੁਣਦੇ ਰਹੋ ਜੀ।
2: ਜੀ, ਸ਼ਨੀ ਲਗਨ ਦੇ ਵਿੱਚ ਬੈਠਾ ਹੋਇਆ ਹੈ, ਜੀਵਨ ਦੇ ਵਿੱਚ ਜਿਹੜੇ ਕਿ ਬਹੁਤ ਜਲਦੀ ਫੈਸਲੇ ਹੋਣੇ ਚਾਹੀਦੇ ਸੀ ਉਹ ਡਿਲੇ ਹੋ ਜਾਂਦੇ ਨੇ, ਖਾਸ ਕਰਕੇ ਮੈਰਿਜ ਨੂੰ ਲੈ ਕੇ ਇਸ ਤਰ੍ਹਾਂ ਦੇ ਫੈਸਲੇ ਜਿਹੜੇ ਹੁੰਦੇ ਨੇ ਉਹ ਛੇਤੀ ਸਿਰੇ ਨਹੀਂ ਚੜ੍ਹਦੇ। ਇਸ ਟਾਈਮ ਸੂਰਜ ਸਪਤਮ ਭਾਵ ਦੇ ਵਿੱਚ ਚੱਲ ਰਿਹਾ ਹੈ, ਜਿਹੜਾ ਕਿ ਪਰੇਸ਼ਾਨੀ ਖੜੀ ਕਰਦਾ ਹੈ। ਅਗਲੇ ਸਾਲ ਦੇ ਵਿੱਚ ਬ੍ਰਹਿਸਪਤੀ ਕੇਂਦਰ ਚ ਆਵੇਗਾ, ਗੱਲਾਂ ਤਾਂ ਹਜੇ ਚੱਲਣਗੀਆਂ ਪਰ ਸਿਰੇ ਚੜ੍ਹਨ ਦੇ ਯੋਗ ਜਿਹੜੇ ਨੇ ਉਹ ਥੋੜਾ ਜਿਹਾ ਹੋਰ ਵੀ ਡਿਲੇ ਕਰਨਗੇ। ਤੇ ਦੂਸਰਾ ਸਵਾਲ ਇਹਨਾਂ ਦਾ ਹੋਰ ਕੀ ਸੀ
1: ਜੀ? ਫਿਊਚਰ ਗਰੋਥ ਬਾਰੇ ਪੁੱਛ ਰਹੇ ਸੀ।
2: ਫਿਊਚਰ ਗਰੋਥ ਨੂੰ ਲੈ ਕੇ ਸ਼ਨੀ 36 ਸਾਲ ਦੀ ਉਮਰ ਤੱਕ ਗਰੋਥ ਸਲੋ ਰੱਖਦਾ ਹੈ, ਉਸ ਤੋਂ ਬਾਅਦ ਤਾਂ ਉਹ ਜੋ ਚਾਹੋ ਉਹ ਕਰਵਾ ਲੂੰਗਾ
1: ਜੀ। ਜੀ ਅਮਰੀਕ ਸਿੰਘ ਜੀ ਔਨ ਏਅਰ, ਪੁੱਛੋ ਜੀ ਕੀ ਪੁੱਛਣਾ।
4: ਹਾਂਜੀ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ।
4: ਹਾਂਜੀ, ਮੇਰਾ 1 February 1966 ਜੀ।
1: ਜੀ ਇੱਕ ਮਿੰਟ, 1 February 1966 ਹਾਂਜੀ।
4: ਹਾਂਜੀ, ਜਿਹੜਾ ਹੈਗਾ ਹੁਸ਼ਿਆਰਪੁਰ ਜੀ।
1: ਜੀ ਹੁਸ਼ਿਆਰਪੁਰ, ਠੀਕ ਹੈ ਜੀ।
4: ਹਾਂਜੀ ਹਾਂਜੀ, ਘਰਾਂ ਦੇ ਵਿੱਚ ਨੂੰ ਲੈ ਕੇ ਸਿਹਤ ਬਾਰੇ ਨਹੀਂ, ਟਾਈਮਿੰਗ ਨਹੀਂ ਹੈਗਾ ਜੀ।
1: ਸਿਹਤ ਬਾਰੇ ਔਰ ਬਿਜ਼ਨਸ ਬਾਰੇ ਪੁੱਛ ਰਹੇ ਹੋ ਤੁਸੀਂ?
4: ਹਾਂਜੀ, ਨਹੀਂ ਬਿਜ਼ਨਸ ਜੀ, ਘਰਾਂ ਦੇ ਪ੍ਰੋਪਰਟੀ ਬਾਰੇ ਜਾਂ ਸਿਹਤ ਬਾਰੇ।
1: ਘਰਾਂ ਦੀ ਪ੍ਰੋਪਰਟੀ ਬਾਰੇ।
4: ਹਾਂਜੀ ਹਾਂਜੀ, ਜਿਹੜਾ ਘਰ ਲਏ ਉਹ ਮੋਹਰੇ ਕਿੱਦਾਂ, ਠੀਕ ਠਾਕ ਸਾਰਾ ਕਰੂਗਾ।
1: ਠੀਕ ਹੈ ਜੀ, ਤੁਹਾਡੇ ਨਾਮ ਦਾ ਪਹਿਲਾ ਅਕਸ਼ਰ ਕੀ ਹੈ ਜੀ? ਤੁਸੀਂ ਅਮਰੀਕ?
4: ਅਮਰੀਕ ਏ ਏ ਜੀ।
1: ਠੀਕ ਹੈ ਜੀ, ਅਸੀਂ ਔਨ ਏਅਰ ਤੁਹਾਡੇ ਸਵਾਲ ਦਾ ਜਵਾਬ ਦਿੰਨੇ ਆ ਜੀ। ਜੀ,
2: ਜਿਸ ਤਰ੍ਹਾਂ ਕਿ ਕੁੰਡਲੀ ਦੇ ਵਿੱਚ ਦੇਖਣ ਨੂੰ ਆਇਆ ਹੈ ਕਿ ਗੁਰੂ ਚੰਡਾਲ ਦੋਸ਼ ਹੈਗਾ, ਚੰਦਰਮਾ ਨੂੰ ਵੀ ਰਾਹੂ ਦਾ ਗ੍ਰਹਿਣ ਹੈ, ਬ੍ਰਹਿਸਪਤੀ ਨੂੰ ਵੀ, ਘਰ ਸੰਭਾਲਣੇ ਪੈਣਗੇ। ਅਗਰ ਦਿਮਾਗ ਤੋਂ ਕੁਛ ਗਲਤ ਸੋਚਣਾ ਸ਼ੁਰੂ ਕਰ ਦਿੱਤਾ ਤਾਂ ਸਾਰੀਆਂ ਚੀਜ਼ਾਂ ਨੁਕਸਾਨ ਵਾਲੇ ਪਾਸੇ ਨੂੰ ਜਾਣਗੀਆਂ। ਜਿੰਨਾ ਸਟਰੋਂਗ ਮਾਇੰਡ ਰਹਿ ਕੇ ਆਪਣੇ ਘਰਾਂ ਨੂੰ ਸੰਭਾਲਣ ਦੀ ਕੋਸ਼ਿਸ਼ ਕਰੋਗੇ ਓਨੇ ਹੀ ਘਰ ਬਚਣਗੇ। ਜਿਹੜੇ ਨੂੰ ਵੇਚਣ ਦਾ ਮਨ ਬਣਾ ਲਿਆ ਫਿਰ ਉਹ ਵਿਕੇਗਾ ਹੀ। ਕਾਲ ਸਰਬ ਦੋਸ਼ ਸੰਪੂਰਨ ਹੈ, ਜਿਸ ਕਰਕੇ ਗੁਰੂ ਚੰਡਾਲ ਵੀ ਲੱਗਿਆ ਹੈ, ਆਪਣੇ ਵੱਡ ਵਡੇਰੇ ਸਿੰਘ ਸ਼ਹੀਦ ਜਿਨ੍ਹਾਂ ਨੂੰ ਵੀ ਤੁਸੀਂ ਬਿਲੀਵ ਕਰਦੇ ਹੋ ਉਹਨਾਂ ਨੂੰ ਆਪਣੇ ਵੱਲੋਂ ਸਤਿਕਾਰ ਸਹਿਤ ਹਰ ਰੋਜ਼ ਮੱਥਾ ਟੇਕਿਆ ਕਰੋ, ਤੁਹਾਡੇ ਕੰਮ ਚ ਕਦੀ ਕੋਈ ਕਮੀ ਨਹੀਂ ਆ।
1: ਜੀ, ਇਹਨਾਂ ਨੇ ਸਿਹਤ ਬਾਰੇ ਪੁੱਛਿਆ ਸੀ, ਉਹਦੇ ਬਾਰੇ ਵੀ ਦੱਸ ਦੋ ਜੀ।
2: ਸਿਹਤ ਨੂੰ ਲੈ ਕੇ ਇਹਨਾਂ ਦੀ ਕੰਡੀਸ਼ਨ, ਗੁਰੂ ਚੰਡਾਲ ਜਿਹੜਾ ਹੈ ਬੋਡੀ ਦੇ ਵਿੱਚ ਅਮਲ ਤਿੱਤ ਵਧਾਉਂਦਾ ਹੈ, ਇਸ ਕਰਕੇ ਸਾਡੀ ਬੋਡੀ ਜਿਹੜੀ ਹੈ ਉਹ ਕਈ ਵਾਰੀ ਸਿਹਤ ਨੂੰ ਲੈ ਕੇ ਕਾਫੀ ਚੀਜ਼ਾਂ ਦੇ ਵਿੱਚ ਡਾਊਨ ਹੋ ਜਾਂਦੀ ਹੈ, ਪਰ ਬਹੁਤਾ ਜ਼ਿਆਦਾ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਇਹ ਨਾਰਮਲ ਹੀ ਚੀਜ਼ਾਂ ਨੇ
1: ਜੀ। 7069 70 69 ਔਨ ਏਅਰ ਹੋ ਤੁਸੀਂ?
5: ਹਾਂਜੀ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ।
5: ਹਾਂਜੀ ਜੀ, ਮੈਂ ਮੇਰਾ ਬਰਥ ਜੀ 15/12/1995 ਦਾ ਜੀ।
1: 15/12/1995 ਠੀਕ ਹੈ ਜੀ।
5: ਹਾਂਜੀ, ਟਾਈਮ ਨਹੀਂ ਜੀ ਮੇਰੇ ਤੋਂ ਹੈਗਾ।
1: ਨਾਮ ਦਾ ਪਹਿਲਾ ਅਕਸ਼ਰ, ਆਪਣਾ ਨਾਮ ਦੱਸ ਦੋ।
5: ਨਾਮ ਦਾ ਪਹਿਲਾ ਅਕਸ਼ਰ ਐਸ ਹੈ ਜੀ।
1: ਐਸ ਹੈਗਾ, ਤੇ ਜਨਮ ਦੀ ਥਾਂ ਕੀ ਹੈ ਜੀ ਤੁਹਾਡੀ, ਕਿੱਥੇ ਜਨਮ ਹੋਇਆ ਤੁਹਾਡਾ?
5: ਜਨਮ ਮੇਰਾ ਜੀ ਜਲੰਧਰ ਦਾ ਜੀ।
1: ਜਲੰਧਰ ਦਾ, ਕੀ ਪੁੱਛਣਾ ਚਾਹੁੰਦੇ ਹੋ ਤੁਸੀਂ?
5: ਮੈਂ ਜੀ ਆਪਣੀ PR ਦੇ ਰਿਗਾਰਡਿੰਗ ਪੁੱਛਣਾ ਜੀ। ਮੈਨੂੰ 2 ਸਾਲ ਹੋ ਗਿਆ ਜੀ, ਮੇਰਾ ਵਰਕ ਪਰਮਿਟ ਖਤਮ ਹੋ ਜਾਣਾ ਆ ਥੋੜੇ ਮਹੀਨਿਆਂ ਤੱਕ।
1: ਠੀਕ ਹੈ ਜੀ, ਤੁਸੀਂ PR ਪਾਈ ਹੋਈ ਹੈ ਆਪਣੀ?
5: ਮੈਂ ਫਾਈਲਮ ਤੇ ਆਈ ਇੱਥੇ।
1: ਠੀਕ ਹੈ ਜੀ। ਠੀਕ ਹੈ, ਅਸੀਂ ਤੁਹਾਡੇ ਕੁੰਡਲੀ ਦੇ ਹਿਸਾਬ ਦੇ ਨਾਲ ਤੁਹਾਨੂੰ ਸਵਾਲ ਦਾ ਜਵਾਬ ਦਿੰਨੇ ਆ, ਪ੍ਰੋਗਰਾਮ ਨੂੰ ਸੁਣਦੇ ਰਹੋ
2: ਜੀ। ਮਨ ਦੇ ਵਿੱਚੋਂ ਕਨਫਿਊਜ਼ਨ ਕੱਢੋ, ਜੋ ਵੀ ਡਿਸੀਜਨ ਹੋਣਗੇ ਬੜੇ ਸਟੇਟ ਫਾਰਵਰਡ ਲੈਣੇ ਪੈਣਗੇ, ਚਾਹੇ ਉਹ ਨੈਗੇਟਿਵ ਹੋਣ ਤੇ ਚਾਹੇ ਉਹ ਪੋਜ਼ਿਟਿਵ ਹੋਣ, ਕਾਰਨ ਕਿ ਕਾਲ ਸਰਪ ਦੋਸ਼ ਕੁੰਡਲੀ ਦੇ ਵਿੱਚ ਜੀਵਨ ਨੂੰ ਅਸੰਤੁਲਿਤ ਰੱਖਦਾ ਹੈ, ਕਦੀ ਵੀ ਕਿਸੇ ਜਗ੍ਹਾ ਤੇ ਉਹ ਸਥਿਰ ਨਹੀਂ ਰਹਿਣ ਦਿੰਦਾ। ਜਿਹੜਾ ਤੁਸੀਂ ਇਸ ਦੇ ਬਾਰੇ ਪੁੱਛਿਆ ਹੈ ਕਿ ਤੁਹਾਡੀ ਡੇਟ ਦੇ ਵਿੱਚ ਕੀ ਬਣੇਗਾ, ਕੁੰਡਲੀ ਕਹਿੰਦੀ ਹੈ ਕਿ ਦਸੰਬਰ ਮਹੀਨੇ ਦੇ ਨੇੜੇ ਤੇੜੇ ਜਾ ਕੇ ਤੁਹਾਡੀ ਡੇਟ ਵੀ ਆ ਸਕਦੀ ਹੈ। ਜਦੋਂ ਤੁਹਾਡਾ ਵਰਕ ਪਰਮਿਟ ਸਮਾਪਤੀ ਵਾਲੇ ਪਾਸੇ ਨੂੰ ਜਾਵੇਗਾ ਉਹਨਾਂ ਦਿਨਾਂ ਦੇ ਵਿੱਚ ਹੀ ਡੇਟ ਮਿਲੇਗੀ ਜਾਂ ਤੁਹਾਨੂੰ ਐਕਸਟੈਂਸ਼ਨ ਮਿਲੇਗੀ। ਹਜੇ ਛੇਤੀ ਕਿਤੇ ਉਂਗਲੀਆਂ ਵਾਪਸ ਜਾਣ ਦਾ ਯੋਗ ਨਹੀਂ ਹੈ, ਸੰਘਰਸ਼ ਦੇ ਨਾਲ ਨਾਲ ਕੋਈ ਨਾ ਕੋਈ ਰਸਤਾ ਜਿਹੜਾ ਹੈ ਉਹ ਤੁਹਾਨੂੰ ਮਿਲੇਗਾ। 32 ਈਅਰ ਦੀ ਏਜ ਦੇ ਵਿੱਚ ਯਾਨੀ ਕਿ 37ਵਾਂ ਸਾਲ ਚੱਲ ਰਿਹਾ ਹੈ, 15 ਦਸੰਬਰ ਤੋਂ ਬਾਅਦ ਥੋੜੇ ਜਿਹੇ ਰਸਤੇ ਕਲੀਅਰ ਹੋਣੇ ਸ਼ੁਰੂ ਹੋਣਗੇ
1: ਜੀ। ਹਰਜੀਤ ਜੀ ਆਨ ਏਅਰ ਹੋ,
6: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ,
6: ਮੈਂ ਦੋ ਨਾ ਬੇਟਿਆਂ ਬਾਰੇ ਪੁੱਛਣਾ ਸੀ
1: ਜੀ। ਤੁਸੀਂ ਇੱਕ ਇੱਕ ਕਰਕੇ ਡੇਟ ਆਫ ਬਰਥ ਲਿਖਾਓ, ਪਹਿਲਾਂ ਇੱਕ ਦੀ ਦੱਸੋ।
6: 31 ਜਨਵਰੀ 2000।
1: 31 ਜਨਵਰੀ 2000, ਟਾਈਮ ਦੱਸੋ।
6: ਹਾਂਜੀ, ਟਾਈਮ 12:19 ਦਾ,
1: 12:19 AM ਐਂਡ PM,
6: PM
1: PM ਐਂਡ ਬਰਥ ਪਲੇਸ
6: ਮਤਬਲ ਜਗਰਾਉਂ।
1: ਜਗਰਾਉਂ, ਕੀ ਪੁੱਛਣਾ ਜੀ ਇਹਦੇ ਬਾਰੇ?
6: ਇਹਨੂੰ ਗੁੱਸਾ ਬਹੁਤ ਚੜਦਾ ਜੀ, ਟੈਕੇ ਕੰਮਕਾਰ ਵੀ ਨਹੀਂ ਚੱਲਦਾ ਕੋਈ ਨਾ,
1: ਗੁੱਸਾ ਕਰਦਾ ਔਰ ਕੰਮਕਾਜ ਵਿੱਚ ਪ੍ਰੋਬਲਮ ਹੈਗੀ ਹੈ।
6: ਹਾਂ, ਸੁਣਦਾ ਹੀ ਨਹੀਂ ਕਹਿ ਰਹੀ।
1: ਠੀਕ ਹੈ ਜੀ, ਤੇ ਦੂਸਰੇ ਵਾਲੇ ਦੀ ਵੀ ਦੱਸ ਦਿਓ ਜੀ ਹੁਣ।
6: ਉਹਦਾ 24 ਦਸੰਬਰ 1995।
1: ਇੱਕ ਮਿੰਟ ਜੀ, 24 ਦਸੰਬਰ 1995, ਟਾਈਮ ਦੱਸੋ ਉਹਨਾਂ ਦਾ।
6: 8:25 ਦਾ,
1: 8:25 AM, ਬਰਥ ਪਲੇਸ
6: ਬਰਥਪਲੇਸ ਜਗਰਾਉਂ, ਸੇਮ ਹੀ ਆਈ
1: ਜਗਰਾਉਂ। ਇਹਨਾਂ ਬਾਰੇ ਕੀ ਪੁੱਛਣਾ ਜੀ?
6: ਇਹਦਾ ਕੰਮ ਦਾ ਪੁੱਛਣਾ ਸੀਗਾ ਜੀ,
1: ਇਹਦੇ ਕੰਮਕਾਰ ਬਾਰੇ ਪੁੱਛਣਾ ਸੀ। ਠੀਕ ਹੈ ਜੀ, ਰੇਡੀਓ ਤੇ ਤੁਹਾਡੇ ਸਵਾਲਾਂ ਦੇ ਜਵਾਬ ਦਿੰਨੇ ਆ, ਪ੍ਰੋਗਰਾਮ ਨੂੰ ਸੁਣਦੇ ਰਹੋ ਜੀ।
6: ਓਕੇ, ਥੈਂਕ ਯੂ
1: ਜੀ। ਜੀ ਭੰਡਾਰੀ ਜੀ, ਪਹਿਲਾਂ ਇਹਨਾਂ ਦੇ ਪਹਿਲੇ ਬੇਟੇ ਦਾ ਦੱਸ ਦੋ, ਫਿਰ ਦੂਸਰੇ ਦਾ ਦੱਸ ਦੋ।
2: ਪਹਿਲਾਂ ਜੀ ਮੈਂ ਦੂਸਰੇ ਦਾ ਦੱਸਾਂਗਾ, ਕਿਉਂਕਿ ਡੇਟ ਆਫ ਬਰਥ ਮੇਰੇ ਕੋਲ ਪਹਿਲਾਂ ਦੂਸਰੇ ਬੇਟੇ ਦੀ ਹੈ ਜਿਨ੍ਹਾਂ ਦੇ ਕੰਮਕਾਰ ਦਾ ਪੁੱਛਿਆ
1: ਜੀ।
2: ਕਰਮ ਸਥਾਨ ਦੇ ਵਿੱਚ ਬੈਠਾ ਹੋਇਆ ਰਾਹੂ ਚੌਥੇ ਕੇਤੂ, ਕਹਿੰਦੇ ਨੇ ਤਿਜੋਰੀ ਦੇ ਵਿੱਚ ਧਨ ਆਉਣ ਤੋਂ ਪਹਿਲਾਂ ਪਹਿਲਾਂ ਖਰਚ ਹੋ ਜਾਵੇਗਾ, ਕਾਲ ਸਰਪ ਦੋਸ਼ ਹੋਣ ਕਰਕੇ ਕਦੀ ਕੰਮ ਵਧੀਆ ਤੇ ਕਦੀ ਖਰਾਬ ਹੋਵੇਗਾ। ਇਸ ਵਰਸ਼ ਫਲ ਦੇ ਵਿੱਚ ਸੂਰਜ ਬੁੱਧ ਮੰਗਲ ਬ੍ਰਹਿਸਪਤੀ ਸੱਤਵੇਂ ਭਾਵ ਚ ਬੈਠੇ ਹੋਏ ਨੇ, ਜਿਹੜੇ ਕਿ ਕੰਮ ਨੂੰ ਬਿਜ਼ਨਸ ਨੂੰ ਜੋਬ ਨੂੰ ਜਿਹੜਾ ਹੈ ਉਹ ਸਲੋ ਕਰਦੇ ਨੇ। ਕਾਲ ਸਰਪ ਦੋਸ਼ ਨਿਵਾਰਨ ਕੀਤਾ ਜਾਵੇ ਤਾਂ ਕਾਰੋਬਾਰ ਵਗੈਰਾ ਬਹੁਤ ਵਧੀਆ ਚੱਲਣਗੇ, ਕਿਉਂਕਿ ਚਾਰ ਗ੍ਰਹਿ ਲਗਨ ਚ ਬੈਠ ਕੇ ਰਾਜ ਯੋਗ ਬਣਾਉਣਗੇ
1: ਜੀ। ਅਗਲੇ ਇਹਨਾਂ ਦੇ ਪਹਿਲੇ ਬੱਚੇ ਦਾ ਵੀ ਦੱਸ ਦੋ, ਜਿਨ੍ਹਾਂ ਦੀ 31 ਜਨਵਰੀ 2000 ਦਾ ਜਨਮ ਸੀ ਜੀ, 12:19 PM ਜਗਰਾਓਂ, ਗੁੱਸਾ ਬਹੁਤ ਆਉਂਦਾ ਤੇ ਕੰਮ ਕਾਰ ਬਾਰੇ ਪੁੱਛਣਾ ਸੀ।
2: ਰਾਹੂ ਸੁੱਖ ਭਾਵ ਚ ਬੈਠਾ ਹੋਇਆ ਹੈ, ਜਿਸ ਤਰ੍ਹਾਂ ਕਿ ਬੰਦਾ ਆਪਣਾ ਧਨ ਸੰਚਿਤ ਕਰਦਾ ਹੈ, ਗੁੱਸੇ ਨੂੰ ਸੰਚਿਤ ਕਰਕੇ ਰੱਖਦਾ ਹੈ ਤੇ ਅਚਾਨਕ ਹੀ ਜਿਸ ਦਿਨ ਫੁੱਟਦਾ ਹੈ ਤੇ ਬਹੁਤ ਹੀ ਉਤਲ ਪੁਤਲ ਕਰਦਾ ਹੈ। ਬਹੁਤ ਸਾਰੀਆਂ ਚੀਜ਼ਾਂ ਕੁੰਡਲੀ ਦੇ ਵਿੱਚ ਖਰਾਬ ਚੱਲਦੀਆਂ ਨੇ। ਚੰਦਰ ਜਿਹੜਾ ਕਿ ਮਨ ਦਾ ਕਾਰਕ ਹੈ, ਇਸ ਬੰਦੇ ਦਾ ਆਪਣੇ ਮਨ ਦੇ ਉੱਤੇ ਵੀ ਕਾਬੂ ਨਹੀਂ ਹੈਗਾ, ਜੋ ਮਨ ਹੁੰਦਾ ਹੈ ਉਹੋ ਜਿਹਾ ਹੀ ਐਕਟ ਕਰਦਾ ਹੈ। ਜਦੋਂ ਚੰਗਾ ਹੋਵੇ ਤਾਂ ਗੱਲਾਂ ਵੀ ਬੜੀਆਂ ਚੰਗੀਆਂ ਕਰੇਗਾ, ਜਦੋਂ ਬੁਰਾ ਸੋਚੇਗਾ ਜਾਂ ਬੁਰਾ ਗੁੱਸਾ ਆਵੇਗਾ ਤਾਂ ਬਹੁਤ ਹੀ ਜ਼ਿਆਦਾ ਐਕਸਟ੍ਰੀਮ ਲੈਵਲ ਤੇ ਜਾਵੇਗਾ। ਰਾਹੂ ਸ਼ਨੀ ਦੇ ਉਪਾਅ ਹੋਣ ਦੇ ਨਾਲ ਸੁਭਾਅ ਦੇ ਵਿੱਚ ਚੇਂਜ ਹੋ ਸਕਦਾ ਹੈ
1: ਜੀ। 42014201 ਜੀ, 42-01 ਤੁਸੀਂ ਪੁੱਛ ਸਕਦੇ ਹੋ ਆਪਣਾ ਸਵਾਲ, ਜੁੜ ਗਏ ਹੋ ਪ੍ਰੋਗਰਾਮ ਚ। 4201 ਸੁਣ ਰਹੇ ਹੋ ਜੀ ਤੁਸੀਂ ਤਾਂ ਪੁੱਛ ਸਕਦੇ ਹੋ ਆਪਣਾ ਸਵਾਲ ਜੀ। 4201, ਮੈਂ ਤੁਹਾਡਾ ਕਾਫੀ ਵਾਰ ਨੰਬਰ ਅਨਾਊਂਸ ਕੀਤਾ, ਤੁਸੀਂ ਸ਼ਾਇਦ ਧਿਆਨ ਨਹੀਂ ਦੇ ਰਹੇ ਸੀਗੇ, ਅਗਰ ਤੁਸੀਂ ਕਾਲ ਦੁਬਾਰਾ ਵੀ ਕਰ ਸਕਦੇ ਕੁਛ ਪੁੱਛਣਾ ਚਾਹੁੰਦੇ ਹੋ ਤਾਂ ਜੀ। ਦਿਵਿਆਂਸ਼ੂ ਆਨ ਏਅਰ ਹੋ ਤੁਸੀਂ?
7: ਹੈਲੋ
1: ਜੀ ਦਿਵਿਆਂਸ਼ੂ, ਪੁੱਛੋ ਕੀ ਪੁੱਛਣਾ ਚਾਹੁੰਦੇ ਹੋ?
7: ਹਾਂਜੀ, ਮੇਰਾ ਡੇਟ ਆਫ ਬਰਥ ਹੈ 16 ਜਨਵਰੀ 1996।
1: 16 ਜਨਵਰੀ 1996, ਟਾਈਮ ਦੱਸੋ ਬਰਥ ਦਾ।
7: ਦੁਪਹਿਰ ਦੇ 12:30।
1: 12:30 ਦੁਪਹਿਰ ਦੇ, ਐਂਡ ਬਰਥ ਪਲੇਸ ਕੀ ਹੈ ਤੁਹਾਡਾ?
7: ਪੰਜਾਬ ਦੇ ਵਿੱਚ, ਡਿਸਟ੍ਰਿਕਟ ਰੋਪੜ।
1: ਰੋਪੜ ਚ ਕੀ ਪੁੱਛਣਾ ਜੀ ਤੁਸੀਂ ਆਪਣੇ ਬਾਰੇ?
7: ਮੈਂ, ਮੇਰੇ ਦੋ ਕੁਐਸਚਨ ਨੇ, ਇੱਕ ਤਾਂ ਪੀਆਰ ਦਾ ਪੁੱਛਣਾ ਸੀਗਾ ਵੀ ਮੇਰਾ ਸਟੇਟਸ ਵੀ ਐਕਸਪਾਇਰ ਹੋ ਗਿਆ ਹੈ ਤੇ LMI ਲਾਈ ਹੋਈ ਹੈ 6 ਮਹੀਨੇ ਤੋਂ, ਕੋਈ ਰਿਸਪਾਂਸ ਨਹੀਂ ਆ ਰਿਹਾ, ਡੇਟ ਅੱਗੇ ਤੇ ਅੱਗੇ ਹੁੰਦੀ ਜਾ ਰਹੀ ਹੈ।
1: ਠੀਕ ਹੈ ਜੀ,
7: ਲਾਸਟ ਈਅਰ PR ਦਾ ਬਣਦਾ ਵਾਪਿਸ ਹੋ ਗਿਆ ਕੰਮ ਮੇਰਾ।
1: ਠੀਕ ਹੈ, ਦੂਸਰਾ ਕੁਐਸਚਨ ਕੀ ਹੈ ਤੁਹਾਡਾ?
7: ਤੇ ਵੀ ਜੇ ਇੱਥੇ ਨਹੀਂ ਬਣਨਾ ਜਾਂ ਇੰਡੀਆ ਬਣਨਾ ਹੈ, ਉਹਦਾ ਥੋੜੇ ਕਿੱਧਰ ਦੇ ਚਾਂਸਿਸ ਜ਼ਿਆਦਾ ਨੇ, ਵੀ ਅੱਗੇ ਕੰਮ ਕਰ ਦੇਖੀਏ ਜ਼ਿਆਦਾ ਟਾਈਮ ਵੇਸਟ ਹੋ ਰਿਹਾ ਵੀ ਕਿਤੇ ਪਾਸੇ ਸਟੈਪ ਨਹੀਂ ਲੈਣ ਦੇ।
1: ਠੀਕ ਹੈ ਜੀ, ਤੁਹਾਨੂੰ ਕਲੀਅਰੈਂਸ ਚਾਹੀਦੀ ਹੈ ਕੁੰਡਲੀ ਦੇ ਹਿਸਾਬ ਦੇ ਨਾਲ, ਅਸੀਂ ਦੱਸਦੇ ਹਾਂ ਤੁਹਾਡੇ ਸਵਾਲ ਦਾ ਜਵਾਬ, ਪ੍ਰੋਗਰਾਮ ਨੂੰ ਸੁਣਦੇ ਰਹੋ ਜੀ।
2: ਜੀ, ਕੇਤੂ 12 ਹੋਵੇ, ਬੰਦੇ ਦੀ ਲੀਕ ਨਿਕਲ ਜਾਂਦੀ ਹੈ ਸੈਟਲਮੈਂਟ ਨੂੰ ਲੈ ਕੇ, ਜਦੋਂ ਮਨ ਬਦਲ ਜਾਵੇਗਾ, ਫੈਸਲੇ ਇਹ ਹੋ ਜਾਣਗੇ ਕਿ ਹੁਣ ਕੁਛ ਨੀ ਬਣਨਾ, ਵਾਪਸ ਚੱਲਿਆ ਜਾਵੇ, ਤਾਂ ਰਸਤਾ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ। ਉਸ ਰਸਤੇ ਤੇ ਚੱਲਦੇ ਹਾਂ, ਫਿਰ ਸੇਮ ਪੋਜੀਸ਼ਨ ਆ ਜਾਂਦੀ ਹੈ। ਦੋ ਵਾਰੀ ਇਸ ਤਰ੍ਹਾਂ ਦੀ ਪੋਜੀਸ਼ਨ ਤੋਂ ਨਿਕਲਣ ਤੋਂ ਬਾਅਦ ਤੇ ਕਾਲ ਸਰਪ ਦੋਸ਼ ਦਾ ਸੰਪੂਰਨ ਉਪਾਅ ਕਰਾਉਣ ਦੇ ਨਾਲ ਪਰਮਾਨੈਂਟ ਰੈਜੀਡੈਂਸੀ ਦੇ ਰਸਤੇ ਖੁੱਲ ਜਾਣਗੇ ਤੇ ਰਸਤਾ ਜਿਹੜਾ ਕਲੀਅਰ ਹੋ ਜਾਵੇਗਾ। ਕਾਲ ਸਰਪ ਦੋਸ਼ ਦੇ ਕਾਰਨ ਹੀ ਤੁਸੀਂ ਕਨਫਿਊਜ਼ ਹੋ
1: ਜੀ। 5208 ਓਨ ਏਅਰ, ਤੁਸੀਂ ਜੀ ਪੁੱਛੋ ਆਪਣਾ ਸਵਾਲ ਜੀ। ਪਿੱਛੋਂ ਰੇਡੀਓ ਦੀ ਵੋਲਿਊਮ ਘੱਟ ਕਰ ਦੋ, ਤੁਸੀਂ ਸੁਣ ਰਹੇ ਹੋ ਜੀ 5208 ਜੀ 5208 ਜੀ। ਸਰਬਜੀਤ ਸਿੰਘ ਜੀ ਓਨ ਏਅਰ ਹੋ।
8: ਹਾਂਜੀ ਮੈਡਮ, ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ।
8: ਮੈਡਮ ਮੈਂ ਜਨਵਰੀ 1st 1993
1: ਜੀ, 1st ਜਨਵਰੀ 1983, ਟਾਈਮ ਦੱਸੋ।
8: 1993 ਮੈਡਮ।
1: 1993, ਠੀਕ ਹੈ ਜੀ।
8: ਟਾਈਮ ਸਵੇਰ ਦਾ 1 ਵਜੇ ਦਾ।
1: 1 ਵਜੇ ਸਵੇਰ ਦੇ। ਬਰਥ ਪਲੇਸ ਕੀ ਹੈ ਜੀ ਤੁਹਾਡਾ?
8: ਅੰਮ੍ਰਿਤਸਰ ਜੀ।
1: ਅੰਮ੍ਰਿਤਸਰ, ਕੀ ਪੁੱਛਣਾ ਜੀ ਤੁਸੀਂ?
8: ਤਾਂ ਮੈਡਮ ਮੈਂ ਨਾ ਆਪਣੀ ਸਿਹਤ ਬਾਰੇ ਪੁੱਛਣਾ ਤੇ ਆਪਣੇ ਫਾਈਲ PR ਦੀ ਫਾਈਲ ਬਾਰੇ ਪੁੱਛਣਾ ਹੈ ਮੈਡਮ।
1: ਠੀਕ ਹੈ ਜੀ, ਅਸੀਂ ਤੁਹਾਡੇ ਸਵਾਲਾਂ ਦੇ ਜਵਾਬ ਦਿੰਦੇ ਹਾਂ, ਪ੍ਰੋਗਰਾਮ ਨੂੰ ਸੁਣਦੇ ਰਹੋ
2: ਜੀ। ਕੁੰਡਲੀ ਦੇ ਮੁਤਾਬਕ ਜਿਹੜਾ ਇਹਨਾਂ ਨੇ ਸਿਹਤ ਵਾਸਤੇ ਦੱਸਿਆ ਹੈ, ਬਹੁਤ ਖਿਆਲ ਰੱਖਣ ਦੀ ਜ਼ਰੂਰਤ ਹੈ, ਕਿਉਂਕਿ ਕਿਸੇ ਵੀ ਟਾਈਮ ਜਿਹੜੀ ਹੈ ਉਹ ਸਿਹਤ ਖਰਾਬ ਹੋ ਸਕਦੀ ਹੈ। ਕਦੀ ਵਧੀਆ ਤੇ ਕਦੀ ਖਰਾਬ ਦਾ ਯੋਗ ਜਿਹੜਾ ਹੈ ਉਹ ਬਣਿਆ ਰਹਿੰਦਾ ਹੈ। ਇਸ ਟਾਈਮ ਕੇਤੂ ਲਗਨ ਦੇ ਵਿੱਚ ਹੈਗਾ ਵਾ, ਜਦ ਤੱਕ ਕੇਤੂ ਲਗਨ ਦੇ ਵਿੱਚ ਪ੍ਰਭਾਵ ਨਹੀਂ ਛੱਡਦਾ, PR ਨੂੰ ਲੈ ਕੇ ਜਿਹੜਾ ਹੈ ਉਹ ਸ਼ੰਕਾ ਬਣੀ ਰਹੇਗੀ। ਪਰ ਅਚਾਨਕ ਹੀ ਅਗਲਾ ਸਾਲ ਸ਼ੁਰੂ ਹੁੰਦਿਆਂ, ਯਾਨੀ ਕਿ ਜਨਵਰੀ ਦੇ ਵਿੱਚ ਜਾ ਕੇ PR ਦੇ ਰਸਤੇ ਵੀ ਕਲੀਅਰ ਹੋਣਗੇ ਤੇ ਜੋ ਸਮੱਸਿਆਵਾਂ ਚੱਲ ਰਹੀਆਂ ਨੇ ਉਸਦੇ ਹੱਲ ਨਿਕਲਣੇ ਸ਼ੁਰੂ ਹੋ ਜਾਣਗੇ
1: ਜੀ। 9519 ਓਨ ਏਅਰ ਤੁਸੀਂ ਜੀ।
9: 9519 ਮੈਂ ਆਪਣੇ ਬ੍ਰਦਰ ਬਾਰੇ ਪੁੱਛਣਾ ਸੀਗਾ, ਨਾਮ ਹੈਗਾ ਅਰੁਣਦੀਪ ਸਿੰਘ।
1: ਠੀਕ ਹੈ ਜੀ।
9: ਡੇਟ ਆਫ ਬਰਥ ਹੈਗੀ ਹੈ ਆਪਣਾ 15
1: ਦਸੰਬਰ 1999 15 ਦਸੰਬਰ 1999, ਠੀਕ ਹੈ। ਟਾਈਮ, ਹਾਂਜੀ
9: ਟਾਈਮ ਹੈਗਾ ਜੀ 12:55 ਸਵੇਰ ਦੇ।
1: 12:55 ਸਵੇਰ ਦੇ। ਐਂਡ ਬਰਥ ਪਲੇਸ?
9: ਬਰਥ ਪਲੇਸ ਫਰੀਦਕੋਟ।
1: ਫਰੀਦਕੋਟ, ਕੀ ਪੁੱਛਣਾ ਜੀ?
9: ਹਾਂਜੀ, ਸਿਹਤ ਬਾਰੇ, PR ਬਾਰੇ ਤੇ ਮੈਰਿਜ ਬਾਰੇ ਪੁੱਛਣਾ ਸੀ।
1: ਸਿਹਤ ਬਾਰੇ, PR ਬਾਰੇ ਐਂਡ ਮੈਰਿਜ ਵਾਸਤੇ?
9: ਹਾਂਜੀ,
1: ਠੀਕ ਹੈ ਜੀ। ਸਾਰੇ ਸਵਾਲਾਂ ਦੇ ਜਵਾਬ ਦਿੰਨੇ ਆ, ਓਨ ਏਅਰ ਪ੍ਰੋਗਰਾਮ ਨੂੰ ਸੁਣਦੇ ਰਹੋ।
2: ਕਹਿੰਦੇ ਨੇ ਸਾਈਨਸ ਦੀ ਪ੍ਰੋਬਲਮ ਜਾਂ ਕਿਸੇ ਤਰ੍ਹਾਂ ਦੀ ਅਲਰਜੀ ਤੰਗ ਕਰ ਸਕਦੀ ਹੈ, ਕਿਉਂਕਿ 12ਵੇਂ ਭਾਵ ਚ ਚੰਦਰਮਾ। ਹੱਲ ਕੀ ਹੈ? ਬਰਸਾਤ ਦਾ ਪਾਣੀ 4 ਟੁਕੜਾ ਚਾਂਦੀ ਦਾ 4 ਗ੍ਰਾਮ ਦਾ ਪਾ ਕੇ ਘਰ ਰੱਖਿਆ ਜਾਵੇ। ਪਰਮਾਨੈਂਟ ਰੈਜੀਡੈਂਸੀ ਨੂੰ ਲੈ ਕੇ ਕੇਤੂ 11ਵੇਂ ਭਾਵ ਦੇ ਵਿੱਚ ਬੈਠ ਕੇ ਕਿਸੇ ਡਾਕੂਮੈਂਟ ਦੀ ਕਮੀ ਕਰਕੇ PR ਦੇ ਵਿੱਚ ਸਮੱਸਿਆ ਖੜੀ ਹੋ ਸਕਦੀ ਹੈ। ਆਪਣੇ ਡਾਕੂਮੈਂਟ ਨੂੰ ਰਿਵਿਊ ਕਰਕੇ ਹੀ ਫਾਈਲ ਲਾਈ ਜਾਵੇ। ਜੇ ਫਾਈਲ ਲੱਗੀ ਵੀ ਹੋਈ ਹੈ ਤੇ ਕਿਸੇ ਤਰ੍ਹਾਂ ਦੀ ਕੋਈ ਡੁਪਲੀਕੇਟ ਪੇਪਰ ਲਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ, ਨਹੀਂ ਤਾਂ ਕੋਈ ਨਾ ਕੋਈ ਪਰੇਸ਼ਾਨੀ ਆਵੇਗੀ। ਅਗਰ ਸਾਰਾ ਕੁਛ ਠੀਕ ਰਿਹਾ ਤੇ 28ਵਾਂ ਸਾਲ ਬਹੁਤ ਹੀ ਜ਼ਿਆਦਾ ਵਧੀਆ।
1: ਮੈਰਿਜ ਦਾ ਵੀ ਪੁੱਛ ਰਹੇ ਸੀ ਜੀ, ਉਹ ਵੀ ਦੱਸੋ।
2: ਕੁੰਡਲੀ ਦੇ ਮੁਤਾਬਕ ਵਿਆਹ ਦਾ ਜਿਹੜਾ ਯੋਗ ਹੈਗਾ ਵਾ ਉਹ ਕੁੰਡਲੀ ਦੇ ਵਿੱਚ ਇਸ ਸਾਲ ਦੇ ਵਿੱਚ ਸੰਪੂਰਨਤਾ ਬਣਿਆ ਹੋਇਆ ਹੈ, ਸਿਰਫ ਤੁਹਾਡੇ ਵੱਲੋਂ ਡਿਸੀਜਨ ਲੈਣ ਦੀ ਜ਼ਰੂਰਤ ਹੈਗੀ
1: ਜੀ। 2887 ਓਨ ਏਅਰ
10: ਹਾਂਜੀ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ।
10: ਹਾਂਜੀ, ਮੈਂ ਆਪਣੇ ਹਸਬੈਂਡ ਬਾਰੇ ਪੁੱਛਣਾ ਸੀ ਜੀ। ਡੇਟ ਆਫ ਬਰਥ ਹੈਗੀ ਹੈ ਨਵੰਬਰ 10, 1990।
1: 10 ਨਵੰਬਰ 1990, ਟਾਈਮ?
10: ਹਾਂਜੀ, ਟਾਈਮ ਹੈਗਾ ਸਵੇਰ ਦੇ 1:10
1: ਐਂਡ
10: ਪਲੇਸ ਹੈਗਾ, ਹਾਂਜੀ ਪਲੇਸ ਹੈਗਾ ਕਪੂਰਥਲਾ।
1: ਕਪੂਰਥਲਾ, ਠੀਕ ਹੈ ਜੀ, ਕੀ ਪੁੱਛਣਾ ਹੈ?
10: ਹਾਂਜੀ, ਮੈਂ ਜੋਬ ਬਾਰੇ ਪੁੱਛਣਾ ਚਾਹੁੰਦੀ ਹਾਂ। ਅਪਸ ਐਂਡ ਡਾਊਨਸ ਆ ਰਹੇ ਨੇ ਕਾਫੀ ਤੇ ਗੁੱਸਾ ਵੀ ਬਹੁਤ ਆਉਂਦਾ ਆ। ਜੋਬ ਦਾ ਕੋਈ ਯੋਗ ਨਹੀਂ ਬਣਦਾ ਹੈਗਾ। ਵਧੀਆ ਜੋਬ ਤੁਸੀਂ ਦੱਸ ਸਕਦੇ ਹੋ ਕਦੋਂ ਹੋ ਸਕਦੀ ਹੈ?
1: ਠੀਕ ਹੈ ਜੀ, ਅਸੀਂ ਤੁਹਾਨੂੰ ਕੁੰਡਲੀ ਦੇ ਹਿਸਾਬ ਦੇ ਨਾਲ ਸਵਾਲ ਦਾ ਜਵਾਬ ਦਿੰਨੇ ਆ, ਤੁਸੀਂ ਪ੍ਰੋਗਰਾਮ ਨੂੰ ਸੁਣਦੇ ਰਹਿਣਾ ਜੀ।
2: ਜੀ, ਕਹਿੰਦੇ ਨੇ ਭਾਗੇ ਨਿਰਮਾਣ ਦਾ ਸਮੇਂ ਸ਼ੁਰੂ ਹੋਣ ਵਾਲਾ ਹੈ। 36ਵਾਂ ਸਾਲ ਜਿਹੜਾ ਕਿ 10 ਨਵੰਬਰ ਤੱਕ ਰਹੇਗਾ, ਉਦੋਂ ਤੱਕ ਜੋਬ ਨੂੰ ਲੈ ਕੇ ਵੀ ਪਰੇਸ਼ਾਨੀਆਂ ਰਹਿਣਗੀਆਂ, ਮਨ ਤੇ ਵੀ ਕਾਬੂ ਨਹੀਂ ਰਹੇਗਾ, ਘਰ ਗ੍ਰਸਤੀ ਦੇ ਆਪਸੀ ਰਿਲੇਸ਼ਨਸ਼ਿਪ ਚ ਵੀ ਪਰੇਸ਼ਾਨੀ ਰਹੇਗੀ। ਥੋੜਾ ਜਿਹਾ ਤੁਸੀਂ ਵੀ ਸਬਰ ਦੇ ਨਾਲ ਇਹਨਾਂ ਦਾ ਇਹ ਵਾਲਾ ਟਾਈਮ ਕਟਾਓ, ਅਗਲਾ ਸਾਲ ਜਿਹੜਾ ਹੈ ਸਾਰਾ ਕੁਛ ਠੀਕ ਹੋ ਜਾਵੇਗਾ। ਇਸ ਸਾਲ ਸੂਰਜ ਸਪਤਮ ਭਾਵ ਦੇ ਵਿੱਚ ਚੱਲ ਰਿਹਾ ਤੇ ਰਾਹੂ ਕਰਮ ਸਥਾਨ ਚ ਹੈ। ਜਦੋਂ ਰਾਹੂ ਦੇ ਸਾਹਮਣੇ ਕੋਈ ਐਸੇ ਗ੍ਰਹਿ ਬੈਠੇ ਹੋਣ ਜਿਹੜੇ ਕਿ ਰਾਹੂ ਨੂੰ ਸਪੋਰਟ ਕਰਨ ਦੀ ਬਜਾਏ ਉਸਨੂੰ ਹੋਰ ਉਕਸਾਉਂਦੇ ਹੋਣ, ਤਾਂ ਸਾਰੇ ਕੰਮ ਜਿਹੜੇ ਨੇ ਉਹ ਖਰਾਬ ਹੀ ਹੁੰਦੇ ਰਹਿੰਦੇ ਨੇ। 36ਵਾਂ ਸਾਲ ਪਾਰ ਹੋਣ ਦੀ ਵੇਟ ਕੀਤੀ ਜਾਵੇ
1: ਜੀ। ਉਪਾਏ ਪੁੱਛਦੇ ਸੀ ਕੋਈ ਜੋਬ ਵਾਸਤੇ?
2: ਉਪਾਏ ਸਿਰਫ ਵੇਟ ਕਰਨਾ ਹੀ ਉਪਾਏ ਹੈ
1: ਜੀ। 1188 ਓਨੇਰੋ 1188।
11: ਹਾਂਜੀ, ਮੇਰੀ ਨਾ ਗੱਲ ਹੋਈ ਸੀ ਤਾਂ ਪੰਡਿਤ ਜੀ ਨੇ ਮੈਨੂੰ ਪੁਖਰਾਜ ਦੱਸਿਆ, ਪਰ ਉਹਨਾਂ ਨੇ ਇਹ ਨੀ ਦੱਸਿਆ ਕਿ ਕਿੰਨੇ ਰੱਤੀ ਦਾ ਤੇ ਕਿਹੜੇ ਧਾਤੂ ਵਿੱਚ ਪਾਣਾ ਹੈ ਤੇ ਦੂਜਾ ਕਿਹੜੀ ਫਿੰਗਰ ਵਿੱਚ ਕਿਹੜਾ ਹੈ।
1: ਠੀਕ ਹੈ ਜੀ, ਦੁਬਾਰਾ ਦੱਸ ਦਿੰਦੇ ਹਾਂ ਜੀ। ਭੰਡਾਰੀ ਜੀ ਇਹਨਾਂ ਨੂੰ ਦੱਸ ਦੋ, ਤੁਸੀਂ ਸੁਣਦੇ ਰਹੋ ਜੀ ਪ੍ਰੋਗਰਾਮ ਤੇ, ਪ੍ਰੋਗਰਾਮ ਨੂੰ ਅਸੀਂ ਦੱਸਦੇ ਹਾਂ ਜੀ। ਜੀ ਤੁਸੀਂ
2: ਕਿਸੇ ਪੁਖਰਾਜ ਪਾਉਣ ਤੋਂ ਪਹਿਲਾਂ ਕਿਸਦੇ ਅਨਾਲਿਸਿਸ ਹੁੰਦੇ ਨੇ, ਕਿਹੜੇ ਕਿਹੜੇ ਕਿੰਨਾ ਵੇਟ ਹੈ, ਕਿੰਨੀ ਰੱਤੀ ਦਾ ਪਾਇਆ ਜਾ ਸਕਦਾ ਹੈ, ਉਸਦੇ ਲਈ ਕੁੰਡਲੀ ਨੂੰ ਥੋੜਾ ਡਿਟੇਲ ਦੇ ਵਿੱਚ ਦਿਖਾਇਆ ਜਾ ਸਕਦਾ ਹੈ। ਜੇ ਬਿਨਾਂ ਕਿਸੇ ਅਨਾਲਿਸਿਸ ਤੋਂ ਪਾਉਣਾ ਹੈ, 7.5 ਜਾਂ 7.5 ਰਾਤੀ ਦਾ ਪਾਇਆ ਜਾ ਸਕਦਾ
1: ਜੀ। ਕਿਹੜੀ ਧਾਤੂ ਚ ਪਾਣਾ ਇਹ ਵੀ ਦੱਸ ਦੋ ਜੀ ਉਹਨਾਂ ਨੂੰ।
2: ਉਹਨਾਂ ਦੇ ਵਿੱਚ ਜਿਆਦਾ ਇਫੈਕਟਿਵ ਹੁੰਦਾ ਹੈ, ਪਰ ਅਗਰ ਅਫੋਰਡ ਨਹੀਂ ਕਰ ਸਕਦੇ ਤਾਂ ਆਪਾਂ ਚਾਂਦੀ ਚ ਵੀ ਧਾਰਨ ਕਰ ਸਕਦੇ।
1: ਔਰ ਕਿਸ ਹੱਥ ਵਿੱਚ ਕਿਸ ਫਿੰਗਰ ਚ ਪਾਣਾ ਇਹ ਵੀ ਦੱਸ ਦੋ ਜੀ ਉਹਨਾਂ ਨੂੰ।
2: ਇਹ ਇਹਨਾਂ ਦੀ ਕੁੰਡਲੀ ਦੇ ਲੈਫਟ ਹੈਂਡ ਦੀ ਇੰਡੈਕਸ ਫਿੰਗਰ।
1: ਠੀਕ ਹੈ ਜੀ। ਜੀ ਕੈਨ ਏਸ਼ੀਆ ਲਿਖਿਆ ਤੁਹਾਡਾ ਨਾਮ ਜੀ, ਤੁਸੀਂ ਪੁੱਛੋ ਕੀ ਪੁੱਛਣਾ ਚਾਹੁੰਦੇ ਹੋ।
12: ਹਾਂਜੀ, ਗੁੱਡ ਈਵਨਿੰਗ ਜੀ, ਫਸਟ ਟਾਈਮ ਕਾਲਰ
1: ਜੀ।
12: ਫੈਮਿਲੀ ਮੈਂਬਰ ਬੋਰਨ ਹੇਅਰ ਟੋਰਾਂਟੋ
1: ਜੀ,
12: ਜਨਮ ਹੈ ਉਹਦਾ ਜਨਵਰੀ 17, 1991
1: ਜੀ। 17 ਜਨਵਰੀ 1991, ਟਾਈਮ ਦੁਬਾਰਾ ਦੱਸੋਗੇ?
12: 1 ਵਜੇ
1: ਦੁਪਹਿਰ ਦੇ ਕਿਹਾ ਤੁਸੀਂ, ਪੀਐਮ ਹੋ ਰਹੀ
12: ਹੈ? ਪੀਐਮ, ਯਾ, ਦੁਪਹਿਰ।
1: ਠੀਕ ਹੈ ਜੀ, ਇਹਨਾਂ ਦੇ ਬਾਰੇ ਕੀ ਪੁੱਛਣਾ ਚਾਹੁੰਦੇ ਹੋ ਤੁਸੀਂ?
12: ਜਸਟ ਫॉर ਹੈਲਥ ਰੀਜ਼ਨ।
1: ਹੈਲਥ, ਓਕੇ ਜੀ, ਔਨ ਏਅਰ ਤੁਹਾਡੇ ਸਵਾਲ ਦਾ ਜਵਾਬ ਦਿੰਨੇ ਆ, ਪ੍ਰੋਗਰਾਮ ਸੁਣਦੇ ਰਹੋ ਜੀ।
2: ਜੀ, ਜਿਸ ਤਰ੍ਹਾਂ ਕਿ ਉਹਨਾਂ ਨੂੰ ਹੈਲਥ ਦੇ ਗ੍ਰਹਿ ਜਿਹੜੇ ਨੇ ਉਹ ਕੁੰਡਲੀ ਦੇ ਵਿੱਚ ਕਾਫੀ ਜ਼ਿਆਦਾ ਡਿਸਟਰਬ ਨੇ। ਮਤਲਬ ਜਦੋਂ ਗ੍ਰਹਿ ਰੋਗ ਸਥਾਨ ਇੰਨਾ ਜ਼ਿਆਦਾ ਐਕਟੀਵੇਟ ਹੋਵੇ, ਖਾਸ ਕਰਕੇ ਬੁੱਧ 8ਵੇਂ ਭਾਵ ਚ ਹੋਵੇ, ਕਹਿੰਦਾ ਲਾਨਤ, ਜਹਿਮਤ ਤੇ ਬਿਮਾਰੀ ਇਹ ਬਾਰ ਬਾਰ ਇਨਸਾਨ ਨੂੰ ਤੰਗ ਕਰਦੀਆਂ ਨੇ। ਕੁੰਡਲੀ ਨੂੰ ਸੰਪੂਰਨਤਾ ਚੈੱਕ ਕਰਵਾ ਕੇ, ਸਮੇਂ ਲੈ ਕੇ ਬੈਠ ਕੇ ਐਨਾਲਿਸਿਸ ਕਰਵਾ ਕੇ ਇਸ ਦੇ ਉਪਾਏ ਕੀਤੇ ਜਾਣ, ਤਾਂ ਇਹਨਾਂ ਨੂੰ ਜਿਹੜਾ ਹੈ ਉਹ ਬਹੁਤ ਲਾਭ ਹੋ ਸਕਦਾ ਹੈ। ਅਨਾਥਾ ਮੰਗਲ ਦੀ ਟੱਕਰ ਬੁੱਧ ਨੂੰ ਕਹਿੰਦੇ ਨੇ ਕੁਛ ਐਸਾ ਵਿਗਾੜ ਦਿੰਦਾ ਹੈ ਗ੍ਰਹਿ ਕਿ ਸਿਹਤ ਬਹੁਤ ਖਰਾਬ ਹੋ ਜਾਂਦੀ
1: ਜੀ। 4556 ਪੁੱਛੋ ਜੀ ਆਪਣਾ ਸਵਾਲ।
13: ਮੈਡਮ ਸਤਿ ਸ਼੍ਰੀ ਅਕਾਲ ਜੀ, ਮਾਫੀ ਚਾਹੁੰਦਾ ਦੁਬਾਰਾ ਕਾਲ ਕੀਤੀ ਤੁਹਾਨੂੰ
1: ਜੀ।
13: ਤਾਂ ਰਵਿੰਦਰ ਸਿੰਘ 1986 ਦਾ ਪੁੱਛਿਆ ਸੀਗਾ, ਤਾਂ ਉਹਦੇ ਵਿੱਚ ਨਾ ਥੋੜੀ ਜਿਹੀ ਕਨਫਿਊਜ਼ਨ ਸੀਗੀ ਵੀ ਪੇਪਰ ਜਿਵੇਂ ਡਾਕੂਮੈਂਟਸ ਆਪਣੇ ਲੱਗਦੇ ਇਮੀਗ੍ਰੇਸ਼ਨ ਦੇ ਤਾਂ ਰਿਫਿਊਜ਼ਲ ਆ ਜਾਂਦੀ ਹੈ, ਕੀ ਇੱਥੇ ਸਟੇ ਹੋ ਪਾਏਗਾ ਜਾਂ ਨਹੀਂ ਹੋ ਪਾਏਗਾ, ਇਹ ਪੁੱਛਣਾ ਸੀਗਾ ਜੀ। ਉਹ ਕਨਫਿਊਜ਼ਨ ਰਹਿ ਗਈ ਜੀ ਥੋੜੀ ਜਿਹੀ।
1: ਇੱਕ ਵਾਰ ਦੁਬਾਰਾ ਬੋਲੋਗੇ ਪੂਰੀ ਡੇਟ ਆਫ ਬਰਥ? 25 ਜੁਲਾਈ 1986, ਰਾਮਪੁਰਾ ਫੂਲ, ਇੱਕ ਏਐਮ
13: ਜੀ ਜੀ ਜੀ ਜੀ ਜੀ ਜੀ ਜੀ ਜੀ
1: ਠੀਕ ਹੈ ਜੀ। ਸਵਾਲ ਇੱਕ ਵਾਰ ਦੁਬਾਰਾ ਰਿਪੀਟ ਕਰਿਓ ਆਪਣਾ।
13: ਹਾਂਜੀ ਮੈਮ, ਜਿਵੇਂ ਡਾਕੂਮੈਂਟ ਲਗਾਉਂਦੇ ਇਮੀਗ੍ਰੇਸ਼ਨ ਦੇ ਵਿੱਚ ਕੋਈ ਸਟੱਡੀ ਨੂੰ ਲਗਾ ਕੇ ਜਾਂ ਵਰਕ ਪਰਮਿਟ ਲਗਾ ਕੇ ਉਹ ਰਿਫਿਊਜ਼ਲ ਆਉਂਦੀ ਹੈ, ਤਾਂ ਆਪਾਂ ਇੱਥੇ ਸਟੇ ਕਰ ਪਾਵਾਂਗੇ ਜਾਂ ਕਿਸ ਤਰ੍ਹਾਂ ਹੈਗਾ ਅੱਗੇ ਕੋਈ ਯੋਗ ਹੈਗਾ ਆਪਣਾ ਜਾਂ ਕਿਵੇਂ ਜੀ?
1: ਠੀਕ ਹੈ ਜੀ, ਅਸੀਂ ਸਿਰਫ ਕੁੰਡਲੀ ਦੇ ਹਿਸਾਬ ਦੇ ਨਾਲ ਯੋਗ ਦੱਸ ਸਕਦੇ ਹਾਂ, ਬਾਕੀ ਜ਼ਿਆਦਾ ਸਲਾਹ ਨਹੀਂ ਅਸੀਂ ਦੇ ਪਾਵਾਂਗੇ। ਠੀਕ ਹੈ ਜੀ
13: ਜੀ ਜੀ
2: ਜੀ ਜੀ ਜਿਸ ਤਰ੍ਹਾਂ ਰਾਹੂ 12ਵੇਂ ਭਾਵ ਦੇ ਵਿੱਚ ਬੈਠ ਕੇ ਪਰੇਸ਼ਾਨ ਕਰਦਾ ਹੈ, ਜਿਹੜਾ ਵਿਦੇਸ਼ ਸੰਬੰਧੀ ਕੰਮ ਲਟਕਾ ਲਟਕਾ ਕੇ ਕਰਦਾ ਹੈ, ਪਰ 12ਵੇਂ ਭਾਵ ਦੇ ਜਿਹੜੇ ਕਾਰਕ ਗ੍ਰਹਿ ਹੁੰਦੇ ਨੇ ਉਹਦੇ ਆਸਮਾਨ ਦੇ ਉੱਤੇ ਬੱਦਲ ਹੋਣ ਕਰਕੇ ਪਰੇਸ਼ਾਨੀ ਹੁੰਦੀ ਹੈ, ਤੇ ਇਹ ਸਾਨੂੰ ਜਿਹੜਾ ਹੈ ਦੁਬਾਰਾ ਫਿਰ ਇੱਕ ਟਰਾਈ ਜਿਹੜੀ ਕਰ ਲੈਣੀ ਚਾਹੀਦੀ ਹੈਗੀ ਆ, ਤੇ ਤੁਹਾਡੇ ਵਾਸਤੇ ਸਪੈਸ਼ਲ ਡਾਕੂਮੈਂਟ ਦੇ ਵਿੱਚ ਕੋਈ ਕਮੀ ਨਾ ਹੋਵੇ, ਫਿਰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੁੰਦੀ
1: ਜੀ।
2: ਜੀ ਇੱਕ ਕਾਲਰ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ 205 ਨੰਬਰ ਉਹਨਾਂ ਦੇ ਲਾਸਟ ਨੰਬਰ ਤੇ ਹੈ, ਉਹ ਬਾਰ ਬਾਰ ਪਰਸਨਲ ਨੰਬਰ ਨੂੰ ਫੋਨ ਕਰੀ ਜਾ ਰਹੇ ਨੇ, ਉਹਨਾਂ ਨੂੰ ਲਾਈਵ ਕਾਲ ਕਰਨਾ ਚਾਹੀਦਾ ਹੈ
1: ਜੀ। ਅਸੀਂ ਕਾਲਰਸ ਨੂੰ ਪਹਿਲਾਂ ਵੀ ਬੇਨਤੀ ਕੀਤੀ ਸੀ ਜੀ, ਤੁਸੀਂ ਪ੍ਰੋਗਰਾਮ ਤੋਂ ਬਾਅਦ 6479172346 ਤੇ ਕਾਲ ਕਰਿਓ, ਪ੍ਰੋਗਰਾਮ ਦੇ ਦੌਰਾਨ ਨਾ ਕਰਿਆ ਕਰੋ ਜੀ ਕਾਲ ਜੀ। 7437 ਸੋਰੀ ਜੀ, ਫੋਨ ਕੱਟ ਗਿਆ, ਤੁਸੀਂ ਦੁਬਾਰਾ ਕਰ ਸਕਦੇ ਹੋ ਜੀ। ਲਖਵਿੰਦਰ ਸਿੰਘ ਜੀ ਔਨ ਏਅਰ ਹੋ।
14: ਮੇਰਾ ਬਰਥ ਸੀ 1978, 4 ਮਾਰਚ,
1: ਜ਼ਿਲ੍ਹਾ ਜਲੰਧਰ, 4 ਮਾਰਚ 1978 ਹਾਂਜੀ,
14: ਤੇ ਜ਼ਿਲ੍ਹਾ ਜਲੰਧਰ
1: ਜੀ,
14: ਤੇ ਮੇਰਾ ਬਰਥ ਟਾਈਮ ਸ਼ਾਮ ਮੈਨੂੰ ਜਿਸ ਤੱਕ ਆਈਡੀਆ ਮੈਨੂੰ ਕਨਫਰਮ ਹੈ ਸ਼ਾਮੀ ਆ
1: ਦਾ ਥੋੜਾ ਜਿਹਾ ਐਸਟੀਮੇਟ 6 ਵਜੇ 7 ਵਜੇ ਕੁਝ ਇਸ ਤਰ੍ਹਾਂ
14: ਚਾਰ ਤੋਂ ਛੇ ਦੇ ਵਿੱਚ ਹੈ
1: ਚਾਰ ਤੋਂ ਛੇ ਵਜੇ ਦੇ ਵਿੱਚ ਹੈ
14: ਤੇ ਮੈਂ ਆਪਣੀ ਹੈਲਥ ਤੇ ਕੰਮ ਦੇ ਬਾਰੇ ਪੁੱਛਣਾ ਚਾਹੁੰਦਾ
1: ਹੈਲਥ ਔਰ ਕੰਮ ਕਾਜ ਬਾਰੇ ਠੀਕ ਹੈ ਜੀ ਓਨੀਅਰ ਤੁਹਾਡੇ ਸਵਾਲ ਦਾ ਜਵਾਬ ਦਿੰਦੇ ਆ
2: ਜੀ ਬਾਡੀ ਪੇਨ ਬਿਨਾਂ ਕਾਰਨ ਹੋਣਾ ਜਾਂ ਸਾਡੀਆਂ ਲਿਪਿਡ ਪ੍ਰੋਫਾਈਲ ਦੇ ਵਿੱਚ ਪ੍ਰੋਬਲਮਸ ਆ ਜਾਣਾ ਕੰਮ ਨੂੰ ਲੈ ਕੇ ਸੂਰਜ ਬੁੱਧ ਦਾ ਸਪਤਮ ਭਾਵ ਦੇ ਵਿੱਚ ਬੈਠਣਾ ਸ਼ਨੀ ਦੀ ਸੰਪੂਰਨ ਦ੍ਰਿਸ਼ਟੀ ਕਾਰੋਬਾਰ ਤੇ ਹੋਣੀ ਇਹ 48ਵੇਂ ਸਾਲ ਤੋਂ ਜਿਹੜਾ ਹੈ ਟਾਈਮ ਥੋੜਾ ਜਿਹਾ ਡਿਸਟਰਬ ਹੋ ਗਿਆ ਹੈ ਆਪਾਂ ਕਰ ਕੀ ਸਕਦੇ ਹਾਂ ਇੱਕ ਤਾਂ ਸਿਹਤ ਦਾ ਸਪੈਸ਼ਲ ਡਾਕਟਰੀ ਟ੍ਰੀਟਮੈਂਟ ਜਿਹੜਾ ਹੈ ਪ੍ਰੋਪਰ ਉਸਦਾ ਡਾਇਗਨੋਸ ਕਰਾ ਕੇ ਕਰਵਾਉਂਦੇ ਰਿਹਾ ਕਰੋ ਕਾਰੋਬਾਰ ਬਹੁਤ ਵਧੀਆ ਹੋ ਸਕਦਾ ਹੈ ਪਰ ਹਜੇ ਆਹ ਵਾਲਾ ਸਾਲ ਤੁਹਾਨੂੰ ਥੋੜਾ ਜਿਹਾ ਡਿਸਟਰਬ ਕਰੇਗਾ 95 ਸਾਲ ਤੋਂ ਬਾਅਦ ਵਿੱਚ ਬੜੇ ਵਧੀਆ ਪਾਜ਼ਿਟਿਵ ਬਦਲਾਵ ਹੋਣ ਵਾਲੇ ਨੇ ਸਿਹਤ ਵੀ ਠੀਕ ਰਹੇਗੀ ਤੇ ਕੰਮ ਕਾਰ ਜੋਬ ਵੀ ਠੀਕ ਰਹੋ
1: ਜੀ ਜੀ 7437 ਪੁੱਛੋ ਜੀ ਆਪਣਾ ਸਵਾਲ
15: ਹੈਲੋ
1: ਜੀ
15: ਹਾਂਜੀ ਸਤਿ ਸ੍ਰੀ ਅਕਾਲ ਜੀ
1: ਸਤਿ ਸ੍ਰੀ ਅਕਾਲ ਜੀ
15: ਹਾਂਜੀ ਮੈਂ ਪੁੱਛਣਾ ਸੀ ਨਾ ਆਪਣੇ ਬੇਟੇ ਦਾ ਪੁੱਛਣਾ ਸੀ ਜਨਵਰੀ 8 2008
1: ਜਨਵਰੀ 2008
15: ਹਾਂਜੀ
1: ਟਾਈਮ ਦੱਸੋ
15: ਬਰਥ ਉਹਨਾਂ ਦਾ ਟਾਈਮ ਹੈਗਾ 8:36 PM
1: 8:36 PM ਬਰਥ ਪਲੇਸ ਕੀ ਹੈ ਜੀ
15: ਕੈਨੇਡਾ
1: ਕੈਨੇਡਾ ਦਾ ਕਿਹੜਾ ਟੋਰਾਂਟੋ ਠੀਕ ਹੈ ਜੀ ਕੀ ਪੁੱਛਣਾ ਜੀ ਇਹਨਾਂ ਬਾਰੇ
15: ਇਹਨਾਂ ਜੋ ਵੀ ਹੈਗਾ ਕੁੰਡਲੀ ਜੀ ਤੁਸੀਂ ਉਹ ਦੱਸੋ
1: ਫਿਊਚਰ ਬਾਰੇ ਪੁੱਛਣਾ ਚਾਹੁੰਦੇ ਹੋ ਕੀ ਫਿਊਚਰ ਹੈ
15: ਲਾਈਕ ਫਿਊਚਰ ਬਾਰੇ ਹਾਂਜੀ ਬਸ
1: ਠੀਕ ਹੈ ਜੀ ਅਸੀਂ ਓਨ 에ਅਰ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇ ਰਹੇ ਹਾਂ ਪ੍ਰੋਗਰਾਮ ਨੂੰ ਸੁਣਦੇ ਰਹੋ ਜੀ
2: ਜਦੋਂ ਕਿਸੇ ਦੀ ਕੁੰਡਲੀ ਦੇ ਵਿੱਚ ਅੰਕ ਵਿਗਿਆਨ ਦੇ ਮੁਤਾਬਕ 8 ਬਾਰ ਬਾਰ ਆਵੇ ਅਗਰ ਐਸਾ ਇਨਸਾਨ ਜਿੱਦ ਛੱਡ ਕੇ ਮਿਹਨਤੀ ਹੋ ਜਾਵੇ ਤਾਂ ਇਸ ਤੋਂ ਵਧੀਆ ਕੁੰਡਲੀ ਹੋ ਹੀ ਨਹੀਂ ਸਕਦੀ ਅਗਰ ਜਿਹੜੀ ਵੀ ਚੀਜ਼ ਦੀ ਜਿੱਦ ਫੜੇਗੀ ਵਧੀਆ ਹੋਣ ਦੀ ਜਿੱਦ ਫੜੇ ਤੇ ਇਸ ਤੋਂ ਵਧੀਆ ਕੋਈ ਨਹੀਂ ਅਗਰ ਡਿਸਟਰਬ ਕਰਨ ਵਾਲੇ ਪਾਸੇ ਨੂੰ ਚਲਿਆ ਜਾਵੇ ਤੇ ਉਸਦੀ ਵੀ ਐਕਸਟ੍ਰੀਮ ਤੱਕ ਜਾਵੇਗਾ ਮਨ ਦੇ ਵਿੱਚ ਤੈਅ ਹੋਏ ਫੈਸਲੇ ਐਂਡ ਤੱਕ ਨਿਭਾਉਣ ਦੀ ਆਦਤ ਹੁੰਦੀ ਹੈ ਪਰ ਸ਼ਨੀ ਨੂੰ ਉਸਦੀ ਕੀਤੀ ਹੋਈ ਮਿਹਨਤ ਦਾ ਸੰਪੂਰਨ ਫਲ ਨਹੀਂ ਮਿਲਦਾ ਇਸ ਨੂੰ ਮਿਹਨਤੀ ਹੋਣਾ ਜਾਂ ਪਲੈਨਰ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਫਿਰ ਜੀਵਨ ਬਹੁਤ ਵਧੀਆ ਹੋਵੇਗਾ
1: ਜੀ ਜੀ ਨਿਸ਼ਾਂਤ ਕੌਰ ਜੀ ਓਨੇਰੋ ਜੀ
16: ਹੈਲੋ
1: ਜੀ ਪੁੱਛੋ ਕੀ ਪੁੱਛਣਾ ਚਾਹੁੰਦੇ
16: ਹੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਨਾ ਤੁਹਾਨੂੰ ਪੁੱਛਣਾ ਸੀਗਾ ਮੇਰਾ ਡੇਟ ਆਫ ਬਰਥ ਹੈ 16 July 1987 ਤੇ ਬਰਥ ਹੈ ਸਵੇਰੇ 11 ਵਜੇ ਦਾ ਤੇ ਪਲੇਸ ਆਫ ਬਰਥ ਹੈਗੀ ਅੰਮ੍ਰਿਤਸਰ ਮੈਂ ਤੁਹਾਨੂੰ ਆਪਣੀ PR ਬਾਰੇ ਪੁੱਛਣਾ ਸੀ ਤੇ ਨਾਲੇ ਮੈਂ ਆਪਣੀ ਸਿਹਤ ਬਾਰੇ ਪੁੱਛਣਾ ਸੀ ਪਲੱਸ ਮੈਂ ਵੀ ਪੁੱਛਣਾ ਸੀ ਕਿ ਮੈਨੂੰ ਸਾੜ ਸੁੱਤੀ ਤਾਂ ਨਹੀਂ ਚੱਲ ਰਹੀ
1: ਠੀਕ ਹੈ ਜੀ 16 July 1987 11 AM ਅੰਮ੍ਰਿਤਸਰ ਪੀਆਰ ਬਾਰੇ ਸਿਹਤ ਬਾਰੇ ਔਰ ਕੀ ਤੁਹਾਡੀ ਕੁੰਡਲੀ ਚ ਸਾੜ ਸਤੀ ਤਾਂ ਨਹੀਂ ਚੱਲ ਰਹੀ ਠੀਕ ਹੈ ਜੀ
16: ਹਾਂਜੀ
1: ਜੀ ਭੰਡਾਰੀ ਜੀ ਟਾਈਮ ਜ਼ਿਆਦਾ ਇਜਾਜ਼ਤ ਨਹੀਂ ਦਿੰਦਾ ਥੋੜਾ ਇਹਨਾਂ ਦਾ ਫਾਸਟ ਆਨਸਰ ਦੇ ਦਿਓ ਤੁਸੀਂ
2: ਜੀ ਪਹਿਲੀ ਗੱਲ ਤਾਂ ਇਹਨਾਂ ਦੀ ਲਗਨ ਚ ਕੇਤੂ ਪੀਆਰ ਬੜੀ ਔਖੀ ਹੋਵੇਗੀ ਪਰ ਹੋ ਜਾਵੇਗੀ ਦੂਸਰਾ ਇਹਨਾਂ ਦਾ ਪੁੱਛਿਆ ਹੈ ਕਿ ਇਹਨਾਂ ਨੂੰ 7:30 ਤਾਂ ਨਹੀਂ ਚੱਲ ਰਹੀ ਕੁੰਡਲੀ ਦੇ ਮੁਤਾਬਕ ਇਸ ਟਾਈਮ 7:30 ਚੱਲ ਰਿਹਾ ਨੂੰ ਵੀ 2.5 ਤੇ 3 ਸਾਲ ਦੇ ਆਸ ਪਾਸ ਦਾ ਪੀਰੀਅਡ ਹੋ ਚੁੱਕਿਆ ਹੈ ਇਸ ਟਾਈਮ ਸ਼ਨੀ ਸਪਤਮ ਭਾਵ ਦੇ ਵਿੱਚ ਇਹਨਾਂ ਨੂੰ 7:30 ਲਾ ਕੇ ਬੈਠਾ ਹੋਇਆ ਹੈ ਚੰਦਰ ਕੁੰਡਲੀ ਦੇ ਮੁਤਾਬਕ ਲਗਨ ਨੂੰ ਇਸ ਨੂੰ ਡਬਲ 7:30 ਦੇ ਨਾਮ ਦੇ ਨਾਲ ਜਾਣਿਆ ਜਾਵੇਗਾ ਤੀਸਰਾ ਇਹਨਾਂ ਦਾ ਸਿਹਤ ਨੂੰ ਲੈ ਕੇ ਜਿਹੜਾ ਹੈ ਉਹ ਕਈ ਵਾਰੀ ਜਿੱਦਾਂ ਗੈਸ ਜ਼ਿਆਦਾ ਬਣ ਜਾਣਾ ਜਾਂ ਤੇਜ਼ਾਬੀ ਮਾਦਾ ਹੋਣ ਕਰਕੇ ਸਿਰ ਦਾ ਦਰਦ ਹੋਣਾ ਜਾਂ ਪੇਟ ਨੂੰ ਲੈ ਕੇ ਸਮੱਸਿਆਵਾਂ ਹੋਣਾ ਇਸ ਤਰ੍ਹਾਂ ਦੇ ਚਾਂਸ ਵੀ ਬਣੇ ਹੋਏ
1: ਜੀ ਹੁਣ ਸਮਾਂ ਬਹੁਤ ਤੇਜ਼ੀ ਨਾਲ ਭੱਜ ਰਿਹਾ ਆਲਮੋਸਟ 8 ਵਜਣ ਵਾਲੇ ਆ ਆਪਾਂ 7 to 8 ਲਾਈਵ ਹੁੰਦੇ ਹਾਂ ਜਿਨ੍ਹਾਂ ਕਾਲਰਸ ਨੇ ਕਾਲ ਕੀਤੀ ਅਸੀਂ ਉਹਨਾਂ ਦਾ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਜਿਨ੍ਹਾਂ ਦੀ ਕਾਲ ਵੇਟਿੰਗ ਵਿੱਚ ਹੈ ਜਾਂ ਜਿਨ੍ਹਾਂ ਦੀ ਅਸੀਂ ਕਾਲ ਨਹੀਂ ਪਿੱਕ ਕਰ ਸਕੇ ਉਹਨਾਂ ਤੋਂ ਅਸੀਂ ਮਾਫ਼ੀ ਚਾਹੁੰਦੇ ਹਾਂ ਅਤੇ ਅਗਲੇ ਸੰਡੇ ਅਸੀਂ ਫੇਰ ਵੀ ਲਾਂਗੇ ਜੀ ਤੁਹਾਨੂੰ 7 ਵਜੇ ਤੋਂ ਲੈ ਕੇ 8 ਵਜੇ ਤੱਕ ਅਗਰ ਤੁਸੀਂ ਡਿਟੇਲ ਵਿੱਚ ਆਪਣੀ ਕੁੰਡਲੀ ਦਿਖਾਉਣਾ ਚਾਹੁੰਦੇ ਹੋ ਜਾਂ ਆਪਣੇ ਘਰ ਦੇ ਕਿਸੇ ਵੀ ਫੈਮਿਲੀ ਮੈਂਬਰ ਬਾਰੇ ਕੁਝ ਡਿਟੇਲ 'ਚ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ 6479273436 2346 ਤੇ ਇਸ ਪ੍ਰੋਗਰਾਮ ਤੋਂ ਬਾਅਦ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ ਕਈ ਵਾਰ ਨੰਬਰ ਅਗਰ ਨਹੀਂ ਲੱਗਦਾ ਤਾਂ ਤੁਸੀਂ ਇਸ ਨੰਬਰ ਦੀ ਵਟਸਐਪ ਕਾਲ 'ਤੇ ਵੀ ਟਰਾਈ ਕਰ ਸਕਦੇ ਹੋ ਤੁਸੀਂ ਆਪਣੇ ਵਾਸਤੂ ਕਰਵਾਉਣਾ ਚਾਹੁੰਦੇ ਹੋ ਘਰ ਦਾ ਤਾਂ ਵੀ ਇਸ ਨੰਬਰ 'ਤੇ ਕਾਲ ਕਰ ਸਕਦੇ ਹੋ ਨਵੇਂ ਜੰਮੇ ਬੱਚੇ ਦੀ ਕੁੰਡਲੀ ਬਣਵਾਉਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਇਸ ਨੰਬਰ 'ਤੇ ਕਾਲ ਕਰ ਸਕਦੇ ਹੋ ਆਪਣੇ ਵਰਸ਼ਫਲ ਦੇ ਉਪਾਏ ਜਾਣਨ ਵਾਸਤੇ ਵੀ ਇਸ ਨੰਬਰ 'ਤੇ ਕਾਲ ਕੀਤੀ ਜਾ ਸਕਦੀ ਹੈ 6479173246 ਫਿਰ ਮਿਲਾਂਗੇ ਜੀ ਅਗਲੇ ਸੰਡੇ 7 ਵਜੇ ਤੋਂ ਲੈ ਕੇ 8 ਵਜੇ ਤੱਕ ਤਦ ਤੱਕ ਦੇਵੋ ਇਜਾਜ਼ਤ ਸੁਣਦੇ ਰਹੋ AM 530 ਸਭ ਨੂੰ ਗੁੱਡ ਨਾਈਟ ਬਾਏ ਬਾਏ ਹੈਪੀ ਸੰਡੇ ਹੱਸਦੇ ਵਸਦੇ ਰਹੋ, ਖੁਸ਼ ਰਹੋ, ਤਰੱਕੀ ਕਰੋ।